0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀ ਓ ਸ੍ਰੀ ਰਾਗ ਮਹੱਲਾ ਪੰਜਵਾਂ। ਮਿੱਠਾ ਕਰਕੇ ਖਾਇਆ ਪੌੜਾ ਉਪਜਿਆ ਸਾਧ, ਭਾਈ ਮੀਤ ਸਰਦ ਕੀਏ ਬਿਖਿਆ ਰਚਿਆ ਬਾਦ। ਜਾਂਦੇ ਬਿਲਵਨਾ ਹੋ ਗਈ ਬਿਣ ਲਾਵੇ ਬਿਸਮਾਦ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਜੋ ਦੀਸੈ ਸੋ ਬੰਸਣਾ, ਮਨ ਕੀ ਮਤ ਤਿਆਗ ਰਾਉ। ਜਾਉਂ ਕੂਕਰ ਹਰਕਾਇਆ ਤਾਵੈ ਦੈ ਦਿਸ ਜਾਈ, ਲੋਭੀ ਜੰਤ ਨ ਜਾਣੀ ਭਗ ਭਗ ਸਭ ਖਾਈ। ਕਾਮ ਕ੍ਰੋਧ ਮਦ ਵਿਅਪਿਆ ਫਿਰ ਫਿਰ ਦੂਣੀ ਪਾਏ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਈ। ਕ੍ਰਿਸ਼ਨਾ ਪੰਥੀ ਫਸਿਆ ਨਿਤ ਨਾ ਪਾਈ ਮਾਈ, ਜਿਨ ਕੀਤਾ ਤਿਸੈ ਨ ਜਾਣੀ ਫਿਰ ਫਿਰ ਆਵੇ ਜਾਈ। ਅਨੇਕ ਪ੍ਰਕਾਰੀ ਮੋਹ

ਦਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਤਿਆ ਤਿਸ ਡੰਭ ਬਸਾਰ ਮੋਹਲਤ ਪੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਉ ਮਨਾ ਸਤਿਗੁਰ ਸੇਵ ਪਿਆਰ ਤਿਆ ਤੂੰ ਰੜੀ ਬਾਤ ਗੁਮਾਨ ਰਾਉ ਜੈਸੇ ਰੈਣ ਪ੍ਰਾਹੁਣੀ ਉਠ ਚੱਲ ਸੈਂ ਪ੍ਰਭਾਤ ਕਿਆ ਤੂੰ ਰੱਤਾ ਗ੍ਰਹਿਸ ਸਿਆਉਂ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿਨ ਜੀ ਦੀਆ ਤੂੰ ਪ੍ਰਭ ਲੋੜ ਸਰ ਪਰੋਸੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੌਰਾਸੀ ਪ੍ਰਮਤਿਆ ਦੁਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦੈਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਟਿਚਰ ਵਸ ਹੈ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਕਾਕੂ ਰਾਲ ਮਨ ਬੈਰਾਗ ਪਾਇਆ ਦਰਸ਼ਨ ਦੇਖਣਾ ਕਾ ਚਾਉ ਧਨ ਸੋ ਤੇਰਾ ਥਾਨ ਰਾਉ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਕਈ ਅੜੈ ਸਹੁ ਸੇਵ ਤੂੰ ਸਹੁ ਰੜੈ ਸੁਖ ਵਸ ਗੁਰਮਿਲ ਚਾਜਿਆ ਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਸਭਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰੂ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰੂ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸੇਵਾਂ ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ ਤਿਸੈ ਧਿਆਵ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਹੀ ਧਿਆਈ ਛੂਟ ਸਗਲ ਸਿਆਣ ਪਾਲ ਸਾਚ ਸ਼ਬਦ ਨਿਗਲਾਈ ਰਾਉ ਦੁੱਖ ਕਲੇਸ਼ ਨਾ ਭਉ ਬਿਆ ਪੈ ਗੁਰਮੰਤਰ ਹਿਰਦੈ ਹੋਏ ਕੂਟ ਯਤਨਾ ਕਰ ਰਹੇ ਗੁਰਬਿਨ ਕਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਮਾਂ ਜਾਈ ਜਾਉ ਹਉ ਤਿੰਨ ਕੈ ਬਲਹਾਰਣੈ ਜੇ ਗੁਰ ਕੀ ਪੈਰੀ ਪਾਈ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇਵਡ ਭਾਗੀ ਨਾਨਕਾ ਜਿਨ

ਨਾਨਕ ਕਦੇ ਨਾ ਵਿਸਰਾਉ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹਲਾ ਪੰਜਵਾਂ ਸੰਤ ਜਨਹੁ ਸੁਣ ਪਾਈ ਹੋ ਸੁਟਨ ਸਚ ਨਾਈ ਗੁਰ ਕੇ ਚਰਨ ਸਰੇ ਬਣਈ ਤੀਰਥ ਹਰਿ ਕਾ ਨਾਉ ਅਗੈ ਦਰਗਹ ਮੰਨਿਆ ਮਿਲਨ ਸਾਵੇ ਸਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈ ਹੈ ਪੂਰਨਾ ਲਖ ਤਿਵਰਾਉ ਸਤਿਗੁਰ ਵਿਤ ਹੋ ਵਾਰਿਆ ਜਨ ਦਿੱਤਾ ਸਚ ਨਾਉ ਅਣਜਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ ਸਚ ਸਾਰਣਾ ਸਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰ ਨਾ ਦਿਸਈ ਆਠ ਪੈਰ ਜਸ ਜਾਪ ਨਜ਼ਰ ਕਰੀ ਤਾਂ ਪਾਈ ਹੈ ਸਚ ਨਾਮ ਗੁਣਕਾਰ ਗੁਰ ਪਰਮੇਸ਼ਵਰ ਏਕ ਹੈ ਸਭ ਮੈਂ ਰਹਿਆ ਸਮਾਈ ਜਿਨ ਕੋ ਪੂਰਵ ਲਿਖਿਆ ਕੋ ਸੇਈ ਨਾਮ ਧਿਆਈ ਨਾਨਕ ਗੁਰ ਸਰਨਾਗਤੀ ਮਰਨ ਆਵੈ ਜਾਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਬਣੀਆਂ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੈ ਵਾਈ ਜਿਸਨੋ ਵਾਈ ਸੁਣਾਈ ਹੈ ਸੋ ਕੇਵੜ ਚਿਤ ਤਾਈ ਆਖਣ ਅੱਖ ਵਾਲੇ ਕੇਜੇ ਤੜੇ ਸਭ ਆਖ ਰਹੇ ਲਗਲਾਈ ਬਾਬਾ ਅਲਹ ਅਗਮਾ ਪਾਰ

ਕੁਛ ਨਾ ਦੇਵੈ ਲਈ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭ ਨਾ ਵੇਖੈ ਨਜ਼ਰ ਕਾਰੁ ਜੈ ਭਾਵੈ ਤੈ ਦੇਹ ਥਾਵਾਂ ਨਾਵ ਨਾ ਜਾਣੀ ਹੈ ਨਾਵਾਂ ਜੀਵੜ ਨਾ ਨਾਵਾਂ ਕੇਵੜ ਨਾ ਜਿੱਥੇ ਬਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨਾ ਸਕਈ ਹਉ ਕਿਸ ਨੂੰ ਪੁੱਛਣ ਜਾਉ ਵਰਨਾ ਵਰਨਾ ਨਾ ਭਾਵ ਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੈ ਤਨ ਦੇ ਹੁਕਮ ਸਵਾਰੇ ਆਕਣੈ ਕਸਾ ਨਾ ਢਿੱਲ ਕਰੀ ਸਭ ਕੋ ਆਖੈ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਹਿਆ ਸੁਮਾਰੂ ਨਾਨਕ ਟੂਟ ਨ ਆਵਈ ਤੇਰੇ ਜੁਗਾ ਜੁਗਾ ਭੰਡਾਰੂ ਮਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰੈ ਸ਼ਿੰਗਾਰੂਹਾ ਵੇਸ ਵਿਕਾਰੂ ਪਾਖੰਡ ਪ੍ਰੇਮ ਨ ਪਾਈਆਂ ਖੋਟਾ ਪਾਜ ਖੁਆਰੂ ਹਰ ਜੀਉ ਇਉਂ ਪਿਰ ਰਾਵੈ ਨਾਰੂ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਉ ਗੁਰ ਸ਼ਬਦੀ ਸਿੰਗਾਰੀਆ ਤਨ ਮਨ ਫਿਰ ਕਹਿ ਪਾਸ ਦੋਇ ਕਰ ਜੋੜ ਸੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਈ ਰਥੇ ਰੰਗ ਲਾਰਾਸ ਪ੍ਰੇਕੀ ਚੇਰੀ ਕਾਂਢੀ ਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲਹਾਰੈ ਜਾਉ ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਇ ਸਮਾਈ ਤਿਰ ਰਸਾਲੂ ਨਉ ਤਨਉ ਸਾਚੋ ਮਰੈ ਨ ਜਾਈ ਨਿਤਰ ਵੈ ਸੁਹਾਗਣੀ ਸਾਚੀ ਨਗਰ ਰਜਾਈ ਸਾਚ ਧੜੀ ਮਨ ਮਾਂਡੀਐ ਕਾਪੜ ਪ੍ਰੇਮ ਸ਼ਿੰਗਾਰੂ ਚੰਦਨ ਚੀਤ ਵਸਾਏ ਆਉ ਪਰ ਮੰਦਰ ਦਸਵਾਂ ਦੁਆਰੂ ਦੀਪਕ ਸ਼ਬਦ ਵਿਗਸੇ ਆਉ ਰਾਮ ਨਾਮ ਔਰ ਹਰ ਨਾਰੀ ਚੀਤ ਵਸਾਇਆ ਮੰਦਰ ਦਸਵਾਂ ਦੁਆਰੂ ਦੀਪਕ ਸ਼ਬਦ ਪ੍ਰਗਾਸੇ ਆਉ ਰਾਮ ਨਾਮ ਔਰ ਹਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰੂ ਸੁਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਤੇ ਆਪਾਰੂ ਬਿਨ ਪੈਰ ਪੁਰਖ ਨਾਮ ਜਾਣਈ ਸਾਚੈ ਗੁਰ ਕੈ ਹੇਤ ਪਿਆਰੂ ਨਿਸ ਅੰਧਿਆਰੀ ਸੁਤੀਏ ਕਿਉਂ ਪਿਰ ਬਿਨ ਰਹਿਣ ਬਿਹਾਈ ਅੰਕ ਜਲੋ ਤਨ ਜਾਲੀਓ ਮਨ ਤਨ ਜਲ ਬਲ ਜਾਈ ਜਾ ਧਨ ਸੰਤ ਨ ਰਾਵੀਆ ਤਾਂ ਬਿਰਤੀ ਬਿਰਤਾ ਜੋ ਬਨ ਜਾਈ ਸੇਜੈ ਕੰਤ ਮਹਿਲੜੀ ਸੁਤੀ ਬੂਝ ਨ ਪਾਈ ਹਉ ਸੁਤੀ ਫਿਰ ਜਾਗਣਾ ਕਿਸ ਕਉ ਪੁੱਛਣ ਜਾਈ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਈ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਣਹਾਰੂ ਹਰ ਜੀਉ ਤੂੰ ਕਰਤਾ ਕਰਤਾਰੂ ਜਿਉਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਅਰਧਾ ਆਚਾਰ ਰਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਤ ਆਪੇ ਮੋਤੀ ਉਜਲਉ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਣਾ ਘਾਟ ਘਾਟ ਉਡੀਠ ਅਡੀਠ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰੂ ਸਾਚੀ ਵਾਟ ਸੁਜਾਣ ਤੂੰ ਸ਼ਬਦ ਲੰਘਾਵਣ ਹਾਰੂ ਨਿਡਰਿਆ ਡਰ ਜਾਣੀ ਐ ਬਾਜ ਗੁਰੂ ਗਵਾਰ ਆਸ ਸਿਰ ਕਰਤਾ ਦੇਖੀਐ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦੈ ਪਾਏ ਗੁਰਰਾ ਕੇਸੇ ਉਭਰੇ ਸਾਚੀ ਸਿਉਂ ਲਿਵਲਾਏ ਹਰ ਜੀਉ ਸ਼ਬਦ ਪਛਾਣੀ ਆਏ ਸਾਚ ਰਤੀ ਗੁਰਬਾਤੂ ਕਿਤ ਤਾਨੂ ਮੈਲ ਨ ਲੱਗਈ ਸੱਚ ਘਾਰੂ ਜਿਸ ਉਤਾਰੂ ਨਦਰ ਕਰੀ ਸੱਚ ਪਾਈਐ ਬਿਨ ਨਾਵੈ ਕਿਆ ਸਾਚੂ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰੂ ਹੋਮੈ ਤ੍ਰਿਸ਼ਨਾ ਮਾਰਿਤਾਏ ਸੱਚ ਰੱਖਿਆ ਉਰ ਧਾਰੂ ਜਗ ਮਹਿਲਾ ਏਕ ਨਾਮ ਪਾਈਐ ਗੁਰ ਵਿਚਾਰੂ ਸਾਚੋਂ ਵਖਰ ਲਾਭੀਐ ਲਾਭ ਸਦਾ ਸਚ ਰਾਸ ਸਾਚੀ ਦਰਗਾਹ ਬੈਸਈ ਭਗਤ ਸੱਚੀ ਅਰਦਾਸ ਪਤਿਓ ਲੇਖਾ ਨਿਬੜਾਈ ਰਾਮ ਨਾਮ ਪ੍ਰਗਾਸ ਉੱਚਾ ਉੱਚੋਂ ਆਖੀਐ ਕਹੋ ਨਾ ਦੇਖਿਆ ਜਾਏ ਜੈ ਦੇਖਾਂ ਤਾਂ ਏਕ ਤੂੰ ਸਤਿਗੁਰ ਦੀਆ ਦਿਖਾਈ ਜੋਤ ਨਿਰੰਤਰ ਜਾਣੀਐ ਨਾਨਕ ਸਾਹਿਬ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਕਾਰਾ ਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾ

ਸਭ ਜਗ ਬਾਡੋ ਕਾਲ ਕਉ ਬਿਨ ਗੁਰ ਕਾਲ ਅਫਾਰੂ ਸਚ ਰਤੇ ਸਿਉ ਬਰੇ ਦੁਬਧਾ ਛੂੜ ਸਿਕਾਰੂ ਆਉ ਤਿੰਨ ਕਹਿ ਬਲਹਾਰਣੈ ਨਰ ਸਚ ਸਚੈ ਸਚਿਆਰੂ ਸੀ ਚਾਨੀ ਜਿਉ ਪੰਖੀਆਂ ਜਾਲੀ ਬਦ ਕਹਾਤ ਗੁਰ ਰਾਖੇ ਸਿਉ ਬਰੇ ਹੋਰ ਫਾਤੇ ਚੋਗੈ ਸਾਥ ਬਿਨ ਨਾਵੈ ਚੁਣ ਸੁੱਟੀ ਆਏ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀ ਆਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁੱਖ ਸੂਚੇ ਜਾਣੀਆ ਹੈ ਗੁਰਮੁਖ ਜਿੰਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਹੇ ਦਿਖ ਖਾਈ ਨਾਵੇ ਅੰਦਰ ਹਉ ਵਸਾਉ ਨਾਉ ਵਸੈ ਮਨ ਆਏ ਬਾਜ ਗੁਰੂ ਗਵਾਰ ਹੈ ਬਿਨ ਸ਼ਬਦ ਬੂਝ ਨਾ ਪਾਈ ਗੁਰਮਤੀ ਪ੍ਰਗਾਸ ਹੋਈ ਸੱਚ ਰਹੇ ਲਿਵਲਾਈ ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਨਹਾਰੂ ਗੁਰ ਸ਼ਬਦੀ ਸਾ ਲਾਈ ਹੈ ਅੰਤ ਨ ਪਾਰਾ ਵਾਰੂ ਤਿੱਥੇ ਕਾਲ ਨਾ ਪੜੈ ਜਿੱਥੇ ਗੁਰ ਕਾ ਸ਼ਬਦ ਅਪਾਰੂ ਹੁਕਮੀ ਸਭੇ ਉਪਜਾਏ ਹੁਕਮੀ ਕਾਰ ਕਮਾਈ ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਈ ਨਾਨਕ ਜੋ ਤਿਸ ਭਾਵੈ ਸੋ ਥੀਐ ਨਾ ਜਨਤਾ ਵਸ ਕਿਸ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੈ ਤਨ ਜੂਠੈ ਜੇਵਾ ਜੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ ਬੈਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸਚ ਹੋਏ ਮੁੰਡੇ ਗੁਣਹੀਣੀ ਸੁਖ ਕੇ ਫਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਾਉ ਫਿਰ ਪਰਦੇਸੀ ਜੇ ਥੀਐ ਧਨ ਵਾਂਢੀ ਚੂਰੇ ਜਿਉਂ ਜਲ ਥੋੜੈ ਮਛਲੀ ਕਰਨ ਪਲਾਉ ਕਰੇ ਫਿਰ ਭਾਵੈ ਸੁਖ ਪਾਈਐ ਜਾਂ ਆਪੇ ਨਜ਼ਰ ਕਰੀ ਫਿਰ ਵਿਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਿੰਨ ਸੋ ਤਨ ਸੂਹੈ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਆਪ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਣ ਕਾਮਣ ਆਵਈ ਖੋਟੀ ਅਵਗੁਣਿਆਰ ਨਾ ਸੁਖ ਪਈਐ ਸਾਹੁਰੈ ਝੂਠ ਬੁਰੀ ਕੈ ਵੇ ਝੂਠ ਜਲੀ ਬੇਕਾਰੂ ਆਵਣ ਵੰਝਣ ਗੱਡਾ ਖੜੂ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁਤੀ ਸੋ ਕਿਤ ਸਾਧੂ ਫਿਰ ਕੈ ਕਮਨ ਆਵਈ ਬੋਲੇ ਫਾਜ਼ਲ ਬਾਦੂ ਦਰ ਘਰ ਟੋਈ ਨਾ ਲੈ ਛੂਟੀ ਦੂਜੈ ਸਾਧ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰੂ ਅਨਕੋ ਮਤੀ ਦੇ ਰਹੈ ਚਲੈ ਮਾਇਆ ਕਾਬਾ ਪਾਰੂ ਪਤਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਿਤ ਜੋਧ ਕੀ ਬੇਦਾ ਕਰਹਿ ਵਿਚਾਰੂ ਬਾਦ ਬਰੋਧ ਸਲਾਂਦੀ ਬਾਦੀ ਆਵਣ ਜਾਣੂ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਬਖਾਣ ਗੋ ਸਭ ਗੁਣਵੰਤੀ ਆਖੀ ਐ ਮੈਂ ਗੁਣ ਨਾਹੀ ਕੋਈ ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀ ਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤਿਹਾ ਲੁਣੈ ਬਿਨ ਜਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਹੋਏ ਰਹਾਉ ਗੁਣ ਰਾਸੀ ਵਾਪਾਰੀਆ ਤਕੇ ਕੁੰਡਾ ਚਾਰੂ ਮੂਲ ਨ ਬੁਝੈ ਆਪਣਾ ਵਸ ਰਹੀ ਕਰ ਬਾਰ ਗਿਣ ਵਖਰ ਦੁਖ ਅਗਲਾ ਕੂੜ ਮੁਖੀ ਕੂੜਿਆਰੂ ਲਾਹ ਐਨ ਸੇ ਨੌਤਨਾ ਪਰਖੇ ਰਤਨ ਵਿਚਾਰੂ ਰਤਨ ਲਹਿ ਕਰ ਆਪਣੈ ਚੱਲੈ ਕਾਰ ਸਾਰੂ ਬਣਜਾਰਿਆਂ ਸੋ ਬਣਜ ਕਾਰੂ ਗੁਰਮੁਖ ਬ੍ਰਹਮ ਵਿਚਾਰੂ ਸੰਤਾ ਸੰਗਤ ਪਾਈਐ ਜੇ ਮੇਲੇ ਮਿਲਣ ਹਾਰੂ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰੂ ਸੱਚਾ ਆਸਣ ਸੱਚ ਰਹੇ ਸੱਚਾ ਪ੍ਰੇਮ ਪਿਆਰੂ ਸੱਚੀ ਜਿੰਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਈ ਸੱਚੇ ਸੇਤੀ ਰਤਿਆ ਸੱਚੂ ਪੱਲੇ ਪਾਏ ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੈ ਸਾਚੂ ਸਾਚੈ ਨਾਈ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾਪਲੀ ਤਿਰ ਮੋਹੀ ਗੁਣ ਸੰਗ
ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਊ ਬਨ ਮਹੇ ਭੂਲੀ ਜੇ ਫਿਰਾਊ ਬਿਨ ਗੁਰ ਬੂਝ ਨਾ ਪਾਊ ਨਾ ਵੋ ਭੂਲੀ ਜੇ ਫਿਰਾ ਫਿਰ ਫਿਰ ਆਉ ਜਾਊ ਪੁੱਛੋ ਜਾਏ ਪਧਾਊ ਆਨ ਚੱਲੇ ਜਾ ਕਰ ਹੋਏ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਨਾਨਕੇ ਕੋਰਵ ਰਹਿਆ ਦੂਜਾ ਅਵਰ ਨਾ ਕੋਈ ਸ੍ਰੀ ਰਾਜ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲਉ ਤਾਂ ਨਾ ਲਾਗੈ ਜਮ ਪੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਮ ਦਰ ਤੋੜ ਕੀਆ ਕਰਣੇ ਹਾਰੂ ਰਾਵ ਸਾਸ ਦੀਪ ਅਨੂਪ ਜੋਤ ਤ੍ਰਿਪਵਨ ਜੋਤ ਅਪਾਰੂ ਹਾਟੂ ਪਟਨਗੜ ਕੋਟੜੀ ਸੱਚ ਸੌਦਾ ਵਪਾਰੂ ਗਿਆਨ ਅੰਜਨ ਪਹਿ ਪੰਜਨਾ ਦੇਖ ਨਿਰੰਜਨ ਭਾਈ ਗੁਪਤ ਪ੍ਰਗਟ ਸਭ ਜਾਣੀ ਆਏ ਜੇ ਮਾਨ ਰਾਖੈ ਠਾਈ ਐਸਾ ਸਤਿਗੁਰੂ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ ਕਸ ਕਸ ਵੱਟੀ ਲਾਈ ਐ ਪਰਖੇ ਹਿਤ ਜਤ ਲਾਏ ਛੋਟੇ ਠੌਰ ਨ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਾਲ ਜਾਏ ਸਮਾਏ ਸੁਖ ਤੋਂ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖੈ ਕਉ ਦੁਖ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣੀ ਆਈ ਸ਼ਬਦ ਭੇਦ ਸੁਖ ਹੋਏ ਵੇਦ ਪੁਕਾਰ ਵਾਚੀ ਵਾਚੀ ਹੈ ਬਾਣੀ ਬ੍ਰਹਮ ਅਭਿਆਸੁ ਮਾਨ ਜਾਨ ਸੇਵਕ ਸਾਧਿਕਾ ਨਾਮ ਰਤੇ ਗੁਣਤਾਸੁ ਸਚ ਰਤੇ ਸੇ ਜਨ ਗਏ ਹਾਉ ਸਦ ਬਲਹਾਰੈ ਜਾਸ ਚਹੁ ਜੁਗ ਮੈਲੀ ਮਲ ਭਰੀ ਜਿਨ ਮੁਖ ਨਾਮ ਨ ਹੋਈ ਭਗਤੀ ਭਾਈ ਵਿਹੂਣਿਆ ਮੂੰਹ ਕਾਲਾ ਪਤ ਹੋ ਕੋਈ ਜਿਨੀ ਨਾਮ ਦੇ ਸਾਰਿਆ ਅਵਗੁਣ ਮੁਖੀ ਰੋਈ ਗੋਇਤ ਗੋਇਤ ਸੁਪਾਇਆ ਡਾਰ ਕਾਰ ਮਿਲੈ ਮਿਲਾਈ ਪਾਪ ਪਛਾਣੇ ਘਰ ਵਸੈ ਹਉਮੈ ਕ੍ਰਿਸ਼ਨਾ ਵਿਆਈ ਨਾਨਕ ਨਿਰਮਲ ਉਜਲੇ ਜੋ ਰਾਤੀ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੀ ਗੁਰਕੀ ਚਰਨੀ ਲਾਗੂ ਹਰ ਜਪ ਨਾਮ ਧਿਆਈ ਤੂੰ ਜਮ ਡਰ ਪੈ ਦੁੱਖ ਭਾਗ ਦੁਖ ਘਣੋ ਸੁਹਾਗਣੀ ਕਿਉਂ ਤਿਰ ਰਹੇ ਸੁਹਾਗ ਭਾਈ ਰੇ ਅਬਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰਦੀਆ ਜਲ ਜੰਬਲ ਜਾਉ ਰਾਉ ਗੁਰਮਤਿ ਪਤਿ ਸਭ ਆਸ ਤੈਸੋ ਤਿਸ ਕੈ ਸੰਗ ਮਿਲਾਉ ਤਿਸ ਦਿਨ ਘੜੀ ਨਾ ਜੀਵਾਉ ਦਿਨ ਨਾਵੇ ਮਰ ਜਾਉ ਮੈਂ ਅੰਧਲੇ ਨਾਮ ਨਾ ਵਿਸਰੈ ਟੇਕ ਟਿੱਕੀ ਕਰ ਜਾਉ ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀਂ ਖਾਉ ਬਿਨ ਸਤਿਗੁਰ ਨਾਉ ਨ ਪਾਈਐ ਦਿਨ ਨਾਵੇ ਕਿਆ ਸੁਆਉ ਆਈ ਗਿਆ ਪਛਤਾਵਣਾਉ ਜਿਉਂ ਸੁਣੈ ਕਰ ਖਾਉ ਬਿਨ ਨਾਵੇ ਦੁੱਖ ਦੇ ਹੋਰੀ ਜਾਉ ਕਲਰ ਕੀ ਭਈ ਤਉ ਤਬ ਲਾਗ ਮਹਿਲ ਨ ਪਾਈਐ ਜਬ ਲਾਗ ਸਾਚ ਨ ਕੀ ਤਉ ਸ਼ਬਦ ਰਪੈ ਕਰ ਪਾਈਐ ਨਿਰਬਾਣੀ ਪਦਨੀ ਤਉ ਹਾਉ ਗੁਰ ਪੁੱਛਉ ਆਪਣੇ ਗੁਰ ਪੁੱਛ ਕਰ ਕਮਾਉ ਸ਼ਬਦ ਸਲਾਹੀ ਮਨ ਵਸੈ ਹੋਮੈ ਦੁੱਖ ਜਲ ਜਾਉ ਸਹਿਜੇ ਹੋਈ ਮਿਲਾ ਬੁੜਾਉ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕਰੋ ਜੰਕਾਰੂ ਨਾਮ ਸਲਾਹਣ ਸਾਧ ਸਦਾ ਹਰ ਰਾਖੈ ਉਰਤਾਰ ਸੂਤ ਮਨੋ ਵਿਸਾਰੀ ਹੈ ਜਾ ਸਭ ਜੀਆਂ ਕਾ ਆਧਾਰੂ ਨਾ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੈ ਨਾ ਦੂਜੀ ਵਾਰੂ ਸ਼ਬਦੇ ਹੀ ਤੇ ਪਾਈਐ ਹਰ ਨਾਮੇ ਰਗ ਲੱਗੇ ਪਿਆਰੂ ਬਿਨ ਸ਼ਬਦ ਜਗ ਭੂਲਾ ਫਿਰੈ ਮਾਰ ਜਨਮੈ ਵਾਰੂ ਵਾਰ

ਨਾਨਕ ਸ਼ਬਦ ਪਛਾਣੀਐ ਹਮ ਮੈਂ ਕਰੇ ਨਾ ਕੋਈ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪੈਰ ਧਨ ਸ਼ਿੰਗਾਰੀ ਆਏ, ਜੋਬਨ ਬਾਦ ਖੁਆਏ, ਰੂ ਨਾ ਮਾਣੇ ਸੁਖ ਸੇ ਜੜੀ ਪੈ। ਬਿਨ ਪੈਰ ਬਾਦ ਸ਼ਿੰਗਾਰ, ਦੁਖ ਘਣੋ ਦੁਹਾਗਣੀ, ਨਾ ਪੈ ਨਾ ਘਰ ਸੇ ਪਧਾਰੂ, ਮਨ ਰੀ ਰਾਮ ਜਪੋ ਸੁਖੋਈ। ਬਿਨ ਗੋਰ ਪ੍ਰੇਮ ਨ ਪਾਈਐ, ਸ਼ਬਦ ਮਿਲੈ ਰੰਗ ਹੋਇ ਰਾਉ, ਗੁਰ ਸੇਵਾ ਸੁਖ ਪਾਈਐ, ਹਰ ਵਾਰ ਸਹਿਜ ਸਿੰਘਾਰੂ, ਸੱਚ ਮਾਣੇ ਦਰਸ਼ ਜੜੀ, ਗੂੜਾ ਹੀਤ ਪਿਆਰੂ, ਗੁਰਮੁਖ ਜਾਣ ਸੰਜਾਣੀ ਐ, ਗੁਰਮੇਲੀ ਗੁਣ ਚਾਰ, ਸੱਚ ਮਿਲਹੋ ਵਰ ਕਾਮਣੀ, ਤਿਰ ਮੋਹੀ ਰੰਗ ਲਾਈ, ਮਨ ਤਨ ਸਾਚ ਬਿਗਸਿਆ, ਕੀਮਤ ਕਹਿਣ ਨਾ ਜਾਈ, ਹਰ ਵਰ ਘਰ ਸੁਹਾਗਣੀ, ਨਿਰਮਲ ਸੱਚ ਨਾਈ, ਮਨ ਮਹਿ ਮਨੁਆ ਜੇ ਮਰੇ, ਤਾਂ ਪੇਰ ਰਾਵੈ ਨਾਰੂ, ਇਕ ਤਾਗੈ ਰਲ ਮਿਲੇ, ਗਲ ਮੋਤੀ ਅਨਕਾਹਾਰੂ, ਸੰਤ ਸਭਾ ਸੁਖ ਉਪਜੈ, ਗੁਰਮੁਖ ਨਾਮ ਆਧਾਰੂ, ਖਿਨ ਮਹਿ ਉਪਜੈ, ਖਿਨ ਖਪੈ, ਖਿਨ ਆਵੈ, ਖਿਨ ਜਾਈ, ਸ਼ਬਦ ਪਛਾਣੈ ਰਬ ਨਾ ਰਹੇ, ਸ਼ਬਦ ਪਛਾਣੈ ਰਬ ਰਹੇ, ਨਾਉ ਤੈ ਸੋ ਕਾਲ ਸੁਨਤਾਈ, ਸਾਹਿਬ ਤੁਲ ਨਾ ਤੁਲੀਐ, ਕਥਨ ਨਾ ਪਾਇਆ ਜਾਈ, ਵਾਪਾਰੀ ਬਣ ਜਾ ਰਿਹਾ, ਆਈ ਵਜੋਂ ਲਖਾਈ, ਕਾਰ ਕਮਾਵੇ ਸੱਚ ਕੀ ਲਾਹਾਰ, ਕਮਲੈ ਰਜਾਈ, ਪੂੰਜੀ ਸਾਚੀ ਗੁਰ ਮਿਲਾਏ, ਨਾ ਤੈਸੋ ਤਿਲ ਨਾ ਤਮਾਈ, ਗੁਰਮੁਖ ਤੋਲ ਤੁਲਾਏ ਸੀ, ਸੱਚ ਤਾਰਾ ਜੀ ਤੋਲ, ਆਸਾ ਮਨਸਾ ਮੋਹਣੀ, ਗੁਰ ਠਾਰਾ ਠਾਕੀ ਸੱਚ ਬੋਲ, ਆਪ ਤੁਲਾਏ ਤੋਲ ਸੀ, ਪੂਰੇ ਪੂਰਾ ਤੋਲ, ਕਹਿਣੈ ਕਥਨ ਨਾ ਛੁੱਟੀਐ, ਨਾ ਪੜੂ ਪੁਸਤਕ ਭਾਰੂ, ਕਾਇਆ ਸੂਝ ਨ ਪਾਈਐ, ਬਿਨ ਹਰ ਭਗਤ ਪਿਆਰੂ, ਨਾਨਕ ਨਾਮ ਨਾ ਵਿਸਰੈ, ਮੇਲੇ ਗੁਰ ਕਰਤਾਰੂ, ਸ੍ਰੀ ਰਾਗ ਮਹੱਲਾ ਪਹਿਲਾ, ਸਤਿਗੁਰ ਪੂਰਾ ਜੇ ਮਿਲੈ, ਪਾਈਐ ਰਤਨ ਵਿਚਾਰੂ, ਮਨ ਬੀਜੈ ਗੁਰ ਆਪਣੇ, ਪਾਈਐ ਸ਼ਬਦ ਪਿਆਰੂ, ਮੁਕਤ ਪਦਾਰਥ ਪਾਈਐ, ਅਵਗੁਣ ਮਿਟਣ ਹਾਰੂ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮ ਨਾਰਦੈ, ਵੇਦ ਵਿਆਸੈ ਕੋਈ ਰਹਾਉ, ਗਿਆਨ ਧਿਆਨ ਤੋਨ ਜਾਣੀਐ ਕਤ ਕਹਾਵੈ ਸੋਏ, ਸਭਲੋ ਬਿਰਖਰੀ ਆਵਲਾ, ਸ਼ਾਪ ਘਨੇਰੀ ਹੋਏ, ਲਾਲ ਜਵੇ ਹਰਮਾਨ ਕੀ, ਗੁਰ ਭੰਡਾਰੈ ਸੋਏ, ਗੁਰ ਭੰਡਾਰੈ ਪਾਈਐ, ਨਿਰਮਲ ਨਾਮ ਪਿਆਰੂ, ਸਾਚੋ ਵਕਰ ਸੰਚੀਐ, ਪੂਰੇ ਕਰਮ ਕਪਾਰੂ, ਸੁਖਦਾਤਾ ਦੁੱਖ ਮੇਟਣੋ, ਗੁਰ ਸਤਿਗੁਰ ਅਸਰ ਸੰਗਾਰੂ, ਭਵ ਜਲ ਦੁਖ ਮੰਡਰਾਵਣੂ, ਨਾ ਕੰਧੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਮੰਜ ਮਲਾਰੂ, ਸਤਿਗੁਰ ਭੈ ਕਾਬੂ ਏਕਾ, ਨਦਰੀ ਪਾਰ ਉਤਾਰੂ, ਇੱਕ ਤੈਲ ਪਿਆਰਾ ਵਿਸਰੈ, ਦੁੱਖ ਲਾਗੈ ਸੁਖ ਜਾਈ, ਜੇਵਾ ਜਲੋ ਜਲਾਵਣੀ, ਨਾਮ ਨਾ ਜਪੈ ਰਸਾਈ, ਘਾਟ ਬਿਨਸੈ ਦੁਖ ਅਗਲੋ, ਜਮ ਪਕੜੈ ਪਛਤਾਈ, ਮੇਰੀ ਮੇਰੀ ਕਰ ਗਈ, ਤਨ ਧਨ ਚਲਤ ਨ ਸਾਥੂ, ਬਿਨ ਨਾਵੇ ਧਨਬਾਦ ਹੈ, ਭੁੱਲੋ ਮਾਰ ਗਿਆਥ, ਸਾਚੋ ਸਾਹਿਬ ਸੇਵੀ ਐ, ਗੁਰਮੁਖ ਕਥੋ ਗਾਥ, ਜਾਵੇ ਆਵੈ ਜਾਏ ਭਵਾਈ ਆਈ, ਪਇਆ ਗਿਰਤ ਕਮਾਈ, ਪੂਰਵ ਲਿਖਿਆ ਚਾ ਮਿਟੀ ਆਏ, ਲਿਖਿਆ ਲੇਖ ਰਜਾਈ, ਬੈਨ ਹਾਰ ਨਾਮ ਨਾ ਛੂਟੀ ਐ, ਕੀਮਤ ਮਿਲੈ ਗੁਰਮਤ ਮਿਲੈ ਮਿਲਾਈ, ਤੈਸ ਬਿਨ ਮੇਰਾ ਕੋ ਨਹੀਂ, ਜਿਸ ਕਾ ਜੀਉ ਪਰਾਇਣ, ਹਉਮੈ ਮਮਤਾ ਜਾਲ ਬਲੋ, ਲੋਭ ਜਲੋ ਅਭਿਮਾਨ, ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ, ਸ੍ਰੀ ਰਾਗ ਮਹੱਲਾ ਪਹਿਲਾ, ਰੇ ਮਾਨ ਐਸੀ ਹਰਸ ਪ੍ਰੀਤਕਾਰੂ, ਜੈਸੀ ਜਲ ਕਮਲੀ ਲਹਿਰੀ ਨਾਲ ਪਛਾੜੀਐ, ਭੀਰਿਕ ਸਹਿ ਸਨੇਹ ਜਾਲ ਮਹਿ ਜੀਉ ਪਾਏ ਕਹਿ, ਬਿਨ ਜਾਲ ਮਰਨ ਤਨੇਹ, ਮਨ ਰੇ ਕਿਉਂ ਛੂ ਤੈ ਬਿਨ ਪਿਆਰੂ, ਗੁਰਮੁਖ ਅੰਤਰ ਰਵ ਰਹੇ ਆ, ਬਖਸ਼ੇ ਭਗਤ ਭੰਡਾਰ ਰਹਾਉ, ਰੇ ਮਨ ਐਸੀ ਹਰਸ ਪ੍ਰੀਤਕਾਰੂ, ਜੈਸੀ ਮਛਲੀ ਨੀਰ, ਜਉ ਅਧ ਕਉ ਤਿਉ ਸੁਖ ਘਣਉ, ਮਨ ਤਨ ਸ਼ਾਂਤ ਸਰੀਰ, ਬਿਨ ਜਾਲ ਘੜੀ ਨਾ ਜੀਵਾਈ, ਪ੍ਰਭ ਜਾਣੇ ਅਬ ਪੀਰ, ਰੇ ਮਨ ਐਸੀ ਹਰਸ ਪ੍ਰੀਤਕਾਰੂ, ਜੈਸੀ ਚਾਦਰਕ ਮੇਹੇ ਸਾਰ ਭਾਰ, ਥਾਲ ਹਰਿਆਵਲੇ ਇੱਕ ਬੂੰਦ ਨ ਪਵੀ ਕੇ, ਕਰਮ ਮਿਲੈ ਸੋ ਪਾਈਐ, ਕਿਰਤ ਪਾਇਆ ਸਿਰ ਦੇ, ਰੇ ਮਨ ਐਸੀ ਹਰ ਸੋ ਪ੍ਰੀਤ ਕਾਰੂ, ਜੈਸੀ ਜਾਲ ਦੁੱਧ ਹੋਈ, ਅਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ, ਆਪੇ ਮੇਲ ਵਿਛੁਣਿਆ ਸੱਚ ਵਡਿਆਈ ਦੇ, ਰੇ ਮਨ ਐਸੀ ਹਰ ਸੋ ਪ੍ਰੀਤ ਕਾਰੂ, ਜੈਸੀ ਜਕਵੀ ਸੂਰ, ਖਿੰਨ ਪਾਲ ਨੀਂਦ ਨਾ ਹੋ ਗਈ ਸੋ ਬਈ, ਖਿਨ ਪਾਲੋ ਨੀਂਦ ਨਾ ਸੋ ਬਈ, ਜਾਣੇ ਦੂਰ ਹਜੂਰ, ਮਨਮੁਖ ਸੋਝੀ ਨਾ ਪਵੈ, ਗੁਰਮੁਖ ਸਦਾ ਹਜੂਰ,
ਮਨ ਮੁਖ ਗਣਤ ਗੜਾਵਣੀ ਕਰਤਾ ਕਰੇ ਸੋ ਹੋਈ ਸਤਾ ਕੀ ਕੀਮਤ ਨਾ ਪਵੇ ਜੇ ਲੋਚੈ ਸਭ ਕੋਈ ਗੁਰਮਤਿ ਹੋਏ ਤਾਂ ਪਾਈ ਐ ਸੱਚ ਮਿਲੈ ਸੁਖ ਹੋਏ ਸੱਚਾ ਨੇਹ ਨ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈ ਐ ਤ੍ਰਿਭਵਨ ਸੁਜੀ ਹੋਏ ਨਿਰਮਲ ਨਾਮ ਨ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰਤਲ ਧੜੀ ਕੇ ਮੌਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੈ ਸੋ ਮਿਲੈ ਜਾਹੀ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੈ ਹੋਮੈ ਮੈਲ ਨਾ ਜਾਈ ਸੋਹਨ ਆਪ ਪਛਾਣੀ ਆਈ ਸ਼ਬਦ ਭੇਦ ਪਤੀ ਆਈ ਗੁਰਮੁਖ ਆਪ ਪਛਾਣੀ ਆਏ ਅਵਰ ਕੇ ਕਰੇ ਰਚਰਾਈ ਮਿਲਿਆ ਕਾ ਕਿਆ ਮਿਲੀ ਐ ਸ਼ਬਦੇ ਮੇਲ ਸ਼ਬਦ ਮਿਲੇ ਪਤੀ ਆਈ ਮਨ ਮੁਖ ਸੂਜੀ ਨਾ ਪਵੈ ਵਿਛੜ ਚੋਟਾ ਖਾਈ ਨਾਨਕ ਦਰ ਘਰ ਏਕ ਹੈ ਵਰਨਾ ਦੂਜੀ ਜਾਈ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈ ਐ ਭੁੱਲੀ ਠੌਰ ਨਾ ਕਾਈ ਗੁਰਬਿਨ ਕੋ ਨਾ ਦਿਖਾਵਈ ਅੰਧੀ ਆਵੈ ਜਾਈ ਗਿਆਨ ਪਦਾਰਥ ਖੋਏ ਅੱਠ ਗਿਆ ਮੁੱਠਾ ਜਾਈ ਬਾਬਾ ਮਾਇਆ ਪਰਮ ਭੁਲਾਈ ਪਰਮ ਭੁੱਲੀ ਦੁਹਾਗਣੀ ਨਾ ਪੇਰੂ ਅੰਤ ਸਮਾਈ ਰਹਾਉ ਭੁੱਲੀ ਗ੍ਰਹਿ ਦਸੰਤਰੀ ਭੁੱਲੀ ਗ੍ਰਹਿ ਤਜ ਜਾਈ ਭੁੱਲੀ ਡੂੰਗਰ ਥਲ ਚੜੈ ਪਰ ਮੈਂ ਮਰਨ ਡੋਲਾਈ ਧੁਰੋ ਬਛੁਨੀ ਕਿਉਂ ਮਿਲੇ ਗਰਭ ਮੁੱਠੀ ਬਿਲ ਲਾਈ ਵਿਛੜਿਆ ਗੁਰਮਿਲ ਸੀ ਹਾਰ ਰਾਸੁ ਨਾਮ ਪਿਆਰ ਸਾਚ ਸਹਿਜ ਸੁਭਾ ਚਣੀ ਹਰ ਗੁਣ ਨਾਮ ਅਧਾਰੂ ਜਿਉ ਭਾਵੈ ਚੋ ਰੱਖ ਤੂੰ ਮੈਂ ਤੁਝ ਬਿਨ ਕਵਣ ਪਧਾਰੂ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਥਾ ਕਿਆ ਕਰੇ ਮਨ ਮਹਿਮਲ ਗੁਮਾਨ ਗੁਰ ਬਹਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰੂ ਸਾ ਧਨ ਆਪ ਗਵਾਇਆ ਗੁਰ ਕਹਿ ਸ਼ਬਦ ਵਿਚਾ ਸਿੰਗਾਰੂ ਘਰ ਹੀ ਸੁਪਰ ਪਾਇਆ ਗੁਰ ਕਹਿ ਤਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਈ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿੱਚੋਂ ਖੋਈ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਈ ਕਰਮ ਲੈ ਤਾਂ ਪਾਈਐ ਆਪਣਾ ਲਿਆ ਜਾਈ ਗੁਰ ਕੀ ਚਰਨੀ ਲੱਗ ਰਹੂੰ ਵਿੱਚੋਂ ਆਪ ਗਵਾਈ ਸੱਚੇ ਸੇ ਤੀਰਥੇ ਆਪ ਪੱਲੋ ਸੱਚੈ ਪਾਈ ਸੱਚੋ ਪੱਲੈ ਪਾਈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਸੈ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਕ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧ ਭਕਰਨਾਦ ਧਨ ਜੋਬਨ ਠੱਗ ਜਗ ਠੱਗਿਆ ਲੱਭ ਲੋਭ ਅਹੰਕਾਰ ਮੋਹ ਠਗੌਲੀ ਹਉ ਮੋਹੀ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰਨਾ ਕੋਈ ਮੈਂ ਤੁਝ ਬਿਨ ਅਵਰਨਾ ਭਾਵਈ ਤੂੰ ਭਾਵੈ ਸੁਖ ਹੋਇ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚਲ ਸੀ ਕੂੜਾ ਮੋਹ ਨਾ ਵੇਖੋ ਵਾਟ ਬਟਾਉ ਆਇਆ ਨਿਤ ਚੱਲਦਾ ਸਾਥ ਦੀਪ ਆਖਣ ਆਖੈ ਕੇ ਤੜੇ ਗੁਰ ਬਿਨ ਬੂਝ ਨਾ ਹੋਵੇ ਨਾਮ ਵਡਾਈ ਜੇ ਮਿਲਾਏ ਸੱਚ ਰਪੈ ਪਤ ਹੋਵੇ ਜੇ ਜੋ ਤੁਧ ਭਾਵੈ ਸੇ ਭਲੇ ਖੋਟਾ ਕਰਨ ਕੋਏ ਗੁਰ ਸਰਨਾਈ ਛੁਟੀਐ ਮਨ ਮੁਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੇ ਖਜ਼ਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਬਜਾਈ ਕਹਿਣੇ ਹੱਥ ਨਾ ਲੱਭਾਈ ਸੱਚ ਚਕੈ ਪਤੇ ਪਾਈ ਗੁਰਮਤਿ ਤੂੰ ਸਲਾਹਿਣਾ ਹੋਰ ਕੀਮਤ ਕਹਿਣ ਨਾ ਜਾਈ ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹੋਮੈ ਵਾਧੂ ਬੈ ਗੁਰ ਬੈ ਨੂੰ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਾ ਸਿਖਾਈ ਆਸਾ ਬੰਧ ਚਲਾਈਐ ਮੋਹ ਮੋਹ ਚੋਟਾ ਖਾਈ ਅਵਗੁਣ ਬੱਧਾ ਮਾਰੀਐ ਛੂਟੈ ਗੁਰਮੁ ਗੁਰਮਤਿ ਨਾਈ ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖੂ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖੂ ਹੋਮੈ ਰੂਪ ਗਵਾਈਐ ਸ਼ਬਦ ਸੱਚੈ ਸਚ ਭਾਖੂ ਆਕਾਸ਼ੀ ਪਾਤਾਲ ਤੂੰ ਤ੍ਰਿਭਵਨ ਰਹਿਆ ਸਮਾਈ ਆਪੇ ਭਗਤੀ ਭਾਉ ਕਰ ਭਾਉ ਤੂੰ ਆਪੇ ਮਿਲੈ ਮਲਾਈ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਵੈ ਰਜਾਈ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਵਿਦਿਆ ਵਰਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋਂ ਸੁਖਸਾਰ ਜਿਉਂ ਭਾਵੈ ਤੋ ਰਾਖ ਤੂੰ ਮੈਂ ਹਰ ਨਾਮ ਅਧਾਰੂ ਮਨ ਰੀ ਸਾਚੀ ਖਸਮ ਰਜਾਈ ਮਨ ਤਨ ਮਨ ਸਾਜ ਸਿੰਗਾਰ ਜਿਨ ਤਨ ਮਨ ਸਾਜ ਸਿੰਗਾਰਿਆ ਤਿਸ ਸੇਤੀ ਲਿਬਲਾਈ ਰਹਾਉ
ਤਨ ਬੈ ਸੰਤਰ ਹੋ ਮੀਆਂ ਇੱਕ ਤੈਲ ਇੱਕ ਰੱਤੀ ਤੂਲ ਕਟਾਈ ਮਨ ਤਨ ਸਮਧਾ ਜੇ ਕਰੀ ਅਣਦਿਨ ਅਗਨ ਜਲਾਈ ਹਰ ਨਾਮੈ ਤੁਲਨਾ ਪੂਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈ ਐਸੇ ਕਰਮ ਤਰ ਆਈ ਤਨ ਹੈ ਮੰਚਲ ਗਾਲੀਆਂ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲਨਾ ਪੂਜਾਈ ਸਭ ਡਿੱਠੀ ਠੋਕ ਬਜਾਈ ਕੰਚਨ ਕੇ ਕੋਟ ਦੱਤ ਕਰੀ ਬਹੁ ਹੈਬਰ ਗੈਬਰ ਦਾਨ ਭੂਮਦਾਨ ਗਊਰਾ ਘਣੀ ਅੰਤਰ ਗਰਭ ਗਮਾਨ ਰਾਮ ਨਾਮਨ ਵਿਦਿਆ ਗੁਰਤ ਦੀਆ ਸਚਦਾਨ ਮਨ ਹੱਠ ਬੁੱਧੀ ਕੇਤੀਆਂ ਕੇਤੇ ਬੇਦ ਵਿਚਾਰੂ ਕੇਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰੂ ਸਚੋ ਓਰੈ ਸਭ ਕੋ ਸਿਰ ਉਪਰ ਸਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨਾ ਦਿਸੈ ਕੋਈ ਇੱਕ ਨਾ ਭਾਂਡੈ ਸਾਜੇ ਆਏ ਇੱਕ ਚਾਨਣ ਤੈ ਲੋਈ ਕਰਮ ਮਿਲੈ ਸਚ ਪਾਈਐ ਧੋਰ ਬਖਸ਼ ਨ ਮਿਟੈ ਕੋਏ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਭਾਈ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਇ ਸੁਨਾਈ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਈ ਘਾਟ ਘਟ ਬਾਜੇ ਕਿੰਗੁਰੀ ਅਨਹ ਅਨ ਦੈਨ ਸ਼ਬਦ ਸੁਭਾਈ ਵਿਰਲੇ ਕੋ ਸੋਜੀ ਪਾਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਈ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੈ ਦਿਸੈ ਧੌਲ ਹਰ ਬੱਗੇ ਬੰਕ ਦੁਆਰੂ ਨਾ ਕਰ ਮਨ ਖੁਸ਼ੀ ਉਸ ਦੁਸਾਰਿਆ ਦੂਜਾ ਹਿਤ ਪਿਆਰੂ ਅੰਦਰ ਖਾਲੀ ਪ੍ਰੇਮ ਬੈਨੋ ਢਹਿ ਢੇਰੀ ਤਨ ਸ਼ਾਰ ਭਾਈ ਰੇ ਤਨ ਮਨ ਸਾਥ ਨ ਹੋਇ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਈ ਰਹਾਉ ਰਾਮ ਨਾਮ ਧਨ ਨਿਰਮਲ ਹੋ ਜੇ ਦੇਵੈ ਦੇਵਨ ਹਾਰੂ ਆਗੈ ਪੂਛਣਾ ਹੋ ਬਈ ਜਿਸ ਬੇਲੀ ਗੁਰ ਗੁਰਪ੍ਰਾਨ ਆਪ ਛੁਡਾਈ ਛੁੱਟੀ ਆ ਆਪੇ ਬਖਸ਼ਣ ਹਾਰ ਮਨ ਮੁੱਖ ਜਾਣੇ ਆਪਣੇ ਧੀਆਂ ਪੂਤ ਸੰਜੋਗ ਨਾਰੀ ਦੇਖ ਵਿਗਾਸੀ ਆ ਨਾਲੇ ਹਰਖ ਸੋਗ ਗੁਰਮੁਖ ਸ਼ਬਦ ਰੰਗਾਵਲੀ ਅਨਸ ਹਰ ਰਸ ਭੋਗ ਚਿੱਤ ਚੱਲੇ ਵਿਤ ਵਜਾਵਣੂ ਸਾਕਤ ਡੋਲ ਡੁਲਾਈ ਬਾਹਰ ਢੂੰ ਰਵਗੁਚੀ ਐ ਘਰ ਮਹਿ ਵਸ ਸੁਖਾਈ ਮਨਮੁਖ ਹਮੈ ਕਰ ਮੋਸੀ ਗੁਰਮੁਖ ਪੱਲੇ ਪਾਈ ਸਾਕਤ ਨਿਰਗੁਣ ਆਰੇ ਅਨੂ ਆਪਣਾ ਮੂਲ ਪਛਾਣੂ ਰਗਤ ਮਿਲ ਕਾਏ ਤਨੂ ਅਗਨੀ ਪਾਸ ਪਿਰਾਣੂ ਪਵਣੇ ਕਹਿ ਵਸ ਦੇਹੋ ਰੀਵ ਜਮਸਤਕ ਜੇ ਸਚ ਨਿਸ਼ਾਣੂ ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ ਸੁਖ ਜੀਵਨ ਦਸਿਆ ਕੀਐ ਜਿਸ ਗੁਰਮੁਖ ਵਸਿਆ ਸੋਈ ਨਾਮ ਬਹੁਣੇ ਤਿਆਗਣੀ ਜਿਸ ਹਾਰ ਗੁਰ ਦਰਸਨ ਹੋਈ ਜਿਉਂ ਸੁਪਨੇ ਨਿਸ ਭੁੱਲੀਐ ਜਬ ਲਾਗੋ ਨਿੰਦਰਾ ਹੋਈ ਇਉਂ ਸਰਪਰ ਕਹਿ ਸਰਬਨ ਕਹਿ ਵਸ ਜੀਅੜਾ ਅੰਤਰ ਹਉਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਹੀ ਜਗ ਲੋਏ ਅਗਨ ਮਰੈ ਜਲ ਪਾਈਐ ਜਿਉਂ ਬਾਰਿਕ ਦੁੱਧੈ ਮਾਹੀ ਜਿਬੈਨ ਜਾਲ ਕਮਲ ਸੁਨਾ ਕੀਐ ਬੈਨ ਜਾਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੀ ਖੜਰਾਵਣੋ ਕਈ ਅੜੈ ਡਰੀ ਆਸ ਉੱਚੋ ਪਰਬਤ ਡਾ ਗਾਖੜੂ ਨਾ ਪੌੜੀ ਜਿਤ ਦਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਬਰੀਆਸ ਭਾਈ ਰੇ ਭਵਜਲ ਬਿਸਮਲ ਰਾਉ ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਉ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰੂ ਜੋ ਆਇਆ ਸੁ ਚੱਲ ਸੀ ਅੰਮ੍ਰਿਤ ਗੁਰ ਕਰਤਾਰੂ ਧੀ ਸੱਚਾ ਸਾ ਲਾਇਣਾ ਸੱਚਾ ਸਾਨ ਪਿਆਰ ਦਾਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰੂ ਹਸਤੀ ਘੋੜੇ ਪਾਖਰੇ ਲਸਕਰ ਲੱਖ ਅਟਪਾਰੂ ਕਿਸੀ ਨਾਲ ਨਾ ਚੱਲਿਆ ਕਪ ਕਪ ਮੂਏ ਅਸਾਰ ਸੋਇਨਾ ਰੂਪਾ ਸੰਚੀ ਹੈ ਮਾਲ ਜਾਲ ਜੰਜਾਲੂ ਸਭ ਜਗ ਮਹਿ ਦੋਹੀ ਫੇਰੀ ਹੈ ਬਿਨ ਨਾਵੇ ਸਰਕਾਲੂ ਪਿੰਡ ਪੜੈ ਜੂ ਚੱਲ ਖੇਲ ਸੀ ਬਦ ਫੈਲੀ ਕਿਆ ਹਾਲ ਦੋ ਪੁੱਤਾਂ ਦੇਖ ਬੇਗਸੀ ਹੈ ਨਾਰੀ ਵਿਸੇਜ ਪ੍ਰਧਾਰ ਚੋਆ ਚੰਦਨ ਲਾਈ ਹੈ ਕੱਪੜ ਰੂਪ ਸ਼ਿੰਗਾਰ ਖੇਹੂ ਖੇਰ ਲਾਈ ਹੈ ਛੋੜ ਚੱਲੈ ਘਰ ਬਾਹਰ ਮਹਿਲ ਮਲੂਕ ਸੁਹਾਈ ਕਹਾਈ ਹੈ ਰਾਜਾ ਰਾਉ ਕੇ ਖਾਨ ਚੌਧਰੀ ਰਾਉ ਸਦਾਈ ਹੈ ਜਲ ਬਲੀਐ ਮਹਾਨ ਮਨਮੁਖ ਨਾਮ ਵਿਸਾਰਿਆ ਜਿਉ ਡਬ ਦੱਦਾ ਜਾ ਖਾਨ ਹੋਮੈ ਘਰ ਸਾਰਿਆ ਸੀ ਜੋ ਆਇਆ ਜਗ ਮਾਏ ਸਭ ਜਗ ਕਾਜਲ ਕੋਸੜੀ ਤਾਨ ਮਾਨ ਦੇ ਸੁਆਹੀ ਗੁਰ ਰਾਖੇ ਸੇ ਨਿਰਮਲੀ ਸ਼ਬਦ ਨਵਾਰੀ ਭਾਹੀ ਨਾਨਕ ਕਰੀਆ ਸਚ ਨਾਮ ਸਿਰ ਸ਼ਾਹ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇ ਸਾਹ ਮਨਮੁਖ ਭਉ ਜਲ ਪੁਛ ਪਚ ਮੂਏ ਗੁਰਮੁਖ ਤਰੇ ਅਸਾਹ ਅਸਾਹ ਸ੍ਰੀ ਆਗ ਮਹੱਲਾ ਪਹਿਲਾ ਕਰ ਦੂਜਾ
ਮੁਕਾਮ ਕਾਰ ਘਰ ਬੈਸਣਾ ਨਿਤ ਚੱਲਣੇ ਕੀ ਤੋ ਮੁਕਾਮ ਤਾਂ ਪ੍ਰਜਾਣੀਏ ਜਾ ਰਹੇ ਨੀ ਚੋਲੋ ਦੁਨੀਆਂ ਕੈਸ ਮੁਕਾਮੇ ਕਾਰ ਸਿਦਕ ਕਰਨੀ ਘਰ ਚ ਬਹਾਦੁਰ ਲਾਗ ਰਹੋ ਨਾਮੇ ਰਹਾਉ ਜੋਗੀ ਤਾਂ ਆਸਣ ਕਰ ਬਹੇ ਮੁੱਲਾਂ ਬਹੇ ਮੁਕਾਮ ਪੰਡਿਤ ਬਖਾਣੇ ਪੂਤੀਆਂ ਸਿਰਦ ਬਹੇ ਦੇਵ ਸੁਖਾਨ ਸੋਰ ਸਿੱਧ ਗਣ ਗੰਧਰਬ ਮੁਨ ਜਨ ਸੇਖ ਪੀਰ ਸਲਾਰ ਦੋ ਦਰ ਕੂਚ ਪੂਜਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਮਰੇ ਗਏ ਕਰ ਕਰ ਚੂਚ ਘੜੀ ਮੋਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੁੰਚ ਸ਼ਬਦਾਂ ਮਾਹ ਵਖਾਣੀ ਹੈ ਬਿਰਲਾ ਤੇ ਬੂਝੈ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਹੀ ਅਲ ਸੋਈ ਅੱਲਾਹ ਅਲਖ ਗਮ ਕਾਦਰ ਕਰਨ ਹਾਰ ਕਰੀਮ ਜਾ ਸਭ ਦੁਨੀ ਆਵਣ ਜਾਵਣੀ ਮੁਕਾਮ ਹੀ ਕਰਹੀਮ ਮੁਕਾਮ ਜਿਸਨੂੰ ਆਖੀਐ ਜੈਸ ਸਹਿਸ ਨਾ ਹੋਵੀ ਲੇਖ ਉਸਮਾਨ ਧਰਤੀ ਚੱਲ ਸੀ ਮੁਕਾਮ ਹੋਈ ਏਕ ਦੇਨ ਰਾਵ ਸਸ ਚਲੈ ਦਿਨ ਰੱਬ ਚੱਲੇ ਨਿਸ ਸਸ ਚੱਲੇ ਤਰਕਾ ਲੱਖ ਪਰੋਈ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ ਸੁਧਾਰਾ ਅਸ਼ ਬਣੀਆਂ ਇੱਕ ਸ੍ਰੀ ਆਗ ਮਹੱਲਾ ਤੀਜਾ ਘਰ ਪਹਿਲਾ ਇੱਕ ਅਸ਼ ਬਣੀਆਂ ਇੱਕ ਓਅੰਕਾਰ ਗੁਰਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਈ ਬੂਝੈ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਣ ਕਾਹੀ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਊ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਈ ਜੀ ਜਨਤੇ ਕਿਆ ਵਿਚਾਰੀ ਕਿਆ ਕੁਆ ਸੁਣਾਈ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹ ਲਭਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨ ਪਾਈ ਰੱਬ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਖਾਈ ਪਈ ਅੜੈ ਜਗ ਜੀਵਨ ਦਾ ਤਾਂ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਖਾਈ ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈ ਅੜੈ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਣ ਦਿਨ ਭਗਤ ਕਰੈ ਦਿਨ ਰਾਤੀ ਹਉਮੈ ਮੂਹ ਚੁਕਾਇਆ ਜਿਸ ਸਿਉ ਰਾਤਾ ਤੈਸ ਹੋਵੈ ਸੱਚੇ ਸੱਚ ਸਮਾਇਆ ਆਪੇ ਨਗਰ ਕਰੀ ਪਾਹੁ ਲਾਈ ਗੁਰ ਸਭ ਦੀ ਵਿਚਾਰ ਸਤਿਗੁਰ ਸੀ ਸਹਿਜ ਉਪਜਾਇ ਹਉਮੈ ਕ੍ਰਿਸ਼ਨਾ ਮਾਰ ਹਰ ਗੁਣਦਾਤਾ ਸਦਮਨ ਵਸੈ ਸੱਚ ਰੱਖਿਆ ਅਵਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਾਨ ਨਿਰਮਲਾ ਪਾਇਆ ਜਾਈ ਨਾਮ ਨਿਧਾਨ ਹਰ ਮਨ ਵਸੈ ਹੁਮੈ ਦੁੱਖ ਸਭ ਜਾਈ ਸਤਿਗੁਰੂ ਸ਼ਬਦ ਸੁਣਾਇਆ ਹਉ ਸਦਬਲਹਾਰੈ ਜਾਉ ਆਪਣੇ ਮਾਨ ਚਿਤ ਕਹਿ ਕਹਾਈ ਦਿਨ ਗੁਰ ਭਾਪ ਨ ਜਾਈ ਹਰ ਜੀਉ ਭਗਤ ਬਸਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੀ ਵਡਿਆਈ ਸ੍ਰੀ ਆਗ ਮਹੱਲਾ ਤੀਜਾ ਹੋਮੈ ਕਰਮ ਕਮਾਵਲੀ ਜਮ ਡੰਡ ਲੱਗੈ ਤਿਨੇ ਆਈ ਜੇ ਸਤਿਗੁਰ ਸੇਵਨ ਸੇ ਉਬਰੀ ਸਰ ਸੇ ਕੀ ਲਿਵਲਾਈ ਮਾਨ ਰੇ ਗੁਰਮੁਖ ਨਾਮ ਤੇ ਆਈ ਤੁਰ ਪੂਰਵ ਕਰਤੈ ਲਿਖਿਆ ਤਿਨਾ ਗੁਰਮਤ ਨਾਮ ਸੁਣਾਈ ਰਹਾਉ ਬਿਨ ਸਤਿਗੁਰ ਪ੍ਰਈ ਪ੍ਰਤੀਤ ਨ ਆਵਈ ਨਾਮ ਨ ਲਗੋ ਭਾਉ ਸੁਪਨੇ ਸੁਖ ਨ ਪਾਵਈ ਦੁਖ ਮਹਿ ਸਵੈ ਸਵਾਈ ਜੇ ਹਾਰ ਹਰ ਕੀਤੇ ਬਹੁਤ ਲੋਚੀ ਆਏ ਕਿਰਤ ਨ ਮੇਟਿਆ ਜਾਈ ਹਰ ਕਾ ਭਾਣਾ ਭਗਤੀ ਮੰਨਿਆ

ਸਤ ਮੀਰੀਐ ਭੀ ਬਿਖ ਪਾਲੂ ਲਾਗੈ ਧਾਈ ਸ੍ਰੀ ਗਿਆਨ ਸਚੇ ਨਿਰਮਲੇ ਜੈਨ ਸਤਿਗੁਰ ਨਾਲ ਪਿਆਰੂ ਸਤਿਗੁਰ ਕਾ ਭਾਣਾ ਕਮਾਵੰਦੀ ਬਿਖੋ ਮੈਂ ਤਜ ਬਿਕਾਰੂ ਮਨ ਹੱਥ ਕਿਤੇ ਉਪਾਇ ਨਾ ਕੀਤੀ ਹੈ ਸਿਮਰਤ ਸਾਸਤਰ ਸੁਧ ਜਾਈ ਮਿਲ ਸੰਗਤ ਸਾਧੂ ਉਗਰੀ ਗੁਰ ਕਾ ਸ਼ਬਦ ਕਮਾਹੀ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਰ ਅਵਾਰੂ ਗੁਰਮੁਖ ਸੇਵੀ ਸੋਮਈ ਜਿਨ ਕਿਰਪਾ ਕਰੀ ਕਰਤਾਰ ਨਾਨਕ ਦਾਤਾ ਏਕ ਤੂੰ ਦੂਜਾ ਔਰ ਨਾ ਕੋਈ ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਜੁਗੈ ਗੁਰ ਭਾਈ ਹਰ ਜਸਤੀ ਹਰ ਰਸਤੀ ਵੈ ਸਹਿਜ ਰਹੇ ਉਡਨ ਆਵੈ ਜਾਈ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਾਨ ਰੇ ਗੁਰ ਕੀ ਕਾਰ ਕਮਾਈ ਗੁਰ ਕੈ ਭਾਣੇ ਜੇ ਚੱਲੇ ਤਾਂ ਅਣਜਨ ਰਾਖੇ ਹਰ ਨਾਈ ਰਹਾਉ ਪੰਖੀ ਬਿਰਖ ਸੁਹਾਵੜੀ ਉਡੈ ਚਾਹੋਂ ਦੇਸ਼ ਜਾਈ ਜੇ ਤਾਂ ਉਡੈ ਦੁੱਖ ਤਣੇ ਨਿਤ ਦੱਜੈ ਪੈ ਬਿਲ ਲਾਈ ਬਿਨ ਗੁਰਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਈ ਗੁਰਮੁਖ ਬ੍ਰਹਮ ਹਰੀ ਆਵਲ ਹੈ ਸਹਿਜ ਸੁਪਾਈ ਸਾਖਾ ਤੀਨ ਨਿਵਾਰੀ ਆਏਕ ਸ਼ਬਦ ਏਕ ਸ਼ਬਦ ਜਗ ਲਾਈ ਅੰਮ੍ਰਿਤ ਫਲ ਹਾਰੀ ਕਹੇ ਆਪੇ ਦੇਹ ਦੇਖਵਾਈ ਮਨਮੁਖ ਉਬੇ ਸੁਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀ ਹੈ ਉਹਨਾਂ ਘਰ ਨਾ ਗਿਰਾਊ ਕੱਟੀਆਂ ਏ ਸੈਨ ਪਜਾਲੀ ਏ ਉਹਨਾਂ ਸ਼ਬਦ ਨਾ ਨਾਊ ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਊ ਹੁਕਮੇ ਜਤਨ ਦੇਖਣੇ ਜੇ ਹੈ ਜੇ ਭੇਜੇ ਪੈ ਜਾਊ ਹੁਕਮੇ ਦਾ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਊ ਹੁਕਮ ਨਾ ਜਾਣੇ ਬਪੋੜੇ ਭੂਲੇ ਫਿਰੇ ਬਿਕਵਾਰੀ ਮਨ ਹਟ ਕਰਮ ਕਮਾਵੰਦੀ ਨਿਤਨਿਤ ਹੋਏ ਕੁਵਾਰ ਅੰਤਰ ਸ਼ਾਂਤ ਨ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੂੰਹ ਸੋਹਣੇ ਗੁਰ ਕਹੇ ਤਾਂ ਪਿਆਰੀ ਸੱਚੀ ਭਗਤੀ ਸੱਚ ਰੱਖੀ ਨਰ ਸੱਚੈ ਸਤਿਆਰ ਆਈ ਸੀ ਪ੍ਰਵਾਨ ਹੈ ਸਭ ਕੁਲਤਾ ਕਰੇ ਉਧਾਰੀ ਸਭ ਨਦਰੀ ਕਰਮ ਕਮਾਵੰਦੀ ਨਦਰੀ ਬਾਹਰ ਨਾ ਕੋਈ ਜੈਸੀ ਨਜ਼ਰ ਕਰ ਦੇਖੈ ਸੱਚਾ ਐਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਜ ਮਹੱਲਾ ਪੰਚੀਜਾ ਗੁਰਮੁਖ ਨਾਮ ਲਿਆ ਧਿਆਈ ਹੈ ਮਨਮੁਖ ਬੂਝ ਨਾ ਪਾਈ ਗੁਰਮੁਖ ਸਦਾ ਮੁਖਜਲੀ ਹਰ ਵਸਿਆ ਮਨ ਆਈ ਸਹਿਜੇ ਹੀ ਸੁਖੂ ਪਾਈ ਹੈ ਸਹਿਜੇ ਰਹਿ ਸਮਾਈ ਭਾਈ ਰੇ ਦਾਸਨ ਦਾਸਾ ਹੋਈ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਈ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤਿਗੁਰ ਭਾਈ ਸਦਾ ਫਿਰ ਨਹੀਂ ਚਲ ਪਾਈ ਹੈ ਨਾ ਉਹ ਮਰੈ ਨਾ ਜਾਈ ਸ਼ਬਦ ਮਿਲੀ ਤਾਂ ਨਾ ਵਿਛੜੈ ਫਿਰ ਕਹਿ ਅੰਤ ਸਮਾਏ ਹਾਰ ਨਿਰਮਲ ਅਤ ਉਜਲਾ ਦਿਨ ਗੁਰ ਪਾਇਆ ਨਾ ਜਾਈ ਪਾਠ ਪੜੈ ਨਾ ਬੁਝਾਈ ਭੇਖੀ ਭਰਮ ਭੁਲਾਈ ਗੁਰਮਤੀ ਹਾਰ ਸਦਾ ਪਾਇਆ ਰਸਨਾ ਹਾਰ ਰਾਸ ਸੁਣਵਾਈ ਮਾਇਆ ਮੂੰਹ ਚੁਕਾਇਆ ਗੁਰਮਤਿ ਸਹਿ ਸੁਪਾਈ ਬਿਨ ਸ਼ਬਦ ਜਗ ਦੁਖੀਆ ਫਿਰ ਮਨਮੁਖ ਮਨਮੁਖਾਂ ਨੂੰ ਗਈ ਕਾਈ ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਈ ਮਾਇਆ ਭੁੱਲੇ ਸਿੱਧ ਫਿਰੈ ਸਮਾਧ ਨ ਲੱਗੈ ਸੁਭਾਈ ਤੀਨੇ ਲੋ ਵਿਆਪਤ ਹੈ ਅਧ ਗ੍ਰਹੀ ਲਪਟਾਈ ਬਿਨ ਗੁਰ ਮੁਕਤ ਨ ਪਾਈਐ ਨਾ ਦੁਬਿਧਾ ਮਾਇਆ ਜਾਈ ਮਾਇਆ ਕਿਸਨੋਂ ਆਖੀਆ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਓ ਵੱਧ ਹੈ ਹੋਮੈ ਕਰਮ ਕਮਾਏ ਬਿਨ ਸ਼ਬਦ ਭਰਮ ਨਾ ਚੁਕਈ ਨਾ ਵਿੱਚੋਂ ਹੋਮੈ ਜਾਈ ਬਿਨ ਪ੍ਰੀਤੀ ਭਗਤ ਨਾ ਹੋ ਗਈ ਬਿਨ ਸ਼ਬਦ ਤਾਏ ਨਾ ਪਾਈ ਸ਼ਬਦੇ ਹੋਮੈ ਮਾਰੀ ਹੈ ਮਾਇਆ ਕਾ ਭਰਮ ਜਾਈ ਨਾਮ ਪਦਾਰਥ ਪਾਈ ਹੈ ਗੁਰਮੁਖ ਜਾਏ ਸੁਭਾਈ ਬਿਨ ਗੁਰ ਗੁਣ ਨਾ ਜਾਪਣੀ ਬੈਨ ਗੁਣ ਭਗਤ ਨਾ ਹੋਈ ਭਗਤ ਵਸਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਈ ਨਾਨਕ ਸ਼ਬਦੇ ਹਰ ਮਿਲੇ ਹਰ ਸਲਾਹੀ ਹੈ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭੁਲਾਏ ਮਨੁੱਖ ਕਰਮ ਕਰੇ ਨੇ ਬੂਝੈ ਬਿਰਥਾ ਜਨਮ ਗਵਾਈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਈ ਮਨ ਰੀ ਨਾਮ ਜਪੋ ਸੁਖ ਹੋਏ ਪੂਰਾ ਗੁਰ ਪੂਰਾ ਸਲਾਹੀ ਹੈ ਸਹਿਜ ਮਿਲੈ ਪ੍ਰਭ ਸੋਈ ਰਹਾਉ ਭਰਮ ਗਿਆ ਪਉ ਭਾਗਿਆ ਹਾਰ ਚਰਣੀ ਚਿਤ ਲਾਈ ਗੁਰਮੁਖ ਸ਼ਬਦ ਕਮਾਈ ਹੈ ਹਰ ਵਸੈ ਮਨ ਆਈ ਘਰ ਮਹਿਲ ਸੱਚ ਸਮਾਈ ਹੈ ਜਮਕਾਲ ਨਾ ਸਕੈ ਖਾਈ ਨਾਮਾ ਸ਼ਿੰਬਾ ਕਬੀਰ ਜਵਾਹ ਪੂਰੇ ਗੁਰ ਤੇ ਗਤ ਪਾਈ ਬਹੁ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੈ ਜਾਤ ਗਵਾਈ ਸੁਰ ਨਰ ਦਿਨ ਕੀ ਬਾਣੀ ਗਾਵੇ ਕੋਈ ਨਾ ਮਿਟੈ ਭਾਈ ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟਿਆ ਨਿਰਮਲ ਹੋਊਆ ਅਨੰਦਨ ਨਾਮ ਵਸਾਣੇ ਏਕੋ ਪੜੇ ਏਕੋ ਨਾਮ ਬੂਝੈ ਦੂਜਾ ਵਰਨਾ ਜਾਣੇ ਫਟ ਦਰਸ਼ਨ ਜੋਗੀ ਸੰਨਿਆਸੀ ਬੈਨ ਗੁਰ ਭਰਮ ਭੁਲਾਈ
ਸਤਿਗੁਰ ਸੇਵੈ ਤਾਂ ਗਾਤ ਮਿਤ ਪਾਵੈ ਹਰ ਜੀਉ ਮਨ ਵਸਾਈ ਸੱਚੀ ਬਾਣੀ ਸਉ ਚਿਤ ਲਾਗੈ ਆਵਣ ਜਾਣ ਰਹਾਈ ਪੰਡਿਤ ਪੜ ਪੜ ਬਾਦ ਵਖਾਣੇ ਬਿਨ ਗੁਰ ਭਰਮ ਭੁਲਾਈ ਲੱਖ ਚੁਰਾਸੀ ਫੇਰ ਪਇਆ ਬਿਨ ਸ਼ਬਦੈ ਮੁਕਤ ਨਾ ਪਾਈ ਨਾ ਜਾ ਨਾਉ ਚੇਤੈ ਤਾਂ ਗਤ ਪਾਈ ਜਾਂ ਸਤਿਗੁਰ ਮੇਲ ਮਿਲਾਈ ਸਤਸੰਗਤ ਮਹਿ ਨਾਮ ਹਾਰੂਪ ਜੈ ਸਾਜਾ ਸਤਿਗੁਰ ਮਿਲੈ ਸੁਭਾਈ ਮਨ ਤਾਨੂੰ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਪਾਈ ਸਦਬਲਹਾਰੀ ਗੁਰ ਆਪਣੇ ਬਿਟਾਉਂ ਜੇ ਹਰ ਸੇਤੀ ਚਿਤ ਲਾਈ ਸੋ ਬ੍ਰਾਹਮਣ ਬ੍ਰਹਮ ਜੋ ਬਿੰਦਈ ਹਰ ਸੇਤੀ ਰੰਗ ਰਾਤਾ ਭਾਵ ਨਿਤ ਵਸੈ ਸਭਨਾ ਘਟ ਅੰਤਰ ਗੁਰਮੁਖ ਬਰ ਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕਹਿ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੈ ਨੋ ਸਭ ਕੋ ਸਭ ਲੋ ਜਦੀ ਬਿਨ ਗੁਰ ਪਾਇਆ ਨਾ ਜਾਈ ਪੜ ਪੜ ਪੰਡਤ ਜੋਤ ਕੀ ਤੱਕੇ ਭੇਖ ਭੇਖੀ ਪਰਮ ਪਲਾਈ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੀ ਰਜਾਈ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸ਼ਬਦ ਹੀ ਤੇ ਸਹਿਜ ਉਪਜੈ ਹਰ ਪਾਇਆ ਸਤ ਸੋਏ ਰਹਾਉ ਸਹਿਜੇ ਗਾਵਿਆ ਥਾਏ ਪਵੈ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗੂ ਸਹਿਜੇ ਹੀ ਤੇ ਸੁਖ ਸ਼ਾਂਤ ਹੋਈ ਬਿਨ ਸਹਿਜ ਸਹਿਜੈ ਜੀਵਨ ਵਾਦੂ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਈ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵਲਾਈ ਸਹਿਜੇ ਹੀ ਹਰ ਮਨ ਵਸੈ ਰਤਨ ਹਰ ਗੁਰ ਹਰ ਰਸ ਪਾਸਾਈ ਸਹਿਜੇ ਕਾਲ ਵਡਾਰਿਆ ਸੱਚ ਸਰਣਾਈ ਪਾਈ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇਵਡ ਭਾਗੀ ਜਿਨ ਜਿਨੀ ਪਾਇਆ ਸਹਿਜੇ ਰਹੇ ਸਮਾਈ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਾਈ ਮਨ ਕਰਮ ਕਮਾਵਣੀ ਹੋਮੈ ਜਲੈ ਸੁੰਜਲਾਈ ਜੰਮਣ ਮਰਨ ਨਾ ਚੁਕਈ ਫਿਰ ਫਿਰ ਆਵੈ ਜਾਈ ਤਹਿ ਗੁਣਾ ਵਿੱਚ ਸਹਿਜ ਨਾ ਪਾਈਐ ਤੈ ਗੁਣ ਪਰਮ ਪੁਲਾਈ ਪੜੀਐ ਗੁਣੀਐ ਕਿਆ ਕਥੀਐ ਜਾਂ ਮੁੱਢੋਂ ਕੁੱਠਾ ਜਾਈ ਚੌਥੇ ਪਾਦ ਮਹਿ ਸਹਿਜ ਹੈ ਗੁਰਮੁਖ ਪੱਲੈ ਪਾਈ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੁਜੀ ਹੋਈ ਗੁਣਵੰਤਿਆ ਗੁਣਵੰਤੀ ਸਾਲ ਆਏ ਆ ਸਹਿਜ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੂੰਹ ਗਵਾਰੂ ਸਹਿਜੇ ਸੋਝੀ ਪਾਈ ਸੱਚੇ ਸ਼ਬਦ ਪਿਆ ਅਪਾਰੂ ਆਪੇ ਬਖਸ਼ ਮਿਲਾਏ ਅਨੂ ਪੂਰੇ ਗੁਰ ਕਰਤਾਰ ਸਹਿਜੇ ਦ੍ਰਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰੂ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣਹਾਰ ਪੂਰਾ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨ ਪਾਰਾ ਵਾਰੂ ਗਿਆਨੀ ਆ ਕਾ ਧਨ ਨਾਮ ਹੈ ਸਹਿਜ ਕਰੇ ਵਾਪਾਰ ਆਨ ਦਿਨ ਲਾਹਾ ਹਰ ਨਾਮ ਲੈ ਨ ਫੁੱਟ ਭਰੇ ਭੰਡਾਰ ਨਾਨਕ ਤੋਟ ਨ ਆਵੇ ਜੀਏ ਦੇਵਣ ਹਾਰੂ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਈ ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿੱਤ ਲਾਏ ਨਿਰਮਲ ਨਾਮ ਸਦ ਨਵ ਤਨਉ ਆਪ ਬਸੈ ਮਨ ਆਈ ਰਹਾਉ ਹਰ ਜੀਉ ਰਾਖੂ ਆਪਣੀ ਸ਼ਰਨ ਆਈ ਜਿਉਂ ਰਾਖੇ ਤਿਉਂ ਰਹਿਣਾ ਗੁਰ ਕਾ ਸ਼ਬਦ ਜੀਵਤ ਮਰੇ ਗੁਰਮੁਖ ਪਵਜਲ ਤਰਨਾ ਵੱਡੇ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਵਸਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇੱਕ ਨਾ ਮਨਮੁਖ ਸ਼ਬਦ ਨ ਭਾਵੈ ਬੰਧਨ ਬੰਧ ਭਵਾਇਆ ਲੱਖ ਚੁਰਾਸੀ ਫਿਰ ਫਿਰਿਆ ਵੈ ਬਿਰਤਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚਾ ਸ਼ਬਦ ਰੰਗ ਰਾਤੀ ਅੰਦਨ ਗੁਣ ਗਾਵੈ ਸਦ ਨਿਰਮਲ ਸ਼ਬਦੇ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮਰਾਮ ਪਛਾਣੀ ਏਕੋ ਸੇਵਨ ਏਕ ਆਰਾਧੈ ਹੈ ਗੁਰਮੁਖ ਕਥ ਕਹਾਣੀ ਸੱਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਨ ਆਈ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਰਜਾਈ ਕਰੇ ਮਿਲਾਈ ਆਪੇ ਕਰੇ ਕਰਾਈ ਆਪੇ ਇਤਨਾ ਸੁੱਚਿਆਂ ਦੀ ਜਗਾਈ ਆਪੇ ਮੇਲ ਮਿਲਾਈਂਦਾ ਸ਼ਬਦ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲਾ ਭਈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਸੱਚੀ ਸੰਗਤ ਵੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵਿਆ ਹਰ ਮਨ ਵਸੈ ਲੱਗੈ ਨਮੈਲ ਪਤੰਗ ਰਹਾਉ ਸੱਚੈ ਸ਼ਬਦ ਮਤ ਉਪਜੈ ਸੱਚੇ ਸੱਚਾ ਨਾਉ ਜਿੰਨੀ ਹੋ ਮੈਂ ਮਾਰ ਪਛਾਣਿਆ ਹੋ ਤਿੰਨ ਬੁਲਹਾਰੇ ਜਾਉ ਮਨਮੁਖ ਸੱਚ ਨਾ ਜਾਣਨੀ ਤਿੰਨ ਠੌਰ ਨਾ ਕਤੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸੂ ਸਦਾ ਸਦਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸੂ ਸੱਚ ਵੇਖਣ ਸੱਚ ਬੋਲਣਾ ਤਾਨ ਮਾਨੂ ਸੱਚਾ ਹੋਈ ਸੱਚੀ ਸਾਖੀ
ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੀ ਦੁਖੀਏ ਚੱਲੇ ਰੋਈ ਗੁਰ ਸਤਿਗੁਰੂ ਜਿਨੀ ਨਾ ਸੇਵਿਓ ਸਤਿਗੁਰ ਜਿਨੀ ਨਾ ਸੇਵਿਓ ਸੇ ਕਟਾਈ ਸੰਸਾਰੂ ਜਮ ਦਰ ਬੱਧੇ ਮਾਰੀ ਐ ਕੂਕ ਨਾ ਸੁਣੇ ਪੁਕਾਰੂ ਬਿਰਸਾ ਜਨਮ ਗਵਾਇਆ ਮਰ ਜੰਮੇ ਵਾਰੂ ਵਾਰ ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸ਼ਬਦੇ ਭਉ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨ ਹੋਈ ਪੜ ਪੜ ਪੰਡਤ ਮੁਨੀ ਥੱਕੇ ਦੂਜੇ ਭਾਈ ਪਤ ਕੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਬਰ ਨ ਕੋਈ ਜੋ ਸੱਚਾ ਲਾਏ ਸੇ ਸੱਚ ਲੱਗੇ ਸਮਿਤ ਸੱਚੀ ਕਾਰ ਕਰਨ ਤਿੰਨਾ ਨਿਰਕਾਰ ਵਸਾ ਵਾਸਾ ਪਾਇਆ ਸੱਚੇ ਮਹਿੰਦ ਰਹਾਨੂ ਨਾਨਕ ਸ਼ਬਦ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਆਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਹੱਥ ਬਣੈ ਕੋਇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਭੇ ਭੱਜ ਖੜੇ ਸਭੋ ਭੱਜੈ ਆਸਰਾ ਚੂਕੈ ਸਭ ਸਰਾ ਉਜਤਾਵੇ ਉਸ ਪਾਰ ਰਮ ਲੱਗੈ ਨਾ ਤੱਤੀ ਵਾਹੂ ਸਾਹਿਬ ਨ ਤਾਣਿਆ ਕਾ ਤਾਣੂ ਆਈ ਨਾ ਜਾਈ ਸਦਾ ਸਿਰ ਸਦਾ ਗੁਰਸ਼ਬਦੀ ਸਭ ਗਿਆਨ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਬੜਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜੂ ਚਿਤਾਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜੂ ਜਾ ਕਉ ਚਿੰਤਾ ਬਹੁਤ ਬਹੁਤ ਦੇਹੀ ਦੇਵਿਆ ਪੇ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋਂ ਕੁੰਟ ਕਾ ਘੜੀ ਕੇ ਮਾਂ ਘੜੀ ਨਾ ਮੋਹ ਬੈਸ ਨ ਸੋਈ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨਸੀ ਤਲ ਹੋਈ ਕਾਮ ਕ੍ਰੋਧ ਮੋਹ ਵਸ ਕੀ ਆ ਕਿਰਪਾ ਨ ਲੋਭ ਵਿਕਾਰ ਉਚਾਰੀ ਕਿਲ ਵਿਖ ਉਨ ਮਗ ਅਗ ਕੀਏ ਹੁਆ ਸੁਰ ਸੰਘਾਰ ਪੋਥੀ ਗੀਤ ਕਵਿਤ ਕੇਸ਼ ਕਦੇ ਨਾ ਕਰਨ ਕਰਿਆ ਚਿਤਾਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਕਰਿਆ ਸਾਸਤ ਸਿਮਰਤ ਚਾਰ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆਂ ਤੀਰਥ ਗਵਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਦਾ ਨਾ ਉਹ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੈ ਜਾਈ ਮੈਂ ਜਰਾਜ ਮਿਲਕ ਸਕਦਾਰੀਆਂ ਰਾਸ ਭੋਗਣ ਵਿਸਾਰੂ ਬਾਗ ਸੁਹਾਵੇ ਸੋਹਣੇ ਸੱਲੇ ਹੁਕਮ ਪਾਰ ਰੰਗ ਤਮਾਸ਼ੇ ਬਹੁ ਵਿਧੀ ਚਾਈ ਲੱਗ ਰਹਿਆ ਚਿਤਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਧਨਾੜ ਚਾਰੂ ਸੁਬੰਤ ਸੁਭਾਜ ਨਿਰਮਲ ਰੀਤ ਮਾਤ ਪਿਤਾ ਸੁਧ ਭਾਈਆਂ ਸਾਜਨ ਸੰਗ ਪ੍ਰੀਤ ਲਸ਼ਕਰ ਦਸ ਕਸ ਬੰਦ ਬੰਦ ਜੀਓ ਜੀਓ ਸਭ ਕਾ ਸਗਲੀ ਕੀਤ ਜਤਨਾ ਆਉ ਪਾਉ ਰਮ ਤਾਂ ਖੜ ਰਸਾ ਤਲਵੀਤ ਕਾਇਆ ਰੋਗ ਨਾ ਸਿਧਰ ਕਿਸ਼ ਨਾ ਕਿਸ਼ ਕਾੜਾ ਸੋਗ ਗਿਰਤ ਨਾ ਆਵੀ ਚਿਤ ਦਿਸ ਅਹਿਨਸ ਭੋਗੈ ਭੋਗ ਸਭ ਕਿਸ਼ ਕੀਤੋ ਨੇ ਆਪਣਾ ਜੀ ਨਾ ਸੰਗ ਧਰਿਆ ਚਿਤਨਾ ਆਉ ਪਾਉ ਰਮ ਜਮਗੰਕਰ ਵਸ ਭਰਿਆ ਕਿਰਪਾ ਕਰੇ ਜਿਸ ਭਾਵ ਰਮ ਹੋਵੇ ਸਾਧੂ ਸੰਗ ਜਿਉ ਹਰ ਹਰ ਉਹ ਜਿਉ ਜਿਉ ਉਹ ਵਧਾਈ ਆ ਜਿਉ ਤੋ ਹਰ ਸਿਉ ਸਾਰੰਗ ਦੁਆ ਸਿਰਿਆਂ ਕਾ ਖਤਮ ਆਪ ਅਵਰਨਾ ਦੂਜਾ ਥਾਉ ਸਤਿਗੁਰ ਦੁਖੈ ਪਾਇਆ ਨਾਨਕ ਸਭ ਬਲ ਜਾਉ ਨਾਨਕ ਸੱਚਾ ਨਾਉ ਸ੍ਰੀ ਆਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਣੋ ਨਾ ਹੀ ਭਾਵੈ ਕਵਨ ਬਾਤ ਆਗਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ।

ਸਿਮਤ ਨਚੋਆ ਬਾਸ ਗੰਧ। ਬਸੰਤ ਰਾਗ ਵਿੱਚ ਇੱਕ ਸ਼ਬਦ ਹੈ ਤਖਤ ਰਾਮਾਨੰਦ ਜੀ ਦਾ, ਸਾਨੂੰ ਗੁਰੂ ਸਾਹਿਬਾਂ ਨੇ ਮੋਹਰ ਲਗਾਈ ਹੈ, ਮੂਲ ਮੰਤਰ ਲਿਖ ਕੇ ਉਹਦੇ ਉੱਪਰ ਪ੍ਰਵਾਨਗੀ ਦਿੱਤੀ ਹੈ ਕਿ ਭੁੱਗਿਆ ਹੋਇਆ ਭਗਤ ਹੈ ਰੱਬ ਦਾ, ਆਪਣੇ ਬਰਾਬਰ ਬਿਠਾਇਆ। ਤੇ ਉਸ ਤਖਤ ਰਾਮਾਨੰਦ ਨੂੰ ਲਿਖਿਆ ਕਿ ਪ੍ਰਭ ਕੀ ਕਿਰਿਆ ਕਿਸ਼ਨਾ ਵਿਚਾਰੀ, ਉਹਨੂੰ ਤੇ ਪਤਾ ਹੀ ਨਹੀਂ ਸੀ ਰੱਬ ਕੀ ਹੁੰਦਾ। ਇਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੈ ਕਿ ਜਿਹੜੇ ਭਗਤ ਬਿਠਾਏ ਨੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਐਸੇ ਨੇ ਜਿਹਨਾਂ ਰੱਬ ਦਾ ਪਤਾ ਹੀ ਕੋਈ ਨਹੀਂ ਸੀ। ਇਹ ਜੜ੍ਹਾਂ ਕੱਟੀਆਂ ਨੇ ਸਾਡੀਆਂ, ਸਾਡੀਆਂ ਜੜ੍ਹਾਂ ਕੱਟੀਆਂ ਨੇ ਤੇ ਅੱਜ ਮੁੱਢੋਂ ਹੀ ਕੱਟੇ ਆ ਸਰਦਾਸ ਕੰਧੇ। ਸਾਨੂੰ ਫਿਰ ਵੀ ਸਮਝਣੀਆਂ, ਅਸੀਂ ਐਸੇ ਕਹੀ ਜਾਂਦੇ ਨੇ ਸਾਡੇ ਬਾਬੇ ਤੇ ਸਾਡੇ ਧਾਰਮਿਕ ਮੁਖੀ ਕਿ ਇੱਕ ਇੱਕ ਅੱਖਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਪੁੱਛੋ ਇਹਨਾਂ ਨੂੰ, ਸਵਾਲ ਕਰਿਆ ਕਰੋ, ਗੁਰੂ ਜੀ ਨੂੰ ਇੰਨਾ ਪਤਾ ਹੀ ਨਹੀਂ ਸੀ, ਸਾਨੂੰ ਕੀ ਹੋ ਗਿਆ? ਅਸੀਂ ਹੁਣ ਗੁਰੂ ਉਹਨੂੰ ਚਿੱਤਰ ਨਾਟਕ ਨੂੰ ਉਹਦੀ ਅਸ਼ਲੀਲਤਾ ਨੂੰ ਢੱਕਣ ਲਈ ਕਹੀ ਜਾਂਦੇ ਨੇ। ਲਓ ਜੀ, ਗੁਰੂ ਗ੍ਰੰਥ ਸਾਹਿਬ ਚ ਵੀ ਪੰਕਤੀਆਂ ਤੇ ਹੈਗੀਆਂ ਨੇ, ਇੱਥੇ ਤਾਂ ਲਿਖਿਆ ਹੈ ਨਾ, ਅੱਜ ਨਾ ਸੁੱਤੀ ਕੰਤ ਸਿਉ ਅੰਗ ਬੁੜੇ ਮੁੜ ਜਾਏ। ਇਹ ਅਸ਼ਲੀਲ ਨਹੀਂ? ਦੱਸੋ, ਜੋ ਗੁਸਤ ਨੂੰ ਇਤਨੀ ਉਤਮਤਾ ਦਿੱਤੀ ਗਈ, ਪਤੀ ਪਤਨੀ ਦੇ ਮਿਲਾਪ ਨੂੰ ਪਰਮੇਸ਼ਰ ਦੇ ਮਿਲਾਪ ਦਾ ਸਾਧਨ ਬਣਾਇਆ, ਔਰ ਇਹ ਸਭਿਅਤਾ ਹੈ ਸਾਡੇ ਸਮਾਜ ਦੀ ਇੱਕ ਮਰਿਆਦਾ ਹੈ, ਇਹਨੂੰ ਪਵਿੱਤਰ ਮੰਨਿਆ ਗਿਆ। ਕੰਤ ਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਤਾਂ ਪਵਿੱਤਰ ਮੰਨਿਆ ਗਿਆ, ਪਵਿੱਤਰ ਰੱਬ ਨਾਲ ਮਿਲਾਪ ਦਾ ਸਾਧਨ ਬਣਾਇਆ। ਤੇ ਉਸ ਜਿਹੜੀ ਅਸ਼ਲੀਲਤਾ ਤਾਂ ਉਹ ਹੈ ਕਿ ਪਤੀ ਨੂੰ ਛੱਡ ਕੇ ਤੇ ਹੋਰ ਕਿਸੇ ਨੂੰ ਆਪਣੇ ਸਰੀਰਕ ਸੰਬੰਧਾਂ ਦਾ ਸਾਥੀ ਬਣਾ ਲੈਣਾ, ਜਿਸ ਨੂੰ ਬਾਣੀ ਵਿੱਚ ਦੂਜੇ ਸ਼ਬਦ ਲਿਖਿਆ ਯਾਰ, ਯਾਰ ਅੰਗਰੇਜ਼ੀ 'ਚ ਕਹਿੰਦੇ ਬੋਏਫ੍ਰੈਂਡ, ਬਾਣੀ 'ਚ ਦੋ ਸ਼ਬਦ ਆਉਂਦੇ ਨੇ, ਹੀਏ ਕਿੰਨਾ ਰਾਰਾ ਯਾਰ ਤੇ ਜੱਜੇ ਕਿੰਨਾ ਰਾਰਾ ਯਾਰ। ਇਹ ਬੋਲਣ ਲੱਗਿਆਂ ਵੀ ਸੋਚਿਆ ਸਮਝਿਆ ਕਰੋ, ਜੱਜੇ ਕਿੰਨਾ ਰਾਰਾ ਯਾਰ, ਦੰਦ ਬੰਦ ਕਰਕੇ ਨਾ ਬੋਲੋਗੇ ਨਾ ਯਾਰ, ਯਾਰ ਜੱਜਾ ਨਿਕਲੇਗਾ ਜਈਆ, ਇਹ ਪਿੱਛੋਂ ਜਵਾਨ ਦੇ ਪਿਛਲੇ ਬੰਨੇ ਨੂੰ ਤਾਲੂ ਨਾ ਲੱਗਦੀ ਹੈ ਜਈਆ। ਯਾਰ, ਯਾਰ ਚੰਗੀ ਭਾਵਨਾ 'ਚ ਲਿਖਿਆ, ਸੁਣੀ ਯਾਰ ਹਮਾਰੇ ਸੱਜਣ ਇਹ ਕਰੋ ਬੇਨਤੀ ਆ। ਜਦੋਂ ਮੰਦੀ ਭਾਵਨਾ ਵਾਲਾ ਯਾਰ ਲਿਖਿਆ, ਯਾਰ ਚੋਰਾਂ, ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ, ਉਹ ਤਾਂ ਜੱਜਾ ਪਾਇਆ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ 'ਚ ਤਾਂ ਇਤਨੀ ਬਰੀਕੀ ਹੈ ਕਿ ਮੰਦੀ ਭਾਵਨਾ ਵਾਲਾ ਜਿਹੜਾ ਚੋਰ ਯਾਰ ਹੈ ਉਹਦੇ ਲਈ ਸ਼ਬਦ ਹੀ ਬਦਲ ਦਿੱਤਾ, ਯਾਰ ਨਹੀਂ ਲਿਖਿਆ ਯਾਰ, ਵਿਕਾਰ ਜਲਿਆ ਹੋਇਆ ਸੜਿਆ ਹੋਇਆ। ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ। ਕਹਾਣੀਆਂ ਅਜਿਹੀਆਂ ਲਿਖੀਆਂ ਨੇ ਜਿਹਨਾਂ ਨੂੰ ਸੁਣਾਇਆ ਨਹੀਂ ਜਾ ਸਕਦਾ ਮਾਵਾਂ ਧੀਆਂ ਭੈਣਾਂ ਵਿੱਚ। ਇਹ ਕੱਲ੍ਹ ਹੀ ਇੱਕ ਚੈਲੰਜ ਆਇਆ, ਮੈਂ ਪੜ੍ਹਿਆ ਇੰਟਰਨੈਟ 'ਤੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਸੀਂ ਤਾਂ ਧੰਨਵਾਦੀ ਹਾਂ, ਮੈਨੂੰ ਇੰਨੇ ਫੋਨ ਆ ਰਹੇ ਨੇ ਸੈਂਕੜਿਆਂ ਦੀ ਗਿਣਤੀ ਵਿੱਚ, ਵੀ ਸ਼ੁਕਰ ਹੈ ਇੱਕੋ ਇੱਕ ਸਟੇਜ ਹੈ ਜਿੱਥੋਂ ਸਾਨੂੰ ਗੁਰੂ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ, ਜਦੋਂ ਪੰਥ ਦੀ ਗੱਲ ਹੋ ਰਹੀ ਹੈ। ਅਸੀਂ ਧੰਨਵਾਦੀ ਹਾਂ ਇਹਨਾਂ ਦੇ, ਪ੍ਰਬੰਧਕ ਵੀਰਾਂ ਦੇ ਜਿਨ੍ਹਾਂ ਨੇ ਅਵਸਰ ਬਣਾਇਆ। ਚੈਲੰਜ ਆਇਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਚਰਿੱਤਰਾ ਪਖਿਆਨ ਦੀ ਕਥਾ ਵੀ ਕਰਨਗੇ। ਡਾਕਟਰ ਅਨੋਖ ਸਿੰਘ ਹੈ ਕੋਈ ਅੰਬਾਲਾ ਤੋਂ, ਵਿਚਿੱਤਰ ਨਾਟਕ ਦਾ ਭਗਤ ਹੈ, ਉਹ ਚੈਲੰਜ ਕਰਦਾ ਹੈ ਕਿ ਬੰਗਲਾ ਸਾਹਿਬ ਤੋਂ ਚਰਿੱਤਰ ਪਖਿਆਨ ਦੀ ਵੀ ਕਥਾ ਕਰਾਓਗੇ, ਭਾਈ ਤੂੰ ਆਪਣੇ ਘਰ ਕਰਕੇ ਕਰ, ਅਸੀਂ ਗੁਰੂ ਦਰਬਾਰ ਵਿੱਚ ਕਿਉਂ ਕਰੀਏ, ਇਹ ਗ੍ਰੰਥ ਕਿਉਂ ਖੋਲੀਏ, ਤੂੰ ਆਪਣੀਆਂ ਧੀਆਂ ਭੈਣਾਂ ਪਰਿਵਾਰ ਨੂੰ ਬਿਠਾ ਤੇ ਉਹਨਾਂ ਦੇ ਸਾਹਮਣੇ ਕਰ, ਜੇ ਕਰ ਲਵੇ ਤੇ ਫਿਰ ਤਾਂ ਉਹ ਗੁਰੂ ਦੀ ਬਾਣੀ ਹੋਏਗੀ, ਜੇ ਨਹੀਂ ਤਾਂ ਸਾਰਾ ਪਰਿਵਾਰ ਬਿਠਾ ਲਓ, ਅਸੀਂ ਆ ਜਾਂਦੇ ਹਾਂ ਤੈਨੂੰ ਸੁਣਾ ਦਿੰਦੇ ਹਾਂ। ਬੀਬੀਆਂ ਬਾਰੇ ਕਿੱਥੋਂ ਤੱਕ ਲਿਖਿਆ ਹੈ

ਤੇ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਹੈ ਭਈ ਮੰਦਾ ਕਿਸਨੂੰ, ਮੰਦਾ ਕਿਵੇਂ ਕਿਹਾ ਜਾਵੇ? ਤੁਸੀਂ ਇਹਨੂੰ ਮੰਦਾ ਕਹਿੰਦੇ ਹੋ? ਸੋ ਕਿਉਂ ਬੰਦਾ ਅਖਜਮ ਹੈ ਰਾਜਾਨ, ਤੇ ਇਸਤਰੀ ਨੂੰ ਰੱਬ ਦੇ ਮਿਲਾਪ ਦਾ ਸਾਧਨ ਬਣਾ ਦਿੱਤਾ। ਤੇ ਇੱਥੇ ਮੈਂ ਹੈਰਾਨ ਹੋ ਗਿਆ, ਇਹ ਕਹਾਣੀ ਹੈ ਜਿੱਥੇ ਸਤਲੁਜ ਤੇ ਬਿਆਸ ਮਿਲਦੇ ਨਾ, ਹਰੀਕਾ ਇਲਾਕਾ, ਹਰੀਕੇ ਪੱਤਣ ਦਾ ਏਰੀਆ, ਉੱਥੋਂ ਦੀ ਕਹਾਣੀ ਲਿਖੀ ਇੱਕ ਵੀ ਇੱਕ ਔਰਤ ਸੀ ਤੇ ਬੜੀ ਉਹ ਜਿੱਦੀ ਸੀ। ਪਤੀ ਉਹ ਆਖਰ ਦੇ ਉਲਟ ਜਾਣਾ ਉਹਨੇ ਕਿਹਾ ਕਿ ਅੱਜ ਕੀ ਫਸਲ ਘੱਟ ਹੋਈ ਹੈ, ਹੱਥ ਤੰਗ ਹੈ, ਸ਼ਰਾਬ ਨਾ ਕਰ। ਉਹਨੇ ਕਿਹਾ ਮੈਂ ਤਾਂ ਕਰੂੰਗੀ। ਇਸ ਤਰ੍ਹਾਂ ਦੀਆਂ ਕਈ ਗੱਲਾਂ ਲਿਖੀਆਂ ਨੇ ਕਿ ਜੋ ਪਤੀ ਨੇ ਕਹਿਣਾ ਉਹਨੇ ਉਲਟ ਜਾਣਾ। ਤੇ ਉਹ ਜੱਟ ਬੜਾ ਤੰਗ ਆ ਗਿਆ, ਇਸ ਤਰ੍ਹਾਂ ਜੱਟ ਬੜਾ ਤੰਗ ਆ ਗਿਆ ਤੇ ਉਹਨੇ ਵੀ ਫਿਰ ਨਾ ਚਰਿੱਤਰ ਕੀਤਾ। ਉਹਨੇ ਆਖਿਆ ਵੀ ਇਹਨੂੰ ਗਲੋਂ ਲਾਉਣਾ ਪਏਗਾ। ਦੇਖੋ ਕਿਵੇਂ ਕਤਲ ਕੀਤਾ ਜਾ ਸਕਦਾ ਆਪਣੀ ਔਰਤ ਨੂੰ, ਆਪਣੀ ਪਤਨੀ ਨੂੰ ਦੱਸਿਆ ਗਿਆ, ਸਿੱਖਿਆ ਮਿਲ ਰਹੀ ਹੈ। ਜੱਟ ਨੇ ਸਕੀਮ ਬਣਾਈ ਤੇ ਉਲਟ ਚੱਲਦੀ ਹੈ। ਉਹਨੂੰ ਕਹਿਣ ਲੱਗਾ ਭਲੀਏ ਐਤਕੀ ਨਾ, ਪੈਸੇ ਥੋੜ੍ਹੇ ਘੱਟ ਨੇ, ਤੰਗ ਵਾਂ, ਅਨਾਜ ਘੱਟ ਆਇਆ, ਫਸਲ ਘੱਟ ਹੋਈ ਹੈ, ਤੇ ਤੂੰ ਜਿੱਦ ਨਾ ਕਰ। ਤੂੰ ਹਰ ਸਾਲ ਪੇਕੇ ਜਾਂਦੀ ਸੀ ਬੱਚਿਆਂ ਨੂੰ ਨਾਲ ਲੈ ਕੇ, ਤੇ ਕਹਿੰਦੀ ਵੀ ਹੁਣ ਜੱਟ ਨੇ ਕਿਹਾ ਵੀ ਹੁਣ ਤੂੰ ਪੇਕੀ ਨਾ ਜਾ ਐਤਕੀ, ਮੇਰੇ ਕੋਲ ਕਿਰਾਏ ਜੋਗੇ ਪੈਸੇ ਵੀ ਨਹੀਂ ਹੈਗੇ, ਖਰਚ ਜੋਗੇ। ਉਹ ਕਹਿੰਦੀ ਮੈਂ ਤਾਂ ਜਾਊਂਗੀ। ਆਖਰ ਉਹਨੇ ਕਿਹਾ ਚਲੋ, ਮੰਨ ਗਿਆ ਵਿਚਾਰਾ। ਉਹਦੀ ਸਕੀਮ ਸੀ ਮਾਰਨ ਦੀ। ਤੇ ਜਦੋਂ ਦਰਿਆ ਦੇ ਕਿਨਾਰੇ ਆਏ ਨਾ, ਉਹਨੂੰ ਪਤਾ ਸੀ ਇਹਨੇ ਉਲਟ ਚੱਲਣਾ ਵਾ, ਤੇ ਉਹ ਕਹਿਣ ਲੱਗਾ, ਤੁਰਨ ਲੱਗਾ ਨੇੜੇ ਵੀ ਆਪਾਂ ਕੋਈ ਨਾ ਘੋੜਾ ਖੱਚਰ ਲੈ ਲਈਏ, ਕੋਈ ਘੋੜਾ ਕਰ ਲਈਏ ਤੇ ਉੱਥੇ ਸਵਾਰ ਹੋ ਕੇ ਚਲੇ ਜਾਂਦੇ ਹਾਂ। ਉਹਨੇ ਕਿਹਾ ਨਹੀਂ, ਮੈਂ ਤਾਂ ਤੁਰ ਕੇ ਜਾਊਂਗੀ। ਜਦੋਂ ਦਰਿਆ ਦੇ ਕਿਨਾਰੇ ਆ ਗਏ ਤੇ ਉਹ ਕਹਿਣ ਲੱਗਾ, ਭਲੀਏ ਇਹਨੇ ਹੱਸਣਾ ਕਰ, ਤੁਰ ਕੇ ਜਾਵੇਂਗੀ, ਆਪਾਂ ਬੇੜੀ ਤੇ ਬਹਿ ਜਾਈਏ, ਬੇੜੀ ਤੇ ਬਹਿ ਜਾਈਏ। ਕਹਿਣ ਲੱਗੀ ਮੈਂ ਨਹੀਂ ਬੇੜੀ ਤੇ ਬੈਠੂਗੀ, ਮੈਂ ਤਾਂ ਬੈਲ ਦੀ ਪੂਛ ਫੜ ਕੇ ਜਾਊਂਗੀ। ਉਹਨੂੰ ਪਤਾ ਸੀ ਵੀ ਇਹਨੇ ਉਲਟ ਕਰਨਾ, ਇਸ ਲਈ ਉਹਨੇ ਕਿਹਾ ਬੇੜੀ ਤੇ ਜਾਈਓ। ਕਹਿੰਦੀ ਨਹੀਂ, ਮੈਂ ਬੈਲ ਦੀ ਪੂਛ ਫੜ ਕੇ ਜਾਊਂਗੀ। ਤੇ ਬੈਲ ਦੀ ਪੂਛ ਫੜ ਕੇ ਟੁਰ ਪਈ। ਜੱਟ ਆਪ ਤੇ ਤੈਰਨਾ ਜਾਣਦਾ ਹੀ ਸੀ ਤੇ ਉਹ ਡੁੱਬ ਕੇ ਮਰ ਗਈ। ਇਸ ਤਰ੍ਹਾਂ ਜੱਟ ਨੇ ਉਹਨੂੰ ਗਲੋਂ ਲਾਇਆ। ਇਹ ਸਿੱਖਿਆ ਮਿਲਦੀ ਹੈ, ਲਓ ਕਿਵੇਂ ਆਪਣੀ ਪਤਨੀ ਨੂੰ ਮਾਰਨਾ, ਇਹ ਸਿੱਖਿਆ ਲੈ ਲਓ ਚਿੱਤਰੋ ਪੱਖੀਆਂ ਵਿੱਚੋਂ। ਹਜ਼ੂਰ ਸੱਚੇ ਪਾਤਸ਼ਾਹ ਅੱਜ ਦੇ ਮੁਬਾਰਕ ਸ਼ਬਦ ਵਿੱਚ ਕਹਿ ਰਹੇ ਨੇ ਕਿ ਸਤਿਗੁਰੂ ਤਾਂ ਅੰਮ੍ਰਿਤ ਸਰੋਵਰ ਹੈ, ਮਨੁਸ਼ਾ ਕਾ ਮਨ ਕਿਉਂ ਬੈ ਰਾਹ ਕਰੇਗਾ, ਸਤਿਗੁਰ ਮੇਰਾ ਪੂਰਾ, ਮਨੁਸ਼ਾ ਕਾ ਦਾਤਾ ਸਭ ਸੁੱਖ ਨਿਧਾਨ, ਅੰਮ੍ਰਿਤ ਸਾਰ ਸਭ ਹੀ ਭਰਪੂਰਾ। ਅੰਮ੍ਰਿਤ ਦਾ ਸਰੋਵਰ ਹੈ ਜਿਸ ਵਿੱਚ ਅੰਮ੍ਰਿਤ ਨਾਮ ਭਰਿਆ ਰਹਿੰਦਾ ਠੇ ਪੈਰ। ਤੇ ਜੇ ਗੁਰੂ ਤੇ ਸਿੱਖ ਕਿਵੇਂ ਇਸ ਅੰਮ੍ਰਿਤ ਸਰੋਵਰ ਨੂੰ ਛੱਡ ਕੇ ਤੇ ਕੱਲਰ ਨਾ ਭਰੀਆਂ, ਗੰਧ ਨਾ ਭਰੀਆਂ ਛੱਪੜੀਆਂ ਵੱਲ ਜਾ ਸਕਦੇ ਨੇ? ਹੋ ਸਕਦਾ? ਇਹ ਤਾਂ ਧੁਰ ਦਾ ਸੰਯੋਗ ਬਣਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਰਵਰ ਹੰਸ ਧੁਰੇ ਹੀ ਮੇਲਾ, ਖਸਮੇ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸਰਹੰਸਾ ਕਾ ਖਾਣਾ, ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅੱਤ ਸਿਆਣਾ। ਜੀ ਫਲਾਨਾ ਡਾਕਟਰ ਹੈ, ਫਲਾਨਾ ਵਿਦਵਾਨ ਹੈ, ਉਹ ਆਖਦਾ ਪਿਆ ਸਾਰੀ ਬਾਣੀ ਵਿਚਿੱਤਰ ਨਾਟਕ ਦੀ, ਗੁਰੂ ਗੋਬਿੰਦ ਸਿੰਘ ਦੀ ਹੈ। ਇਹਨਾਂ ਪ੍ਰਚਾਰਕਾਂ ਨੂੰ ਕੀ ਪਤਾ? ਤੇ ਐਸੇ ਪ੍ਰਚਾਰਕ ਵੀ ਉਹਨਾਂ ਤਿਆਰ ਕਰ ਲਏ ਨੇ ਜਿਹੜੇ ਹਰ ਰੋਜ਼ ਨਾਲੋ ਨਾਲ ਕੂੜ ਕਬਾੜ ਬੋਲਦੇ ਨੇ। ਮੈਂ ਤਾਂ ਬੇਨਤੀ ਕਰੂੰਗਾ ਕਿਸੇ ਵੀ ਚੈਨਲ ਤੇ ਉਹ ਲੋਕ ਬਹਿ ਜਾਣ, ਗੱਲ ਕਰਨ। ਖੈਰ, ਸਰਵਰ ਹੰਸ ਧੁਰੇ ਹੀ ਮੇਲਾ, ਖਸਮੇ ਵੇ ਭਾਣਾ, ਸਰਵਰ ਇੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ, ਪਰ ਬਗਲਾ ਕਾਗ ਨਾ ਰਹੀ ਸਰਵਰ,

ਦੇਖਦੇ ਆ ਵੀ ਤਾਂ ਨਾ ਤਰਾਂ ਤਾਂ ਤੇ ਬਗਲੇ ਹੰਸਾਂ ਦੇ ਨਾਲ ਮਿਲ ਕੇ ਗੁਰੂ ਦਰਬਾਰ ਵਿੱਚ ਆ ਜਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ, ਉਹ ਰਹਿ ਨਹੀਂ ਸਕਦੇ, ਉਹ ਟਿਕ ਨਹੀਂ ਸਕਦੇ, ਉਹ ਬੈਠ ਨਹੀਂ ਸਕਦੇ, ਕਦੀ ਖੁਰਾਕ ਉੱਥੋਂ ਨਹੀਂ ਮਿਲਣੀ ਉਹਨਾਂ ਨੂੰ। ਬਗਲਾ ਕਾਕ ਨਾ ਰਹੀ ਸਰਵ, ਜੇ ਹੋਵੇ ਅੱਤ ਸਿਆਣਾ ਤਾਂ ਉਹ ਵੀ ਬੜਾ ਸਿਆਣਾ ਹੁੰਦਾ, ਤੇ ਬਗਲਾ ਜਿਹੜਾ ਉਹ ਭੇਖੀ ਹੁੰਦਾ ਪਖੰਡੀ, ਵੀ ਜਿਵੇਂ ਸਮਾਧੀ ਲੱਗੀ ਹੁੰਦੀ ਹੈ ਤੇ ਨਿਗਾਹ ਉਹਦੀ ਮੱਛੀ ਤੇ ਹੁੰਦੀ ਹੈ, ਤੇ ਕਾਂ ਚਤਰ ਬੜਾ ਹੁੰਦਾ ਚਲਾਕ, ਕਹਿੰਦੇ ਕਾਂ ਵਾਂਗ ਚਲਾਕ ਤੇ ਬਗਲੇ ਵਰਗੇ ਪਖੰਡੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਨਹੀਂ ਰਹਿ ਸਕਦੇ। ਉਹਨਾਂ ਨੂੰ ਉੱਥੋਂ ਰਿਜ਼ਕ ਨਹੀਂ ਮਿਲਣਾ, ਕਾਂ ਨੇ ਰਿਸ਼ਤਾ ਜਾ ਕੇ ਫੁੱਲਣਾ ਹੁੰਦਾ, ਬਗਲੇ ਨੇ ਗੱਡੀਆਂ ਮਸ਼ੀਨ ਜਾ ਕੇ ਖਾਣੀਆਂ ਹੁੰਦੀਆਂ ਨੇ, ਇੱਥੇ ਹੀਰੇ ਮੋਤੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਸ। ਤੇ ਕਾਂ ਦਾ ਸੁਭਾਅ ਜੀ ਹੋਇਆ ਕੱਲਰ ਕੈਰੀ ਛੱਪੜੀ ਕਰੂਆ ਮਲ ਮਲ ਨਹਾਏ, ਉਹਨੇ ਤੇ ਗੰਦੀ ਮੰਦੀ ਛੱਪੜੀ ਵਿੱਚ ਜਾ ਕੇ ਖੰਭ ਮਾਰਨੇ ਹੁੰਦੇ ਨੇ, ਤੇ ਉਹਨੇ ਚੁੰਝ ਜਿਹੜੀ ਗੰਦ ਵਿੱਚ ਰਹਿਣੀ ਹੈ ਕਾਂ ਦੀ, ਕਿਉਂਕਿ ਉਹਦਾ ਸੁਭਾਅ ਹੈ ਕਰੂਆ ਕਾ ਕੋ ਅੰਮ੍ਰਿਤ ਸਤਾਈਏ ਤ੍ਰਿਪਤੇ ਰਿਸ਼ਤਾ ਖਾਏ ਮੁੱਖ ਗੋਹ ਹੈ। ਕਹਿੰਦੇ ਨੇ ਕਾਂ ਨੂੰ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਏ, ਅੰਮ੍ਰਿਤ ਨਾਮ ਪਾਈਏ, ਆਖੀਏ ਅੰਮ੍ਰਿਤ ਬਾਣੀ ਨਾਲ ਜੋੜ, ਅੰਮ੍ਰਿਤ ਬਾਣੀ ਪੜ, ਅੰਮ੍ਰਿਤ ਬਾਣੀ ਸੁਣ। ਇਹ ਨਹੀਂ ਭਾਉਂਦੀ, ਇਹ ਨਹੀਂ ਚੰਗੀ ਲੱਗਦੀ, ਕਊਆ ਕਾ ਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤਾ ਤ੍ਰਿਪਤੇ ਵਿਸ਼ਟਾ ਖਾਏ ਮੁੱਖ ਗੋਏ, ਉਹਦੀ ਤ੍ਰਿਪਤੀ ਤਾਂ ਹੋਣੀ ਹੈ ਵਿਸ਼ਟਾ ਖਾ ਕੇ ਗੋਆ ਖਾ ਕੇ। ਉਹ ਕਿਵੇਂ ਟਿਕੇ, ਉਹ ਕਿਵੇਂ ਸਾਡੀ ਸੁਣੇ, ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉਂ ਕਰ ਉਲਟੀ ਰੇ, ਮੇਰੇ ਮੋਹ ਸਰਦਣੀ ਏ ਨਾ ਸੁਣਾਏ, ਸਾਖਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਅਜਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਪ੍ਰਭੂ ਹੋਏ ਕਿਰਪਾਲ ਤਾਂ ਇਹ ਮਨ ਲਾਏ, ਪ੍ਰਭੂ ਜੀ ਬੜੇ ਕਿਰਪਾਲੂ ਹੋਣ ਦਿਆਲੂ ਹੋਣ, ਪਰ ਜੋ ਮਨ ਹੈ ਇਹ ਗੁਰੂ ਚਰਨਾਂ ਨਾਲ ਜੁੜਦਾ, ਪ੍ਰਭੂ ਹੋਏ ਕਿਰਪਾਲ ਤਾਂ ਇਹ ਮਨ ਲਾਈ, ਜੇ ਪ੍ਰਭੂ ਜੀ ਕਿਰਪਾਲੂ ਹੋਣ ਤਾਂ ਮੈਂ ਆਪਣਾ ਮਨ ਲਾ ਸਕਦਾ। ਸਮਝ ਲਓ ਪਦ ਕਿਸਮਤ ਨੇ, ਉਹ ਪ੍ਰਭੂ ਕਿਰਪਾ ਦੇ ਪਾਤਰ ਨਹੀਂ ਜਿਹੜੇ ਗੁਰੂ ਬਾਣੀ ਨਾਲ ਚਿੱਤ ਜੋੜਨ ਦੀ ਥਾਂ ਅਸ਼ਲੀਲ ਰਚਨਾਵਾਂ ਨਾਲ ਜੁੜੇ ਹੋਏ ਨੇ, ਅੰਮ੍ਰਿਤ ਰਸ ਛੱਡ ਕੇ ਤੇ ਰਿਸ਼ਤਾ ਤੇ ਗੋਆ ਖਾ ਰਹੇ ਨੇ, ਮੰਦ ਭਾਗੀ ਨੇ। ਇਸ ਤੋਂ ਮੰਦ ਭਾਗੀ ਕੀ ਹੋ ਸਕਦੇ ਨੇ, ਸਤਿਗੁਰ ਸਹਿ ਸਭੇ ਫਲ ਪਾਈ, ਸਤਿਗੁਰ ਸਹਿ ਸਭੇ ਫਲ ਪਾਈ, ਸਤਿਗੁਰੂ ਨੂੰ ਸੇਵ ਕੇ ਮੈਂ ਸਾਰੇ ਫਲ ਪ੍ਰਾਪਤ ਕਰਾਂ। ਚਰਨ ਕਮਰ ਦੇ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਕਹਿੰਦੇ ਨੇ ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਗੁਰੂ ਦੇ ਚਰਨ ਟਿਕਾਏ, ਗੁਰੂ ਦਾ ਸ਼ਬਦ ਵਸਾਇਆ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਉਹਨਾਂ ਦੇ ਅੰਦਰ ਰੱਬੀ ਜੋਤ ਪ੍ਰਗਟ ਹੋ ਗਈ ਤੇ ਰਾਮ ਪਿਆਰੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ। ਪੰਜ ਸਖੀ ਮਿਲ ਮੰਗਲ ਗਾਇਆ, ਅਨਹਦ ਬਾਣੀ ਨਾਦ ਵਜਾਇਆ। ਉਸਦੇ ਪੰਜੇ ਗਿਆਨ ਇੰਦਰੀਆਂ ਨੇ ਮਿਲ ਕੇ ਪਰਮਾਤਮਾ ਦੀ ਸਿਫ਼ਤ ਸਲਾਹ ਦੀ ਬਾਣੀ ਦਾ ਵਾਜਾ ਇੱਕ ਰਸ ਵਜਾਉਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਤੁੱਠਾ ਮਿਲਿਆ ਹਰ ਰਾਏ, ਸੁਖ ਰਹਿਣ ਵਿਹਾਣੀ ਸਹਿਜ ਸੁਭਾਏ। ਕਹਿੰਦੇ ਨੇ ਜਿਸ ਮਨੁੱਖ ਉੱਤੇ ਗੁਰੂ ਪ੍ਰਸੰਨ ਹੁੰਦਾ ਉਸ ਨੂੰ ਪ੍ਰਭੂ ਪਾਤਸ਼ਾਹ ਮਿਲ ਪਿਆ, ਉਸਦੀ ਜ਼ਿੰਦਗੀ ਦੀ ਰਾਤ ਸੁੱਖ ਵਿੱਚ ਆਤਮਕ ਅਡੋਲਤਾ ਚ ਬੀਤਣ ਲੱਗ ਪਈ। ਆਓ ਗੁਰੂ ਕਿਰਪਾ ਦੇ ਪਾਤਰ ਬਣੀਏ ਤੇ ਹੋਰ ਨਾ ਪਾਸੋਂ ਭਟਕਦੇ ਹੋਏ ਆਪਾਂ ਇਸ ਅੰਮ੍ਰਿਤ ਸਰੋਵਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਨੂੰ ਅੰਮ੍ਰਿਤ ਸਾਰ ਸਤਿਗੁਰ ਸਤ ਵਾਦੀ ਜਿਤ ਨਾਤੇ ਕਊਆ ਹੰਸ ਹੋਏ। ਜੇ ਕਊਏ ਆਣ ਕੇ ਗੁਰੂ ਗ੍ਰੰਥ ਸਾਹਿਬ ਰੂਪੀ ਅੰਮ੍ਰਿਤ ਸਰੋਵਰ ਚੁੱਭੀ ਮਾਰ ਲੈਣ ਉਹ ਵੀ ਹੰਸ ਹੋ ਸਕਦੇ ਨੇ, ਐਸੀ ਗੱਲ ਕੋਈ ਨਹੀਂ। ਜੇ ਕਾਂ ਵਾਲਾ ਸੁਭਾਅ ਬਣ ਗਿਆ, ਬਗਲੇ ਵਾਲਾ ਸੁਭਾਅ ਬਣ ਗਿਆ, ਤੂੰ ਹੰਸ ਨਹੀਂ ਬਣ ਸਕਦੇ। ਪ੍ਰਭੂ ਬੜਾ ਪਸੰਦ ਹੈ, ਕਿਹਾ ਹੰਸ ਕਿਹਾ ਬਗਲਾ
ਜਾਕੋ ਨਦਰ ਕਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਇਸ ਲਈ ਸਾਰੇ ਗੁਰਸਿੱਖ ਸ਼ਰਧਾਲੂ ਅਰਦਾਸ ਕਰੋ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੇ ਉਹ ਵੀਰ ਜਾਂ ਉਹ ਲੋਕ ਜਿਹੜੇ ਕੂਆ ਤੇ ਬਗਲਾ ਵਾਲੀ ਦ੍ਰਿਸ਼ਟੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਤੇ ਹੋਰ ਹੋਰ ਗ੍ਰੰਥਾਂ ਵਿੱਚੋਂ ਹੀਰੇ ਮੋਤੀ ਚੁਗਣ ਦੀ ਕੋਸ਼ਿਸ਼ ਉੱਥੋਂ ਕੀ ਮਿਲਣਾ। ਕੱਲਰ ਕੇਰੀ ਛੱਪੜੀ ਕੂਆ ਮਲ ਮਲ ਨਹਾਏ ਉੱਥੋਂ ਕੀ ਮਿਲਣਾ ਗੰਤ। ਤੇ ਉਹ ਆਣ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਤੇ ਉਹ ਅੰਮ੍ਰਿਤਸ ਮੰਨ ਸੱਚੇ ਪਾਤਸ਼ਾਹ ਮੇਰ ਕਰਨ ਸਾਡੇ ਅੰਦਰ ਐਸੀ ਹਿੰਮਤ ਪੈਦਾ ਕਰਨ ਅਸੀਂ ਜੋ ਗੁਰੂ ਦੀ ਆਵਾਜ਼ ਹੈ ਉਸ ਨੂੰ ਹਮੇਸ਼ਾ ਲਈ ਬੁਲੰਦ ਰੱਖੀਏ ਤੇ ਨਾਨਕ ਸ਼ਾਹੀ ਕੈਲੰਡਰ ਨੂੰ ਉਵੇਂ ਪ੍ਰਵਾਨ ਕਰੀ ਰੱਖ ਜਿਹੜਾ ਪਹਿਲਾ ਕੈਲੰਡਰ ਹੈ ਜਿਹੜਾ ਖਾਲਸਾ ਪੰਥ ਨੇ ਪ੍ਰਵਾਨ ਕੀਤਾ ਸੀ। ਸਭ ਥਾਈਂ ਉਸ ਅਨੁਸਾਰ ਹੀ ਗੁਰਪੁਰਬ ਮਨਾਏ ਜਾਣ ਤੇ ਉਸ ਅਨੁਸਾਰ ਹੀ ਬਾਕੀ ਦਿਹਾੜੇ ਜਿਹੜਾ ਨਵਾਂ ਇਹਨਾਂ ਸਥਾਪਨਾ ਹੈ ਨਾ ਸ਼੍ਰੋਮਣੀ ਕਮੇਟੀ ਨੇ ਉਹ ਖਾਲਸਾ ਪੰਥ ਦਾ ਪ੍ਰਵਾਨ ਨਹੀਂ ਹੈ। ਉਹ ਤਾਂ ਕਿਸੇ ਰਾਜਨੀਤਿਕ ਆਗੂ ਦੇ ਆਦੇਸ਼ ਅਨੁਸਾਰ ਬਣਿਆ ਅਕਾਲ ਤਖ਼ਤ ਦਾ ਨਹੀਂ ਜਗਤ ਕਮੇਟੀ ਦਾ ਮਤ ਹੈ। ਉਹ ਵੀ ਜ਼ੋਰ ਨਾਲ ਜੋ ਖਾਲਸਾ ਪੰਥ ਨੇ ਪ੍ਰਵਾਨ ਕੀਤਾ ਹੈ ਉਹ ਪਹਿਲਾਂ ਹੀ ਨਾਨਕ ਸ਼ਾਹੀ ਕੈਲੰਡਰ ਹੈ। ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਗਿਣਤੀ ਛਾਪ ਦਿੱਤਾ ਗਿਆ ਹੈ ਵਿਦੇਸ਼ਾਂ ਵਿੱਚ ਛਾਪ ਰਿਹਾ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਉਸ ਨੂੰ ਖਾਲਸਾ ਪੰਥ ਪ੍ਰਵਾਨ ਨਹੀਂ ਕਰੇਗਾ ਭਾਰਤ ਸਰਕਾਰ ਵੀ ਪ੍ਰਵਾਨ ਨਹੀਂ ਕਰੇਗੀ। ਭੁੱਲਾਂ ਚੁੱਕਾਂ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तत् नाम कर्ता पुरुष निरपो निर्वैर अकार

ਸੋ ਕਰਕੇ ਹਾਲ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣਹਾਰੇ ਕਿਤੇ ਤੇਰੇ ਰਾਗ ਪਰੀ ਸੰ ਕਹੀ ਹੈ ਕਿਤੇ ਤੇਰੇ ਗਾਵਣਹਾਰੇ ਗਾਵਣ ਤੁਦਨਾਉ ਪਵਣ ਪਾਣੀ ਦਾ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨਾਉ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨਾਉ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਪੁਗਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਪੁਗਨੋ ਸ਼ੁੱਧ ਸਮਾਧੀ ਅੰਦਰ ਗਾਵਣ ਪੁਗਨੋ ਸਾਧ ਵਿਚਾਰੇ ਗਾਵਣ ਪੁਗਨੋ ਜਤੀ ਸਤੀ ਸੰਤੋਖੀ ਗਾਵਣ ਪੁਗਨੋ ਵੀਰ ਕਰਾਰੇ ਗਾਵਣ ਪੁਗਨੋ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਤੁਰਗ ਮਛ ਪਾਇਆ ਲਈ ਗਾਵਣ ਤੁਦਨੋ ਰਤਨ ਉਪਾਏ ਤੇਰੇ ਅੜਸਠ ਦੀ ਰਤਨਾ ਲਈ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਪਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ

ਸਾਹਿਬ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਏ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ

ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ।

ਕਰੇ ਹੋ ਪਹੁੰਚਾ ਸਕਦੇ ਮਤ ਭਗਵਾਨ ਸਜਣ ਹਾਰ।

ਬਾਬਾ ਜੈ ਕਰ ਕਰਦੇ ਈਸ਼ੋ ਕਰ ਰਾਖੋ ਵਡਾਈ ਕੋਈ ਰਾਉ ਵਿਸ਼ਵ ਜਸਿਆ ਕੜੀਆਂ ਪਹਿਰਾਂ ਦੁੱਤੀ ਵਾਰੀ ਨਾ ਹੋਵਾ ਸੂਰੇ ਕੋਈ ਕਉ ਨਾਨਕ ਕਰਤੇ ਰਾਜ ਧਨਾਸ਼ਰੀ ਮਹਲਾ ਪਹਿਲਾ ਗਗਨ ਮੈਂ ਸਾਲ ਰਵ ਚੰਦ ਨਿਤ ਬਣੇ ਕਾਰਿਕਾ ਮੰਗਲ ਜਨਕ ਮੋਤੀ ਰੂਪ ਮਾਲਿਆਨ ਲੋ ਪਵਨ ਜਬਰ ਕਰੇ ਸਗਲ ਬਨਰਾਏ ਕੁਲੰਤ ਜੋਤੀ ਕੈਸੀ ਆਰਤੀ ਹੋਏ ਸਭ ਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਦਾ ਜੰਤ ਤੇਰੀ ਰਾਉ ਸਹਿ ਸਭ ਨੈਣ ਨਨ ਨੈਣ ਹੈ ਤੇ ਕਉ ਸਹਿ ਮੂਰਤ ਮਨਾ ਏਕ ਤੋਈ ਸਹਿਸ ਪਦ ਵਿਮਲ ਨਾਮ ਏਕ ਪਦ ਗੰਗ ਬੈਰੋ ਸਹਿਸ ਪਦ ਗੰਗੇ ਵਿਚਲਤ ਮੋਈ ਸਭ ਨਾ ਜੋਤ ਜੋਤ ਹੈ ਸੋਈ ਕਿਸ ਦਾ ਚਾਨਣ ਸਭ ਨਾ ਚਾਨਣ ਹੋਈ ਗੁਰ ਸਾਖੀ ਦੇ ਪ੍ਰਗਟ ਹੋਏ ਜੋ ਜਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਰ ਮਨੋ ਅਨਗਨ ਮੋਹਿਆ ਹੀ ਪਿਆਸ

ਕੰਮ ਕਰੋਜ ਨਗਰ ਵਪੜਿਆ ਮਨ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਦਰ ਮੰਦਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਦਿੰਦਾ ਉਸ ਪੁੰਨ ਵੱਡਾ ਹੇ ਰਾਉ ਸਾਕਟ ਹਰ ਸਾਧ ਨ ਜਾਣਿਆ ਤਨ ਅੰਦਰ ਹਮ ਕੰਡਾ ਹੇ ਜਿਉਂ ਜੋ ਚਲੇ ਜਿਵ ਦੁਖ ਪਾਵ ਹੇ ਜਮ ਕਾਲ ਸਹੇ ਹੈ ਸਿਰ ਜੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਦੇ ਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਜ ਰਾਸ ਬੁੱਧ ਵੱਡਾ ਹੇ

ਹਾਥ ਚਲੋ ਹੱਲਾ ਆਖੈ ਬਸਲ ਪਹਿਲਾ ਆਉਦ ਘਟੈ ਦਿਨ ਸਰਣਾਰੇ ਮਾਨ ਗੁਰਮਿਲ ਕਾਲ ਸਵਾਰੇ ਰਹਾਓ ਹੇ ਸੰਸਾਰ ਵਿਕਾਰ ਸੰਤ ਨਹਿ ਕਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆ ਵਹਿ ਰਾਸ ਅਕਥ ਕਥਾ ਚਿਰ ਜਾਨੀ ਜਾ ਕੋ ਆਈ ਸੋਈ ਰਹਾ ਜੋ ਹਰ ਗੁਰ ਤੇ ਮਨੇ ਬਸੇਰਾ ਮੇਰੀ ਘਰ ਮਹਿਲੋ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ।

ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਰਹਿਮਤ ਸਦਕਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਲੜੀਵਾਰ ਚੱਲ ਰਹੀ ਹੈ। ਸਤਿਗੁਰੂ ਦੀ ਅਪਾਰ ਕਿਰਪਾ ਸਦਕਾ 15ਵੀਂ ਵਾਰ ਦੀਆਂ 10 ਪੌੜੀਆਂ ਦੀ ਵਿਚਾਰ ਸੰਖੇਪ ਰੂਪ ਵਿੱਚ ਹੋ ਚੁੱਕੀ ਹੈ। ਅੱਜ 16ਵੀਂ ਵਾਰ ਦੀ 15ਵੀਂ ਵਾਰ ਦੀ 16ਵੀਂ ਪੌੜੀ ਦੀ ਵਿਚਾਰ ਸ਼ੁਰੂ ਹੋਣੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਸਰਬੱਤ ਸੰਗਤਾਂ। ਕਲੰਗੀਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰੇਮ ਸਹਿਤ ਗੱਜ ਕੇ ਸਾਂਝੀ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15ਵੀਂ ਵਾਰ ਦੀ 11ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਸਤਿਗੁਰੂ ਦੀ ਮਹਿਮਾ ਬਿਆਨ ਕਰਦੇ ਕਿ ਸਤਿਗੁਰੂ ਪਾਰਸ ਹੈ। ਦੁਨੀਆਂ ਦੇ ਵਿੱਚ ਪਾਰਸ ਬਹੁਤ ਮਸ਼ਹੂਰ ਹੈ। ਪਾਰਸ ਇੱਕ ਪੱਥਰ ਦੀ ਵੱਟੀ ਹੈ। ਇਹ ਮੰਨਿਆ ਜਾਂਦਾ ਹੈ ਕਿ ਪਾਰਸ ਦੇ ਨਾਲ ਜੇ ਲੋਹਾ ਛੋਹ ਜਾਵੇ ਤਾਂ ਸੋਨਾ ਬਣ ਜਾਂਦਾ, ਕੀਮਤੀ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਪਾਰਸ ਦੇ ਨਾਲ ਛੋਹਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ, ਪਰ ਸਤਿਗੁਰੂ ਪਾਰਸ ਦੇ ਨਾਲ ਮਿਲਿਆ ਹੋਇਆ ਗੁਰਸਿੱਖ ਅਤੇ ਸਤਿਗੁਰੂ ਦਾ ਰੂਪ ਹੋ ਜਾਂਦਾ। ਹੁਣ ਦੁਨੀਆਂ ਦੇ ਖਿਆਲ ਕਿਹੋ ਜਿਹੇ ਹੈ? ਭਾਈ ਗੁਰਦਾਸ ਜੀ ਦੱਸਦੇ ਆ, ਕਹਿੰਦੇ ਸਤਿਗੁਰ ਪਾਰਸ ਪਰ ਹਰੈ, ਪੱਥਰ ਪਾਰਸ ਢੂੰਡਣ ਜਾਏ। ਸਤਿਗੁਰੂ ਪਾਰਸ ਨੂੰ ਛੱਡ ਕੇ, ਗੁਰੂ ਨਾਨਕ ਨੂੰ ਛੱਡ ਕੇ ਜਿਹੜਾ ਲੋਕ ਪੱਥਰ ਪਾਰਸ ਮੰਨਦੇ ਹੈ ਉਹਨੂੰ ਭਾਲਣ ਵਾਸਤੇ ਤੁਰਿਆ ਜਾਂਦਾ। ਲਾਲਚ ਹੈ ਵੀ ਉਹ ਪਾਰਸ ਦੇ ਨਾਲ ਲੋਹਾ ਸੁਹਾ ਕੇ ਸੋਨਾ ਬਣਾ ਲਾਂਗੇ, ਪਰ ਇਹ ਭੁੱਲ ਗਿਆ ਕਿ ਸੋਨਾ ਤਾਂ ਇੱਕ ਧਾਤ ਹੈ, ਇਹ ਕੂੜ ਹੈ, ਇੱਕ ਦਿਨ ਇਹਨੇ ਸਾਡੇ ਕੋਲ ਚਲੇ ਜਾਣਾ, ਸਾਡੇ ਹਮੇਸ਼ਾ ਸਾਥ ਨਹੀਂ ਰਹਿਣਾ। ਗੁਰੂ ਸਤਿਗੁਰੂ ਵੀ ਪਾਰਸ ਦਾ ਰੂਪ ਹੈ, ਇਹ ਵੀ ਸਿੱਖ ਨੂੰ ਕੰਚਨ ਵਰਗਾ ਬਣਾ ਦਿੰਦਾ, ਪਰ ਦੁਨੀਆਂ ਦੇ ਲੋਕ ਸਤਿਗੁਰੂ ਨੂੰ ਛੱਡ ਕੇ ਪੱਥਰ ਵਾਲੇ ਪਾਰਸ ਨੂੰ ਭਾਲਦੇ ਫਿਰਦੇ। ਅਸ਼ਟ ਧਾਤ ਇੱਕ ਧਾਤ ਕਾਰ, ਲੁਕਦਾ ਫਿਰੈ ਨਾ ਪ੍ਰਗਟੀ ਆਏ। ਅੱਠਾਂ ਧਾਤਾਂ ਦਾ ਨੂੰ ਇਕੱਠਾ ਕਰਕੇ ਚਾਰ ਵਰਨ ਅਤੇ ਚਾਰ ਆਸ਼ਰਮ, ਇਹ ਵੀ ਅੱਠ ਹੋ ਗਏ। ਅੱਠਾਂ ਧਾਤਾਂ ਨੂੰ ਇਕੱਠੇ ਕਰਕੇ ਸੋਨਾ ਬਣਦਾ ਅਤੇ ਸਤਿਗੁਰੂ ਕਿਰਪਾ ਕਰਦੇ ਆ ਗੁਰਮੁਖ ਨੂੰ ਕੰਚਨ ਵਰਗਾ ਕੀਮਤੀ ਬਣਾ ਦਿੰਦੇ। ਲੈ ਵਣਵਾਸ ਉਦਾਸ ਹੋਏ, ਮਾਇਆ ਧਾਰੀ ਭਰਮ ਭੁਲਾਏ। ਮਾਇਆ ਧਾਰੀ ਭਰਮ ਭੁਲੇਖੇ ਵਿੱਚ ਪਏ ਹੋਏ ਆ, ਉਹ ਝੂਠੇ ਪਾਰਸ ਨੂੰ ਲੱਭਦੇ ਫਿਰਦੇ ਆ। ਪੱਥਰ ਦੇ ਪਾਰਸ ਨੂੰ ਲੱਭਣ ਵਾਸਤੇ ਘਰਾਂ ਦੇ ਵਿੱਚੋਂ ਲੰਬੀ ਯਾਤਰਾ 'ਤੇ ਚਲੇ ਜਾਂਦੇ ਆ, ਜੰਗਲਾਂ ਵਿੱਚ ਭਾਲਦੇ ਫਿਰਦੇ ਆ, ਉਦਾਸ ਹੋਏ ਫਿਰਦੇ ਆ। ਕਈਆਂ ਦੀ ਸਾਰੀ ਜ਼ਿੰਦਗੀ ਲੰਘ ਗਈ ਪਾਰਸ ਲੱਭਦਿਆਂ ਦੀ, ਪਰ ਲੱਭਿਆ ਨਹੀਂ। ਹੱਥੀਂ ਕਾਲਖ ਛੁੱਥਿਆ ਅੰਦਰ, ਕਾਲਖ ਲੋਭ ਲੁਭਾਏ। ਮਾਇਆ ਨੂੰ ਹੱਥ ਨਾਲ ਛੂਹਣ ਦੇ ਨਾਲ ਹੱਥ ਕਾਲੇ ਹੋ ਜਾਂਦੇ ਆ, ਲੋਹੇ ਨੂੰ ਛੂਹਣ ਨਾਲ ਕਾਲੇ ਹੋ ਜਾਂਦੇ ਆ, ਲੋਭ ਕਰਕੇ ਹਿਰਦਾ ਕਾਲਾ ਹੋ ਜਾਂਦਾ। ਰਾਜ ਡੰਡ ਤਿਸ ਪਕੜਿਆ, ਜਮਪੁਰ ਪੀ ਜਮ ਡੰਡ ਸਹਾਏ। ਜੇਕਰ ਲੋਭੀ ਚੋਰ ਪਕੜਿਆ ਜਾਵੇ ਤਾਂ ਰਾਜਾ ਫਿਰ ਉਹਨੂੰ ਸਜ਼ਾ ਦਿੰਦਾ। ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਇਹ ਲੋਭੀ ਹੋ ਕੇ
ਜਦੋਂ ਜਮਾਂ ਦੇ ਵੱਸ ਪੈਂਦਾ ਫਿਰ ਇਹਨੂੰ ਵੀ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ। ਮਨਮੁਖ ਜਨਮਿਆ ਕਾਰ ਥਾ ਦੂਜੈ ਭਾਈ ਕੁਦਾਏ ਹਰਾਏ। ਮਨਮੁੱਖਾਂ ਦਾ ਜਨਮ ਲੋਭ ਵਿੱਚ ਹੀ ਬੇਅਰਥਾ ਚੱਲਿਆ ਜਾਂਦਾ ਹੈ, ਦੂਜੇ ਦੇ ਪ੍ਰੇਮ ਵਿੱਚ ਹੀ ਚੱਲਿਆ ਜਾਂਦਾ ਹੈ। ਹੀਰੇ ਵਰਗਾ ਰਤਨ ਮਨੁੱਖਾ ਜਨਮ ਹਾਰ ਜਾਂਦਾ ਹੈ। ਗੁਰ ਪੂਰੇ ਬਿਨ ਭਰਮ ਨਾ ਜਾਏ, ਪੂਰੇ ਗੁਰੂ ਦੀ ਸ਼ਰਨ ਵਿੱਚ ਪਏ ਤੋਂ ਬਿਨਾਂ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੂੰ ਸੁਣੇ ਤੋਂ ਬਿਨਾਂ ਹਿਰਦੇ ਦੇ ਅੰਦਰਲਾ ਭਰਮ ਨਹੀਂ ਜਾਂਦਾ, ਭਰਮ ਵਿੱਚ ਬਾਹਰ ਨਹੀਂ ਨਿਕਲਦਾ। ਪਾਰ ਜਾਤ ਗੁਰ ਛੱਡ ਕੇ ਮੰਗਣ, ਕਲ ਪੱਤਰੋਂ ਫਲ ਕੱਚੇ। ਹੁਣ ਦੁਨੀਆਂ ਦੇ ਲੋਕ ਮੰਨਦੇ ਹੈ ਵੀ ਇੱਕ ਕਲਪ ਬ੍ਰਿਸ਼ ਹੈ, ਕਲਪ ਬ੍ਰਿਸ਼ ਦੇ ਕੋਲੇ ਜਾ ਕੇ ਜੋ ਤੁਸੀਂ ਮੰਗੋਗੇ ਉਹ ਮਿਲ ਜਾਏਗਾ। ਪਰ ਇਹ ਭੁੱਲ ਗਏ ਕਿ ਗੁਰੂ ਵੀ ਪਾਰ ਜਾਤ ਹੈ। ਗੁਰੂ ਨੂੰ ਛੱਡ ਕੇ ਇੱਕ ਦਰਖਤ ਦੀ ਪੂਜਾ ਕਰਨ ਲੱਗੇ ਹੋਏ ਨੇ। ਗੁਰੂ ਦੇ ਕੋਲੋਂ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ। ਇਹ ਸੱਚੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਪਰ ਕਲਪ ਬ੍ਰਿਸ਼ ਕੋਲੋਂ ਜੋ ਮੰਗਦੇ ਹਾਂ ਉਹ ਮਿਲਦਾ, ਉਹ ਵੀ ਕੁਝ ਦਿਨਾਂ ਵਾਸਤੇ ਹੀ ਸਾਡੇ ਕੋਲ ਰਹਿੰਦਾ। ਕੱਚੇ ਲੋਕ ਕੱਚਾ ਧਨ ਮੰਗਦੇ ਹੈ, ਪਰ ਗੁਰਮੁਖ ਆਤਮਕ ਮਾਰਗ 'ਤੇ ਕੰਮ ਆਉਣ ਵਾਲਾ ਧਨ ਮੰਗਦੇ ਨੇ, ਉਹ ਨਾਮ ਦਾ ਧਨ ਹੈ। ਪਾਰ ਜਾਤ ਲੱਖ ਸੁਰਗ ਸਣ ਆਵਾਗਮਨ ਭਵਨ ਵਿੱਚ ਪੱਚੇ। ਲੱਖਾਂ ਹੀ ਲੋਕ ਕਲਪ ਬ੍ਰਿਸ਼ ਨੂੰ ਲੱਭਦੇ ਫਿਰਦੇ ਹੈ ਕਿ ਸੁਰਗ ਸਮੇਤ ਆਵਾਗਮਨ ਦੀ ਭਵਾਟੜੀ ਵਿੱਚ ਦੁਖੀ ਹੋਏ ਫਿਰਦੇ ਹੈ, ਭਾਵ ਜਿਹੜੇ ਪਦਾਰਥ ਨਾਸ਼ ਹੋ ਜਾਣੇ ਆ ਉਹਨਾਂ ਨੂੰ ਭਾਲਦੇ ਫਿਰਦੇ ਨੇ। ਮਰਦੇ ਕਰ ਕਰ ਕਾਮਨਾ ਦਿੱਤ ਭੁਗਤ ਵਿੱਚ ਰਚ ਵਿਰਚੇ। ਮਨ ਦੀ ਕਾਮਨਾ ਕਰ ਕਰਕੇ ਲੋਕ ਖਚਤ ਹੋਈ ਜਾਂਦੇ ਆ, ਦੁਖੀ ਹੋਈ ਜਾਂਦੇ ਆ, ਵਿਕਾਰਾਂ ਵਿੱਚ ਫਸੀ ਜਾਂਦੇ ਆ, ਮਰੀ ਜਾਂਦੇ ਨੇ। ਤਾਰੇ ਹੋਏ ਆਗਾਸ ਚੜ ਓੜਕ ਟੁੱਟ ਟੁੱਟ ਥਾਨ ਹਲਚੇ। ਆਕਾਸ਼ ਦੇ ਵਿੱਚ ਬੜੇ ਤਾਰੇ ਚੜ੍ਹਦੇ ਆ, ਰਾਤ ਨੂੰ ਹਨੇਰੀ ਰਾਤ ਨੂੰ ਤਾਰੇ ਚਮਕਦੇ ਆ, ਅੰਤ ਨੂੰ ਟੁੱਟ ਜਾਂਦੇ ਨੇ ਅਤੇ ਕਿਸੇ ਨਾ ਕਿਸੇ ਪਾਸੇ ਜਾ ਕੇ ਡਿੱਗ ਪੈਂਦੇ ਆ।

ਹੁਣ ਉੱਥੋਂ ਡਿੱਗ ਕੇ ਕਹਿੰਦੇ ਕਈਆਂ ਦੇ ਮਾਂ ਬਣਦੇ ਆ, ਕਈਆਂ ਦੇ ਪਿਤਾ ਬਣਦੇ, ਕਈਆਂ ਦੇ ਬੱਚੇ ਬਣਦੇ ਆ, ਭਾਵ ਫਿਰ ਜੋਨਾਂ ਦੇ ਵਿੱਚ ਪੈ ਜਾਂਦੇ ਆ। ਪਾਪ ਪੁੰਨ ਵੀ ਉਹ ਬੀਜਦੇ, ਦੁੱਖ ਸੁੱਖ ਫਲ ਅੰਦਰ ਚਹਿਮਚੇ। ਹੁਣ ਕੋਈ ਐਸਾ ਜਿਹੜਾ ਪਾਪ ਹੀ ਕਰੀ ਜਾਂਦਾ ਅਤੇ ਕੋਈ ਪੁੰਨ ਕਰਦਾ। ਦੁਨੀਆਂ ਦੇ ਲੋਕ ਪਾਪੀ ਵੀ ਆ ਅਤੇ ਪੁੰਨੀ ਵੀ ਆ, ਕੋਈ ਪਾਪ ਬੀਜਦਾ ਕੋਈ ਪੁੰਨ ਬੀਜਦਾ। ਜਿਹੋ ਜਿਹਾ ਕੋਈ ਬੀਜ ਬੀਜਦਾ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਪਾਪੀ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ, ਪੁੰਨੀ ਨੂੰ ਸੁੱਖ ਮਿਲ ਜਾਂਦੇ ਆ।

ਸਮੁੰਦਰ ਦੇ ਮਰਜੀਵੜਿਆਂ ਵਾਂਗੂ ਮਜ਼ਦੂਰੀਆਂ ਕਰਕੇ ਮਿਹਨਤ ਕਰਕੇ ਖੇਚਲ ਦੇ ਨਾਲ ਸੋਚਦੇ ਆ, ਦੁਖੀ ਹੁੰਦੇ ਆ, ਗੁਆਏ ਜਾਂਦੇ ਨੇ। ਗੁਰ ਪੂਰੇ ਬਿਨਾਂ ਡਾਂਗ ਡੰਗੂਸੇ, ਪੂਰੇ ਗੁਰੂ ਦੇ ਗਿਆਨ ਤੋਂ ਬਿਨਾਂ ਡਿੱਕ ਡੋਲੇ ਖਾਂਦੇ ਫਿਰਦੇ ਆ। ਧਰਮਰਾਜ ਦਾ ਡੰਡਾ ਛੋਟਾ ਹੀ ਨਰਕ ਦੀ ਭੱਠੀ ਦੇ ਵਿੱਚੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਨਿਕਲ ਸਕਦਾ, ਨਹੀਂ ਤੇ ਜਮਾਂ ਦੀ ਮਾਰ ਪੈਂਦੀ ਹੈ। ਈਸਾ ਕਹਿੰਦਾ ਸੀ ਕਿ ਮੈਂ ਹੀ ਸੰਸਾਰ ਦਾ ਰਸਤਾ ਹਾਂ। ਮੂਸਾ ਕਹਿੰਦਾ ਸੀ ਮੈਂ ਹੀ ਰੱਬ ਨਾਲ ਗੱਲਾਂ ਕਰਕੇ ਆਇਆ। ਅਤੇ ਭਾਈ ਸਾਹਿਬ ਜੀ ਕਹਿੰਦੇ ਜੇ ਪੂਰੇ ਗੁਰੂ ਦੀ ਸ਼ਰਨ ਲਈ ਹੁੰਦੀ ਤਾਂ ਮੈਂ ਹਉਮੈ ਦੇ ਵਿੱਚ ਨਹੀਂ ਸੀ ਆਉਂਦੇ, ਪ੍ਰਸ਼ਾਂਤ ਹੋ ਕੇ ਪਰਮੇਸ਼ੁਰ ਨਾਲ ਮਿਲ ਜਾਂਦੇ, ਪਰ ਨਹੀਂ ਮਿਲ ਸਕੇ, ਬਾਜੀ ਹਾਰ ਗਏ। ਚਿੰਤਾ ਮਨ ਗੁਰ ਛੱਡ ਕਹਿ, ਚਿੰਤਾ ਮਨ ਚਿੰਤਾ ਨਾ ਗਵਾਏ। ਹੁਣ ਗੁਰੂ ਚਿੰਤਾ ਮਣੀ ਹੈ, ਸਾਡੀ ਚਿੰਤਾ ਖਤਮ ਕਰਨ ਵਾਲੇ ਨੇ, ਪਰ ਗੁਰੂ ਨੂੰ ਛੱਡ ਕੇ ਮਨੁੱਖ ਚਿੰਤਾ ਦੇ ਵਿੱਚ ਹੀ ਪਿਆ ਰਹਿੰਦਾ, ਸਾਰੀ ਜ਼ਿੰਦਗੀ ਚਿੰਤਾ ਹਟਦੀ ਹੋਈ ਨਹੀਂ। ਚਿਤ ਬਣੀਆਂ ਲੱਖ ਰਾਤ ਦੇਹੀ, ਤ੍ਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਹਰ ਰਾਤ ਲੱਖਾਂ ਚਿੰਤਾ ਦਿਮਾਗ ਵਿੱਚ ਘੁੰਮਦੀਆਂ ਫਿਰਦੀਆਂ ਨੇ, ਸੋਚਾਂ ਸੋਚੀ ਜਾਂਦਾ, ਕਿੰਨੇ ਖਿਆਲ ਉੱਠਦੇ ਆ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਸੜੀ ਜਾਂਦਾ ਤੇ ਚਿੰਤਾ ਤੋਂ ਬਾਹਰ ਹੀ ਨਹੀਂ ਆ ਸਕਦਾ। ਸੋਇਨਾ ਰੁੱਪਾ ਅਗਲਾ, ਮਾਣਕ ਮੋਤੀ ਅੰਗ ਹੰਡਾਏ। ਹੁਣ ਆਪਣੇ ਸਰੀਰ ਦੇ ਸੋਨਾ ਦੇ ਗਹਿਣੇ ਹੰਢਾਉਂਦਾ, ਚਾਂਦੀ ਦੇ ਗਹਿਣੇ ਹੰਢਾਉਂਦਾ, ਮਾਣਕ ਮੋਤੀ ਇਹ ਵੀ ਸਰੀਰ 'ਤੇ ਪਾ ਲੈਂਦਾ, ਇੰਨਾ ਅਮੀਰ ਹੋਵੇ। ਪਾਟ ਪਟੰਬਰ ਪਹਿਨ ਕੈ, ਚੂਆ ਚੰਦਨ ਮੋਹ ਮਹਕਾਏ। ਪੱਟ ਦੇ ਕੱਪੜੇ ਪਹਿਨ ਕੇ, ਚੂਆ ਚੰਦਨ ਵਾਸਨਾ ਉੱਤੇ ਛਿੜ ਕੇ, ਧਰਤੀ ਮਹਿਕਾ ਮਹਿਕਾ ਦੇ

ਘੋੜੇ ਵੀ ਕੀਮਤੀ ਹੋਣ, ਕਾਠੀਆਂ ਵੀ ਕੀਮਤੀ ਹੋਣ, ਉੱਚੇ ਮੰਦਰ ਘਰ ਬਹੁਤ ਸੋਹਣਾ ਹੋਵੇ, ਘਰ ਦੇ ਵਿੱਚ ਬਗੀਚੇ ਵੀ ਬਣੇ ਹੋਣ, ਸੋਹਣੇ ਫੁੱਲਾਂ ਦੇ ਨਾਲ ਲੱਦੇ ਹੋਣ, ਫਿਰ ਵਿਦਵਾਨ ਵੀ ਬਹੁਤ ਹੋਵੇ। ਫਿਰ ਕਹਿੰਦੇ ਸੁੰਦਰ ਨਾਰੀ ਸੇਜ ਸੁੱਖ ਮਾਇਆ ਮੋਹ ਧੋਹ ਲਪਟਾਏ, ਸੋਹਣੀਆਂ ਇਸਤਰੀਆਂ ਦੀ ਸੇਜ ਵੀ ਮਾਣਦਾ ਹੋਵੇ, ਮਾਇਆ ਦੇ ਮੋਹ ਵਿੱਚ

ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਈ। ਜਿਵੇਂ ਅੱਗ ਬਲਦੀ ਹੈ, ਅੱਗ ਉੱਤੇ ਤੇਲ ਪਾਇਆ ਜਾਂਦਾ, ਉਹਦੀ ਲਾਟ ਹੋਰ ਉੱਚੀ ਹੋ ਜਾਂਦੀ ਹੈ। ਇੱਦਾਂ ਹੀ ਆਸਾ ਅਤੇ ਮਨਸਾ, ਇੱਛਾਵਾਂ ਜਿਹੜੀਆਂ ਜਿੰਨੀਆਂ ਪੂਰੀਆਂ ਹੋ ਜਾਂਦੀਆਂ ਨੇ, ਉਹਦੇ ਉੱਤੇ ਆਸਾਂ ਦਾ ਤੇਲ ਪੈਂਦਾ, ਉਹ ਹੋਰ ਉੱਚੀਆਂ ਹੋ ਜਾਂਦੀਆਂ, ਭਾਵ ਕਿ ਬੁੱਝਦੀਆਂ ਨਹੀਂ। ਮਹਾਰਾਜ ਜੀ ਬਾਣੀ ਵਿੱਚ ਕਹਿੰਦੇ, ਜਿਉਂ ਪਾਵਕ ਇੰਧਨ ਨਹੀਂ ਧਰਾਪੈ। ਜਿਵੇਂ ਲੱਕੜਾਂ ਦਾ ਢੇਰ ਹੈ, ਅੱਗ ਬਲਦੀ ਹੈ, ਅੱਗ ਕਦੇ ਰੱਜਦੀ ਕੋਈ ਨਹੀਂ, ਜਿੰਨੀਆਂ ਲੱਕੜਾਂ ਪਾਈ ਜਾਵਾਂਗੇ ਉਨੀਆਂ ਲਾਟਾਂ ਉੱਚੀਆਂ ਹੋ ਜਾਂਦੀਆਂ। ਗੁਰ ਪੂਰੇ ਬਿਨ ਜਮ ਪੁਰ ਜਾਏ, ਪੂਰੇ ਗੁਰੂ ਤੋਂ ਬਿਨਾਂ, ਪੂਰੇ ਗੁਰੂ ਦੀ ਸ਼ਰਨ ਤੋਂ ਬਿਨਾਂ, ਪੂਰੇ ਗੁਰੂ ਦੇ ਬਚਨ ਮੰਨੇ ਤੋਂ ਬਿਨਾਂ, ਕਮਾਏ ਤੋਂ ਬਿਨਾਂ, ਜਮਰਾਜ ਦੇ ਵਸ ਪਵੇਗਾ, ਭਾਵ ਲੇਖਾ ਹੋਏਗਾ, ਅਤੇ ਇਹਨੂੰ ਸਜ਼ਾ ਮਿਲੇਗੀ। ਫਿਰ ਭਾਈ ਗੁਰਦਾਸ ਜੀ ਕਹਿੰਦੇ, ਲੱਖ ਤੀਰਥ ਲੱਖ ਦੇਵਤੇ, ਪਾਰਸ ਲੱਖ ਰਸੈਣ ਜਾਣੇ। ਲੱਖਾਂ ਹੀ ਤੀਰਥ ਦੁਨੀਆ 'ਤੇ ਲੋਕਾਂ ਨੇ ਬਣਾਏ ਆ, ਲੱਖਾਂ ਦੇਵਤੇ ਬਣਾ ਲਏ, ਲੱਖਾਂ ਹੀ ਪਾਰਸ ਹੈ, ਲੱਖਾਂ ਹੀ ਐਸੇ ਰਸਾਇਣ ਨੇ ਜਿਹੜੇ ਕੰਮ ਆਉਂਦੇ। ਲੱਖ ਚਿੰਤਾ ਮਨ ਪਾਰ ਜਾਤ, ਕਾਮ ਤੇਨ ਲੱਖ ਅੰਮ੍ਰਿਤ ਆਣੇ। ਲੱਖਾਂ ਹੀ ਚਿੰਤਾ ਮਣੀਆਂ ਅਤੇ ਲੱਖਾਂ ਹੀ ਕਲਪ ਬ੍ਰਿਸ਼ ਹੈ ਜਿਹੜੇ ਸਾਡੀਆਂ ਇੱਛਾਵਾਂ ਪੂਰੀਆਂ ਕਰਦੇ, ਇਹ ਮੰਨਿਆ ਜਾਂਦਾ ਹੈ। ਕਾਮ ਧੇਨ ਗਊ ਦੀ ਪੂਜਾ ਕੀਤੀ ਜਾਂਦੀ ਹੈ ਵੀ ਸਾਰਿਆਂ ਦੀ ਇੱਛਾ ਪੂਰੀ ਕਰ ਦਿੰਦੀ ਹੈ, ਅਤੇ ਲੱਖਾਂ ਹੀ ਅੰਮ੍ਰਿਤ ਸਰੀਰ ਨੂੰ ਅਮਰ ਕਰਨ ਵਾਲੇ ਲਿਆਉਂਦੇ ਹੋਣ।

ਬਹੁਤੇ ਸਮੁੰਦਰ ਰਿੱਧਾ ਸਿੱਧਾ ਨਿੱਧਾਂ ਦੇ ਵਿੱਚ ਭਰਪੂਰ ਹੋਵੇ। ਚੱਕਰਵਰਤੀ ਪਾਤਸ਼ਾਹ ਹੋਵੇ, ਭਾਵ ਕਿ ਸਾਰੀ ਦੁਨੀਆ 'ਤੇ ਰਾਜ ਕਰਨ ਵਾਲਾ ਹੋਵੇ। ਲੱਖ ਸ਼ਾਹਾਂ ਪਾਤਸ਼ਾਹ ਲੱਖ ਲੱਖ ਨਾਥ ਅਵਤਾਰ ਸੁਹਾਣੇ, ਲੱਖ ਪਦਾਰਥ ਲੱਖ ਫਲ ਲੱਖ ਨਿਧਾਨ ਅੰਦਰ ਫੁਰਮਾਣੇ। ਲੱਖਾਂ ਪਦਾਰਥ ਲੱਖਾਂ ਫਲ ਲੱਖ ਖਜ਼ਾਨੇ ਹੁਕਮ ਵਿੱਚ ਹੋਣ, ਭਾਵੇਂ ਇਹਦੇ ਹੁਕਮ ਦੇ ਵਿੱਚ ਮਾਇਆ ਬਥੇਰੀ ਹੋਵੇ। ਲੱਖ ਸ਼ਾਹ ਪਾਤਸ਼ਾਹ ਲੱਖ ਲੱਖ ਨਾਥ ਅਵਤਾਰ ਸੁਹਾਣੇ, ਲੱਖਾਂ ਹੀ ਸ਼ਾਹੂਕਾਰ ਲੱਖਾਂ ਹੀ ਪਾਤਸ਼ਾਹ ਦੁਨੀਆਂ ਦੇ ਰਾਜੇ, ਲੱਖਾਂ ਹੀ ਨਾਥ ਜੋਗੀ ਲੱਖ ਅਵਤਾਰ ਸੋਹਣੇ ਹੋਣ। ਦਾਨੈ ਕੀਮਤ ਨਾ ਪਵੈ ਦਾਤੈ ਕੌਣ ਸਮਾਰ ਵਖਾਣੇ। ਇਹ ਸਾਰਾ ਕੁਝ ਹੁੰਦਿਆਂ ਹੋਇਆਂ ਪਰਮੇਸ਼ੁਰ ਦੀ ਦਾਤ ਨੂੰ ਸਮਝ ਹੁਣ ਸੋਚ, ਇਹਨਾਂ ਦਾਨਾਂ ਦੀ ਕੀਮਤ ਨਹੀਂ ਹੋ ਸਕਦੀ। ਐਡੀਆਂ ਕੀਮਤੀ ਚੀਜ਼ਾਂ ਪਰਮੇਸ਼ੁਰ ਨੇ ਸਾਨੂੰ ਦਿੱਤੀਆਂ ਕਿ ਦੁਨੀਆਂ ਦੇ ਵਿੱਚੋਂ ਮੁੱਲ ਨਹੀਂ ਮਿਲਦੀਆਂ। ਉਸ ਦਾਤੇ ਦਾ ਲੇਖਾ ਕੌਣ ਦੇ ਸਕਦਾ ਜਿਹਨੇ ਸਾਨੂੰ ਸੁੰਦਰ ਸਰੀਰ ਦਿੱਤਾ? ਇਹ ਸੁੰਦਰ ਸਰੀਰ ਧਰਤੀ 'ਤੇ ਪੈਸਿਆਂ 'ਤੇ ਪੈਸੇ ਦੇ ਕੇ ਮੁੱਲ ਨਹੀਂ ਮਿਲਦਾ। ਪਰਮੇਸ਼ੁਰ ਦਾ ਸ਼ੁਕਰਾਨਾ ਕਰ। ਕੁਦਰਤ ਕਾਦਰਜ ਨੂੰ ਕੁਰਬਾਨੇ, ਉਸ ਕਰਤੇ ਪੁਰਖ ਪਰਮੇਸ਼ੁਰ ਤੋਂ ਕੁਰਬਾਨ ਜਾਈਏ ਜਿਹਨੇ ਸਾਡੀ ਰਚਨਾ ਕੀਤੀ ਹੈ, ਜਿਹਨੇ ਸਾਨੂੰ ਵੱਡੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ। ਹੁਣ ਭਾਈ ਗੁਰਦਾਸ ਜੀ 15ਵੀਂ ਵਾਰ ਦੀ 16ਵੀਂ ਪੌੜੀ ਵਿੱਚ ਗੁਰੂ ਅਤੇ ਚੇਲੇ ਦੀ ਮਹਾਨਤਾ ਦੱਸਦੇ ਆ, ਸ਼ੋਭਾ ਕਰਦੇ ਆ। ਰਤਨਾਂ ਦੇਖੈ ਸਭ ਕੋ ਰਤਨ ਪਾਰ ਖੂ ਗੱਲਾ ਕੋਈ। ਕਹਿੰਦੇ ਰਤਨਾਂ ਨੂੰ ਸਾਰੇ ਹੀ ਦੇਖਦੇ ਆ ਪਰ ਸਮਝਦਾ ਕੋਈ ਬਿਰਲਾ ਬਿਰਲਾ, ਪਾਰਖੂ ਕੋਈ ਕੋਈ ਹੁੰਦਾ। ਰਾਗ ਨਾਦ ਸਭ ਕੋ ਸੁਣੈ ਸ਼ਬਦ ਸੁਰਤ ਸਮਝੈ ਬਿਰਲੋਈ। ਦੁਨੀਆਂ ਦੇ ਵਿੱਚ ਬੜੇ ਵੱਡੇ ਵੱਡੇ ਰਾਗੀ ਰਾਗ ਗਾਉਣ ਵਾਲੇ ਹੈ, ਸੁਰਾਂ ਨੂੰ ਘੁਮਾਉਣ ਵਾਲੇ, ਗਲੇ ਦੀਆਂ ਹਰਕਤਾਂ ਕਰਨ ਵਾਲੇ ਬਹੁਤ ਨੇ, ਮੁਰਕੀਆਂ ਲਾਉਣ ਵਾਲੇ ਬਹੁਤ ਹੈ, ਪਰ ਸ਼ਬਦ ਨੂੰ ਸੁਣ ਕੇ ਅਮਲ ਕਰਨ ਵਾਲੇ ਬਹੁਤ ਘੱਟ ਨੇ, ਕੋਈ ਬਿਰਲਾ ਹੀ ਹੈ। ਅੱਜ ਕੱਲ੍ਹ ਕੀਰਤਨ ਨੂੰ ਸੰਗੀਤ ਵਿੱਚ ਪਾ ਕੇ ਜਦੋਂ ਗਲੇ ਦੀਆਂ ਹਰਕਤਾਂ ਸੁਣਾਈਆਂ ਜਾਂਦੀਆਂ ਨੇ, ਸੁਰਾਂ ਦਾ ਵਿਸਥਾਰ ਕੀਤਾ ਜਾਂਦਾ, ਉਹ ਸੁਰਾਂ ਦੇ ਵਿਸਥਾਰ ਵਿੱਚ ਅਤੇ ਗਲੇ ਦੀਆਂ ਹਰਕਤਾਂ ਦੇ ਵਿੱਚ ਇੰਨੇ ਮਗਨ ਹੋ ਜਾਂਦੇ ਆ ਕਿ ਸ਼ਬਦ ਅਲੋਪ ਹੀ ਹੋ ਜਾਂਦਾ ਵੀ ਸ਼ਬਦ ਕੀ ਚੱਲਦਾ, ਸਮਝ ਨਹੀਂ ਲੱਗਦੀ ਸ਼ਬਦ ਕਿਹੜਾ ਪੜਿਆ ਜਾ ਰਿਹਾ। ਸੰਗੀਤ ਦੀਆਂ ਧੁਨਾਂ 'ਤੇ ਮਸਤ ਹੋ ਜਾਂਦਾ ਬੰਦਾ। ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਸੰਗੀਤ ਪ੍ਰਧਾਨ ਨਹੀਂ ਹੈ, ਕੀਰਤਨ ਦੇ ਵਿੱਚ ਸ਼ਬਦ ਪ੍ਰਧਾਨ ਹੈ। ਸ਼ਬਦ ਦੀ ਆਵਾਜ਼ ਕੀਰਤਨ ਦੀਆਂ ਧੁਨਾਂ ਨਾਲੋਂ ਉੱਚੀ ਹੋਣੀ ਚਾਹੀਦੀ ਹੈ, ਸਮਝ ਪੈਣੀ ਚਾਹੀਦੀ ਹੈ। ਗੁਰਸਿੱਖ ਰਤਨ ਪਦਾਰਥਾਂ ਸਾਧ ਸੰਗਤ ਮਿਲ ਮਾਲ ਪਰੋਈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸਿੱਖ ਰਤਨ ਪਦਾਰਥ ਇਕੱਠੇ ਕਰਦੇ ਆ, ਸਾਧ ਸੰਗਤ ਦੇ ਵਿੱਚ ਆ ਕੇ ਮਿਲਦੇ ਆ, ਇਉਂ ਲੱਗਦੇ ਆ ਜਿਵੇਂ ਮਾਲਾ ਦੇ ਵਿੱਚ ਮੋਤੀ ਪਰੋਏ ਹੁੰਦੇ ਨੇ। ਹੀਰਾ ਹੀਰਾ ਬੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ। ਗੁਰੂ ਦੇ ਸ਼ਬਦ ਰੂਪੀ ਹੀਰੇ ਦੇ ਨਾਲ ਜਿਹਦਾ ਮਨ ਹੀਰਿਆਂ ਦੇ ਵਿੱਚ ਬੰਨਿਆ ਗਿਆ ਉਸਨੇ ਸ਼ਬਦ ਨੂੰ ਸੁਰਤ ਵਿੱਚ ਵਸਾ ਲਿਆ ਅਤੇ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲਈ।

ਸੁੱਖ ਫਲ ਅਤੇ ਸਹਿਜ ਦੀ ਪ੍ਰਾਪਤੀ ਹੁੰਦੀ ਹੈ। ਉਹ ਪ੍ਰੇਮ ਦੇ ਪਿਆਲੇ ਵਿੱਚ ਅੰਮ੍ਰਿਤ ਪਾ ਕੇ ਪੀਂਦਾ ਅਤੇ ਹੋਰਨਾਂ ਨੂੰ ਦੱਸਦਾ ਨਹੀਂ। ਗੁਰਮੁਖ ਸੁੱਖ ਫਲ ਸਹਿਜ ਕਰ ਪਿਰਮ ਪਿਆਲਾ ਜਾਣ ਜਾਣੋਈ। ਗੁਰਮੁਖ ਪ੍ਰੇਮ ਦੇ ਪਿਆਲੇ ਨੂੰ ਪੀ ਕੇ ਮਸਤ ਹੋ ਜਾਂਦਾ ਹੈ।

ਜੇ ਸਤ ਸੰਗਤ ਦੇ ਵਿੱਚ ਨਹੀਂ ਆਉਂਦਾ ਕੋਈ, ਫਿਰ ਇਹ ਕੌਡੀਆਂ ਦੇ ਭਾਅ 'ਚ ਲੈ ਜਾਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲ ਕਪਾਇਓ, ਵਿਰਸਾ ਕਾਹੇ ਗਵਾਵੋ। ਐਨਾ ਸੋਹਣਾ ਜਨਮ, ਐਡਾ ਬੇਸ਼ੁਮਾਰ ਕੀਮਤੀ ਜਨਮ ਬੰਦਿਆ ਤੈਨੂੰ ਮਿਲਿਆ, ਪਰ ਗੁਰੂ ਦੀ ਸ਼ਰਨ ਵਿੱਚ ਤੂੰ ਆਇਆ ਹੀ ਨਹੀਂ, ਵਿਸ਼ੇ ਵਿਕਾਰਾਂ ਵਿੱਚ ਪੈ ਕੇ ਇਹਨੂੰ ਕੌਡੀਆਂ ਦੇ ਭਾਅ ਰੋਲਤਾ। ਅੱਖੀਂ ਦੋਏ ਨਿਰਮੂਲਤਾ, ਸਤਿਗੁਰ ਦਰਸ ਧਿਆਨ ਲਿਬਲਾਏ। ਪਰਮੇਸ਼ੁਰ ਨੇ ਦੋ ਅੱਖਾਂ ਦਿੱਤੀਆਂ ਨੇ, ਇਹ ਬੜਾ ਅਮੋਲਕ ਖਜ਼ਾਨਾ, ਇਹ ਬਹੁਤ ਵੱਡੀ ਸੁਗਾਤ ਦਿੱਤੀ ਹੈ। ਇਹਨਾਂ ਅੱਖਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਕਰਨੇ ਸੀ, ਪਰੰਤੂ ਮਾੜੇ ਕਰਮ ਵਾਲਾ ਮਨੁੱਖ ਪਰਮੇਸ਼ੁਰ ਦੇ ਦਰਸ਼ਨਾਂ ਨੂੰ ਛੱਡ ਕੇ ਦੁਨੀਆਂ ਦੇ ਰੰਗ ਤਮਾਸ਼ੇ ਦੇਖੀ ਜਾਂਦਾ। ਮਸਤਕ ਅਸੀਸ ਅਮੋਲ ਹੈ, ਚਰਨ ਸ਼ਰਨ ਗੁਰ ਧੂੜ ਸੁਹਾਏ। ਪਰਮੇਸ਼ੁਰ ਨੇ ਕਿੱਡਾ ਸੋਹਣਾ ਸਰੀਰ ਦਿੱਤਾ, ਮੱਥਾ ਦਿੱਤਾ, ਸਿਰ ਦਿੱਤਾ, ਬੜਾ ਅਮੋਲਕ ਹੈ। ਸਿਰ ਦੇ ਵਿੱਚ ਸੁਰਤ ਹੈ, ਸੁਰਤ ਨੂੰ ਸਮਝ ਪੈਂਦੀ ਹੈ। ਇਹ ਸੀਸ ਗੁਰੂ ਦੇ ਚਰਨਾਂ 'ਤੇ ਝੁਕਣਾ ਚਾਹੀਦਾ। ਚਰਨਾਂ ਗੁਰੂ ਦੇ ਚਰਨਾਂ 'ਤੇ ਝੁਕਣ ਦਾ ਮਤਲਬ ਹੈ, ਹੇ ਗੁਰੂ ਜੀ, ਮੈਂ ਆਪਣੀ ਮੱਤ ਤੇਰੇ ਚਰਨਾਂ 'ਤੇ ਰੱਖਤੀ, ਹੁਣ ਮੈਂ ਆਪਣੀ ਮੱਤ ਨਹੀਂ ਵਰਤਾਂਗਾ, ਤੁਹਾਡੀ ਮੱਤ ਮੁਤਾਬਕ ਆਪਣਾ ਜੀਵਨ ਜਿਉਵਾਂਗਾ। ਪਰ ਮਨੁੱਖ ਗੁਰੂ ਨੂੰ ਛੱਡ ਕੇ ਆਪਣੀ ਮੱਤ ਦੁਨੀਆਦਾਰੀ ਵਿੱਚ ਵਰਤੀ ਜਾਂਦਾ। ਕਦੇ ਕਿਸੇ ਗੁਰੂ ਦੇ ਚਰਨਾਂ 'ਚ ਰੱਖਤੀ, ਕਦੇ ਕਿਸੇ ਚੇਲੇ ਦੇ ਚਰਨਾਂ 'ਚ ਰੱਖਤੀ, ਕਦੇ ਮੜੀ ਮਸਾਣੀ ਨੂੰ ਮੱਥੇ ਟੇਕਣ ਲੱਗ ਪਿਆ, ਕਦੇ ਕਿੱਧਰ ਜਾ ਕੇ ਮੱਥੇ ਟੇਕਣ ਲੱਗ ਪਿਆ। ਆਪਣੇ ਅਮੋਲਕ ਸਿਰ ਦੀ ਕੀਮਤ ਹੀ ਗਵਾਲੀ। ਜਿਹਬਾ ਸ਼੍ਰਵਣ ਅਮੋਲਕਾ, ਸ਼ਬਦ ਸੁਰਤ ਸੁਣ ਸਮਝ ਸੁਣਾਏ। ਅਤੇ ਪਰਮੇਸ਼ੁਰ ਨੇ ਸਾਨੂੰ ਕਿੰਨੀ ਸੋਹਣੀ ਜੀਭ ਦਿੱਤੀ ਹੈ, ਜਿਹੜੀ ਮਿੱਠੇ ਮਿੱਠੇ ਬੋਲ ਬੋਲਦੀ ਹੈ। ਕੰਨ ਦਿੱਤੇ ਨੇ ਸਾਨੂੰ ਆਵਾਜ਼ਾਂ ਸੁਣਦੀਆਂ ਨੇ, ਸਾਡੇ ਅੰਦਰ ਸਹਿਜ ਪੈਦਾ ਹੁੰਦਾ। ਜਿਹੜੇ ਲੋਕ ਪਰਮੇਸ਼ੁਰ ਦਾ ਨਾਮ ਜਪਦੇ ਹੈ, ਨਾਮ ਸੁਣਦੇ ਹੈ, ਵਡਿਆਈ ਸੁਣਦੇ ਹੈ, ਉਹਨਾਂ ਦੇ ਕੰਨ ਅਤੇ ਅੱਖਾਂ ਪਵਿੱਤਰ ਹੋ ਜਾਂਦੀਆਂ ਨੇ। ਪਰ ਜਿਹਦੇ ਲੋਕ ਪਰਮੇਸ਼ੁਰ ਦੇ ਨਾਮ ਨੂੰ ਛੱਡ ਕੇ ਜੱਗ ਦੇ ਤਮਾਸ਼ੇ ਦੇਖਦੇ ਹੈ, ਚੁਗਲੀ ਨਿੰਦਿਆ ਸੁਣਦੇ ਆ, ਉਹਨਾਂ ਦੇ ਕੰਨ ਬੇਅਰਥੇ ਹੁੰਦੇ ਨੇ, ਬੇਰਸੇ ਹੋ ਜਾਂਦੇ ਨੇ। ਹਸਤ ਚਰਨ ਨਿਰਮੂਲਤਾ, ਗੁਰਮੁਖ ਮਾਰਗ ਸੇਵ ਕਮਾਏ। ਹੱਥ ਅਤੇ ਪੈਰ ਵੀ ਨਿਰਮੂਲਤ ਹੈ, ਜਿਹੜੇ ਸਾਨੂੰ ਪਰਮੇਸ਼ੁਰ ਨੇ ਦਿੱਤੇ ਹੈ। ਗੁਰਮੁਖਾਂ ਦੇ ਹੱਥ ਸੇਵਾ ਦੇ ਵਿੱਚ ਲੱਗਦੇ ਹੈ, ਪੈਰ ਗੁਰਮੁਖਾਂ ਦੇ ਗੁਰਮਤ ਗਾਡੀ ਰਸਤੇ 'ਤੇ ਤੁਰਦੇ ਹੈ ਅਤੇ ਗੁਰਮੁਖਾਂ ਦੀ ਸੇਵਾ ਕਰਦੇ ਹੈ, ਸਫਲੇ ਹੋ ਜਾਂਦੇ ਨੇ। ਪਰ ਮਨਮੁੱਖ ਦੁਨੀਆਂ ਦੇ ਰਸਾਂ ਵਿੱਚ ਪੈ ਕੇ ਭੈੜੇ ਰਸਤਿਆਂ 'ਤੇ ਤੁਰ ਕੇ ਫੇਰਾ ਫੇਰੀਆਂ ਕਰਕੇ ਹੱਥਾਂ ਦੀ ਮਹਾਨਤਾ ਨੂੰ, ਪੈਰਾਂ ਦੀ ਮਹਾਨਤਾ ਨੂੰ ਗਵਾ ਦਿੰਦੇ। ਗੁਰਮੁਖ ਦਾ ਮੋਲ ਹੈ, ਅੰਦਰ ਗੁਰ ਉਪਦੇਸ਼ ਵਸਾਏ। ਅਤੇ ਗੁਰਮੁਖ ਦਾ ਹਿਰਦਾ ਬੜਾ ਅਮੋਲਕ ਹੈ, ਬੜਾ ਪਵਿੱਤਰ ਹੈ। ਗੁਰੂ ਦੇ ਸ਼ਬਦ ਨੂੰ ਸੁਣ ਕੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਜਿਹੜਾ ਵਸਾ ਲੈਂਦਾ ਉਹਦਾ ਹਿਰਦਾ ਧੰਨ ਹੋ ਜਾਂਦਾ ਹੈ। ਇਸ ਸਰੀਰ ਦੇ ਅੰਦਰ ਸਾਡੀ ਸੁਰਤ ਵਿੱਚ ਪਰਮੇਸ਼ੁਰ ਦਾ ਵਾਸ ਹੈ, ਸੇਵਾ ਦਾ ਗੁਣ ਸਾਡੇ ਸਰੀਰ ਦੇ ਵਿੱਚ ਹੈ, ਸਿਮਰਨ ਕਰਨ ਦਾ ਜੀ ਗੁਣ ਸਾਡੀ ਜੀਵਾ ਦੇ ਵਿੱਚ ਹੈ, ਸੱਚ ਸੁਣਨ ਦਾ ਗੁਣ ਸਾਡੇ ਕੰਨਾਂ ਦੇ ਵਿੱਚ ਹੈ, ਸੇਵਾ ਕਰਨ ਦਾ ਗੁਣ ਸਾਡੇ ਹੱਥਾਂ ਵਿੱਚ ਹੈ, ਸੱਚੇ ਮਾਰਗ 'ਤੇ ਤੁਰਨ ਦਾ ਗੁਣ ਪੈਰਾਂ ਵਿੱਚ ਹੈ। ਜਿਹੜਾ ਮਨੁੱਖ ਆਪਣੇ ਸਰੀਰ ਤੋਂ ਸਹੀ ਕੰਮ ਲੈਂਦਾ ਉਹ ਸੱਚੇ ਰਸਤੇ ਤੁਰਿਆ ਰਹਿੰਦਾ। ਪਰ ਜੇ ਕੋਈ ਆਪਣੇ ਸਰੀਰ ਤੋਂ ਵਿਕਾਰਾਂ ਦੇ ਵਿੱਚ ਪੈ ਕੇ ਪੁੱਠੇ ਰਾਹੇ ਤੁਰੇ, ਹੱਥਾਂ ਪੈਰਾਂ ਤੋਂ ਵੀ ਕੰਮ ਸਿੱਧਾ ਨਾ ਲਵੇ, ਕੁਰਾਹੇ ਪਿਆ ਰਵੇ, ਫਿਰ ਉਹ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ। ਉਹਦੇ ਹਿਰਦੇ ਦੇ ਵਿੱਚ ਕਦੇ ਵੀ ਪਰਮੇਸ਼ੁਰ ਦਾ ਵਾਸਤਾ ਹੁੰਦਾ ਹੀ ਨਹੀਂ। ਉਹ ਆਪਣੇ ਹਿਰਦੇ ਦੇ ਵਿੱਚ ਜਿੱਥੇ ਇਹਨੇ ਅੰਮ੍ਰਿਤ ਪੀਣਾ ਸੀ ਉੱਥੇ ਜ਼ਹਿਰ ਪੀ ਜਾਂਦਾ, ਸ਼ਰਾਬਾਂ ਪੀ ਜਾਂਦਾ, ਨਸ਼ੇ ਕਰੀ ਜਾਂਦਾ, ਆਪਣੇ ਆਪ ਨੂੰ ਅੰਦਰੋਂ ਸਾੜੀ ਜਾਂਦਾ। ਪੱਤ ਪਰਵਾਣੇ ਤੋਲ ਤਲਾਏ, ਜਦੋਂ ਪੱਤ ਦੇ ਵੱਟੇ ਬਰਾਬਰ ਤੋਲ ਤੁਲ ਜਾਵੇ। ਮਹਾਰਾਜ ਕਹਿੰਦੇ ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਇੱਕ ਪਾਸੇ ਪੱਤ ਕਮਾਈ ਹੁੰਦੀ ਹੈ ਨਾਮ ਦੀ, ਦੂਜੇ ਪਾਸੇ ਨਾਮ ਦਾ ਵੱਟਾ ਪੈਂਦਾ ਹੈ।

ਜਿਨ੍ਹਾਂ ਦਾ ਨਾਮ ਦਾ ਪਲੜਾ ਭਾਰਾ ਰਹਿੰਦਾ ਹੈ ਉਹ ਦਰਗਾਹ ਦੇ ਵਿੱਚ ਮਾਣ ਪਾਉਂਦੇ ਆ, ਉਹਨਾਂ ਦੀ ਇੱਜ਼ਤ ਹੁੰਦੀ ਹੈ, ਸਤਿਕਾਰ ਹੁੰਦਾ। ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਹਰ ਸਵਾਸ ਦੇ ਨਾਲ ਪਰਮੇਸ਼ੁਰ ਦਾ ਨਾਮ ਜਪਣਾ, ਬੰਦਗੀ ਕਰਨੀ ਹੈ। ਫਿਰ ਭਾਈ ਗੁਰਦਾਸ ਜੀ 18ਵੀਂ ਪੌੜੀ ਵਿੱਚ ਕਹਿੰਦੇ, ਭਾਈ ਰੱਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰੋ, ਪਰ ਅਸੀਂ ਦਾਤਾਂ ਲੈ ਕੇ ਭੁੱਲ ਜਾਂਦੇ ਹਾਂ। ਰਖਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਮਨੁੱਖ ਦਾ ਇੱਕ ਉਲਾਂਭਾ ਹੁੰਦਾ, ਰੱਬ ਨੇ ਮੈਨੂੰ ਦਿੱਤਾ ਹੀ ਨਹੀਂ ਕੁਝ, ਗਰੀਬੀ ਮੈਨੂੰ ਦੇਤੀ, ਨਿੱਤ ਰੋਜ਼ ਮੰਗਦਾ ਫਿਰਦਾ। ਭਾਈ ਗੁਰਦਾਸ ਜੀ ਕਹਿੰਦੇ, ਭਲਿਆ ਜਿਹੜਾ ਤੈਨੂੰ ਰੱਬ ਨੇ ਨਹੀਂ ਦਿੱਤਾ ਜਾਂ ਤੈਨੂੰ ਕਰਮਾਂ ਕਰਕੇ ਨਹੀਂ ਮਿਲਿਆ ਤੂੰ ਮੰਗੀ ਜਾਂਦਾ, ਪਰ ਜੋ ਕੁਝ ਰੱਬ ਨੇ ਤੈਨੂੰ ਦਿੱਤਾ ਉਹਦਾ ਤਾਂ ਸ਼ੁਕਰਾਨਾ ਕਰ ਲਾ। ਮਨ ਮੁੱਕ ਕਹਿੰਦਾ ਮੈਨੂੰ ਦਿੱਤਾ ਕੀ ਰੱਬ ਨੇ, ਕੁਝ ਵੀ ਨਹੀਂ ਦਿੱਤਾ। ਭਾਈ ਗੁਰਦਾਸ ਜੀ ਫਿਰ ਦੱਸਦੇ ਆ ਦਿੱਤਾ ਕੀ ਹੈ। ਕਹਿੰਦੇ ਦੇਖ, ਮਾਤਾ ਪਿਤਾ ਨੇ ਤੈਨੂੰ ਜਨਮ ਦਿੱਤਾ, ਤੈਨੂੰ ਕਿੰਨਾ ਸੁੰਦਰ ਸਰੀਰ ਦਿੱਤਾ, ਕਿੰਨੇ ਸੋਹਣੇ ਨਕਸ਼ੇ ਬਣਾਏ ਤੇਰੇ ਰੱਬ ਨੇ, ਗਰਭ ਕੁੰਡ ਵਿੱਚ ਰੱਖਿਆ ਜੀਉ ਪਾਈ ਤਨ ਸਾਜ ਸੁਹਾਇਆ। 9 ਮਹੀਨੇ ਤੈਨੂੰ ਮਾਂ ਨੇ ਆਪਣੀ ਕੁੱਖ ਵਿੱਚ ਰੱਖਿਆ, ਤੈਨੂੰ ਖਾਣ ਵਾਸਤੇ ਭੋਜਨ ਦਿੱਤਾ, ਸਿਮਰਨ ਕਰ ਕਰਕੇ ਤੇਰੀ ਰੱਖਿਆ ਕੀਤੀ। ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਿਣਾਇਆ। ਪਰਮੇਸ਼ੁਰ ਨੇ ਤੈਨੂੰ ਮੂੰਹ ਦਿੱਤਾ ਖਾਣ ਵਾਸਤੇ, ਅੱਖਾਂ ਦਿੱਤੀਆਂ ਦੇਖਣ ਵਾਸਤੇ, ਨੱਕ ਦਿੱਤਾ ਸਾਹ ਲੈਣ ਵਾਸਤੇ ਸੁੰਘਣ ਵਾਸਤੇ, ਸੋਹਣੇ ਕੰਨ ਤੈਨੂੰ 2 ਦਿੱਤੇ ਆ ਸੁਣਨ ਵਾਸਤੇ, ਪੈਰ ਦਿੱਤੇ ਆ ਚੱਲਣ ਵਾਸਤੇ, ਫਿਰ ਤੈਨੂੰ ਦੰਦ ਦਿੱਤੇ ਆ ਚੱਬਣ ਵਾਸਤੇ, ਅਤੇ ਤੈਨੂੰ ਕੇਸ ਦਿੱਤੇ ਆ ਤੇਰੀ ਸ਼ੋਭਾ ਬਣਾਉਣ ਵਾਸਤੇ, ਤੇਰੀ ਤੈਨੂੰ ਅਰੋਗ ਰੱਖਣ ਵਾਸਤੇ। ਕੇਸ ਸਾਨੂੰ ਅਰੋਗ ਰੱਖਦੇ ਆ, ਦੁੱਖਾਂ ਤੋਂ ਬਚਾਉਂਦੇ ਨੇ। ਇੰਨੀਆਂ ਚੰਗੀਆਂ ਚੀਜ਼ਾਂ ਦਿੱਤੀਆਂ, ਤੇਰੀਆਂ ਲੋੜਾਂ ਪੂਰੀਆਂ ਕੀਤੀਆਂ, ਪਰ ਫਿਰ ਵੀ ਸ਼ੁਕਰਾਨਾ ਨਹੀਂ ਕਰਦਾ। ਮਨੁੱਖ ਨੂੰ ਇਉਂ ਭੁਲੇਖਾ ਪੈ ਗਿਆ ਵੀ ਕੇਸ ਤਾਂ ਵਾਧੂ ਹੀ ਹੈ, ਇਹਦੀ ਲੋੜ ਨਹੀਂ ਕੋਈ। ਪਰ ਮੈਡੀਕਲ ਸਾਇੰਸ ਵੀ ਮੰਨਦੀ ਹੈ ਕਿ ਕੇਸਾਂ ਦੇ ਰਾਹੀਂ ਸਾਨੂੰ ਊਰਜਾ ਮਿਲਦੀ ਹੈ, ਸਾਨੂੰ ਸ਼ਕਤੀ ਮਿਲਦੀ ਹੈ। ਗੁਰੂ ਜੀ ਨੇ ਸਾਨੂੰ ਕੇਸਾਂ ਦਾ ਸਤਿਕਾਰ ਕਰਨ ਦਾ ਸਖ਼ਤ ਹੁਕਮ ਦਿੱਤਾ ਹੈ ਕਿ ਭੁੱਲ ਕੇ ਵੀ ਕਦੇ ਕੇਸਾਂ ਦਾ ਕਤਲ ਨਹੀਂ ਕਰਨਾ। ਦਿਸ਼ਟ ਸ਼ਬਦ ਗਤ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ। ਅੱਖਾਂ ਦੀ ਸ਼ਕਤੀ, ਅੱਖਾਂ ਦੇਖਦੀਆਂ, ਕੰਨ ਸੁਣਦੇ ਹੈ, ਗਿਆਨ ਲੈਂਦੇ ਹੈ, ਅਤੇ ਜਿਹੜੇ ਸਾਰੇ ਅੰਗਾਂ ਨੂੰ ਹਿੱਲਣ ਦੀ ਆਗਿਆ ਦਿੰਦੇ ਹੈ ਜਾਂ ਫਿਰ ਸੁਨੇਹਾ ਪਹੁੰਚਾਉਂਦੇ ਹੈ, ਅਨੁਭਵ ਕਰਦੀ ਹੈ ਸਾਡੀ ਸੁਰਤ, ਲਿਵ ਜੁੜਦੀ ਹੈ ਸ਼ਬਦ ਦੇ ਨਾਲ, ਇਹਨਾਂ ਤਾਕਤਾਂ ਦਾ ਸ਼ੁਕਰ ਕਰ। ਪਰਮੇਸ਼ੁਰ ਨੇ ਤੈਨੂੰ ਤਾਕਤਾਂ ਦਿੱਤੀਆਂ। ਆਪਣੀ ਅੱਖਾਂ ਦੇ ਨਾਲ ਰੰਗ ਰੂਪ ਦੇਖਦਾ ਹੈ, ਕੰਨਾਂ ਦੇ ਨਾਲ ਆਵਾਜ਼ ਨੂੰ ਸੁਣਦਾ ਹੈ, ਅਤੇ ਚਮੜੀ ਦੇ ਨਾਲ ਸਪਰਸ਼ ਕਰਕੇ ਤੈਨੂੰ ਰਸ ਆਉਂਦਾ ਹੈ। ਸੁਰਤ ਨੂੰ ਨਾਮ ਦੇ ਰਸ ਦੇ ਨਾਲ ਜੋੜ ਕੇ ਰੱਖ, ਇੰਦਰੀਆਂ ਦੁਆਰਾ ਪਰਮੇਸ਼ੁਰ ਦਾ ਦਰਸ਼ਨ ਕਰ, ਅੱਖਾਂ ਦੇ ਨਾਲ ਪਰਮੇਸ਼ੁਰ ਨੂੰ ਦੇਖ, ਕੰਨਾਂ ਦੇ ਨਾਲ ਪਰਮੇਸ਼ੁਰ ਦੇ ਬਚਨ ਸੁਣ, ਅਤੇ ਜੀਭ ਨਾਲ ਪਰਮੇਸ਼ੁਰ ਦਾ ਨਾਮ ਜਪ, ਫਿਰ ਤੇਰੀ ਦੇਹੀ ਪਵਿੱਤਰ ਹੈ। ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ। ਪਰਮੇਸ਼ੁਰ ਨੇ ਤੈਨੂੰ ਉੱਤਮ ਕੁੱਲ ਵਿੱਚ ਪੈਦਾ ਕੀਤਾ। 84 ਲੱਖ ਜੂਨਾਂ ਵਿੱਚ ਮਨੁੱਖ ਜਨਮ ਸਭ ਤੋਂ ਉੱਤਮ ਹੈ। ਇਹ ਤੈਨੂੰ ਕੰਚਨ ਵਰਗੀ ਦੇਹੀ ਮਿਲੀ ਹੈ, ਇਹਦਾ ਸਤਿਕਾਰ ਕਰ। ਪਰਮੇਸ਼ੁਰ ਨੇ ਤੈਨੂੰ ਕਿੰਨੇ ਰੋਮ ਦਿੱਤੇ ਆ, ਰੋਮ ਰੋਮ ਪਰਮੇਸ਼ੁਰ ਨਾਲ ਪਰਮੇਸ਼ੁਰ ਨੂੰ ਚੇਤੇ ਕਰ। ਬਾਲ ਬੁੱਧ ਮੋਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿੱਚ ਆਇਆ। ਪਰਮੇਸ਼ੁਰ ਨੇ ਤੈਨੂੰ ਜਨਮ ਦਿੱਤਾ, ਜਨਮ ਲੈ ਕੇ ਤੇਰੀ ਬਾਲ ਅਵਸਥਾ ਸ਼ੁਰੂ ਹੋਈ। ਸਭ ਤੋਂ ਪਹਿਲਾਂ ਭੋਜਨ ਤੈਨੂੰ ਪਰਮੇਸ਼ੁਰ ਨੇ ਮਾਂ ਦਾ ਦੁੱਧ ਪਿਆਇਆ। ਮਾਂ ਨੇ ਕਿੰਨੀ ਮਿਹਨਤ ਕਰਕੇ ਤੈਨੂੰ ਪਾਲਿਆ, ਤੇਰਾ ਮਲ ਮੂਤਰ ਸਾਫ ਕੀਤਾ, ਆਪ ਗਿੱਲੇ ਪੈਂਦੀ ਰਹੀ ਤੈਨੂੰ ਸੁੱਕੇ ਪਾਇਆ। ਉਸ ਮਾਂ ਦੀ ਕਦਰ ਵੀ ਭੁੱਲ ਗਿਆ ਜਿਹੜੀ ਤੇਰੀ ਸੇਵਾ ਕਰਦੀ ਰਹੀ, ਤੈਨੂੰ ਪਾਲਦੀ ਰਹੀ,
ਤੈਨੂੰ ਰੋਟੀ ਖਵਾਉਂਦੀ ਰਹੀ। ਉਸ ਮਾਂ ਦਾ ਵੀ ਸਤਿਕਾਰ ਕਰ। ਗੁਰਪੂਰੇ ਵਿਣ ਮੋਹਿਆ ਮਾਇਆ। ਜਦੋਂ ਜੀਵ ਵੱਡਾ ਹੋ ਜਾਂਦਾ, ਸਮਝਦਾਰ ਬਣ ਜਾਂਦਾ, ਫਿਰ ਮਾਇਆ ਨੂੰ ਮੋਹ ਲੈਂਦੀ ਹੈ। ਮਾਇਆ ਦੇ ਵਿੱਚ ਪੈ ਕੇ ਫਿਰ ਆਪਣੇ ਸਾਰੇ ਰਿਸ਼ਤੇ ਭੁੱਲ ਜਾਂਦਾ, ਮਾਂ ਬਾਪ ਤੋਂ ਵੀ ਦੂਰ ਹੋ ਜਾਂਦਾ, ਪਰਿਵਾਰ ਤੋਂ ਵੀ ਦੂਰ ਹੋ ਜਾਂਦਾ, ਇਸ ਸੰਸਾਰ ਦੇ ਵਿੱਚ ਹੀ ਲਪਟ ਜਾਂਦਾ, ਪੂਰੇ ਗੁਰੂ ਦੇ ਨੇੜੇ ਵੀ

ਮਨਮੁੱਖਾਂ ਦੀ ਮਨੁੱਖਾ ਦੇਹੀ ਨਾਲੋਂ ਪ੍ਰੀਤ ਟੁੱਟ ਜਾਂਦੀ ਹੈ ਅਤੇ ਉਹਨਾਂ ਦੇ ਚੇਤੇ ਵਿੱਚ ਪਸ਼ੂ ਬਿਰਤੀ ਵੜ ਜਾਂਦੀ ਹੈ। ਉਹਨਾਂ ਨੂੰ ਪਸ਼ੂ ਅਤੇ ਪ੍ਰੇਤ ਚੰਗੇ ਲੱਗਦੇ ਆ। ਮਨਮੁੱਖ ਬੰਦਿਆਂ ਨਾਲੋਂ ਪਸ਼ੂ ਵੀ ਚੰਗੇ ਹੈ, ਪ੍ਰੇਤ ਵੀ ਚੰਗੇ ਹੈ, ਜਿਹਨਾਂ ਕਾਰਨ ਕਰਕੇ ਦੋ ਅਗਲੀਆਂ ਤੁਕਾਂ ਵਿੱਚ ਦੱਸਦੇ ਆ ਮਨਮੁੱਖਾਂ ਨਾਲੋਂ ਪਸ਼ੂ ਪ੍ਰੇਤ ਕਿਉਂ ਚੰਗੇ ਆ। ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਬਲ ਹੇਰੇ। ਕਹਿੰਦੇ ਮਨਮੁੱਖ ਸਿਆਣਾ ਹੋ ਕੇ ਜੇ ਫੇਰ ਸੁਚੇਤ ਹੋ ਜੇ, ਸੁਚੇਤ ਹੋ ਕੇ ਬੈਠਦਾ ਹੈ, ਮਨੁੱਖ ਬਣਦਾ ਹੈ, ਭਾਵ ਕਿ ਮਨੁੱਖਾ ਜਨਮ ਦੀ ਕਦਰ ਕਰਦਾ ਹੈ, ਇਹਦੇ ਅੰਦਰ ਇਨਸਾਨੀਅਤ ਪੈਦਾ ਹੁੰਦੀ ਹੈ।

ਆਪ ਕਿਰਤ ਜਿਹੜੇ ਕਰਦੇ ਆ ਉਹ ਰੱਜ ਕੇ ਖਾਂਦੇ ਆ, ਪਰ ਜਿਹੜਾ ਮਨੁੱਖ ਵਿਹਲੜ ਹੈ, ਕਿਰਤ ਨਹੀਂ ਕਰਦਾ, ਉਹ ਘਰਾਂ ਵਿੱਚ ਜਾ ਕੇ ਮੰਗਦਾ ਫਿਰਦਾ ਜਾਂ ਲੋਕਾਂ ਤੋਂ ਹੱਥ ਅੱਡ ਕੇ ਮੰਗਦਾ ਫਿਰਦਾ। ਅੱਜ ਦੇਖੋ ਵੱਡੇ ਵੱਡੇ ਜ਼ਮੀਨਾਂ ਦੇ ਮਾਲਕ ਜਿਨ੍ਹਾਂ ਕੋਲ ਜ਼ਮੀਨਾਂ ਨੇ, ਕਾਰੋਬਾਰ ਚੰਗਾ, ਪਰ ਨਸ਼ੇ ਦੀ ਲੱਤ ਪੈ ਗਈ, ਨਸ਼ਾ ਪੂਰਾ ਕਰਨ ਵਾਸਤੇ ਲੋਕਾਂ ਤੋਂ 10-10 ਰੁਪਏ ਮੰਗਦੇ ਫਿਰਦੇ ਨੇ। ਕਹਿੰਦੇ ਮੰਗਣ ਦੀ ਆਦਤ ਪੈ ਗਈ। ਇਹ ਬੰਦਾ ਹੀ ਬੰਦੇ ਤੋਂ ਮੰਗਦਾ, ਪਸ਼ੂ ਕਦੇ ਕਿਸੇ ਪਸ਼ੂ ਦੇ ਅੱਗੇ ਹੱਥ ਨਹੀਂ ਅੱਡਦਾ, ਉਹ ਆਪਣੀ ਮਿਹਨਤ ਕਰਦਾ, ਆਪ ਚਰਦਾ, ਬੁਰਕੀ ਤੋੜਦਾ, ਘਾਹ ਚੁਗਦਾ ਅਤੇ ਚੱਬਦਾ, ਆਪ ਚੱਲ ਕੇ ਜਾਂਦਾ। ਇੱਦਾਂ ਹੀ ਪੰਛੀ ਹੈ, ਇਹ ਵੀ ਕਿਸੇ 'ਤੇ ਨਿਰਭਰ ਨਹੀਂ ਹਨ, ਪੰਛੀ ਆਪਣਾ ਚੋਗਾ ਆਪ ਚੁਗਦੇ ਆ। ਕਈ ਵਾਰੀ ਸਾਨੂੰ ਭੁਲੇਖਾ ਪੈਂਦਾ ਅਸੀਂ ਪੰਛੀਆਂ ਨੂੰ ਚੋਗਾ ਪਾਉਂਦੇ ਹਾਂ, ਸ਼ਾਇਦ ਅਸੀਂ ਪਾਲਦੇ ਨਹੀਂ। ਜਦੋਂ ਕਿਸੇ ਨੂੰ ਫਰੀ ਦਾ ਮਿਲਣ ਲੱਗ ਪੈਂਦਾ ਫਿਰ ਉਹ ਨਿਕੰਮਾ ਬਣ ਜਾਂਦਾ, ਮਿਹਨਤ ਛੱਡ ਦਿੰਦਾ। ਇਸ ਕਰਕੇ ਆਪਦੀ ਮਿਹਨਤ ਕਰਕੇ ਖਾਣਾ ਹੀ ਸਭ ਤੋਂ ਉੱਤਮ ਕਰਮ ਹੈ। 84 ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਪਲੇਰੇ, 84 ਲੱਖ ਜੂਨਾਂ ਵਿੱਚੋਂ ਮਨੁੱਖ ਜੂਨੀ ਸਭ ਤੋਂ ਉੱਤਮ ਹੈ, ਚੰਗੀ ਹੈ। ਉੱਤਮ ਮਨ ਵਿੱਚ ਕਰਮ ਕਰ, ਜਨਮ ਮਰਨ ਭਵ ਜਲ ਲੱਖ ਫੇਰੇ। ਮਨ ਤਨ ਮਨ ਕਰਕੇ ਬਚਨਾ ਕਰਕੇ ਉੱਤਮ ਕਰਮ ਕਰਨੇ ਆ, ਪਰੰਤੂ ਮਨਮੁੱਖ ਜਨਮ ਮਰਨ ਸੰਸਾਰ ਦੇ ਚੱਕਰਾਂ ਵਿੱਚ ਹੀ ਪਿਆ ਰਹਿੰਦਾ। ਰਾਜਾ ਪਰਜਾ ਹੋਏ ਕਹੇ, ਸੁੱਖ ਵਿੱਚ ਦੁੱਖ ਹੋਏ ਭਲੇ ਭਲੇਰੇ। ਰਾਜਾ ਹੋਵੇ ਜਾਂ ਪਰਜਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਸਭ ਦਾ ਭਲਾ ਹੋਵੇ। ਸੁੱਖਾਂ ਵਿੱਚ ਦੁੱਖ ਭੋਗਣਾ ਹੀ ਪੈਂਦਾ, ਸਾਰਿਆਂ ਨੂੰ ਭੋਗਣਾ ਪੈਂਦਾ, ਕਿਉਂਕਿ ਕਰਮ ਕਈ ਵਾਰੀ ਮਾੜੇ ਹੋ ਜਾਂਦੇ ਆ। ਮਨਮੁੱਖ ਹੋ ਕੇ ਜੀਵ ਇਸ ਕੁਦਰਤ ਦੀ ਮਹਿਮਾ ਨੂੰ ਗਵਾ ਲੈਂਦਾ, ਕੁਦਰਤ ਦੀਆਂ ਦਾਤਾਂ ਨੂੰ ਗਵਾ ਲੈਂਦਾ। ਕੁੱਤਾ ਰਾਜ ਬਹਾਲੀ ਹੈ, ਚੱਕੀ ਚੱਟਣ ਜਾਏ ਅਨੇਰੇ। ਹੁਣ ਕਹਿੰਦੇ ਕੁੱਤੇ ਨੂੰ ਜੇ ਰਾਜ 'ਤੇ ਬਿਠਾ ਦਈਏ ਤਾਂ ਉਹ ਆਪਣੀ ਚੱਕੀ ਚੱਟਣ ਦੀ ਆਦਤ ਨਹੀਂ ਜਾਣ ਛੱਡਦਾ, ਭਾਵ ਕਿ ਕੁੱਤੇ ਦਾ ਸੁਭਾਅ ਬਣਿਆ ਹੋਇਆ, ਉਹਨੇ ਦਰ ਦਰ 'ਤੇ ਜਾ ਕੇ ਬੁਰਕੀ ਮੰਗਣੀ ਹੈ, ਖਾਣੀ ਹੈ, ਹਰ ਘਰੇ ਮੰਗਦਾ, ਪੂਛ ਫੇਰਦਾ। ਕਹਿੰਦੇ ਜੇ ਕੁੱਤੇ ਨੂੰ ਰਾਜਾ ਬਣਾ ਦਈਏ ਤਾਂ ਉਹ ਰਾਜਾ 'ਤੇ ਬਣ ਜੂਗਾ, ਪਰ ਉਹਦੀ ਮੰਗਣ ਦੀ ਆਦਤ ਨਹੀਂ ਜਾਣੀ, ਆਦਤਾਂ ਬੁਰੀਆਂ ਛੱਡਦਾ ਨਹੀਂ। ਇੱਦਾਂ ਹੀ ਹੁਣ ਰਾਜੇ ਜਿਹੜੇ ਮਨੁੱਖ, ਆਮ ਮਨੁੱਖ ਸੀ, ਕਿਰਤ ਕਰਕੇ ਖਾਂਦਾ ਸੀ। ਕਿੰਨੇ ਉਦਾਹਰਣਾਂ ਮਿਲਦੀਆਂ ਨੇ, ਬੰਦਾ ਬੜਾ ਗਰੀਬ ਸੀ, ਮਿਹਨਤ ਕਰਕੇ ਖਾਂਦਾ ਸੀ, ਪਰ ਜਦੋਂ ਰਾਜਨੀਤੀ ਵਿੱਚ ਚਲਿਆ ਗਿਆ ਫਿਰ ਉਹੀ ਗਰੀਬ ਬੰਦਾ ਜਿਹਦੇ ਕੋਲ ਅੱਜ 2 ਟਾਈਮ ਦੀ ਰੋਟੀ ਨਹੀਂ ਪੱਕਦੀ ਸੀ, ਜਦੋਂ ਕੋਈ ਚੋਣਾਂ ਜਿੱਤ ਕੇ ਪਾਵਰ ਹੱਥ ਵਿੱਚ ਆਉਂਦੀ ਹੈ, ਥੋੜ੍ਹੇ ਸਮੇਂ ਬਾਅਦ ਉਹ ਕੋਠੀਆਂ ਪਾ ਲੈਂਦਾ, ਨਵੀਆਂ ਗੱਡੀਆਂ ਲੈ ਲੈਂਦਾ, ਪ੍ਰਾਪਤੀਆਂ ਬਣ ਜਾਂਦੀਆਂ ਨੇ, ਪੈਸਾ ਬੇਅੰਤ ਹੋ ਜਾਂਦਾ। ਕਾਰਨ ਕੀ? ਕਿਰਤ ਕਰਨੀ ਛੱਡ ਗਿਆ, ਸੁਭਾਅ ਦਾ ਕੁੱਤੇ ਵਾਲਾ ਬਣ ਗਿਆ। ਮਹਾਰਾਜ ਕਹਿੰਦੇ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟ ਹੈ। ਕੁੱਤੇ ਦਾ ਸੁਭਾਅ ਏ, ਜੇ ਹਲਕ ਜਾਵੇ ਤਾਂ ਸਾਰਿਆਂ ਨੂੰ ਕੱਟਦਾ, ਜੇ ਪਾਲਿਆ ਹੋਵੇ ਤਾਂ ਰਾਖੀ ਕਰਦਾ। ਇੱਦਾਂ ਹੀ ਜੇ ਰਾਜਾ ਪਰਜਾ ਦੀ ਰਾਖੀ ਕਰੇ ਤਾਂ ਚੰਗਾ, ਪਰ ਜੇ ਰਾਜਾ ਹਲਕ ਜਾਵੇ ਪੈਸਾ ਦੇ ਕੇ ਮਾਇਆ ਦੇ ਕੇ, ਫਿਰ ਸਾਰਿਆਂ ਨੂੰ ਵੱਢਣ ਪੈਂਦਾ, ਸਭ ਨੂੰ ਦੁਖੀ ਕਰ ਦਿੰਦਾ। ਲੋਕ ਐਸੇ ਰਾਜੇ ਤੋਂ

ਇਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਭਾਈ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ। ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਪਏ ਰਹੋਗੇ, ਗੁਰੂ ਦਾ ਬਚਨ ਮੰਨ ਕੇ ਕਮਾਓਗੇ ਤਾਂ ਸੁਖੀ ਰਹੋਗੇ, ਅਤੇ ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਨਾ ਪਏ ਫਿਰ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ। ਦੁਨੀਆਂ ਵਿੱਚ ਸਾਰੇ ਲੋਕ ਦੁਖੀ ਹੈ। ਭੁਲੇਖਾ ਲੋਕਾਂ ਨੂੰ ਇਹ ਪਿਆ ਵੀ ਜਿਹਦੇ ਕੋਲ ਪੈਸਾ ਬਹੁਤ ਆ ਸ਼ਾਇਦ ਉਹ ਸੁਖੀ ਹੋਵੇ। ਮਹਾਰਾਜ ਕਹਿੰਦੇ ਨਹੀਂ, ਕੁੱਲੀ ਦੇ ਵਿੱਚ ਰਹਿਣ ਵਾਲਾ ਬੰਦਾ ਮਾਇਆ ਕਰਕੇ ਦੁਖੀ ਹੋ ਸਕਦਾ ਹੈ ਪਰ ਸੁੱਖ ਦੀ ਨੀਂਦ ਸੌਂਦਾ, ਮਿਹਨਤ ਕਰਕੇ ਖਾਂਦਾ। ਰਾਜਮਹਿਲਾਂ ਵਿੱਚ ਰਹਿਣ ਵਾਲਾ ਰਾਜਾ ਜਿਹਦੇ ਬਾਡੀਗਾਰਡ ਬਹੁਤ ਨੇ, ਮਾਇਆ ਬਹੁਤ ਹੈ, ਸੋਨਾ ਚਾਂਦੀ ਹੀਰੇ ਬਹੁਤ ਨੇ, ਮਾਨਸਿਕ ਤੌਰ 'ਤੇ ਸਭ ਤੋਂ ਵੱਧ ਪਰੇਸ਼ਾਨ ਉਹ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਪੂਰੀ ਸ੍ਰਿਸ਼ਟੀ ਵਿੱਚ ਸਭ ਤੋਂ ਦੁਖੀ ਹੈ ਅਤੇ ਰਾਜਾ ਦੁਖੀ ਹੈ। ਕਿਉਂ ਦੁਖੀ ਹੈ? ਕਿਉਂਕਿ ਉਹ ਮਾਇਆ ਦੇ ਵਿੱਚ ਪਿਆ ਹੋਇਆ। ਪਰ ਜੇ ਉਹ ਮਾਇਆ ਦਾ ਖੜਾ ਛੱਡ ਕੇ ਨਾਮ ਜਪਣ ਲੱਗ ਪਵੇ ਅਤੇ ਨਾਮ ਜਪ ਕੇ ਫਿਰ ਸੁਖੀ ਹੋ ਸਕਦਾ। ਹਰ ਕਾ ਨਾਮ ਜਪਤ ਹੋਏ ਸੁਖੀ ਆ, ਫਿਰ ਉਹ ਸੁਖੀ ਹੋ ਜਾਂਦਾ। ਅੱਗੇ ਭਾਈ ਗੁਰਦਾਸ ਜੀ 20ਵੀਂ ਪੌੜੀ ਵਿੱਚ ਕਹਿੰਦੇ ਹੈ, ਵਣ ਵਣ ਵਾਸ ਬਣਾਸ ਪਾਤ ਚੰਦਨ ਬਾਜ ਨਾ ਚੰਦਨ ਹੋਈ। ਜਿਵੇਂ ਜੰਗਲ ਦੇ ਵਿੱਚ ਕਿੰਨੇ ਤਰ੍ਹਾਂ ਦੇ ਬ੍ਰਿਸ਼ਟ ਦਰਖਤ ਹੁੰਦੇ ਆ, ਕੋਈ ਫਲਾਂ ਵਾਲਾ ਦਰਖਤ ਆ, ਕੋਈ ਫੁੱਲਾਂ ਵਾਲਾ ਦਰਖਤ ਆ, ਕੋਈ ਹਰਿਆ ਭਰਿਆ, ਕੋਈ ਸੁੱਕਾ ਬੂਟਾ ਪਿਆ। ਅਤੇ ਇਹਨਾਂ ਸੰਘਣੇ ਦਰਖਤਾਂ ਦੇ ਵਿੱਚ ਕੋਈ ਚੰਦਨ ਦਾ ਬੂਟਾ ਵੀ ਹੈ ਛੋਟਾ ਜਿਹਾ, ਉਹਦੇ ਵਿੱਚ ਸੁਗੰਧੀ ਬੜੀ ਆਉਂਦੀ ਹੈ। ਪਰ ਇਹ ਜ਼ਰੂਰੀ ਨਹੀਂ ਵੀ ਚੰਦਨ ਦੇ ਕੋਲ ਰਹਿਣ ਵਾਲਾ ਵੀ ਚੰਦਨ ਵਰਗਾ ਸੁਗੰਧੀ ਵਾਲਾ ਬਣ ਜੂਗਾ। ਬਾਂਸ ਦੇ ਪੈਰਾਂ 'ਚ ਹੁੰਦਾ ਚੰਦਨ, ਕੋਲੇ ਹੁੰਦਾ। ਆਪਣੇ ਹੰਕਾਰ ਦੇ ਵਿੱਚ ਹੀ ਖੜਾ ਮੈਂ ਇੰਨਾ ਉੱਚਾ ਲੰਮਾ, ਚੰਦਨ ਵੱਲ ਦੇਖਦਾ ਹੀ ਨਹੀਂ। ਸਾਰੀ ਉਮਰ ਚੰਦਨ ਉਹਦੇ ਕੋਲੇ ਬੈਠਾ ਸੁਗੰਧੀਆਂ ਵੰਡੀ ਜਾਂਦਾ, ਪਰ ਬਾਂਸ ਕਦੇ ਸੁਗੰਧੀ ਨਹੀਂ ਲੈ ਸਕਦਾ। ਕਿਉਂ? ਉੱਚੇ ਹੋਣ ਦਾ ਮਾਣ ਹੈ, ਹੰਕਾਰ ਹੈ। ਹੰਕਾਰੀ ਬੰਦਾ ਕਦੇ ਨੀਵਾਂ ਹੋ ਕੇ ਨਹੀਂ ਦੇਖਦਾ, ਇਸ ਕਰਕੇ ਉਹ ਦੁਨੀਆਂ ਦੇ ਸੁੱਖਾਂ ਤੋਂ ਬਾਹਰ ਰਹਿ ਜਾਂਦਾ। ਪਰਬਤ ਪਰਬਤ ਅਸ਼ਟ ਤਾਤ ਪਾਰਸ ਬਾਜ ਨਾ ਕੰਚਨ ਹੋਈ। ਹੁਣ ਕਿੱਡੇ ਕਿੱਡੇ ਉੱਚੇ ਪਰਬਤ ਹੈ, ਪਹਾੜ ਹੈ, ਉਹਨਾਂ ਪਹਾੜਾਂ ਦੇ ਉਚਾਈ ਵੱਲ ਦੇਖੀਏ ਤਾਂ ਬਹੁਤ ਉੱਚੇ ਹੈ, ਪਰ ਜੇ ਉਹਨਾਂ ਦੀ ਡੂੰਘਾਈ ਵੱਲ ਦੇਖੀਏ ਤਾਂ ਡੂੰਘਾ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਖਾਣਾਂ ਨੇ ਵੱਡੀਆਂ ਵੱਡੀਆਂ ਪਹਾੜਾਂ ਦੇ ਵਿੱਚ, ਸੋਨਾ ਵੀ ਨਿਕਲਦਾ, ਚਾਂਦੀ ਵੀ ਨਿਕਲਦੀ ਆ, ਹੀਰੇ ਵੀ ਨਿਕਲਦੇ ਆ। ਪਰੰਤੂ ਪਾਰਸ ਵਾਜੋਂ ਸੋਨਾ ਨਹੀਂ ਹੋ ਸਕਦਾ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਚਾਰ ਵਰਨ ਛੇ ਦਰਸ਼ਨਾਂ ਸਾਧ ਸੰਗਤ ਬਿਨ ਸਾਧ ਨਾ ਹੋਈ। ਦੁਨੀਆਂ ਦੇ ਲੋਕਾਂ ਨੂੰ ਮਨੁਵਾਦੀਆਂ ਨੇ, ਮਨੁ ਸਿਮਰਤੀਆਂ ਨੇ ਚਾਰ ਵਰਨਾਂ ਵਿੱਚ ਵੰਡਿਆ ਹੋਇਆ, ਪਰ ਸਾਧੂ ਦੀ ਸੰਗਤ ਕੀਤੇ ਬਿਨਾਂ, ਗੁਰੂ ਦਾ ਨਾਮ ਜਪੇ ਬਿਨਾਂ ਕੋਈ ਸਾਧ ਨਹੀਂ ਬਣ ਸਕਦਾ। ਭੇਖੀ ਬਣ ਜੂਗਾ, ਪਹਿਰਾਵਾ ਪਾ ਕੇ ਸਾਧ ਬਣ ਜੂ। ਬਥੇਰੇ ਐਸੇ ਨੇ ਜਿਹੜੇ ਸਾਧਾਂ ਦਾ ਪਹਿਰਾਵਾ ਪਾ ਕੇ ਠੱਗ ਬਣੇ ਫਿਰਦੇ, ਨਸ਼ੇੜੀ ਬਣੇ ਫਿਰਦੇ ਨੇ, ਲੁਟੇਰੇ ਬਣੇ ਫਿਰਦੇ ਨੇ। ਮਹਾਰਾਜ ਨੇ ਬਾਣੀ ਵਿੱਚ ਕਿਹਾ ਕਿ ਜਿਨ੍ਹਾਂ ਦਾ ਪਹਿਰਾਵਾ ਸਾਧਾਂ ਵਾਲਾ ਹੈ ਉਹ ਜ਼ਰੂਰੀ ਨਹੀਂ ਸਾਧ ਹੀ ਹੋਣ, ਉਹ ਅੰਦਰੋਂ ਠੱਗ ਵੀ ਹੋ ਸਕਦੇ ਨੇ। ਗੁਰ ਉਪਦੇਸ਼ ਅਵੇਸ਼ ਕਰ ਗੁਰਮੁਖ ਸਾਧ ਸੰਗਤ ਜਾਣੋਈ। ਗੁਰੂ ਦਾ ਉਪਦੇਸ਼ ਸੁਣ ਕੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਅਤੇ ਗੁਰਮੁਖ ਲੋਕ ਸਾਧ ਸੰਗਤ ਦੇ ਵਿੱਚ ਆ ਕੇ ਨਾਮ ਦੇ ਵਿੱਚ ਮਸਤ ਰਹਿੰਦੇ ਆ। ਸ਼ਬਦ ਸੁਰਤ ਲੈ ਵਲੀਨ ਹੋਏ ਪਿਰਮ ਪਿਆਲਾ ਪਿਓ ਪੀਓਈ। ਉਹ ਗੁਰੂ ਦੇ ਸ਼ਬਦ ਨੂੰ ਸੁਣ ਕੇ ਸੁਰਤ ਨੂੰ ਆਪਣੇ ਸ਼ਬਦ ਵਿੱਚ ਜੋੜ ਲੈਂਦੇ ਆ, ਮਸਤ ਹੋ ਜਾਂਦੇ ਆ, ਲੀਨ ਹੋ ਜਾਂਦੇ ਨੇ, ਉਹ ਫਿਰ ਅੰਮ੍ਰਿਤ ਦਾ ਪਿਆਲਾ ਪੀਂਦੇ ਆ। ਮਨ ਉਨ ਮਨ ਤਨ ਦੁਬਲੇ ਦੇਹੇ ਬਦੇਹੇ ਸੁਨੇਹੇ ਵਸਥੋਈ। ਮਨ ਕਰਕੇ ਉਦਾਸ ਰਹਿੰਦੇ ਆ, ਤੁਰੀਆਪਾਦ ਵਿੱਚ ਹੋ ਕੇ ਸਰੀਰ ਤੋਂ ਦੁਬਲੇ ਰਹਿੰਦੇ ਆ, ਕਿਉਂਕਿ ਦੇਹ ਦੀ ਭਾਵਨਾ ਤੋਂ ਵਧੇ ਹੋ ਜਾਂਦੇ ਆ, ਭਾਵ ਸਰੀਰ ਵਿੱਚੋਂ ਵੀ ਨਿਕਲ ਜਾਂਦੇ ਨੇ, ਸਰੀਰ ਦਾ ਪ੍ਰੇਮ ਨਹੀਂ ਕਰਦੇ, ਪਰਮੇਸ਼ੁਰ ਦੇ ਪਿਆਰੇ ਬਣ ਜਾਂਦੇ ਆ। ਹੁਣ ਜਿਹੜੇ ਨਾਮ ਜਪ ਕੇ ਪਰਮੇਸ਼ੁਰ ਦੇ ਪਿਆਰੇ ਬਣ ਜਾਂਦੇ ਆ, ਉਹਨਾਂ ਦਾ ਮਾਇਆ ਨਾਲ ਮੋਹ ਤਾਂ ਟੁੱਟਣਾ ਹੀ ਟੁੱਟਣਾ ਹੈ।
ਆਪਣੇ ਸਰੀਰ ਨਾਲ ਵੀ ਮੂੰਹ ਟੁੱਟ ਜਾਂਦਾ ਭਾਵ ਸਰੀਰ ਸੁੱਤੇ ਸਿੱਧ ਹੀ ਪਰਮੇਸ਼ੁਰ ਦਾ ਨਾਮ ਜਪਦਾ ਰਹਿੰਦਾ ਰਸਨਾ ਜਪਦੀ ਰਹਿੰਦੀ ਹੈ ਪਰਮੇਸ਼ੁਰ ਦਾ ਨਾਮ ਗੁਰਮੁਖ ਸੁੱਖ ਫਲ ਅਲੱਖ ਲਖੋਈ ਗੁਰਮੁਖਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸੁੱਖ ਵੀ ਐਸੇ ਮਿਲਦੇ ਹੈ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹੋਏ ਨੇ ਗੁਰਮੁਖ ਸੁੱਖ ਫਲ ਸਾਧ ਸੰਗ ਅੰਦਰ ਕਰਨ ਉਦਾਸੀ ਗੁਰਮੁਖ ਰਹਿੰਦੇ ਦੁਨੀਆਂ ਦੀ ਮਾਇਆ ਦੇ ਵਿੱਚ ਹੀ ਹੈ ਉਹਨਾਂ ਨੂੰ ਉਹਨਾਂ ਕੋਲ ਪੈਸਾ ਵੀ ਹੁੰਦਾ ਹੈ ਪਦਾਰਥ ਵੀ ਛਕਦੇ ਛਕਾਉਂਦੇ ਨੇ ਪਦਾਰਥਾਂ ਨੂੰ ਭੋਗਦੇ ਵੀ ਹੈ ਪਰ ਪਦਾਰਥਾਂ ਵਿੱਚ ਮਸਤ ਨਹੀਂ ਹੁੰਦੇ ਮਾਇਆ ਤੋਂ ਉਦਾਸ ਰਹਿੰਦੇ ਜਿਉਂ ਜਲ ਅੰਦਰ ਕਬਲ ਹੈ ਸੂਰਜ ਧਿਆਨ ਅਗਾਸ ਨਿਵਾਸੀ ਮਾਇਆ ਦੇ ਵਿੱਚ ਉਦਾਸ ਇਸ ਤਰ੍ਹਾਂ ਰਹਿੰਦੇ ਨੇ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੈ ਰਹਿੰਦਾ ਪਾਣੀ 'ਚ ਹੈ ਪਰ ਆਪਣੀਆਂ ਪੱਤੀਆਂ ਗਿੱਲੀਆਂ ਨਹੀਂ ਹੋਣ ਦਿੰਦਾ ਪਾਣੀ ਤੋਂ ਉੱਚਾ ਰਹਿੰਦਾ ਇੱਦਾਂ ਹੀ ਜਿਹੜੇ ਗੁਰਮੁਖਾਂ ਰਹਿੰਦੇ ਮਾਇਆ ਦੇ ਵਿੱਚ ਹੀ ਹੈ ਪਰ ਮਾਇਆ ਤੋਂ ਉੱਪਰ ਉੱਠੇ ਰਹਿੰਦੇ ਨੇ ਧਿਆਨ ਪਰਮੇਸ਼ੁਰ ਦੇ ਨਾਲ ਜੁੜ ਕੇ ਰੱਖਦੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਚੰਦਨ ਸੱਪੀ ਵੇੜਿਆ ਸੀਤਲ ਸ਼ਾਂਤ ਸੁਗੰਧ ਵਿਗੋਈ ਚੰਦਨ ਦਾ ਬੂਟਾ ਸੱਪਾਂ ਦੇ ਧਿਆਨ ਦਾ ਕੇਂਦਰ ਬਣਦਾ ਸੱਪ ਉਹਨੂੰ ਆ ਕੇ ਬਲੇਵਾਂ ਪਾ ਲੈਂਦੇ ਸੱਪਾਂ ਨੂੰ ਠੰਡ ਮਿਲਦੀ ਹੈ ਸੁਗੰਧੀ ਮਿਲਦੀ ਹੈ ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ ਇਸ ਤਰ੍ਹਾਂ ਹੀ ਜਿਹੜੇ ਸਾਧੂ ਹੈ ਸਤਸੰਗਤ ਦੇ ਵਿੱਚ ਆ ਕੇ ਸੁਰਤ ਨੂੰ ਸ਼ਬਦ ਨਾਲ ਜੋੜ ਲੈਂਦੇ ਹੈ ਉਹਨਾਂ ਦੇ ਮਨ ਅੰਦਰ ਬਿਲਾਸ ਪੈਦਾ ਹੁੰਦਾ ਭਾਵ ਚਾਅ ਅਤੇ ਖੁਸ਼ੀ ਪੈਦਾ ਹੁੰਦੀ ਹੈ ਯੋਗ ਜੁਗਤ ਭੋਗ ਭੁਗਤ ਜਿਣ ਜੀਵਨ ਮੁਕਤ ਆਸ਼ਲ ਅਵਨਾਸੀ ਫਿਰ ਕਹਿੰਦੇ ਗੁਰਮੁਖ ਸੰਸਾਰ ਦੇ ਵਿੱਚ ਰਹਿ ਕੇ ਸੰਤਾਂ ਦੀ ਸੰਗਤ ਕਰਦੇ ਹੈ ਮਨ ਵਿੱਚ ਖੁਸ਼ੀ ਖੇੜਾ ਪੈਦਾ ਹੁੰਦਾ ਹੈ ਯੋਗ ਦੀ ਜੁਗਤੀ ਨਾਲ ਆਪਣੇ ਮਨ ਨੂੰ ਕੰਟਰੋਲ ਵਿੱਚ ਰੱਖਦੇ ਹੈ ਭੋਗ ਦੀ ਭੁਗਤੀ ਨੂੰ ਜਿੱਤ ਲੈਂਦੇ ਹੈ ਉਸ ਪਰਮਾਤਮਾ ਦੇ ਵਿੱਚ ਜੁੜੇ ਰਹਿੰਦੇ ਨੇ ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਪਰਮੇਸ਼ੁਰ ਆਸ ਨਿਰਾਸੀ ਜਿਵੇਂ ਪਰਮੇਸ਼ੁਰ ਪਾਰ ਬ੍ਰਹਮ ਨਿਰਗੁਣ ਰੂਪ ਹੈ ਸਰਗੁਣ ਰੂਪ ਵੀ ਹੈ ਪੂਰਨ ਬ੍ਰਹਮ ਹੈ ਗੁਰੂ ਅਤੇ ਪਰਮੇਸ਼ੁਰ ਆਸ਼ਾ ਤੋਂ ਨਿਰਾਸ਼ ਹੋਣ ਕਰਕੇ ਇੱਕ ਰੂਪ ਹੈ ਅਕਥ ਕਥਾ ਅਭਿਗਤ ਪਰਗਾਸੀ ਦੋਵੇਂ ਅਕਾਲ ਪੁਰਖ ਅਤੇ ਗੁਰੂ ਇਹਨਾਂ ਦੀ ਕਥਾ ਜਿਹੜੀ ਹੈ ਸਾਡੇ ਕਥਨ ਦੇ ਵਿੱਚ ਨਹੀਂ ਆਉਂਦੀ ਭਾਵ ਕਿ ਅਕਥ ਹੈ ਅਸੀਂ ਪਰਮੇਸ਼ੁਰ ਦੀ ਵਡਿਆਈ ਦਾ ਅੰਤ ਨਹੀਂ ਪਾ ਸਕਦੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਦੀ ਕਥਾ ਵੀ ਅਕਥ ਹੈ ਗੁਰੂ ਦੀ ਕਥਾ ਦਾ ਗੁਰੂ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਮਹਿਮਾ ਹਰ ਵੇਲੇ ਕਰਦੇ ਰਹਿਣਾ ਚਾਹੀਦਾ ਸਵਾਸ ਸਵਾਸ ਪਰਮੇਸ਼ੁਰ ਦੀ ਮਹਿਮਾ ਕਰਨੀ ਹੈ ਵਡਿਆਈ ਕਰਨੀ ਹੈ ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ 15-12 ਦੀ ਸੰਪੂਰਨਤਾ ਹੋ ਗਈ 15ਵੀਂ ਵਾਰ ਦੀ ਭਾਈ ਗੁਰਦਾਸ ਜੀ ਨੇ ਬੜੇ ਵਿਸਥਾਰ ਦੇ ਵਿੱਚ ਸਾਨੂੰ ਉਦਾਹਰਣਾਂ ਦੇ ਵਿੱਚ ਸਮਝਾਇਆ ਇੰਨੀਆਂ ਬੇਨਤੀਆਂ ਪ੍ਰਬੰਧ ਕਰਨੀਆਂ ਵੀ ਹੋਈਆਂ ਬੇਅੰਤ ਫੁੱਲਾਂ ਦੀ ਸੇਵਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: केवो दी रंगीली धरती दे वसनीक श्रोतियो, तुसी ये प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3374 अते फैक्स नंबर एरिया कोड 250-392-3375।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call
3: 250-392-3874. ਗੁੰਡਾ ਮਰਵਾਹਾ ਸੀ ਅਤੇ ਉਸਨੇ ਸਰਕਾਰ ਨੂੰ ਮੇਲ ਜੋਲ ਕਰਕੇ ਕੋਈ ਜ਼ਮੀਨ ਅਲਾਟ ਕਰਾਈ ਹੋਈ ਸੀ। ਜਦੋਂ ਫਿਰ ਉਹਨੂੰ ਪਿੰਡ ਵਸਾਉਣ ਲੱਗਾ, ਆਵਾਜ਼ ਕਰਨ ਲੱਗਿਆ ਅਤੇ ਬਾਦਰੂਮ ਹੋਣ ਵੱਲੋਂ ਉਹ ਨੁਕਸਾਨ ਹੁੰਦਾ ਸੀ। ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਜਾ ਕੇ ਬੇਨਤੀ ਕੀਤੀ, ਮੇਰਾ ਨਗਰ ਨਹੀਂ ਵਸ ਰਿਹਾ, ਬਾਦਰੂਮ ਉਜਾੜਾ ਕਰ ਰਹੀਆਂ ਹਨ। ਧੰਨ ਧੰਨ ਸੱਚੇ ਪਾਤਸ਼ਾਹ ਜੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਆਪਣੀ ਕੋਟੀ ਦੇ ਕੇ ਭੇਜਿਆ ਅਤੇ ਜਿਹਦੇ ਨੂੰ ਹਿਲਾਉਂਗੇ ਉਹ ਸਭ ਬਾਦਰੂਮ ਹੁਣ ਭੱਜਣਗੇ। ਅਤੇ ਫਿਰ ਗੁੰਡੇ ਮਰਵਾਹੇ ਨੇ ਇਹ ਗੋਇੰਦਵਾਲ ਨਾਮ ਦਾ ਜਿਹੜਾ ਨਗਰ ਸੀ ਵਸਾਇਆ। ਜਿੰਨਾ ਚਿਰ ਦਾ ਗੁੰਡਾ ਆਪ ਰਿਹਾ ਉਹ ਸ਼ਰਧਾ ਧਾਰ ਕੇ ਗੁਰੂ ਮਹਾਰਾਜ ਦੀ ਸੇਵਾ ਕਰਦਾ ਰਿਹਾ, ਪਰ ਉਹ ਤੋਂ ਬਾਅਦ ਉਹਦੇ ਜਿਹੜਾ ਪੁੱਤ ਸੀ ਉਹ ਹੰਕਾਰੀ ਅਤੇ ਸਾਡੀ ਤੁਸੀਂ ਜ਼ਮੀਨ 'ਚ ਬੈਠੇ ਹਾਂ ਅਤੇ ਸਾਨੂੰ ਵੀ ਕੋਈ ਹਿੱਸਾ ਪਾਣੀ ਦਿਓ। ਮਹਾਰਾਜ ਕਹਿੰਦੇ ਭਾਈ ਇੱਥੇ ਦਾ ਗੁਰੂ ਕਾ ਲੰਗਰ ਚੱਲਦਾ ਹੈ, ਉਹ ਛੱਕ ਸਕਦੇ ਹਾਂ, ਬਾਕੀ ਸੰਗਤ ਦੀ ਮਾਇਆ ਸੰਗਤ 'ਤੇ ਵਰਤੀ ਜਾਂਦੀ ਹੈ। ਪਰ ਉਹਨੇ ਦੁੱਖ ਸਮਝਿਆ ਨੂੰ ਉਹਨੂੰ ਫਿਰ ਮੈਜਰ ਨਾਂ ਲਿਖਾ ਕੇ ਮੁਖੀ ਮੁਖੀ ਬੰਦਿਆਂ ਦੇ ਦਸਤਖਤ ਕਰਾ ਕੇ ਅਤੇ ਭੈੜਾ ਜਿਹਾ ਰੂਪ ਆ ਗਿਆ ਕੋਲ ਦੇ ਦਰਬਾਰ 'ਚ ਪਹੁੰਚ ਕੀਤੀ। ਬਾਦਸ਼ਾਹ ਨੇ ਪੁੱਛਿਆ ਕਿਹਦੇ ਦੇ ਪੁਕਾਰੂ ਹੈ, ਅਤੇ ਕੋਲ ਫਿਰ ਉਹ ਕੁਛ ਸ਼ਰਧਾਲੂ ਅਮਰਾਜ ਬੈਠਾ ਸੀ, ਉਹ ਕਹਿਣ ਲੱਗਾ ਕਿ ਗੁਰੂ ਮਹਾਰਾਜ ਦੇ ਉੱਤੇ ਪੁਕਾਰ ਉਭਰ ਕੇ ਆਇਆ ਅਤੇ ਜਿੱਥੇ ਤੁਸੀਂ ਨੰਗੇ ਚਰਨੀ ਸ਼ਰਧਾ ਨੂੰ ਗਏ ਸੀ। ਅਤੇ ਉਸ ਵੇਲੇ ਬਾਦਸ਼ਾਹ ਨੇ ਉਹਦਾ ਜਿਹੜਾ ਮੈਜਰ ਨਾਮਾ ਸੀ ਉਹਨੂੰ ਪਾੜ ਕੇ ਪਰੇ ਸੁੱਟਤਾ ਅਤੇ ਕਚਹਿਰੀ 'ਚੋਂ ਧੱਕੇ ਮਾਰ ਕੇ ਬਾਹਰ ਕਢਾ ਦਿੱਤਾ। ਉਸ ਵੇਲੇ ਦਾ ਇਹ ਸ਼ਬਦ ਇਸਨੇ ਮੇਰੇ ਉਚਾਰਿਆ, ਮੈਜਰ ਝੂਠਾ ਕੀ ਸੁਣ ਆਪ, ਪਾਪੀ ਕੋ ਲਾਗਾ ਸੰਤਾਪ। ਪਰਮਾਤਮਾ ਨੇ ਆਪੇ ਆਪੁਰ ਬਾਦਸ਼ਾਹ ਦੀ ਰਚਨਾ 'ਤੇ ਬਹਿ ਕੇ ਇਹ ਮਰਵਾਏ ਜਿਹੜੇ ਪੱਤਰੀ ਸੀ ਇਹਨਾਂ ਦਾ ਲਿਖਿਆ ਹੋਇਆ ਜਿਹੜਾ ਮੇਜਰ ਨਾਮਾ ਸੀ ਇਹਨੂੰ ਝੂਠਾ ਕਰਤਾ ਔਰ ਫਿਰ ਧੱਕੇ ਮਾਰ ਕੇ ਇਹਨੂੰ ਬਾਹਰ ਕੱਢ ਦਿੱਤਾ ਅਤੇ ਫਿਰ ਨਿੰਦਕ ਨੂੰ ਬੜਾ ਭਾਰੀ ਸੰਤਾਪ ਦੁੱਖ ਲੱਗਿਆ ਹੈ। ਜਿਸ ਹੈ ਸਹਾਈ ਗੋਬਿੰਦ ਮੇਰਾ, ਜਿਸ ਕੋ ਜਮ ਨਹੀਂ ਆਵੇ ਨੇਰਾ ਰਹਾਉ। ਜਿਨ੍ਹਾਂ ਦੀ ਸਹਾਇਤਾ ਗੋਬਿੰਦ ਪਰਮੇਸ਼ੁਰ ਕਰਦਾ ਹੈ, ਜਮ ਵੀ ਉਹਨਾਂ ਦੇ ਨੇੜੇ ਆ ਕੇ ਦੁੱਖ ਨਹੀਂ ਦਿੰਦਾ। ਸਾਚੀ ਦਰਦ ਹੈ ਬੋਲੇ ਕੂੜ, ਸਿਰ ਹਾਥ ਪਿਛੋੜੈ ਅੰਧਾ ਮੂੜ। ਜਦੋਂ ਬੰਦਾ ਸੱਚੇ ਵਚਨ ਨੂੰ ਛੱਡ ਕੇ ਬਾਦਸ਼ਾਹ ਦੀ ਕਚਹਿਰੀ ਸਭਾ ਜਾ ਕੇ ਝੂਠ ਬੋਲਿਆ, ਉਹ ਜਿਹੜਾ ਅੰਨਾ ਅਤੇ ਮੂਡ ਜਿਹੜਾ ਮੂਰਖ ਹੈ, ਆਗੂ ਬਾਦਸ਼ਾਹ ਨੇ ਕਚਹਿਰੀ 'ਚੋਂ ਬਾਹਰ ਕੱਢ ਦਿੱਤਾ। ਉਹਨੂੰ ਸਿਰ 'ਤੇ ਦੁਹਥੜਾ ਮਾਰ ਕੇ ਪਿਛੋੜੇ ਮੈਨੂੰ ਪਿੱਟ ਲਾਇਆ ਤੇ ਇੱਥੇ ਵੀ ਮੇਰੀ ਬੜੀ ਬੇਇੱਜ਼ਤੀ ਹੋਈ ਹੈ। ਫਿਰ ਹਾਥ ਪਛੋੜਿਆ ਤੇ ਫਿਰ ਕੀ ਹੈ, ਤੇਲੂ ਤੇ ਹੱਥ ਮਾਰ ਕੇ ਪਛੋੜੇ ਮੈਨੂੰ ਪਿੱਟਦਾ ਹੁੰਦਾ ਮੂੜ ਮੂੜ ਕੇ ਜਿਹੜਾ ਅੰਨ ਰੋਗ ਵਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭਾਵ, ਜਿਹੜੇ ਗੁਰੂ ਮਹਾਰਾਜ ਦੇ ਬੇਅਦਬੀ ਕਰਨ ਵਿੱਚ ਪਾਪ ਕਰਦੇ ਆ ਉਹਨਾਂ ਨੂੰ ਪਜਾ ਕੇ ਕਈ ਤਰ੍ਹਾਂ ਦੇ ਰੋਗ ਜਿਹੜੇ ਆ ਉਹ ਵਿਆਪਦੇ ਆ ਚਿੰਬੜ ਜਾਂਦੇ ਆ, ਕਿਉਂਕਿ ਪਰਮਾਤਮਾ ਆਪੇ ਅਗਲੀ ਮੈਨੇ ਨਿਆਂਕਾਰੀ ਕਰਕੇ ਹਾਂਜੀ ਅਤੇ ਅਦਾਲਤੀ ਬਣ ਕੇ ਬੈਠਦਾ ਹੋਇਆ ਸਹੀ ਨਿਆਂ ਕਰਦਾ ਹੈ। ਆਪਾਂ ਨੂੰ ਕਮਾਇਆ ਆਪੇ ਵਾਧੇ ਦਰ ਵਗੈਰਾ ਸਬਜ਼ੀ ਪੈਸਾ ਥੇ ਆਪਣ ਦੇ ਨਾਲ ਇੱਥੇ ਪੇੜੇ ਨਾ ਕੰਨਾਂ 'ਚ ਨਹੀਂ ਆਇਆ ਮੁਕਤ ਹੀ ਹਨ। ਆਪਾਂ ਨੂੰ ਕਮਾਇਆ ਆਪੇ ਵਾਧੇ ਦਰ ਵਗੈਰਾ ਸਬਜ਼ੀ ਪੈਸਾ ਥੇ, ਇਸ ਵਾਸਤੇ ਇੱਥੇ ਪਾਠ ਜਿਹੜਾ ਦਮਦਮੀ ਬੀੜ 'ਚ ਆ ਇੱਕ ਲਾਮ ਨਾਲ ਆ, ਕਰਤਾਰਪੁਰ ਵਾਲੀ 'ਚ ਦੋ ਲਾਮ, ਕਿਉਂਕਿ ਆਪਣੇ ਕਮਾਏ ਕਰਮਾਂ ਦੇ ਮੁਤਾਬਕ ਇਹ ਪਿਆਪੇ ਹੀ ਬੰਨੇ ਜਾਂਦੇ ਆ। ਉਹਨਾਂ ਦਾ ਜਿਹੜਾ ਸਾਰਾ ਧਨ ਪਦਾਰਥ ਉਹਨਾਂ ਦੀ ਜਾਨ ਦੇ ਨਾਲ ਹੀ ਚਲੇ ਜਾਂਦਾ ਦਰਬ ਗੈਰ ਸਭ ਜੀ ਕਹਿ ਸਕਦੇ, ਜਿੰਨਾ ਵੀ ਦਰਬ ਧਨ ਆ ਸਾਰਾ ਨਾਲ ਹੀ ਚਲੇ ਜਾਂਦਾ ਜਾਨ ਦੇ ਨਾਲ ਹੀ ਜੀ ਮੈਨੇ ਜਾਨ ਦੇ ਨਾਲ। ਨਾਨਕ ਸਰਨ ਪਰੇ ਦਰਬਾਰ ਰਾਖੀ ਪੈ ਮੇਰਾ ਕਰਤਾਰ, ਪਾਤਸ਼ਾਹ ਕਹਿੰਦੇ ਅਸੀਂ ਸੱਚੇ ਨਿਰੰਕਾਰ ਦੇ ਦਰਬਾਰ ਦੀ ਸ਼ਰਨ 'ਚ ਪਏ ਅਤੇ ਸਾਡੇ ਕਰਤਾਰ ਪਰਮੇਸ਼ਰ ਨੇ ਸਾਡੀ ਇੱਜ਼ਤ ਆਪੇ ਹੀ ਰੱਖ ਲਈ ਹੈ। ਸਹਿਜ ਮੈਨੇ ਇੱਜ਼ਤ ਗੌੜੀ ਮਹੱਲਾ ਪੰਜਵਾਂ, ਜਨ ਕੀ ਧੂਰ ਮਨ ਮੀਠ ਕਟਾਨੀ, ਪੂਰਵ ਕਰਨ ਲਈ ਕਿਹਾ ਤੁਰ ਪੁਰਾਨੀ ਰਾਹ। ਜਨ ਉਹ ਸੰਤਾਂ ਜਨਾਂ ਦੇ ਚਰਨ ਦੀ ਧੂਰ, ਉਹਨਾਂ ਗੁਰਮੁਖਾਂ ਦੇ ਮਨ ਮੀਠ ਕਟਾਨੀ ਮੈਨੇ ਬਹੁਤ ਪਿਆਰੀ ਲੱਗੀ ਹੈ, ਮੀਠ ਮੈਨੇ ਪਿਆਰੀ ਕਟਾਨੀ ਮੈਨੇ ਲੱਗੀ ਹੈ। ਕਿਉਂਕਿ ਜਿਹਨਾਂ ਪ੍ਰਾਣੀਆਂ ਦੇ ਮਸਤਕ 'ਤੇ ਤੁਰੋਂ ਦਰਗਾਹ ਤੋਂ ਕੋਈ ਪੂਰਵ ਪਿਛਲੇ ਜਨਮ ਦਾ ਚੰਗਾ ਕਰਮ ਦੇਖਿਆ ਆ ਉਹਨਾਂ ਨੂੰ ਧੂੜ ਮਿਲਦੀ ਹੈ, ਉਹ ਹੀ ਸੇਵਾਦਾਰ ਬਣਦੇ ਆ। ਅਹੰ ਬੁੱਧ ਮਨ ਪੂਰ ਖਿਧਾਈ, ਸਾਧ ਧੂੜ ਕਰ ਸੁਧ ਮੰਜਾਈ। ਕਈ ਬੀੜਾਂ 'ਚ ਵਧਾਈ ਪਾਠ ਵੀ ਹੁੰਦਾ, ਜੇ ਉਹ ਹੋਵੇ ਤਾਂ ਫਿਰ ਅਰਥ ਇਹ ਬਣੇਗਾ ਜਿਹੜੀ ਹਮਤਾ ਮੁਕਤ ਵਾਲੀ ਬੁੱਧੀ ਜਿਹੜੀ ਮਨ ਦੇ ਵਿੱਚ ਪੂਰੀ ਤਾਂ ਵਧਾਈ ਜਿਹਦੇ ਵਿੱਚ ਮਨ ਦਿੰਦੇ ਹਾਂ ਅਸੀਂ, ਉਸ ਮਨ ਨੂੰ ਤੇ ਸੰਤਾਂ ਮਹਾਂਪੁਰਖਾਂ ਚਾਨਾਂ ਝੂੜੀ ਨੂੰ ਮਾਨ ਕੇ ਸ਼ੁੱਧ ਕੀਤਾ ਹੈ। ਬੁੱਧੀ ਵਿੱਚ ਜਿਹੜੀ ਚੰਗੀ ਅਹੰ ਬੁੱਧ ਅਹੰ ਮੈਨੇ ਹੰਗਤਾ ਸੀ, ਇਹ ਮਨ ਨੂੰ ਪੂਰਨ ਸੰਧਿਆਈ ਚਕਣਾਈ ਲੱਗੀ ਹੋਈ ਸੀ, ਸੰਧਾਈ ਮੈਨੇ ਚਕਣਾਈ, ਉਹ ਸੰਤਾਂ ਦੇ ਚਰਨ ਧੂੜੀ ਨਾਲ ਮੰਜਾਈ ਮੈਨੇ, ਇਹ ਮੈਲੇ ਮਨ ਨੂੰ ਮਾਂਜ ਕੇ ਬੁੱਧੀ ਨੂੰ ਸ਼ੁੱਧ ਕੀਤਾ। ਅਣਖ ਜਲਾ ਜੇ ਧੋਵੈ ਤੇ ਹੀ ਮੈਲ ਨਾ ਉਤਰੈ ਸ਼ੁੱਧ ਨਾ ਤੇਰੀ, ਜੇ ਅਨੇਕਾਂ ਤੀਰਥਾਂ ਦੇ ਜਲ ਨਾਲ ਵੀ ਇਹ ਜਿਹੜੀ ਸਤੂਲ ਦੇ ਆ ਇਹਨੂੰ ਧੋਈ ਜਾਵੇ, ਫਿਰ ਵੀ ਜਿਹੜੀ ਇਹ ਹੰਗਤਾ ਰੂਪੀ ਮੈਲ ਆ ਇਹ ਨਹੀਂ ਉਤਰਦੀ, ਨਾ ਉਹ ਦੇਹ ਜਿਹੜੀ ਹੈ ਸ਼ੁੱਧ ਪਵਿੱਤਰੀ ਹੁੰਦੀ ਹੈ। ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਭਉ ਕਾਲ, ਸਤਿਗੁਰ ਸੱਚੇ ਪਾਤਸ਼ਾਹ ਸਦਾ ਕਿਰਪਾਲੂ ਦਿਆਲੂ ਹੈ। ਉਹਨਾਂ ਦਾ ਦਰਸ਼ਨ ਭੇਟਿਆ ਜਿਹਨਾਂ ਨੂੰ ਮਿਲਿਆ, ਉਹਨਾਂ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਦੇ ਸਿਮਰ ਨੂੰ ਸਿਮਰ ਸਿਮਰ ਕੇ ਜਿਹੜਾ ਭਉ ਕਾਲ ਕਾਲ ਦਾ ਡਰ ਸੀ ਉਹਨੂੰ ਕਾਟਿਆ ਕੱਟ ਦਿੱਤਾ। ਮੁਗਤ ਭੋਗ ਯੋਗਤ ਹਰ ਨਾਓ, ਪ੍ਰੇਮ ਭਗਤ ਨਾਨੂ ਗੁਣ ਗਾਓ, ਇਹ ਮੁਕਤੀ ਦੀ ਯੋਗਤੀ ਭਗਤੀ ਦੀ ਯੋਗਤੀ ਇਹ ਪਰਮਾਤਮਾ ਦਾ ਨਾਮ ਜਪਣ ਨਾਲ ਪ੍ਰਾਪਤ ਹੁੰਦੀ ਹੈ। ਜੇ ਤੁਸੀਂ ਦੁਨੀਆਂ ਦੇ ਭੋਗ ਪਦਾਰਥ ਮੋਖ ਮੁਕਤੀ ਚਾਹੁੰਦੇ ਹਾਂ ਤਾਂ ਪ੍ਰੇਮਾ ਭਗਤੀ ਦੇ ਨਾਲ ਸ਼ੁੱਭ ਜਿਹੜੇ ਗੁਣ ਆ ਉਹਨਾਂ ਨੂੰ ਧਾਰਨ ਕਰੋ। ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਕਾਸ਼। ਜਿਹੜੇ ਪਰਮਾਤਮਾ ਦੇ ਸੇਵਕ ਆ ਦਾਸ, ਉਹ ਜੀਵਨ ਮੁਕਤੀ ਦੀ ਪਦਵੀ ਦੇਣ ਵਾਲੇ ਆ, ਔਰ ਜਿਹਨਾਂ ਪ੍ਰੇਮੀ ਜਨਾਂ ਨਾਲ ਮਿਲਣ ਕਰਕੇ ਆਤਮਾ ਦਾ ਪ੍ਰਕਾਸ਼ ਹੁੰਦਾ। ਆਤਮਾ ਹੈ ਤਾਂ ਪ੍ਰਕਾਸ਼ ਰੂਪ, ਜਿਹੜਾ ਉੱਥੇ ਪੜ੍ਹਦੇ ਉਹ ਦੂਰ ਹੋ ਜਾਂਦੇ ਆ। ਦੂਜਾ ਆਤਮ ਦਾ ਅਰਥ ਹੈ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਰ ਕਾ ਸਿਮਰਨ ਸੁਣ ਮਨ ਕਾਨੀ ਸੁੱਖ ਪਾਵੇ ਹਰ ਦੁਆਰ ਪੁਰਾਨੀ ਰਹੋ ਪਰਮਾਤਮੇ ਦੇ ਸਿਮਰਨ ਨੂੰ ਹਾਂਜੀ ਕਹਿੰਦੇ ਮਨ ਦੇ ਕੇ ਧਿਆਨ ਨਾਲ ਕੰਨਾਂ ਨਾਲ ਸੁਣ ਪਰਮਾਤਮਾ ਦਾ ਸਿਮਰਨ ਕਾਨੀ ਮੇਰੇ ਕੰਨਾਂ ਦੁਆਰਾ ਸੁਣ ਕੇ ਇਹਨੂੰ ਮੰਨਣਾ ਕਰੋ ਸੰਸਾਰ ਤੋਂ ਕਾਨੀ ਮੇਰੇ ਕਾਨੀ ਦਾ ਮਤਲਬ ਹੁੰਦਾ ਕਿਨਾਰਾ ਕਰਨ ਵਾਲਾ ਪਰਮਾਤਮਾ ਦਾ ਜਿਹੜਾ ਸਿਮਰਨ ਆ ਉਹ ਸਤਿਗੁਰਾਂ ਪਾਸੋਂ ਸੁਣ ਕੇ ਇਹਨੂੰ ਮੰਨਣਾ ਕਰੋ ਕਹਿੰਦੇ ਹੇ ਪ੍ਰਾਣੀਓ ਤੁਸੀਂ ਫਿਰ ਹਰੀ ਦਾ ਦੁਆਰ ਪਰਮਾਤਮਾ ਦੇ ਦਰਬਾਰ ਵਿੱਚ ਸੁੱਖ ਪ੍ਰਾਪਤ ਕਰੋ ਜਿਹੜਾ ਵਿਸਰਾਮ ਦੇ ਕੇ ਕਿਰਪਾ ਕਰਦੇ ਆਸ ਪਹਿਰ ਧਿਆਈਏ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਪਾਤਸ਼ਾਹ ਕਹਿੰਦੇ ਆ ਕਿ ਉੱਠੇ ਪੈਰ ਦਿਨ ਰਾਤ ਗੋਪਾਲ ਨੂੰ ਧਿਆਉਣਾ ਕਰੋ ਜਿਸ ਪਰਮੇਸ਼ੁਰ ਦਾ ਦਰਸ਼ਨ ਕਰਕੇ ਨਿਹਾਲ ਹੋ ਜਾਈਦਾ ਹੈ ਗੌੜੀ ਮਹੱਲਾ ਪੰਜਵਾਂ ਸਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਵ ਬਿਨ ਸੇ ਮੇਰੇ ਭਾਈ ਰਹਾਓ ਵਿਸ਼ਰਾਮ ਦੀ ਪੰਕਤੀ ਦੁਆਰਾ ਕਹਿੰਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਔਰ ਗੋਬਿੰਦ ਨਿਰੰਕਾਰ ਦੀ ਪਾਈ ਜਿਹੜੀ ਇਹ ਸ਼ਾਂਤੀ ਹੈ ਇਹ ਸਾਨੂੰ ਪ੍ਰਾਪਤ ਹੋ ਗਈ ਹੈ ਇਸ ਕਰਕੇ ਇਹ ਮੇਰੇ ਭਰਾਵੋ ਤਾਪ ਔਰ ਪਾਪ ਸਾਰੇ ਨਾਸ ਹੋ ਗਏ ਹਨ ਰਾਮ ਨਾਮ ਨਿਤ ਰਤਨ ਵਖਾਣ ਬਿਨ ਸੇ ਰੋਗ ਭਏ ਕਲਿਆਣ ਅਸੀਂ ਹਰ ਰੋਜ਼ ਆਪਣੀ ਰਸਨਾ ਨਾਲ ਪਰਮਾਤਮਾ ਦੇ ਨਾਮ ਦਾ ਵਿਗਿਆਨ ਮੈਨੂੰ ਕਥਨ ਕਰਦੇ ਹਾਂ ਔਰ ਜਿਹਦੇ ਕਰਕੇ ਸਾਡੇ ਸਾਰੇ ਰੋਗ ਬਿਨ ਸਿਆ ਨਾਸ ਹੋ ਗਏ ਆ ਔਰ ਕਲਿਆਣ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਕਲਿਆਣ ਮੈਨੂੰ ਸੁੱਖ ਪ੍ਰਾਪਤ ਹੋ ਗਿਆ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਕਹਿੰਦੇ ਹੇ ਗੁਰਮੁਖ ਜਨੋ ਉਹ ਜਿਹੜਾ ਅਗਮ ਰੂਪੀ ਪਰਮੇਸ਼ੁਰ ਉਹਦੇ ਗੁਣਾਂ ਨੂੰ ਵਿਚਾਰ ਮੈਨੂੰ ਵਿਚਾਰ ਨਾ ਕਰੋ ਔਰ ਮਹਾਤਮਾ ਜਨਾਂ ਦੀ ਸਤਸੰਗਤ ਕਰੋ ਫਿਰ ਤੇਰਾ ਨਿਸਤਾਰ ਮੈਨੇ ਕਰਨਾ ਹੋਵੇਗਾ ਅਤੇ ਸੰਗਤ ਸੰਗਮ ਨਾਮ ਹੈਗਾ ਸਤਸੰਗਤ ਕਰਨੀ ਸੰਗਮ ਨਾਮ ਮਿਲਾਪ ਦਾ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਹ ਉਭਰੇ ਜਨਮੀਤ ਕਹਿੰਦੇ ਹੇ ਗੁਰੂ ਦੇ ਸੇਵਾਦਾਰੋਂ ਮਿੱਤਰੋ ਹਮੇਸ਼ਾ ਕਹਿੰਦੇ ਉਹ ਜਿਹੜਾ ਪਵਿੱਤਰ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੋ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਗਾਏ ਆ ਉਹਨਾਂ ਦੀ ਵਿਆਹ ਦੀ ਜਿਹੜੀ ਪੀੜਾ ਆ ਉਹ ਚਲੇ ਗਈ ਹੈ ਔਰ ਉਹ ਗੁਰਮੁਖ ਜਿਹੜੇ ਆ ਜਮਾਂ ਦੇ ਜਾਲ ਤੋਂ ਉਭਰੇ ਇਹਨਾਂ ਨੇ ਬਚ ਗਏ ਆ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਸ੍ਰੀ ਸਨਾਈ ਕਹਿੰਦੇ ਇਹ ਪਰਮੇਸ਼ਰ ਮਨ ਬਣੀ ਸ਼ੀਲ ਕਰਕੇ ਅਸੀਂ ਆਪ ਦੇ ਨਾਮ ਨੂੰ ਧਿਆਉਂਦੇ ਹਾਂ ਕਿਉਂਕਿ ਅਸੀਂ ਦਾਸਾਂ ਨੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਹੁਣ ਅੱਗੇ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ਼ ਕੀਆ ਗੁਰਦੇਵ ਭ੍ਰਮ ਗਏ ਪੂਰਨ ਭਈ ਸੇਵ ਰਹਾਓ ਕੁਦਰਤ ਦੇ ਨਿਯਮ ਨਾਲ ਕੋਈ ਪਰਮੇਸ਼ੁਰ ਦੀ ਲੀਲਾ ਆ ਕਈ ਵੀ ਬੱਚਿਆਂ ਨੂੰ ਛੋਟੀ ਉਮਰ ਵਿੱਚ ਬੜੀ ਮਾਤਾ ਜਾਂ ਸੀਤਲਾ ਨਿਕਲ ਆਉਂਦੀ ਹੈ ਉਹਦੇ ਨਾਲ ਫਿਰ ਕਈਆਂ ਦੀਆਂ ਅੱਖਾਂ ਦੀ ਜੋਤ ਵੀ ਚਲੇ ਜਾਂਦੀ ਹੈ ਅਤੇ ਜਾਂ ਸਰੀਰ 'ਤੇ ਹੋਰ ਕਈ ਤਰ੍ਹਾਂ ਦੇ ਦਾਗ ਦੂਗ ਜਿਹੇ ਪੈ ਜਾਂਦੇ ਆ ਉਸ ਵੇਲੇ ਕੁਦਰਤੀ ਸੀਤਲਾ ਦਾ ਬੜਾ ਜ਼ੋਰ ਸੀ ਅਤੇ ਮਹਾਰਾਜ ਛੇਵੇਂ ਪਾਤਸ਼ਾਹ ਅਤੇ ਸਰੀਰ 'ਤੇ ਕੋਈ ਇਸ ਤਰ੍ਹਾਂ ਦੀ ਕਿਰਿਆ ਸੀ ਅਤੇ ਮਹਾਰਾਜ ਨੂੰ ਬੇਨਤੀ ਕੀਤੀ ਹੁਣ ਕੀ ਕਰੀਏ ਮਹਾਰਾਜ ਨੇ ਪ੍ਰਸ਼ਾਦ ਲਿਆ ਕੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਅਰਦਾਸ ਕਰੋ ਔਰ ਝਾੜੂ ਫੇਰੋ ਮਹਾਰਾਜ ਕਿਰਪਾ ਕਰਨਗੇ ਸੰਗਤਾਂ ਨੇ ਫਿਰ ਔਰ ਪਰਿਵਾਰ ਸਾਰਿਆਂ ਨੂੰ ਪ੍ਰਸ਼ਾਦ ਰੱਖ ਕੇ ਬਹੁਤ ਬੇਨਤੀਆਂ ਕੀਤੀਆਂ ਔਰ ਝਾੜੂ ਦੀ ਸੇਵਾ ਕੀਤੀ ਅਤੇ ਦੂਜੇ ਦਿਨ ਫਿਰ ਮਹਾਰਾਜ ਮਿੱਤਰ ਖੁੱਲ੍ਹ ਗਏ ਬਾਲ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਤੇ ਮਹਾਰਾਜ ਨੇ ਨਿਰੰਕਾਰ ਦੇ ਧੰਨਵਾਦ ਵਿੱਚ ਸ਼ਬਦ ਉਚਾਰਿਆ ਹੈ ਨੇਤਰ ਪ੍ਰਗਾਸ਼ ਕੀਆ ਗੁਰਦੇਵ ਗੁਰਦੇਵ ਕੌਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਤਾਜ ਹੋ ਗਿਆ ਜਿਨ੍ਹਾਂ ਨੇ ਕਿਰਪਾ ਕਰਕੇ ਬਾਲ ਸਰੂਪ ਛੇਵੇਂ ਪਾਤਸ਼ਾਹ ਜਿਸ ਤਰ੍ਹਾਂ ਵਿੱਚ ਪ੍ਰਕਾਸ਼ ਕਰ ਦਿੱਤਾ ਹੈ ਔਰ ਗੁਰਸਿੱਖਾਂ ਦੇ ਮਨ 'ਚ ਜਿਹੜਾ ਭਰਮ ਸੀ ਨੇਤਰ ਖੁੱਲ੍ਹਣਗੇ ਕਿ ਨਹੀਂ ਇਹ ਸਾਰੇ ਭਰਮ ਦੂਰ ਹੋ ਗਏ ਧੰਨ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕੀਤੀ ਹਾਂਜੀ ਪੂਰਨ ਭਈ ਸੇਵ ਉਹ ਸੇਵਾ ਪੂਰੀ ਹੋ ਗਈ ਹੈ ਸਫਲ ਹੋ ਗਈ ਹੈ ਰਾਮ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਸ਼ੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾਧਾਰੀ। ਬਿਹਾਰੀ ਤੋਂ ਮਤਲਬ ਜਿਹੜਾ ਆਨੰਦ ਸਰੂਪ ਨਿਰੰਕਾਰ ਪਰਮੇਸ਼ਰ ਆ। ਬਿਹਾਰੀ ਨਾਮ ਹਾਂਜੀ ਸਾਹਿਬਜ਼ਾਦੇ ਇਹਨੇ ਪਾਤਸ਼ਾਹ ਨੂੰ ਸ਼ੀਤਲਾ ਤੋਂ ਰੱਖ ਲਿਆ। ਪਾਰ ਬ੍ਰਹਮ ਪਰਮੇਸ਼ਰ ਨੇ ਸਾਡੇ 'ਤੇ ਬੜੀ ਕਿਰਪਾ ਧਾਰਨਾ ਕੀਤੀ ਹੈ ਅਤੇ ਤਦੂਰ ਸੱਚੇ ਸਾਹਿਬ ਜਿਹੜੀ ਆਤਮਾ ਦੀ ਮਨਬੁੱਧੀ ਰੁਚੀ ਨੇਤਰਾਂ 'ਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਔਰ ਜਿਸ ਵਕਤ ਜਗਿਆਸੂ ਦੀ ਸੇਵਾ ਕੀਤੀ ਪੂਰਨ ਹੁੰਦੀ ਹੈ ਅਤੇ ਸਾਰੇ ਪ੍ਰਕਾਰ ਦੇ ਭਰਮ ਚਲੇ ਜਾਂਦੇ। ਬਿਹਾਰੀ ਤੋਂ ਮਤਲਬ ਪਰਮਾਤਮਾ ਨੂੰ ਸਰੂਪ ਸਾਧੂਆਂ ਨੇ ਸ਼ੀਤਲਾ ਨੂੰ ਜੜਤਾ ਕਿ ਜਿਹੜੀ ਅਵਿਦਿਆ ਸੀ ਇਹਤੋਂ ਰੱਖ ਲਿਆ। ਜਿਸ ਵੇਲੇ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਧਾਰਨਾ ਕੀਤੀ ਹੈ। ਨਾਨਕ ਨਾਮ ਜਪਿਆ ਤੋਂ ਜੀਵੈ ਸਾਧ ਸੰਗ ਅੰਮ੍ਰਿਤ ਪੀਵੈ। ਮਹਾਰਾਜ ਕਥਨ ਕਰਦੇ ਹਨ ਜਿਹੜੇ ਵੀ ਗੁਰੂ ਪਿਆਰੇ ਨਾਮ ਨੂੰ ਜਪਦੇ ਹਨ ਔਰ ਸਾਧ ਸੰਗਤ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀਂਦੇ ਆ ਉਹ ਇਸ ਸੰਸਾਰ 'ਚ ਜੀਂਦੇ ਆ, ਬਾਕੀ ਤਾਂ ਮਰਿਆਂ ਦੇ ਸਮਾਨ ਨਹੀਂ। ਗੌੜੀ ਮਹੱਲਾ ਪੰਜਵਾ। ਧਨ ਉਹ ਮਸਤਕ ਧਨ ਤੇਰੇ ਨੇਤ, ਧਨ ਇਹ ਭਗਤ ਜਿਨ ਤੁਮ ਸੰਗੇ। ਕਹਿੰਦੇ ਉਹਨਾਂ ਦੇ ਮਸਤਕ ਜਿਹੜੇ ਉਹ ਵੀ ਧਨ ਧਨ ਧਨਤਾ ਦੇ ਯੋਗ ਮੱਥੇ ਜਿਹੜੇ, ਔਰ ਜਿਹੜੇ ਤੇਰੇ ਅੱਗੇ ਨੇਤ ਮੈਨੇ ਨਿਉਂਦੇ ਆ ਝੁਕਦੇ ਆ ਹਾਂਜੀ ਮੱਥਾ ਟੇਕਦੇ ਉਹ ਮਸਤਕ ਵੀ ਧਨਤਾ ਯੋਗ। ਔਰ ਜਿਹੜੇ ਨੇਤ ਮੈਨੇ ਨੇਤਰ ਵੀ ਧਨ ਆ, ਜਿਹੜੇ ਤੇਰਾ ਦਰਸ਼ਨ ਕਰਦੇ ਆ ਉਹ ਭਗਤ ਵੀ ਧਨਤਾ ਯੋਗ ਆ। ਜਿਹਨਾਂ ਦਾ ਆਪਣਾ ਹੇਤ ਮੈਨੇ ਪਿਆਰ ਹੈ, ਨਾਮ ਦੇਣਾ ਕੈਸੇ ਸੁਖ ਲਹੀਐ, ਰਸਨਾ ਰਾਮ ਨਾਮ ਜਸ ਕਹੀਐ ਰਹਾਓ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸ ਤਰ੍ਹਾਂ ਸੁਖ ਲਿਆ ਜਾ ਸਕਦਾ ਹੈ, ਨਹੀਂ ਪ੍ਰਾਪਤ ਹੁੰਦਾ। ਇਸ ਵਾਸਤੇ ਰਸਨਾ ਨਾਲ ਹਮੇਸ਼ਾ ਰਮੇ ਹੋਏ ਰਾਮ ਪਰਮਾਤਮਾ ਦਾ ਜਿਹੜਾ ਜਸ ਕਥਨ ਕਰਦੇ ਰਹੀਏ, ਕਿਉਂਕਿ ਰਸਨਾ ਨਾਲ ਪਰਮਾਤਮਾ ਦਾ ਨਾਮ ਦੇ ਜਸ ਨੂੰ ਕਥਨ ਕਰਨਾ ਚਾਹੀਦਾ। ਤਿੰਨ ਉੱਪਰ ਜਾਈਏ ਕੁਰਬਾਨ, ਨਾਨਕ ਜਿਨ ਜਪਿਆ ਨਿਰਵਾਣ। ਹਜ਼ੂਰ ਕਹਿੰਦੇ ਉਹਨਾਂ ਤੋਂ ਹੀ ਸਦੈ ਵਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਨਿਰਵਾਣ ਨਿਰਬੰਧ ਬਾਣ ਦੁੱਖਾਂ ਤੋਂ ਰਹਿਤ ਕਰਨ ਵਾਲਾ ਪਰਮੇਸ਼ੁਰ ਜਿਹੜਾ ਹਾਂਜੀ ਮੁਕਤ ਸ਼ੁਰੂ ਮੁਕਤ ਕਰਨ ਵਾਲਾ ਉਸ ਨਿਰੰਕਾਰ ਦਾ ਜਿਹਨੇ ਨਾਮ ਜਪਿਆ ਹੈ। ਗੌੜੀ ਮਹੱਲਾ ਪੰਜਵਾ। ਤੂੰ ਹੈ ਮਤਲਬ ਤੂੰ ਹੈ ਨਾਲ, ਤੂੰ ਹੈ ਰੱਖ ਹੈ ਸਾਰ ਸੰਭਾਲ। ਇਹ ਪਰਮੇਸ਼ੁਰ ਜੀਓ ਦਾਸਾਂ ਨੂੰ ਤੂੰ ਹੀ ਮਸਲਤ ਮੈਨੇ ਸਲਾਹ ਦੇਣ ਵਾਲਾ, ਮਸਲਤ ਨਾ ਮਸਲਾਹ ਦਾ, ਔਰ ਤੂੰ ਹੀ ਦਾਸਾਂ ਦੇ ਨਾਲ ਅੰਗ ਸੰਗ ਰਹਿਣ ਵਾਲਾ, ਔਰ ਤੁਸੀਂ ਦਾਸਾਂ ਨੂੰ ਸਾਰ ਮੈਨੇ ਸੰਭਾਲ ਕੇ ਰੱਖਦੇ ਹੋ। ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੇ ਮੇਰੇ ਭਾਈ ਰਹਾਓ। ਹੇ ਰਾਮ ਰਮੇ ਹੋਏ ਆਪ ਜੀ ਐਸੇ ਹੈ, ਦੀਨ ਅਤੇ ਦੁਨੀ, ਦੀਨ ਹੋ ਗਿਆ ਪ੍ਰਲੋਕ ਅਤੇ ਦੁਨੀ ਹੋ ਗਈ ਇਸ ਲੋਕ, ਲੋਕ ਪ੍ਰਲੋਕ ਦੇ ਸਹਾਈ। ਹੇ ਮੇਰੇ ਭਾਈ, ਭਾਈ ਮੈਨੂੰ ਹੁੰਦਾ ਭਾਵਨੇ ਯੋਗ ਹਾਂਜੀ। ਹੇ ਨਿਰੰਕਾਰ ਪਰਮੇਸ਼ਰ ਆਪ ਜੀ ਦਾਸਾਂ ਦੀ ਪੈਜ ਰੱਖਣੇ ਵਾਲੇ ਹੋ, ਆਗੈ ਆਪ ਇਹ ਥਾਨ ਵਸ ਜਾਕੇ ਆਠ ਪੈਰ ਮਨੋਹਰ ਕਹੋ ਜਾਪੈ। ਆਗੇ ਦਾ ਮਤਲਬ ਪ੍ਰਲੋਕ ਵਿੱਚ ਵੀ ਆਪ ਜੀ ਆਪ ਹੀ, ਔਰ ਇਹ ਥਾਨ ਇਸ ਲੋਕ ਦੀ ਵੀ ਹਾਂਜੀ, ਇਹ ਸਾਰਾ ਕੁਝ ਤੇਰੇ ਵਾਸਤੇ ਹੀ ਹੈ। ਇਸ ਵਾਸਤੇ ਹੇ ਪਰਮਾਤਮਾ ਦੇ ਆਪ ਕਿਰਪਾ ਕਰਕੇ ਐਸੀ ਬਖਸ਼ਿਸ਼ ਕਰੋ, ਅੱਠੇ ਪੈਰ ਮੇਰਾ ਮਨ ਤੇਰੇ ਨਾਮ ਨੂੰ ਜਪਦਾ ਰਹੇ। ਪਤ ਪ੍ਰਵਾਨ ਸੱਚ ਨਿਸ਼ਾਨ, ਜਾ ਕੋ ਆਪ ਕਰੋ ਪ੍ਰਮਾਨ। ਜਿਸ ਉੱਤੇ ਆਪ ਜੀ ਪ੍ਰਮਾਨ ਮੈਨੇ ਹੁਕਮ ਕਰਦੇ ਹਾਂ ਕਿਰਪਾ ਕਰਦੇ ਹਾਂ, ਉਹਨਾਂ ਨੂੰ ਫਿਰ ਸੱਚੇ ਨਾਮ ਦਾ ਨਿਸ਼ਾਨ ਜਿਹੜਾ ਪਰਵਾਨਾ ਮਿਲ ਜਾਂਦਾ ਹੈ। ਉਸੇ ਦੀ ਜੇ ਪ੍ਰਮਾਨ ਨਹੀਂ ਕਿਤੇ ਜਿੱਤ ਹੁੰਦੀ ਹੈ। ਆਪੇ ਦਾਤਾ ਆਪ ਪ੍ਰਤਪਾਲ, ਨਿਤਨਤ ਨਾਨਕ ਰਾਮ ਸੰਭਾਲ। ਆਪ ਜੀ ਆਪੇ ਦਾਤੇ ਹਾਂ, ਆਪੇ ਸਾਰਿਆਂ ਨੂੰ ਪ੍ਰਤਪਾਲਣਾ ਕਰਨ ਵਾਲੇ ਹਾਂ, ਪਾਲਣਾ ਪੋਸ਼ਣਾ ਕਰਦੇ ਹਾਂ। ਅਤੇ ਮੈਂ ਕਹਿੰਦੇ ਹਮੇਸ਼ਾ ਤੇਰੇ ਨਾਮ ਨੂੰ ਸੰਭਾਲ ਮੈਨੇ ਯਾਦ ਕਰਦਾ ਹਾਂ। ਗੌੜੀ ਮਹੱਲਾ ਪੰਜਵਾ। ਸਤਿਗੁਰ ਪੂਰਾ ਭਇਆ ਕਿਰਪਾਲ, ਹਿਰਦੇ ਵਸਿਆ ਸਦਾ ਗੋਪਾਲ। ਜਿਨ੍ਹਾਂ ਉੱਤੇ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਦਿਆਲੂ ਹੋ ਗਏ ਹਨ, ਉਹਨਾਂ ਦੇ ਹਿਰਦੇ 'ਚ ਹਮੇਸ਼ਾ ਗੋਪਾਲ ਪਰਮੇਸ਼ਰ ਦਾ ਨਾਮ ਵਸਿਆ ਹੈ। ਰਾਮ ਰਬ ਸਦ ਹੀ ਸੁਖ ਪਾਇਆ, ਮਾਇਆ ਕਰੀ ਪੂਰਨ ਹਰ ਰਾਇਆ ਰਹੋ। ਉਹਨਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਨੂੰ ਉਚਾਰਿਆ ਆ ਔਰ ਹਮੇਸ਼ਾ ਸੁੱਖ ਨੂੰ ਪਾਇਆ। ਜਿਨ੍ਹਾਂ ਉੱਤੇ ਪੂਰਨ ਪਰਮੇਸ਼ਰ ਨੇ ਮਾਇਆ ਮੈਨੇ ਕਿਰਪਾ ਕੀਤੀ ਹੈ। ਸੋ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਖਿਰ ਸੋਹਾਗ। ਹਜ਼ੂਰ ਕਥਨ ਕਰਦੇ ਹਨ ਉਹਨਾਂ ਗੁਰਮੁਖਾਂ ਦੇ ਪੂਰੇ ਭਾਗ ਆ, ਕਿਉਂਕਿ ਪਰਮਾਤਮਾ ਦਾ ਨਾਂ ਜਪਣ ਉਹਨੂੰ ਇਸਤ ਰੂਪ ਸੁਹਾਗ ਮਿਲੇ ਹੈ, ਪਰਮਾਤਮਾ ਰੂਪੀ ਪਤਲੀ ਮਾਲਕ ਮਿਲਿਆ ਹੈ। ਗੌੜੀ ਮਹੱਲਾ ਪੰਜਵਾਂ, ਧੋਤੀ ਖੋਲ ਵਿਛਾਏ ਹੇਠ, ਗਰਦ ਬਾਹੂ ਲਾਹੇ ਪੇਟ। ਜਿਸ ਤਰ੍ਹਾਂ ਕਹਿੰਦੇ ਜਿਵੇਂ ਗੌੜ ਅਤੇ ਪੁਸ਼ਕਰਨੇ ਜਾਤੀ ਦੇ ਬ੍ਰਾਹਮਣ ਸੀ, ਇਸ ਤਰ੍ਹਾਂ ਕਦਰੂ ਸੰਗਿਆ ਦਾ ਇੱਕ ਬ੍ਰਾਹਮਣ ਸੀ, ਉਹਦਾ ਇਹ ਨਿਯਮ ਸੀ ਜਿੱਥੇ ਵੀ ਕੋਈ ਵਿਆਹੂ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਉੱਥੇ ਜਾ ਕੇ ਨਾ ਇਹੋ ਜਿਹਾ ਬਸ਼ਰਮਪੁਣਾ ਕਰਦਾ ਸੀ, ਕੱਪੜੇ ਲਾ ਕੇ ਸੁੱਟ ਦੇਣੇ, ਨੱਚੀ ਟੱਪੀ ਜਾਣਾ, ਹਾਂਜੀ, ਅਤੇ ਫਿਰ ਆਪਣੀ ਮਨ ਮਰਜ਼ੀ ਨਾਲ ਅਗਲਿਆਂ ਤੋਂ ਧੱਕੇ ਨਾਲ ਦਾਨ ਲੈਂਦਾ ਸੀ। ਜੇ ਨਾ ਦੋਵੇ ਤਾਂ ਛੁਰੀ ਕੱਢ ਕੇ ਡਰਾਉਣਾ ਵੀ ਮੈਂ ਢਿੱਡ 'ਚ ਮਾਰ ਕੇ ਮਰ ਜਾਣਾ, ਤੁਹਾਨੂੰ ਹੱਤਿਆ ਚੜ ਜੂਗੀ ਅਤੇ ਮੈਨੂੰ ਦਾਨ ਨਹੀਂ ਦਿਓਗੇ, ਅਤੇ ਬ੍ਰਹਮ ਹੱਤਿਆ ਤੁਹਾਨੂੰ ਦੋਸ਼ ਲੱਗ ਜੂਗਾ, ਹੈਂ, ਤੁਹਾਡੇ ਵਿਆਹ ਦੇ ਵਿੱਚ ਫਿਰ ਵਿਘਨ ਪੈ ਗਿਆ। ਉਹ ਲੋਕਾਂ ਨੇ ਤੁਹਾਨੂੰ ਬੇਸ਼ਰਮ ਹੋਇਆ ਫਿਰਦਾ ਕਿ ਸਾਰੇ ਪੁਰਾਣੇ ਪੁਰਾਣੇ ਇਕੱਠੇ ਹੋਏ ਆ, ਉਹਨੇ ਵੀ ਇਹਨੂੰ ਬਲਾ ਨੂੰ ਘਰੋਂ ਲਾਓ ਅਤੇ ਉਹਨੂੰ ਦਾਨ ਦੂਨ ਦੇ ਦੇਣਾ। ਇਸ ਤਰ੍ਹਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਦਾ ਵਿਆਹ ਦਾ ਸਮਾਗਮ ਆਇਆ, ਉਹ ਬਾਹਮਣ ਫੇਰ ਆ ਗਿਆ, ਉੱਥੇ ਆ ਕੇ ਲਗਾਏ ਹੀ ਸਿਰਾ ਸਹੀ ਕੰਮ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਦਰੂ ਕਿਉਂ ਪੁੱਠੇ ਕੰਮ ਕਰਦਾ, ਇਸ ਤਰ੍ਹਾਂ ਤੂੰ ਦਾਨ ਲੈਂਦਾ, ਅਤੇ ਮਹਾਰਾਜ ਸਿੱਖਿਆ ਦੇਣ ਵਾਸਤੇ ਕਿਰਪਾ ਕਰਦੇ ਆ। ਧੋਤੀ ਖੁੱਲ ਵਿਛਾਏ ਹੇਠ, ਗਰ ਤਪ ਵਾਂਗੂ ਲਾਹੇ ਪੇਟ। ਕਹਿੰਦੇ ਇਹ ਕਦਰੂ ਧੋਤੀ ਨੂੰ ਖੁੱਲ੍ਹ ਕੇ ਫਿਰ ਹੇਠਾਂ ਵਿਛਾ ਲੈਂਦਾ, ਅਤੇ ਔਰ ਪੋਤੇ ਵਾਂਗੂ ਹਾਂਜੀ ਢਿੱਡ ਦੇ ਵਿੱਚ ਭੋਜਨ ਲਾਹੀ ਜਾਂਦਾ, ਹੁਣ ਪੋਤੇ ਨੂੰ ਢਿੱਡ ਨੂੰ ਭਰਦਾ। ਇਸ ਵਾਸਤੇ ਪੇਟ ਦੇ ਭੋਜਨ ਬਹੁਤਾ ਪਾਉਣ ਵਾਸਤੇ ਖੋਤੀ ਜਿਹੜੀ ਉਹ ਧੋਤੀ ਹੁੰਦੀ ਗੰਢ ਖੋਲ੍ਹ ਲੈਂਦੇ ਨਾ, ਅਤੇ ਜੇ ਗੰਢ ਬੱਝੀ ਹੋ ਅਤੇ ਪਦਾਰਥ ਘੱਟ ਪਊਗਾ, ਇਸ ਕਰਕੇ ਉਹ ਪੇਟ ਪਿੱਟੇ ਲਾ ਜਾ ਕਰ ਲੈਣ। ਇਸ ਵਾਸਤੇ ਲੱਗ ਧੋਤੀ ਜੇ ਕੱਚੀ ਹੋਵੇ ਅਤੇ ਫਿਰ ਭੋਜਨ ਪਾਣੀ ਥੋੜ੍ਹਾ ਜਿਹਾ ਕਿਹਾ ਜਾਂਦਾ। ਇਸ ਤਰ੍ਹਾਂ ਦੇ ਸਾਨੂੰ ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਧਿਆਈਐ ਰਹੋ। ਸੱਚੇ ਪਾਤਸ਼ਾਹ ਕਹਿੰਦੇ ਆ ਭਗਤੀ ਆਦਿ ਜਿਹੜੇ ਪਵਿੱਤਰ ਕਰਮ, ਇਹਨਾਂ ਦੇ ਕਰਨੇ ਬਿਨਾਂ ਉਹ ਪੰਡਤਾ ਮੁਕਤੀ ਨਹੀਂ ਮਿਲਦੀ। ਪਰਮੇਸ਼ਰ ਦਾ ਨਾਮ ਧਿਆਉਣ ਨਾਲ ਮੁਕਤੀ ਰੂਪੀ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ ਰਹਾਉ। ਪੂਜਾ ਤਿਲਕ ਕਰਤ ਇਸ਼ਨਾਨਾ, ਛੁਰੀ ਕਾਢ ਲੇਵੈ ਹੱਥ ਦਾਨਾ। ਕਹਿੰਦੇ ਦੁਨੀਆ ਨੂੰ ਦਿਖਾਉਣ ਵਾਸਤੇ ਉੱਤੋਂ ਪੂਜਾ ਕਰਦਾ, ਠਾਕਰਾਂ ਦੀ ਮੱਥੇ ਦੇ ਤਿਲਕ ਵੀ ਲਾਈ ਕਰਦਾ, ਹੈਂ, ਇਸ਼ਨਾਨ ਵੀ ਕਰਦਾ, ਫਿਰ ਹੱਥ ਵਿੱਚ ਛੁਰੀ ਕੱਢ ਕੇ ਲੋਕਾਂ ਨੂੰ ਡਰਾ ਧਮਕਾ ਕੇ ਦਾਨ ਲੈ ਰਿਹਾ। ਵੇਦ ਪੜੈ ਮੁੱਖ ਮਿੱਠੀ ਬਾਣੀ, ਜੀਆਂ ਕੋਤ ਨਾ ਸੰਗਿਆ ਪ੍ਰਾਣੀ। ਮੂੰਹ ਤੋਂ ਤਾਂ ਮਿੱਠੀ ਬਾਣੀ ਜਿਹੜੀ ਇਹਦੇ ਦੁਆਰਾ ਵੇਦਾਂ ਦੇ ਮੰਤਰ ਪੜ੍ਹਨ। ਕਹਿੰਦੇ ਇਹ ਪ੍ਰਾਣੀਆਂ ਕਿ ਤੂੰ ਜੀਆਂ ਨੂੰ ਕੋਹਦਾ ਆ, ਹੈਂ, ਇਹ ਕੋਹਦਿਆਂ ਹੋਇਆ ਤੈਨੂੰ ਸੰਗਿਆ ਸ਼ਰਮ ਨਹੀਂ ਆਉਂਦੀ ਤੈਨੂੰ, ਜਿਹੜਾ ਜੀਆਂ ਨੂੰ ਦੁੱਖ ਦੇ ਕੇ ਧੱਕੇ ਨਾਲ ਦਾਨ ਲੈਣਾ, ਇਹ ਜੀਆਂ ਦਾ ਕੋਹਣਾ ਉਹਨਾਂ ਨੂੰ ਕੱਟਣਾ ਹੈ। ਕਹਿੰਦੇ ਇਹ ਪ੍ਰਾਣੀਆਂ ਕੋਈ ਗੱਲ ਪ੍ਰਤੱਖ ਜਾਣਦਾ, ਜੀਆਂ ਨੂੰ ਕੋਹਦਾ, ਸ਼ਰਮ ਨਹੀਂ ਕਰਦਾ, ਹੈਂ। ਫਿਰ ਮੱਛੀ ਦਾ ਮਾਸ ਕਹਿੰਦਾ ਮੈਂ ਤਾਂ ਜਲ ਤੋਰੀ ਖਾਧੀ, ਹੈਂਜੀ। ਕਹੋ ਨਾਨਕ ਜਿਸ ਕਿਰਪਾ ਧਾਰ ਹੈ, ਜਿਸਦਾ ਸੁੱਧ ਬ੍ਰਹਮ ਦੀ ਚਾਰ ਹੈ। ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਮਹਾਰਾਜ ਕਿਰਪਾ ਕਰਦਾ ਉਹਨਾਂ ਦਾ ਪਈ ਹਿਰਦਾ ਸ਼ੁੱਧ ਹੁੰਦਾ, ਉਹੀ ਬ੍ਰਹਮ ਨੂੰ ਵਿਚਾਰਦੇ। ਜਦੋਂ ਇਸ ਤਰ੍ਹਾਂ ਉਪਦੇਸ਼ ਸੁਣਿਆ ਤਾਂ ਉਹਨੂੰ ਫਿਰ ਜਿਹੜਾ ਧੱਕੇ ਸਿੰਗੋਜੂਰੀ ਨੂੰ ਦਾਨ ਲੈਣਾ ਛੱਡਤਾ, ਅਤੇ ਮਨ 'ਤੇ ਸ਼ਾਂਤੀ ਹੋਈ ਕਿ ਕਿਰਪਾ ਕਰੋ ਮੇਰੀ ਭੁੱਲ ਬਖਸ਼ੋ, ਮੈਨੂੰ ਬਖਸ਼ ਦਿਓ। ਇਸ ਤਰ੍ਹਾਂ ਮਹਾਰਾਜ ਆ ਕੇ ਬੇਨਤੀ ਕੀਤੀ।

ਬੌੜੀ ਮਹੱਲਾ ਪੰਜਵਾ। ਫਿਰ ਕਰ ਵੈਸੋ ਅਰਜਨ ਪਿਆਰੇ ਸਤਿਗੁਰ ਕਮਰੇ ਕਾਸ਼ਵਾਰੇ। ਮਹਾਰਾਜ ਸੱਚੇ ਪਾਤਸ਼ਾਹ ਬਿਕਰਮੀ ਸੰਮਤ ਦਾ 1651 ਅਤੇ ਜਦੋਂ ਵਿਸਾਖੀ ਦਾ ਗੁਰਪੁਰਬ ਸੀਗਾ, ਦੂਰ ਦੂਰ ਤੋਂ ਫਿਰ ਸੰਗਤਾਂ ਆਈਆਂ ਅਤੇ ਸੰਗਤਾਂ ਨੇ ਫਿਰ ਕਈ ਤਰ੍ਹਾਂ ਦੀਆਂ ਭੇਟਾਂ ਅਰਪਣ ਕੀਤੀਆਂ ਅਤੇ ਮਹਾਰਾਜ ਸਾਰਿਆਂ ਨੂੰ ਬਖਸ਼ਾਂ ਕਰਦੇ ਆ। ਅਤੇ ਫਿਰ ਇਸ ਤਰ੍ਹਾਂ ਬਸਤਰ ਵਗੈਰਾ ਵੀ ਆਏ ਸੀ ਅਤੇ ਮਾਤਾ ਗੰਗਾ ਵੀ ਗੁਰਗੱਦੀ ਦੀ ਮਹਿਮਾ ਜਿਹੜੀ ਜਾਣ ਕੇ ਬੜੇ ਖੁਸ਼ ਹੋਏ। ਵਿਸਾਖ ਦਾ ਮਹੀਨਾ ਬੀਤ ਗਿਆ, ਜੇਠ ਆੜ੍ਹ ਵੀ ਬੀਤ ਗਿਆ ਅਤੇ ਸਾਉਣ ਭਾਦੋ ਦੇ ਜਿਹੜੇ ਉਹ ਮੀਂਹ ਪੈ ਹੜਦਾ, ਇਸ ਤਰ੍ਹਾਂ ਤੋਂ ਜਿਹੜੇ ਸੂ ਚੜ੍ਹਦਾ ਅਤੇ ਮਾਤਾ ਗੰਗਾ ਜੀ ਨੇ ਕਿਹਾ ਵੀ ਆ ਜਿਹੜੇ ਸੁੱਚੇ ਵਸਤਰ ਆ ਇਹਨਾਂ ਨੂੰ ਬਾਹਰ ਧੁੱਪ ਲਵਾ ਦਈਏ ਅਤੇ ਕੋਈ ਕੀੜਾ ਪਤੰਗਾ ਨਾ ਲੱਗ ਜਾਏ। ਉਹ ਜਿਹੜੇ ਧੁੱਪੇ ਪਾਏ ਹੋਏ ਸੀ ਅਤੇ ਜਿਹੜੀ ਪੇਸਤੀ ਚਾਹੁੰਦੇ ਘਰ ਵਾਲੀ ਸੀ ਕਰਮ, ਉਹਨੂੰ ਦੇਖਿਆ ਤਾਂ ਉਹਨੂੰ ਬੜਾ ਸਾੜਾ ਹੋਇਆ ਅਤੇ ਜੇ ਮੇਰਾ ਪਤੀ ਗੱਦੀ 'ਤੇ ਹੁੰਦਾ ਤਾਂ ਸਾਰੇ ਇਹ ਚੀਜ਼ਾਂ ਸਾਨੂੰ ਮਿਲਣੀਆਂ ਸੀ। ਅਤੇ ਉਹ ਪੇਸਤੀ ਚੰਦ ਕਹਿੰਦਾ ਵੀ ਤੂੰ ਕੱਲ੍ਹ ਘਬਰਾਉਂਦੀ ਹੈ ਅਤੇ ਇਹਨਾਂ ਦੇ ਘਰ ਕਿਹੜਾ ਪੁੱਤਰ ਆ, ਇਹ ਸਾਰਾ ਕੁਝ ਸਾਨੂੰ ਹੀ ਆਉਣਾ। ਉੱਥੇ ਕੁਦਰਤੀ ਸੇਵਾਦਾਰ ਨੇ ਬੈਠੀ ਸੁਣਦੀ ਸੀ, ਹੁਣ ਮਾਤਾ ਜੀ ਨੂੰ ਦੱਸਿਆ ਵੀ ਮਹਾਰਾਜ ਆਹ ਗੱਲ ਆ। ਅਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਏ ਅਤੇ ਮਹਾਰਾਜ ਨੇ ਆਪਣੇ ਦੇਖਿਆ ਸਾਰਾ, ਅਤੇ ਜਦੋਂ ਮਹਾਰਾਜ ਆਪਣੇ ਇਸ਼ਨਾਨ ਕਰਕੇ ਆਏ ਹਾਂਜੀ ਅਤੇ ਮਾਤਾ ਜੀ ਆਏ, ਉਧਰੋਂ ਕਰਮ ਇਸ਼ਨਾਨ ਲਈ ਜਾਂਦੀ ਉਹ ਦੋ ਚਾਰ ਬੂੰਦਾਂ ਉਹਦੇ ਕੱਪੜੇ ਪੈਰਾਂ ਗੁੱਸੇ ਨਾਲ ਬੜੀ ਹੰਕਾਰ ਕਹਿੰਦੀ ਕੋਈ ਤਾਂ ਹੰਕਾਰੇ ਗਏ ਅਤੇ ਛੋਟੇ ਹੋ ਕੇ ਵੱਡਿਆਂ ਦਾ ਸਰਕਾਰ ਨੇ ਸਾਰੇ ਮੇਰੇ ਕੱਪੜੇ ਭੇਜ ਦਿੱਤੇ। ਅਤੇ ਉਹ ਮਾਤਾ ਗੰਗਾ ਜੀ ਉਹਨਾਂ ਨੇ ਬੜੇ ਭੈੜੇ ਸ਼ਬਦ ਗਏ, ਤੂੰ ਤਾਂ ਬੜੀ ਔਂਤਰੀ ਨਕਤਰੀ ਨੇ, ਭਾਵੇਂ ਗੰਗਾ ਜਲ ਜਿਹੜਾ ਹੁੰਦਾ ਤਾਂ ਠੰਡਾ ਹੀ ਹੈ ਪਰ ਅੱਗ ਤੇ ਉੱਪਰ ਜੋ ਵੀ ਫਿਰ ਉੱਬਣ ਲੱਗ ਜਾਂਦਾ ਹੈ। ਭਾਵੇਂ ਮਾਤਾ ਜੀ ਦਾ ਹਿਰਦਾ ਤਾਂ ਬੜਾ ਸ਼ਾਂਤ ਸੀ, ਉਹ ਜੇਠਾਣੀ ਨੇ ਬੋਲੀ ਇਹੋ ਜਿਹੀ ਭੈੜੀ ਮਾਰੀ, ਇਸ ਵਾਸਤੇ ਕਹਿਣ ਲੱਗੇ ਭਾਈ ਇਹ ਜਿੰਨਾ ਕੁਛ ਹੈ ਸਾਡਾ ਤਾਂ ਕੁਛ ਨਹੀਂ, ਉਹ ਤਾਂ ਗੁਰਸਿੱਖਾਂ ਦੀ ਅਮਾਨਤ ਹੀ ਆ। ਸੋ ਇਸ ਵਾਸਤੇ ਫਿਰ ਪੁੱਤਰ ਵਾਸਤੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਕਿ ਅਸੀਂ ਇਹ ਗੁਰੂ ਨਾਨਕ ਸਾਹਿਬ ਖਜ਼ਾਨਾ ਆਪਣੇ ਲਈ ਨਹੀਂ ਵਰਤ ਸਕਦੇ, ਸੰਗਤ ਲਈ ਹੈ। ਅਤੇ ਬਾਬਾ ਬੁੱਢਾ ਜੀ ਹਾਂਜੀ ਧੰਨ ਗੁਰੂ ਨਾਨਕ ਸਾਹਿਬ ਦੇ ਆਦਿ ਸਿੱਖਿਆ ਸਾਡੇ ਲਈ, ਉਹ ਗੁਰੂਆਂ ਨੂੰ ਪੂਜਨੀ ਕਿਹਾ, ਸਾਨੂੰ ਵੀ ਗੱਡੀ ਦਾ ਤਿਲਕ ਨਹੀਂ ਲਾਇਆ, ਅਤੇ ਉਹਨਾਂ ਨੂੰ ਬੇਨਤੀ ਕਰੋ ਕਿ ਮਾਤਾ ਜੀ ਫਿਰ ਮਰਾਥਾਂ ਦੇ ਉੱਤੇ ਆਪਣੇ ਪਦਾਰਥ ਲੈ ਕੇ ਗਏ ਸੰਗਤ ਨਾਲ ਸੀ, ਉਹ ਜਿਹੜੇ ਰਥਾਂ ਦੇ ਪੀਪਣ ਦੀ ਆਵਾਜ਼ ਜਾਨਵਰ ਡਰ ਦੇ ਦੌੜ ਗਏ। ਬਾਬਾ ਜੀ ਕਹਿੰਦੇ ਇਹ ਕੀ ਗੱਲ ਹੈ, ਕਹਿੰਦੇ ਮਾਤਾ ਜੀ ਯਾਰ ਕਹਿੰਦੇ ਗੁਰੂ ਜੀ ਨੂੰ ਕਿੱਧਰ ਭਾਜੜ ਪੈ ਗਈ ਅਤੇ ਗਏ ਤਾਂ ਅਸੀਂ ਬਾਹਰ ਲੈਣ ਹੋ ਗਿਆ ਸ਼ਰਾਬ ਹਾਂਜੀ, ਅਤੇ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਥੋੜ੍ਹੀ ਮਹਾਂਪੁਰਖਾਂ ਨੂੰ ਜਾਈਦਾ ਅਤੇ ਨਿਮਰਤਾ ਨਾਲ ਜਾਈਦਾ। ਫਿਰ ਆਪ ਲੰਗਰ ਤਿਆਰ ਕਰਕੇ ਸੇਵਾਦਾਰ ਨੇ ਉਹਨੂੰ ਲੈ ਕੇ ਮਾਤਾ ਜੀ ਦੇ ਨੰਗੇ ਚਰਨੀ 21 ਅੱਸੂ ਨੂੰ ਬੀੜ ਸਾਹਿਬ ਗਏ। ਉੱਥੇ ਬਾਬਾ ਜੀ ਹਾਲ ਵਾਹ ਕੇ ਹੱਸੇ ਸੀ ਅਤੇ ਫਿਰ ਉਹ ਬਾਬਾ ਜੀ ਨੂੰ ਆਪਣੇ ਨਸ਼ੇ ਪ੍ਰਸ਼ਾਦੇ ਹਾਜ਼ਰ ਕੀਤੇ। ਉਹ ਜਿਹੜੇ ਗੰਢਾ ਗੋਡੇ ਦੇ ਰਾਤ ਦੇ ਮੌਕੇ ਨਾਲ ਭੰਨਿਆ, ਕਹਿੰਦੇ ਫਿਰ ਅਗਰ ਇਹੋ ਜਿਹਾ ਪੁੱਤਰ ਹੋਏਗਾ ਜਿਹੜਾ ਦੋਸ਼ਟਾਂ ਦੇ ਸਿਰ ਭੰਨੇਗਾ, ਮੇਰੀ ਤੀਰ ਤਲਵਾਰਾਂ ਪਹਿਨੇਗਾ। ਤੇਰੇ ਵਰਦਾਨ ਲੈ ਕੇ ਮਾਤਾ ਜੀ ਬੜੀ ਖੁਸ਼ੀ ਨਾਲ ਆ ਗਏ। ਉਸੇ ਸਥਾਨ ਦੇ 1652 ਵਿਕਰਮੀ 21 ਹਾੜ ਵਧੀ ਜੇਤ ਨੂੰ ਨਹੀਂ ਮੇਰੀ ਪੇ ਮਾਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ। ਸੋ ਇਸ ਵਾਸਤੇ ਵੀ ਆਪ ਉਦੋਂ 3 ਸਾਲ ਬਟਾਲੀ ਸਾਹਿਬ ਰਹੇ, ਫਿਰ ਸਤਿਗੁਰਾਂ ਨੂੰ ਅੰਮ੍ਰਿਤਸਰ ਸੱਦ ਲਿਆ, ਉਦੋਂ ਫਿਰ ਇਹ ਸ਼ਬਦ ਪ੍ਰਚਾਰਿਆ। ਫਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰ ਸਿਮਰੇ ਕਾਸ਼ਵਾਰੇ ਰਹਾਵਾ। ਕਹਿੰਦੇ ਜਿਹੜੇ ਜਨ ਕੌਣ ਸੇਵਕ ਹੈ, ਉਹਨਾਂ ਜਨਾਂ ਨੂੰ ਕਿਹੜੇ ਜਨ ਜਿਹੜੇ ਪਰਮਾਤਮਾ ਨੂੰ ਜਣਾਉਣ ਵਾਲੇ ਪਿਆਰੇ ਹਰਗੋਬਿੰਦ,
ਹੁਣ ਕਹਿੰਦੇ ਸਿਰ ਅਚਲ ਹੋ ਕੇ ਆਪਣੇ ਘਰ ਕੀ ਗੁਰੂ ਦੇ ਮਹਿਲਾਂ ਵਿੱਚ ਬੈਠਣਾ ਕਰੋ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਸਾਰੇ ਕਾਰਜ ਸਵਾਰ ਦਿੱਤੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੀ, ਸਾਰੇ ਦੁਸ਼ਟ ਜਿਹੜੇ ਦੂਤੀਆਂ ਚੁਗਲੀਆਂ ਕਰਨ ਵਾਲੇ ਪਰਮੇਸ਼ਰ ਨੇ ਨਿਰੰਕਾਰ ਨੇ ਮਾਰ ਦਿੱਤੇ। ਕਰਤਾਰ ਪਰਮੇਸ਼ਰ ਨੇ ਸਾਡੀ ਸੇਵਕਾਂ ਦੀ ਪੈਜ ਜਿੱਤ ਰੱਖ ਲਈ ਹੈ। ਬਾਦਸ਼ਾਹ ਸਾਸਾ ਬਸਕਰ ਜਿੰਨੇ ਅੰਮ੍ਰਿਤ ਨਾਮ ਮਹਾਰਤ ਜਿੰਨੇ ਬਾਦਸ਼ਾਹ ਅਤੇ ਸ਼ਾਹ ਸ਼ਾਹੂਕਾਰ ਸਾਰੇ ਮਾਰੇ ਨੇ, ਸਾਡੇ ਬਸ਼ੀਭੂਤ ਕਰ ਦਿੱਤੇ ਹਨ। ਅਤੇ ਮਹਾਰਸ ਇਹ ਜਿਹੜਾ ਮਹਾਨ ਰਸ ਵਾਲਾ ਨਾਮ ਅੰਮ੍ਰਿਤ ਹੈ ਉਹਨੂੰ ਅਸੀਂ ਪੀਂਦੇ ਹਾਂ। ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੇ ਨੂੰ ਦਾ। ਹੁਣ ਤੁਸੀਂ ਸਾਰੇ ਨਿਰਭਉ ਭੈ ਤੋਂ ਰਹਿਤ ਹੋ ਕੇ ਭਗਵਾਨ ਦੇ ਨਾਂ ਦਾ ਸਿਮਰਨ ਕਰੋ ਹਾਂਜੀ, ਅਤੇ ਸਾਧ ਸੰਗਤ ਮਿਲ ਕਿਨੂੰ ਦਾ। ਅਤੇ ਸਾਧ ਸੰਗਤ ਨੂੰ ਮਿਲ ਕੇ ਜੋ ਕੁਝ ਤੁਹਾਨੂੰ ਕਹਿਣ ਜਿੰਨੀ ਕਿਸਮਤ ਸਮਰੱਥਾ ਹੋਵੇ ਅਤੇ ਪੂਰੇ ਮੁਤਾਬਕ ਦਾਨ ਕਰੋ, ਔਰ ਸੇਵਾਦਾਰਾਂ ਨੂੰ ਨਾਮ ਦਾ ਦਾਨ ਦਿਓ ਹਾਂਜੀ, ਅਤੇ ਪਰਮਾਤਮਾ ਨੂੰ ਦਾਨ ਮੈਨੂੰ ਜਣਾਉਣਾ ਕਰੋ। ਕਾਰਨ ਪਰੇ ਪ੍ਰਭ ਅੰਤਰਜਾਮੀ ਨਾਨਕੋਟ ਪੌਦਰੀ ਪ੍ਰਭ ਸਵਾਮੀ, ਇਹ ਅੰਤਰਜਾਮੀ ਦਿਲ ਦੀਆਂ ਬੁੱਝਣ ਵਾਲੇ ਅਸੀਂ ਤੁਹਾਡੀ ਸ਼ਰਨ ਵਿੱਚ ਪੈਦਾ ਹਾਂ, ਤੁਹਾਡੀ ਸ਼ਰਨ 'ਚ ਰਹੀਏ। ਹਜ਼ੂਰ ਕਿਰਪਾ ਕਰਦੇ ਆ ਕਿ ਪਰਮਾਤਮਾ ਸਵਾਮੀ ਦੀ ਓਟ ਪਕੜੀ ਫੜੀ ਰੱਖੋ, ਕਦੀ ਵੀ ਉਹਦਾ ਲੜ ਨਾ ਛੱਡੋ। ਗੌੜੀ ਮਹੱਲਾ ਪੰਜਵਾਂ, ਹਰ ਸੰਗ ਰਾਤੇ ਭਾਏ ਨਾ ਜਲਾ, ਹਰ ਸੰਗ ਰਾਤੇ ਮਾਇਆ ਨਹੀਂ ਚਲਾ। ਹੁਣ ਨਾਮ ਦੀ ਵਰਤੋਂ ਦੱਸਦੇ ਆ, ਕਹਿੰਦੇ ਪਰਮਾਤਮਾ ਦੇ ਨਾਮ ਨਾਲ ਜਦੋਂ ਮਿਲ ਜਾਈਏ ਫਿਰ ਇਹ ਜਿਹੜੀ ਪ੍ਰਗਟ ਪ੍ਰਤੱਖ ਆ ਗਿਆ ਕ੍ਰਿਸ਼ਨ ਰੂਪੀ ਭਾਰੇ ਆ ਗਏ ਇਹਦੇ 'ਚ ਨਹੀਂ ਸੜਦਾ। ਪਰਮਾਤਮਾ ਦੇ ਨਾਮ ਵਿੱਚ ਮਿਲਣ ਕਰਕੇ ਇਹਨੂੰ ਮਾਇਆ ਵੀ ਨਹੀਂ ਛਲਦੀ ਹੈ। ਹੁਣ ਕਾਗਜ਼ ਨੂੰ ਤੇਲ ਲਾ ਦੇਈਏ ਉਹ ਪਾਣੀ 'ਚ ਗਲਦਾ ਨਹੀਂ, ਜਿਹੜੇ ਪਰਮਾਤਮਾ ਦੀ ਭਗਤੀ ਕਰੀਏ ਮਾਰੇ ਫਿਰ ਰੱਖਿਆ ਕਰਦੇ ਹਾਂ। ਹਰ ਸੰਗ ਰਾਤੇ ਨਹੀਂ ਡੁੱਬਿਆ ਜਲਾ, ਹਰ ਸੰਗ ਰਾਤੇ ਸੁਫਲ ਫਲਾਂ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਮਿਲ ਗਏ ਆ ਉਹਨਾਂ ਨੂੰ ਇਹ ਜਿਹੜਾ ਪ੍ਰਤੱਖ ਜਲ ਹੈ ਪਦਾਰਥਾਂ ਰੂਪੀ ਜਲ ਇਹਦੇ 'ਚ ਫਿਰ ਡੁੱਬਦਾ ਨਹੀਂ। ਪਰਮੇਸ਼ਰ ਦੇ ਨਾਮ ਵਿੱਚ ਦੀਨ ਹੋਣ ਕਰਕੇ ਇਹ ਜਿਹੜੇ ਪ੍ਰਗਟ ਪੁੱਤਰ ਆਦਿਕ ਅਤੇ ਸ੍ਰੇਸ਼ਟ ਫਲਾਂ ਨਾਲ ਫਲਦਾ ਆ, ਭਾਵ ਦੁਨਿਆਵੀ ਤੌਰ 'ਤੇ ਵੀ ਬਰਕਤਾਂ ਮਿਲਦੀਆਂ ਅਤੇ ਦੈਵੀ ਸੰਗਤਾਂ ਜਿਹੜੇ ਸਤ ਸੰਤੋਖ ਆਦਿਕ ਸ਼ੁੱਭ ਗੁਣਾਂ ਦੀ ਪ੍ਰਾਪਤੀ ਰੂਪੀ ਇਹ ਸ੍ਰੇਸ਼ਟ ਜਿਹੜੇ ਫਲ ਇਹਨਾਂ ਨਾਲ ਵੀ ਫਲੀਭੂਤ ਹੁੰਦਾ ਹੈ। ਸਭ ਪੈ ਮਿਟ ਹੈ ਤੁਮਾਰਾ ਨਾਏ, ਭੇਟਦ ਸੰਗ ਹਰ ਹਰ ਗੁਣ ਗਾਏ ਰਹਾਓ। ਕਹਿੰਦੇ ਇਹ ਗੁਰਮੁਖ ਜਨੋ, ਸਤਨਾਮ ਦਾ ਸਿਮਰਨ ਕਰਨ ਨਾਲ ਤੁਹਾਡੇ ਸਾਰੇ ਡਰ ਜਿਹੜੇ ਆ ਉਹ ਮਿਟ ਜਾਣਗੇ, ਔਰ ਸਾਧ ਸੰਗਤ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਉਹਦੇ ਸ਼ੁਭ ਗੁਣਾਂ ਨੂੰ ਗਾਉਣਾ ਕਰੋ। ਹਰ ਸੰਗ ਰਾਤੀ ਮਿਟਿਆ ਸਭ ਚਿੰਤਾ, ਹਰ ਕਿਉਂ ਸੋ ਰਚਿਆ ਜੇ ਸਾਧ ਦਾ ਮੰਤਾ। ਪਰਮਾਤਮਾ ਦੇ ਨਾਮ ਨਾਲ ਮਿਲਣ ਕਰਕੇ ਸਾਰੀਆਂ ਚਿੰਤਾ ਮਿਟ ਜਾਂਦੀਆਂ, ਔਰ ਪਰਮਾਤਮਾ ਦੇ ਨਾਮ ਨਾਲ ਉਹ ਗੁਰਮੁਖ ਰਚਦੇ ਆ ਜਿਨ੍ਹਾਂ ਨੂੰ ਸੰਤਾਂ ਮਹਾਂਪੁਰਖਾਂ ਦਾ ਮੰਤਰ ਉਪਦੇਸ਼ ਮਿਲਿਆ ਹੈ। ਹਰ ਸੰਗ ਰਾਤੇ ਜਾਮੁਖੀ ਨਹੀਂ ਤ੍ਰਾਸ, ਹਰ ਸੰਗ ਰਾਤੇ ਪੂਰਨਾਸ। ਪਰਮਾਤਮਾ ਦੇ ਨਾਂ ਨਾਲ ਮਿਲਣ ਕਰਕੇ ਜਮਾਂ ਦਾ ਜਿਹੜਾ ਤ੍ਰਾਸ ਭੈ ਆ ਇਹ ਨਹੀਂ ਰਹਿੰਦਾ। ਪਰਮਾਤਮਾ ਦੇ ਨਾਂ ਨਾਲ ਮਿਲਣ ਕਰਕੇ ਸਾਰੀਆਂ ਆਸਾਂ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ। ਜਿਹਨੇ ਪਰਮਾਤਮਾ ਦੇ ਨਾਮ ਵਿੱਚ ਆਪਣੇ ਮਰਾਤੇ ਮੈਨੇ ਰੰਗ ਲਿਆ ਉਹਦੇ ਵਿੱਚ ਮਿਲ ਗਿਆ, ਆਸਾਂ ਪੂਰੀਆਂ ਹੋ ਜਾਂਦੀਆਂ। ਹਰ ਸੰਗ ਰਾਤੇ ਦੂਖ ਨਾ ਲੱਗਦਾ, ਹਰ ਸੰਗ ਰਾਤਾ ਆਂਦਨ ਜਾਵੇ। ਜਿਹੜੇ ਪਰਮਾਤਮਾ ਦੇ ਸੰਗ ਪਰਮਾਤਮਾ ਦੇ ਨਾਮ ਦੇ ਨਾਲ ਲੀਨ ਹੋਣ ਕਰਕੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ। ਹਾਂਜੀ, ਪਰਮਾਤਮਾ ਦੇ ਨਾਮ ਦੇ ਨਾਲ ਹਾਂਜੀ ਦਿਵ ਲੀਨ ਹੋਣ ਕਰਕੇ ਉਹ ਦਿਨੇ ਰਾਤ ਸਮਾਧੀ ਦੇ ਵਿੱਚ ਰਹਿੰਦੇ ਆ, ਗਿਆਨ ਜਾਗਰਤ ਵਾਸਤਾ ਸਦਾ ਜਾਗਦੇ ਆ। ਹਰ ਸੰਗ ਰਾਤਾ ਸਹਿਜ ਕਰ ਵਸਿਆ, ਹਰ ਸੰਗ ਰਾਤੇ ਭਰਮ ਪੌ ਨਸੈ। ਪਰਮਾਤਮਾ ਦੇ ਨਾਮ ਨਾਲ ਮਿਲੇ ਹੋਣ ਕਰਕੇ ਸਹਿਜ ਉਹ ਸ਼ਾਂਤੀ 'ਚ ਵਸਦੇ ਆ। ਪਰਮਾਤਮਾ ਦੇ ਨਾਮ ਨਾਲ ਰਾਤਾ ਮਿਲਣ ਮਿਲੇ ਹੋਏ ਕਰਕੇ ਭਰਮ ਅਤੇ ਡਰ ਸਭ ਨਾਸ ਹੋ ਜਾਂਦੇ ਆ। ਪਰਮਾਤਮਾ ਦੇ ਨਾਮ ਵਿੱਚ ਰੱਪੇ ਰਹਿੰਦੇ ਆ, ਮਿਲੇ ਰਹਿੰਦੇ, ਉਸ ਰੰਗ ਵਿੱਚ ਰਹਿੰਦੇ ਰਹਿੰਦੇ ਆ। ਹਰ ਸੰਗ ਰਾਤੇ ਮਾਤੂ ਉੱਤਮ ਹੋਏ, ਹਰ ਸੰਗ ਰਾਤੇ ਨਿਰਮਲ ਹੋਏ। ਪਰਮਾਤਮਾ ਦੇ ਨਾਮ ਨਾਲ ਸਦਾਕਾਰ ਹੋਣ ਕਰਕੇ ਬੁੱਧੀ ਜਿਹੜੀ ਦਿਲ ਪਵਿੱਤਰ ਹੋ ਜਾਂਦੀ ਹੈ। ਪਰਮਾਤਮਾ ਦੇ ਨਾਮ ਨਾਲ ਮਿਲੇ ਹੋਣ ਕਰਕੇ ਨਿਰਮਲ ਕੋਈ ਸ਼ੋਭਾ ਵੀ ਬੜੀ ਪਵਿੱਤਰ ਹੋ ਜਾਂਦੀ ਹੈ। ਕੌਣ ਨਾਨਕ ਤੈਨੂੰ ਕੋ ਵਲ ਜਾਈ, ਜਿਨ ਕੋ ਪ੍ਰਣ ਮੇਰਾ ਵਿਸਰਤ।
ਹਜ਼ੂਰ ਕਹਿੰਦੇ ਅਸੀਂ ਉਹਨਾਂ ਤੋਂ ਬਿਲਾਰ ਜਾਂਦੇ ਹਾਂ ਜਿਨ੍ਹਾਂ ਨੂੰ ਮੇਰਾ ਪਰਮੇਸ਼ੁਰ ਕਦੇ ਵੀ ਨਹੀਂ ਭੁੱਲਦਾ। ਗੌੜੀ ਮਹਿਲਾ ਪੰਜਵਾਂ, ਉੱਦਮ ਕਰਤ ਸੀਤਲ ਮਨ ਪਾਏ ਮਾਰਗ ਚਲਤ ਸਰਲ ਦੁਖ ਗਏ। ਹੁਣ ਇਹ ਸ਼ਬਦ ਦੁਆਰਾ ਸਤਸੰਗਤ ਦੀ ਵਡਿਆਈ ਦੱਸਣਗੇ। ਕਹਿੰਦੇ ਜਿਹੜੇ ਸਾਧ ਸੰਗਤ ਵੱਲ ਉੱਦਮ ਕਰਕੇ ਜਾਂਦੇ ਆ ਜੀ, ਅਤੇ ਮਨ ਆਦਿ ਜਿਹੜੇ ਚਤੁਸ਼ਟਾ ਅੰਤਸ਼ਕਾਰਨ ਮਨ ਗੁਰ ਚਿਤੰਕਾਰ ਸਾਰੇ ਸੀਤਲ ਹੋ ਜਾਂਦੇ ਆ, ਔਰ ਸੰਗਤ ਦੇ ਰਾਸਤੇ ਚੱਲਣ ਕਰਕੇ ਸਾਰੇ ਦੁੱਖ ਵੀ ਦੂਰ ਹੋ ਜਾਂਦੇ ਹਨ। ਨਾਮ ਜਪਤ ਮਨ ਭਾਈ ਆਨੰਦ, ਰਸ ਗਾਏ ਗੁਣ ਪਰਮਾਨੰਦ, ਪਰਮਾਤਮਾ ਦਾ ਨਾਮ ਜਪਣ ਨਾਲ ਮਨ 'ਚ ਬਹੁਤ ਆਨੰਦ ਹੁੰਦਾ ਹੈ।

ਦਾ ਦਰਸ਼ਨ ਹੁੰਦੇ ਸਨ ਜਿਹੜੀ ਨੇਤਰ ਅੱਖਾਂ ਵੀ ਪਵਿੱਤਰ ਹੋ ਜਾਂਦੀਆਂ। ਚਰਨ ਕਮਲਾਂ ਦੇ ਛੂਹਣ ਨਾਲ ਮੱਥਾ ਜਿਹੜਾ ਇਹ ਵੀ ਧੰਨਤਾ ਵਡਿਆਈ ਯੋਗ ਹੋ ਜਾਂਦਾ ਹੈ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਸੰਧ ਪ੍ਰਸਾਦ ਪਰਮ ਪਦ ਪਾਇਆ। ਗੋਬਿੰਦ ਦੀ ਭਗਤੀ ਰੂਪੀ ਜਿਹੜੀ ਇਹ ਸੇਵਾ ਕਰਨੀ ਨਾਲ ਇਹ ਕਾਇਆ ਜਿਹੜਾ ਸਥੂਲ ਸਰੀਰ ਹੈ ਇਹ ਵੀ ਸਫਲ ਹੋ ਜਾਂਦਾ ਹੈ। ਸੰਤਾਂ ਮਹਾਂਪੁਰਸ਼ ਦੀ ਕਿਰਪਾ ਨੇ ਅਸੀਂ ਕਹਿੰਦੇ ਜਿਹੜਾ ਪਰਮ ਪਦ ਆਤਮ ਪਦ ਇਹਨੂੰ ਪਾ ਲਿਆ ਹੈ। ਜਨ ਕੀ ਕਿੰਨੀ ਆਪ ਪਾਏ ਸੋ ਪਾਇਆ ਲੱਗਦਾ ਸਹਿ ਪਾਏ। ਕਹਿੰਦੇ ਆਪ ਨਿਰੰਕਾਰ ਨੇ ਸੇਵਕਾਂ ਦੀ ਸਹਾਇਤਾ ਕੀਤੀ ਹੈ ਅਤੇ ਪਰਮੇਸ਼ਰ ਦੇ ਪਾਏ ਚਰਨਾਂ ਚ ਲਾ ਕੇ ਦਾਸਾਂ ਨੇ ਸਾਰੇ ਸੁੱਖਾਂ ਨੂੰ ਪਾਇਆ ਹੈ। ਆਪ ਗਿਆ ਤਾਂ ਆਪ ਹੈ ਪਏ, ਕਿਰਪਾ ਨਿਧਾਨ ਕੀ ਕਰਨੀ ਪਏ। ਜਦੋਂ ਆਪਾਂ ਭਾਵ ਹੰਕਾਰ ਚਲ ਗਿਆ ਤਾਂ ਪਰਮਾਤਮਾ ਦਾ ਰੂਪ ਇਹ ਹੋ ਗਿਆ। ਔਰ ਜਿਸ ਵਕਤ ਕਿਰਪਾ ਦਾ ਖਜ਼ਾਨਾ ਕੌਣ? ਸਤਿਗੁਰੂ ਜੀ ਹੈ। ਉਹਦੀ ਕਿਰਪਾ ਨਾਲ ਫਿਰ ਪਰਮਾਤਮਾ ਨਿਰੰਕਾਰ ਦੀ ਸ਼ਰਨ ਵਿੱਚ ਪੈ ਗਿਆ। ਜੋ ਚਾਹਤ ਸੋਈ ਜਪ ਪਾਇਆ ਤਬ ਢੂੰਡਣ ਕਹਾ ਕੋ ਜਾਇਆ। ਜੋ ਪਰਮਾਤਮਾ ਤੋਂ ਅਸੀਂ ਚਾਹੁੰਦੇ ਸੀ ਉਹ ਅਸੀਂ ਪਾ ਲਿਆ। ਹੁਣ ਢੂੰਡਣ ਲੱਗਣ ਵਾਸਤੇ ਕਹਾ ਕੋ ਜਾਇਆ, ਕਿਹਦੇ ਵਾਸਤੇ ਕਿੱਧਰ ਜਾਣਾ? ਤਾਂ 5 ਮਿੰਟ ਖਤਮ ਹੋ ਗਈ। ਅਸਰ ਪਏ ਬਸੇ ਸੁੱਖ ਆਸਨ ਗੁਰਪ੍ਰਸਾਦ ਨਾਨਕ ਸੁੱਖ ਵਾਸਨ। ਹੁਣ ਕਹਿੰਦੇ ਆ ਕਿ ਸਤਿਗੁਰਾਂ ਦੀ ਕਿਰਪਾ ਕਰਕੇ ਜਿਸ ਵੇਲੇ ਸੁੱਖ ਆਸਨ ਪਰਮਾਤਮਾ ਵਿੱਚ ਆਸਣ ਲਾ ਲਿਆ, ਵੱਸ ਗਏ, ਨਿਵਾਸ ਕਰ ਲਿਆ, ਇਸਤ ਹੋ ਗਏ। ਜਦੋਂ ਇਸਤ ਹੋ ਗਿਆ ਫਿਰ ਸੁੱਖਾਂ ਦਾ ਵਾਸਨ, ਸੁੱਖਾਂ ਦੇ ਵਾਸਨ ਨਾਲ ਪਾਤਰ ਬਣਦਾ। ਇਹ ਸ਼ਬਦ ਵਿੱਚ ਵਿਸ਼ੇਸ਼ਤਾ ਦੱਸਦੇ ਆ ਕਿ ਜਿਸ ਤਰ੍ਹਾਂ ਸਰੀਰ ਆ ਕੇ ਦੇਖਦਾ, ਜਾਗੋ ਮੁਸਕਲਾਤੋਂ ਨੇ ਧੋਈ ਕੋਈ ਨਾ ਦੇ, ਰਾਗੂ ਦੇ ਦੋਸਤ ਨਾ ਸਾਖ ਤੇ ਭੱਜ ਖੜੇ, ਸਭੋ ਭਜਿਆ ਆਸਰਾ ਚੁੱਕਾ ਸਭ ਸਰਾਓ, ਕਿਤੇ ਆਵੇ ਉਸ ਪਾਰ ਨੂੰ ਲੱਗਣਾ ਤੱਤੀ ਜਾਓ। ਇਸ ਤਰ੍ਹਾਂ ਕਿ ਜਦੋਂ ਉਹਦਾ ਆਸਰਾ ਲੈ ਲਈਏ ਉਹ ਫਿਰ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਕਰ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਤਨਾਮ। ਸ੍ਰੀ ਵਾਹਿਗੁਰੂ ਜੀਓ ਗੜੀ ਮਹੱਲਾ ਪੰਜਵਾਂ, ਕੋਟ ਮਜਨ ਕੀਨੂੰ ਸਤਨਾਨ, ਲਾਖ ਅਰਬ ਖਰਬ ਦੀਨੂੰ ਦਾਨ, ਜਾਮਨ ਵਸਿਓ ਹਰ ਕੋ ਨਾਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਗੜੀ ਮਹੱਲਾ ਪੰਜਵਾਂ, ਕੋਟ ਮਜਨ ਕੀਨੂੰ ਇਸ਼ਨਾਨ, ਲਾ ਕਰਵ ਕਰਵ ਦੀਨੋ ਦਾਨ, ਜਾਮਨ ਵਸੋ ਹਰ ਕੋ। ਜਿਨ੍ਹਾਂ ਦੇ ਮਨ ਵਿੱਚ ਨਿਰੰਕਾਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਹਜ਼ੂਰ ਕਹਿੰਦੇ ਉਹਨਾਂ ਨੇ ਕਰੋੜਾਂ ਵਜੋਂ ਤੀਰਥਾਂ ਦੇ ਪੁਰਬਾਂ ਦੇ ਮੇਲਿਆਂ ਦੇ ਇਸ਼ਨਾਨ ਕਰ ਲਿਆ ਅਤੇ ਉਹਨਾਂ ਨੂੰ ਘਰ ਬੈਠਿਆਂ ਹੀ ਪੂਰਾ ਫਲ ਪ੍ਰਾਪਤ ਹੋ ਗਿਆ। ਔਰ ਅਰਬ ਖਰਬ ਗਿਣਤੀ ਬਾਹਰ ਭਾਵ ਅਣਗਿਣਤ ਮਾਇਆ ਪਦਾਰਥਾਂ ਦਾ ਦਾਨ ਵੀ ਕਰ ਲਿਆ ਹੈ, ਕਿਉਂਕਿ ਜਿਹੜਾ ਨਾਮ ਆ ਇਹਦੇ ਵਿੱਚ ਸਾਰੀਆਂ ਬਰਕਤਾਂ ਹਨ। ਸਗਲ ਪਵਿੱਤ ਗੁਣ ਗਾਏ ਗੋਪਾਲ, ਭਾਵ ਮਿੱਠਾ ਸਾਧੂ ਸਰਨ ਦਇਆਲ ਰਹਾਉ। ਗੋਪਾਲ ਪਰਮੇਸ਼ਰ ਦੇ ਗੁਣ ਗਾਣੇ ਨਾਲ ਸਾਰੀਆਂ ਹੀ ਪਵਿੱਤਰਤਾਈਆਂ ਪ੍ਰਾਪਤ ਹੋ ਜਾਂਦੀਆਂ, ਭਾਵ ਸਾਰੇ ਪਵਿੱਤਰ ਹੋ ਜਾਂਦੇ ਆ। ਐਸਾ ਜੋ ਦਇਆ ਕਰਨ ਵਾਲਾ ਪਰਮੇਸ਼ਰ ਹੈ, ਉਹਦੇ ਜਿਹੜੇ ਸੰਤ ਆ ਉਹਨਾਂ ਦੀ ਸ਼ਰਨ ਪੈਣ ਸਾਰੇ ਜਿਹੜੇ ਪਾਪ ਆ ਉਹ ਮਿਟ ਜਾਂਦੇ ਹਨ। ਰਾਮ ਬਹੁਤ ਉਰਦ ਤਪ ਸਾਧਨ ਸਾਧੇ, ਅਣਖ ਲਾ ਮਨੋਰਥ ਲਾਧੇ, ਹਰ ਹਰ ਨਾਮ ਰਸਨ ਆਰਾਧੇ। ਉਹਨਾਂ ਗੁਰੂ ਪਿਆਰਿਆਂ ਨੇ ਬਹੁਤ ਸਾਲਾਂ ਤੱਕ ਉਰਦ ਨਾਮ ਹੁੰਦਾ ਬੜੇ ਸ੍ਰੇਸ਼ਟ, ਜਾਂ ਉਲਟੇ ਹੋ ਕੇ ਕਪਾਲੀ ਆਸਣ ਲਾ ਕੇ ਵੀ ਤਪੱਸਿਆ ਆਦਿ ਕਰੇ, ਬੜੇ ਬੜੇ ਸਾਧਨ ਕਰ ਲਏ, ਬਹੁਤ ਸਾਧਨ ਨੂੰ ਸਾਧਿਆ ਕਰ ਲਿਆ, ਆਪਣੇ ਆਪ ਨੂੰ ਸਾਧਨ ਦੀ ਕੋਸ਼ਿਸ਼ ਕੀਤੀ, ਅਨੇਕਾਂ ਤਰ੍ਹਾਂ ਦੇ ਜਿਹੜੇ ਲਾਭ ਆ ਪੁੰਨਿਆ ਉਹ ਵੀ ਪ੍ਰਾਪਤ ਕਰ ਲਏ, ਆਪਣੇ ਮਨ ਦੇ ਜਿਹੜੇ ਮਨੋਰਥ ਆ ਉਹ ਵੀ ਢੂੰਡ ਖੋਜ ਲਏ। ਕਹਿੰਦੇ ਜਿਨ੍ਹਾਂ ਨੇ ਰਸਨਾ ਨਾਲ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਉਹਨਾਂ ਨੂੰ ਸਾਰੇ ਹੀ ਫਲ ਇਹਦੇ ਵਿੱਚੋਂ ਹੀ ਮਿਲ ਜਾਂਦੇ ਹਨ। ਸਿਮਰਤ ਸਾਸਤ ਵੇਦ ਵਖਾਨੇ, ਜੋ ਗਿਆਨ ਸਿੱਧ ਸੁੱਖ ਜਾਣੇ, ਨਾਮ ਜਾਉ ਪ੍ਰਭ ਸਿਮਨ ਮਾਨੇ। ਕਿਉਂਕਿ ਜਿਹੜਾ ਗਿਣਤੀਆਂ ਮਿਣਤੀਆਂ ਕਰਦੇ ਆ, 100,000 ਦਾ ਲੱਖ ਬਣਦਾ ਤਾਂ 100 ਲੱਖ ਦਾ ਕਰੋੜ ਆ, 100 ਕਰੋੜ ਦਾ ਅਰਬ ਹੁੰਦਾ, 100 ਅਰਬ ਦਾ ਖਰਬ ਬਣ ਜਾਂਦਾ। ਸਿਮਰਤ 27 ਸਿਮਰਤੀਆਂ, ਸਾਸਤ 6 ਸ਼ਾਸਤ, ਵੇਦ 4, ਇਹ ਵੀ ਪੜ੍ਹ ਲਿਆ, ਕੰਠ ਕਰ ਲਿਆ, ਇਹਨਾਂ ਦੇ ਕਥਨ ਕਰਨ ਦਾ ਜਿਹੜਾ ਚੱਜ ਹੈ ਉਹ ਵੀ ਸਿੱਖ ਲਿਆ,
योग ज्ञान

0: ਸਿਹਤ ਸੁੱਖ ਜਾਣੀ, ਯੋਗ ਦਾ ਸੁੱਖ ਵੀ, ਗਿਆਨ ਦਾ ਸੁੱਖ ਬੜਾ ਗਿਆਨੀ ਧਿਆਨੀ ਬਣ ਗਿਆ, ਅਤੇ ਸਿੱਧ ਸਿੱਧੀਆਂ ਦਾ ਸੁੱਖ ਵੀ ਜਾਣ ਲਿਆ, ਸਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਇਹ ਵੀ ਜਾਣ ਲਿਆ। ਨਾਮ ਜੋਤ ਪ੍ਰਭ ਸਿਮ ਮਨ ਮੰਨ, ਕਹਿੰਦੇ ਸਾਰਿਆਂ ਤੋਂ ਵੱਡਾ ਫਲਤਾ ਇਹ ਹੈ, ਨਾਮ ਜਪਣ ਕਰਕੇ ਜਿਨ੍ਹਾਂ ਦਾ ਮਨ ਪਰਮੇਸ਼ੁਰ 'ਤੇ ਮੰਨ ਗਿਆ, ਕਿਉਂਕਿ ਇਹ ਚੀਜ਼ਾਂ ਸਾਰੀਆਂ ਨਾਮ ਦੀ ਬਰਕਤ ਤੋਂ ਥੱਲੇ ਹੀ ਆ। ਅਗਾਧ ਬੋਧ ਹਰ ਆਗਮ ਪਾਰੇ, ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕ ਪ੍ਰਭ ਕਿਰਪਾ ਧਾਰੇ। ਆਗਮ ਅਪਾਰ ਜਿਹੜਾ ਮਨ ਬਣੀ ਦੇ ਵਿਸ਼ੇ ਅਗਮ ਹੈ, ਗਮ ਖੌਫ ਤੋਰਿਆ ਅਪਾਰ ਜੀ ਦਾ ਪਾਰਾਵਰਨ, ਉਹਦਾ ਬੋਧ ਮੈਨੇ ਜਿਹੜਾ ਜਾਣਨਾ ਇਹ ਅਗਾਧ ਮੈਨੇ ਬੜਾ ਕਠਿਨ ਹੈ ਡੂੰਘਾ। ਪਰ ਜਿਹੜਾ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਜਪਦਾ, ਨਾਮ ਨੂੰ ਹਿਰਦੇ ਵਿੱਚ ਵਿਚਾਰਦਾ ਧਾਰਦਾ, ਔਰ ਉਹੀ ਪੁਰਸ਼ ਜਿਹੜਾ ਪ੍ਰਭ ਕਿਰਪਾ ਧਾਰ, ਪ੍ਰਭੂ ਦੀ ਕਿਰਪਾ ਨੂੰ ਉਹੀ ਧਾਰਦਾ, ਉਹਨੂੰ ਪ੍ਰਭੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਗੌੜੀ ਮਹੱਲਾ ਪੰਜਵਾਂ, ਸਿਮਰ ਸਿਮਰ ਸਿਮਰ ਸੁੱਖ ਪਾਇਆ, ਚਰਨ ਕਮਲ ਗੁਰਦੇ ਵਸਾਇਆ। ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਨਿਰੰਕਾਰ ਦੇ ਨਾਂ ਦਾ ਸਿਮਰਨ ਕਰਕੇ ਸੁੱਖ ਪ੍ਰਾਪਤ ਕੀਤਾ, ਔਰ ਗੁਰੂ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਨੂੰ ਸਿਰ ਦੇ ਜੂ ਵਸਾ ਲਿਆ ਅਤੇ ਆਤਮਾ ਰੂਪੀ ਸੁੱਖ ਪਾ ਲਿਆ। ਗੁਰੂ ਗੋਬਿੰਦ ਪਾਲ ਨੂੰ ਪੂਰਾ ਕਿਸਹਿ ਪਰਾ ਅਰਾਧ ਮੇਰਾ ਮਨ ਧੀਰਾ ਰਹਾਉ। ਸਾਰਿਆਂ ਤੋਂ ਗੁਰਮੈਨੇ ਵੱਡਾ ਕੌਣ ਆ? ਗੋਬਿੰਦ ਗੋ ਜਿਹੜਾ ਬੇਦਾਂ ਕਰਕੇ ਜਾਣੇ ਯੋਗ ਹੈ, ਯੋਗ ਪੂਰਾ ਪੂਰਨ ਜਿਹੜਾ ਪਾਰ ਬ੍ਰਹਮ ਆ ਉਹਨੂੰ ਪਾ ਲਿਆ, ਉਹਦੇ ਨਾਮ ਦਾ ਆਰਾਧਨ ਕਰਕੇ ਮੇਰਾ ਮਨ ਜਿਹੜਾ ਧੀਰਜ ਨੂੰ ਪ੍ਰਾਪਤ ਹੋ ਗਿਆ, ਧੀਰਜ ਨੂੰ ਪ੍ਰਾਪਤ ਕਰ ਲਿਆ। ਉਹ ਹੀ ਯੋਗ ਪੂਰਾ ਮੈਨੇ ਪੂਰਨ ਪਰਮੇਸ਼ਰ ਹੈ, ਕਿਉਂਕਿ ਗੋਬਿੰਦ ਅਤੇ ਪਾਰਵਨ ਇੱਕੋ ਰੂਪ ਹੈ, ਗੁਰੂ ਅਤੇ ਗੋਬਿੰਦ ਇੱਕ ਰੂਪ ਹੈ। ਦੋਹਾਂ ਦੀ ਆਰਾਧਨਾ ਕਰਕੇ ਮੇਰਾ ਮਨ ਧੀਰਜਵਾਨ ਹੋ ਗਿਆ। ਸੰਦਨ ਜਪੋ ਗੁਰੂ ਗੁਰਨਾਮ, ਤਾਤੇ ਸਿੱਧ ਪਏ ਸਗਲ ਕਾਮ। ਕਹਿੰਦੇ ਮੈਂ ਦਿਨ ਰਾਤ ਸੰਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਦੱਸੇ ਹੋਏ ਨਾਮ ਨੂੰ ਜਪਦਾ ਹਾਂ, ਤਾਂ ਤੇ ਮੈਨੇ ਉਸ ਨਾਮ ਜਪਣ ਕਰਕੇ ਮੇਰੇ ਸਾਰੇ ਕੰਮ ਜਿਹੜੇ ਸਿੱਧ ਮੈਨੇ ਪੂਰਨ ਹੋ ਗਏ। ਦਰਸ਼ਨ ਦੇ ਸੀਤਲ ਮਨ ਭਏ, ਜਨਮ ਜਨਮ ਕੇ ਫਿਰ ਵਿਖ ਗਏ। ਸਤਿਗੁਰਾਂ ਦਰਸ਼ਨ ਕਰਕੇ ਮਨ ਇਹ ਅੰਤਿਸ਼ਕਰਨ ਜਿਹੜਾ ਹੈ ਸੀਤਲ ਸ਼ਾਂਤ ਹੋ ਗਿਆ, ਔਰ ਜਨਮਾਂ ਜਨਮਾਂ ਦੇ ਜਿਹੜੇ ਪਾਪ ਸਾਰੇ ਹੀ ਚਲੇ ਗਏ। ਖਿਲ ਵਿਖ ਮੈਨੇ ਪਾਪ ਕਹੋ ਨਾਨਕ ਕਹਾ ਪੈ ਭਾਈ, ਆਪਣੇ ਸੇਵਕੀ ਆਪ ਹੈ ਜੇ ਰਖਾਈ। ਹਜ਼ੂਰ ਕਹਿੰਦੇ ਹੁਣ ਕਿਸੇ ਦਾ ਪ੍ਰਭੂ ਕਾਹਦਾ ਡਰ ਰਹਿ ਗਿਆ? ਕੋਈ ਡਰ ਨਹੀਂ, ਕਿਉਂਕਿ ਪਰਮੇਸ਼ੁਰ ਨੇ ਆਪਣੇ ਦਾਸ ਜਾਣ ਕੇ ਸਾਡੀ ਲੱਜਾ ਰੱਖ ਲਈ ਹੈ, ਕਿਉਂਕਿ ਭਗਤਾਂ ਦੇ ਉੱਤੇ ਕਸ਼ਟ ਤਾਂ ਬਹੁਤ ਆਉਂਦੇ ਹਨ। ਜੇ ਤਾਂ ਡੋਲ ਗਿਆ ਫਿਰ ਰਹਿ ਗਿਆ, ਜੇ ਬਰਦਾਸ਼ਤ ਕਰ ਗਿਆ ਫਿਰ ਪਰਮਾਤਮਾ ਆਪ ਸਾਖਿਆਤ ਹੋ ਕੇ ਪ੍ਰਹਲਾਦ ਨੂੰ ਸਹਾਇਤਾ ਵੀ ਕਰਦਾ ਹੈ। ਗੌੜੀ ਮਹੱਲਾ ਪੰਜਵਾਂ, ਆਪਣੇ ਸੇਵਕ ਆਪ ਸਹਾਈ, ਨਿਤ ਪ੍ਰਤਪਾਰ ਹੈ ਪਾਪ ਜੈ ਸਿਮਾਈ। ਕਹਿੰਦੇ ਜਿਹੜਾ ਉਹਦਾ ਸੇਵਕ ਬਣ ਜਾਂਦਾ ਨਾ, ਉਹਦੀ ਸਹਾਇਤਾ ਕਰਨ ਵਾਲਾ ਵੀ ਆਪ ਬਣ ਜਾਂਦਾ। ਮੁਸ਼ਕਲ ਤਾਂ ਇਹ ਸੇਵਕ ਬਣਦਾ ਨਹੀਂ, ਮੂੰਹ ਤੋਂ ਉਹਦਾ ਦਾਸ ਕਹਿਣਗੇ, ਢਿੱਡ 'ਚ ਹੁੰਦਾ ਮੈਂ ਪ੍ਰਧਾਨ ਜਾਂ ਮੈਂ ਚੌਧਰੀ। ਉਹ ਪਰਮੇਸ਼ੁਰ ਕੈਸਾ ਹੈ, ਮਾਤਾ ਪਿਤਾ ਵਾਂਗੂ ਇਹਦੀ ਹਮੇਸ਼ਾ ਪਾਲਣਾ ਕਰਦਾ, ਮਾਂ ਪੇ ਵੀ ਕੁਝ ਸਮਾਂ ਕਰਦੇ ਆ। ਉਹ ਕਹਿੰਦੇ ਮੈਂ ਸਾਰੀ ਉਮਰ ਠੇਕਾ ਲਿਆ ਕਮਾ ਦੇ, ਤਾਂ ਸਾਰੀ ਉਮਰ ਕੋਈ ਪਾਲਦਾ ਉਹ ਵੀ ਲੱਭਣ ਦੇ ਨਾ, ਅਤੇ ਹੁਣ ਇੰਨੀ ਸਾਰੀ ਉਮਰ ਕੋਈ ਲਸੰਸ ਲਿਆ ਤੇਰਾ ਜਿਹੜਾ ਡੁੱਡਾ ਪਿੰਗਲਾ। ਕਹਿੰਦੇ ਪ੍ਰਭ ਕੀ ਸਾਨੂੰ ਉਭਰਿਆ ਸਭ ਕੋਏ, ਕਰਨ ਕਰਾਵਨ ਪੂਰਨ ਸਾਹਿਤ ਸੋਏ ਰਹੋ। ਜਿਹੜਾ ਉਹ ਪਰਮਾਤਮਾ ਦੀ ਛੰਨ ਗ੍ਰਹਿਣ ਕਰ ਜਾਂਦਾ ਉਹ ਸਾਰੇ ਕੋਈ ਤਰ ਜਾਂਦੇ ਆ, ਕਿਉਂਕਿ ਸਾਰੀਆਂ ਵਾਰਤਾ ਨੂੰ ਕਰਨ ਕਰਾਉਣ ਵਾਲਾ ਪਰਮੇਸ਼ੁਰ ਜਿਹੜਾ ਉਹ ਸਮਰੱਥ ਹੈ। ਅਮਨ ਵਸਿਆ ਕਰਨ ਹਾਰਾ, ਭੈ ਬਿਨ ਸਹਿ ਆਤਮ ਸੁੱਖ ਸਾਰਾ। ਹੁਣ ਕਹਿੰਦੇ ਮਨ ਵਿੱਚ ਸਾਡੇ ਸਾਰੀਆਂ ਗੱਲਾਂ ਨੂੰ ਕਰਨ ਵਾਲਾ ਨਿਰੰਕਾਰ ਪਰਮੇਸ਼ੁਰ ਵਸ ਗਿਆ, ਇਸ ਵਾਰ ਜਿਹੜਾ ਡਰ ਵੀ ਦੂਰ ਹੋ ਗਿਆ, ਔਰ ਸਾਰਾ ਸ੍ਰੇਸ਼ਟ ਜਿਹੜਾ ਆਤਮਕ ਸੁੱਖ ਉਹ ਵੀ ਪ੍ਰਾਪਤ ਹੋ ਗਿਆ। ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਚਿਲ ਰਖਲਾਥੇ। ਪਰਮਾਤਮਾ ਨੇ ਕਿਰਪਾ ਕਰਕੇ ਆਪਣੇ ਜਨਾਂ ਸੇਵਕਾਂ ਨੂੰ ਰੱਖ ਲਿਆ, ਜਨਮ ਜਨਮਾਂਤਰਾਂ ਦੇ ਪਾਪ ਲੈ ਗਏ, ਕਿਵੇਂ ਨੇ ਲੈ ਗਏ। ਕਰਨ ਹਰਨ ਜਾਏ ਪ੍ਰਭ ਕੀ ਵਿਕਹਿਨ, ਜਾਏ ਪ੍ਰਭ ਕੀ ਵਡਿਆਈ, ਨਾਨਕ ਦਾ ਸਦਾ ਸਰਨ। ਕਹਿੰਦੇ ਉਸ ਪਰਮੇਸ਼ੁਰ ਦੀ ਵਡਿਆਈ ਸਾਤੋਂ ਕਹੀ ਨਹੀਂ ਜਾਂਦੀ। ਕਹਿੰਦੇ ਅਸੀਂ ਦਾਸਾਂ ਨੇ ਤਾਂ ਹਮੇਸ਼ਾ ਵਾਸਤੇ ਉਹਦੀ ਸ਼ਰਨ ਗ੍ਰਹਿਣ ਕੀਤੀ ਹੈ। ਰਾਗ ਗੋੜੀ ਚੇਤੀ ਮਹਲਾ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤੇ ਚੇਤੀ ਜਾਤੀ ਦੀ ਗੋੜੀ ਹੈ। ਪੰਜਵੇਂ ਸਤਿਗੁਰੂ ਦੋ ਪਦਾਂ ਦਾ ਸ਼ਬਦ ਉਚਾਰਨ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਔਰ ਸਤਿਚਿਤ ਆਨੰਦ ਸਰੂਪ ਹਨ। ਰਾਮ ਕੋ ਵਰ ਪੂਰਨ ਭਾਈ, ਤਾਤੇ ਬ੍ਰਿਸਾਨ ਵਿਆਪੈ ਕਾਰੀ ਰਹਾ। ਕਹਿੰਦੇ ਹੇ ਭਾਈ ਜਨੋ, ਪਰਮੇਸ਼ੁਰ ਦਾ ਬਲ ਬੜਾ ਪੂਰਾ ਆ। ਕਈਆਂ 'ਚ ਬਲ ਹੈ, ਉਹ ਬਲ ਅਧੂਰੇ ਆ, ਪਰ ਉਹਦਾ ਬਲ ਪੂਰਾ ਹੈ। ਬਲਰਾਮ ਦਾ ਭਾਈ ਕ੍ਰਿਸ਼ਨ ਸੀ, ਉਹਦਾ ਬਲ ਪੂਰਨ ਆ। ਜਿਹੜੇ ਰਾਮ ਪਰਮੇਸ਼ੁਰ ਦੇ ਦਾਸ ਆ, ਉਹਨਾਂ 'ਚ ਵੀ ਜਪ ਤਪ ਰੂਪੀ ਬਲ ਪੂਰਨ ਆ। ਕਿਉਂਕਿ ਜਿਹੜੇ ਦਾਸ ਬਣ ਜਾਂਦੇ ਆ, ਉਹ ਉਹਦੇ ਨਾਲ ਭੇਦ ਹੋ ਜਾਂਦੇ ਆ। ਭੇਦ ਹੋਣ ਕਰਕੇ ਉਹਨਾਂ ਵਿੱਚ ਵੀ ਪਰਮਾਤਮਾ ਦਾ ਬਲ ਪੂਰਾ ਪ੍ਰਾਪਤ ਹੋ ਜਾਂਦਾ, ਉਹ ਜੋ ਕਹਿੰਦੇ ਵਚਨ ਪੂਰਾ ਹੋ ਜਾਂਦਾ। ਇਸ ਵਾਸਤੇ ਕਹਿੰਦੇ ਹਾਂਜੀ, ਉਹ ਪਰਮਾਤਮਾ ਦੇ ਬਲ ਕਰਕੇ ਵਿਆਧੀ ਵਿਆਧੀ ਉਪਾਧੀ ਰੂਪੀ ਜਿਹੜੀ ਪੀੜਾ ਉਹਨਾਂ ਨੂੰ ਵਿਆਪਦੀ ਨਹੀਂ। ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਮਾਈ ਦਾ ਮਤਲਬ ਹੈ ਹੇ ਭਾਈ, ਪਰਮਾਤਮਾ ਜਿਹੜੇ ਸੇਵਕ ਹੈ, ਜਿਹੜੇ ਵੀ ਪੁਰਨੇ ਕਰਦੇ ਆ, ਚਿਤਵਦੇ ਆ, ਸੰਕਲਪ ਕਰਦੇ ਆ, ਉਹ ਸੰਕਲਪ ਪਰਮੇਸ਼ੁਰ ਆਪ ਪੂਰੇ ਕਰਾ ਦਿੰਦਾ। ਪੁਰਨਾ ਮਗਰੋਂ ਹੁੰਦਾ, ਉਹਨਾਂ ਦੇ ਕਾਰਜ ਪਹਿਲਾਂ ਹੋ ਜਾਂਦੇ। ਨਿੰਦਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਪਰਮਾਤਮਾ ਨਿੰਦਕਾਂ ਦੀ ਜਿਹੜੀ ਇੱਜ਼ਤ ਹੈ, ਉਹਨੂੰ ਮਿੱਟੀ 'ਚ ਮਿਲਾ ਦਿੰਦਾ। ਚਾਂਬੜਾਂ ਤਾਂ ਬਹੁਤ ਪਾਉਂਦੇ ਆ, ਸੰਤਾਂ ਭਗਤਾਂ ਨਿੰਦਿਆ ਕਰਦੇ, ਬਾਅਦ 'ਚ ਮਿੱਟੀ 'ਚ ਮਿਲ ਜਾਂਦੇ। ਜਿਹੜੇ ਪਰਮਾਤਮਾ ਨੇ ਦਾਸ ਆ, ਫਿਰ ਉਹ ਭੈ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਗੁਣ ਗਾਉਂਦੇ ਆ। ਬੇਗਨ 'ਤੇ ਬਹੁਤ ਪਾਉਂਦੇ ਆ, ਸੰਤਨ ਬਾਬਾ ਕਰਮ ਸਿੰਘ ਸਾਹਿਬ, ਉਹ ਭਜਨ ਕਰਨੇ ਥੜੇ ਬਣਾਉਣੇ, ਉਹ ਦੁਸ਼ਟਾਂ ਨੇ ਲਿਆ ਕੇ ਉੱਥੇ ਪਠਾਣਾਂ ਨੇ ਹੱਡ ਸੁੱਟ ਜਾਣੇ, ਉਹਨੀ ਗਾਂ ਹੋਰ ਬਣਾ ਲੈਣੇ। ਕਰਤੂਤਾਂ ਗਾਂ ਗੁਫਾ ਸੀ, ਅਤੇ ਉਹ ਕੰਜਰ ਨੇ ਮੋਹਰੇ ਆ ਕੇ ਬੇਸ਼ਟਾ ਕਰਕੇ ਜਾਣਾ। ਕਿਉਂਕਿ ਅੱਤ ਦਾ ਅਤੇ ਰੱਬ ਦਾ ਖਦਹਿ ਰਿਹਾ, ਬਸ ਫਿਰ ਉਹਦਾ ਮੂੰਹ ਸੂਰ ਵਰਗਾ ਹੋ ਗਿਆ ਅਤੇ ਮਰ ਗਿਆ ਸੀ। ਜਮਾਂ ਨੇ ਉਹਦੇ ਹੱਡ ਭੰਨ ਸਿੱਟੇ, ਕੁੱਟ ਕੁੱਟ ਕੇ ਮਾਰ ਦਿੱਤਾ ਜਮਦੂਤਾਂ ਨੇ। ਅਤੇ ਸੇਵਾ ਨੇ ਕਹਿਣਾ, ਮਹਾਰਾਜ ਮਹਾਰਾਜ ਕਹਿੰਦੇ ਭਲੀ ਕਰ ਸੀ ਗੁਰੂ, ਭਲਾ ਕਰ ਸੀ। ਉੱਧਰ ਕੋਟਕਾਰੀ ਬੋਲੀ, ਅਖੀਰ ਹੁਣ ਸੂਰ ਦਾ ਮੂੰਹ ਕਰਕੇ ਮੁਸਲਮਾਨ ਨੂੰ ਦਬਾਵੇ ਨਾ, ਅਤੇ ਸੰਤਾਂ ਦਾ ਤਰਾਪਿਆ ਫਟਕਾਰਿਆ। ਫਿਰ ਕਹਿਣ ਵੀ ਹੁਣ ਮੁਰਦਾ ਰੋਲੇ, ਉਹ ਵੀ ਠੀਕ ਨਹੀਂ। ਫਿਰ ਆ ਕੇ ਬਾਬਾ ਕਰਮ ਸਿੰਘ ਬੇਨਤੀਆਂ ਕੀਤੀਆਂ, ਅਤੇ ਮਹਾਂਪੁਰਖ ਕਹਿੰਦੇ ਵੇਖ ਤੋਂ ਕੋਈ ਕਿਹਾ ਨਹੀਂ, ਆਪਣੀ ਕੀਤੀ ਦਾ ਫਲ ਪਾਇਆ। ਫਿਰ ਕਹਿੰਦੇ ਅੱਜ ਜਲ ਛਿੱਟਾ ਮਾਰੋ ਤਾਂ ਠੀਕ ਹੋਇਆ। ਫਿਰ ਉਹਨੂੰ ਪਾਪੀ ਨੂੰ ਉੱਥੇ ਦੱਬਿਆ ਉਹਨੇ, ਉਹ ਸੂਰ ਦਾ ਮੂੰਹ ਵਰਗੇ ਮੁਸਲਮਾਨ ਦੱਬਣ ਵਾਲਾ। ਇਹ ਨਿੰਦਕਾਂ ਦੀ ਫਿਰ ਇਹ ਹਾਲਤ ਹੁੰਦੀ ਹੈ। ਇਸ ਕਰਕੇ ਅਮਨ ਵਸਿਆ ਕਰਨੇ ਹਾਰਾ ਭੈ ਬਿਨਸ ਹੈ। ਇੱਥੇ ਦਮਦਮੀ ਗੀੜ ਦੇ ਵਿੱਚ ਦੋ ਲਮ ਹੈ, ਕਰਤਾਰਪੁਰ ਵਾਲੀ 'ਚ ਇੱਕ ਹੈਗਾ। ਇਸ ਵਾਸਤੇ ਕਈ ਵਾਰੀ ਉਹ ਲਿਖਤ ਵਿੱਚ ਇਸ ਤਰ੍ਹਾਂ ਪਾਠ ਅੰਤਰ ਹੋ ਜਾਂਦਾ। ਗੌੜੀ ਮਹੱਲਾ ਪੰਜਵਾ। ਭੁਜਵਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲੇਹੋ ਅੰਗੁਰੀਆ ਰਹੋ। ਇਹਦੀ ਸਾਨਕਾ ਭੂਮਿਕਾ ਇਹਨੇ ਕਿ ਸੱਚੇ ਪਾਤਸ਼ਾਹ ਨੇ ਇਹ ਵਿਚਾਰ ਦਿੱਤੀ ਹੈ। ਜਦੋਂ ਗੁਰਸਿੱਖਾਂ ਨੇ ਪੁੱਛਿਆ ਕਿ ਰੱਬ ਦੀ ਪ੍ਰਾਪਤੀ ਦਾ ਰਸਤਾ ਕੋਈ ਕਿਸ ਤਰ੍ਹਾਂ ਦੱਸੀ ਜਾਂਦਾ, ਕੋਈ ਕਿਵੇਂ ਦੱਸਦਾ, ਆਪ ਆਪਣੇ ਮਖਾਰ ਬਿੰਦ ਤੋਂ ਦੱਸੋ। ਕੋਈ ਕਹਿੰਦਾ ਜੀ ਜਲ ਧਾਰਾ ਕਰਨੀ ਚਾਹੀਦੀ ਹੈ, ਪੰਜ ਧੂਣੀਆਂ ਤਪਾਉਣੀਆਂ ਚਾਹੀਦੀਆਂ, ਕੋਈ ਕਹਿੰਦਾ ਵਰਤ ਰੱਖਣੀ ਚਾਹੀਦੀ, ਕੋਈ ਕਹਿੰਦਾ ਪੁੱਠੇ ਲਮਕਣਾ ਹੁੰਦੀ ਹੈ, ਕਈ ਉਹ ਰੱਖਾ ਜਿਹਾ ਬੰਨ ਲੈਂਦੇ ਆ, ਘੁੰਮੀ ਜਾਂਦੇ, ਖੜੇ ਰਹਿੰਦੇ, ਲੱਤਾਂ ਭੜੋਲੇ ਵਰਗੀਆਂ ਹੋ ਜਾਂਦੀਆਂ। ਇਸ ਤਰ੍ਹਾਂ ਬਹੁਤ ਤਰ੍ਹਾਂ ਦੇ ਸਾਧਨ ਹੈ, ਅਸੀਂ ਤਾਂ ਮਹਾਰਾਜ ਕਰ ਨਹੀਂ ਸਕਦੇ। ਕਿਰਪਾ ਕਰੋ, ਉਹਦੀ ਪ੍ਰਾਪਤੀ ਦਾ ਕੋਈ ਸੌਖਾ ਢੰਗ ਜਿਹੜਾ ਉਹ ਦੱਸੋ ਜਿਹਨੂੰ ਅਸੀਂ ਕਰ ਸਕੀਏ। ਮਹਾਰਾਜ ਕਹਿੰਦੇ ਉਸ ਮਾਲਕ ਅੱਗੇ ਭਾਈ ਬੇਨਤੀਆਂ ਕਰੋ। ਭੁਜਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਕਹਿ ਲੇਹੋ ਅੰਗੁਰੀਆ ਰਹੋ। ਉਹ ਜਿਹੜਾ ਬ੍ਰਹਮ ਨਿਰੰਕਾਰ ਪਰਮੇਸ਼ਰ ਆ, ਉਹ ਸੁੱਖਾਂ ਦਾ ਸਮੁੰਦਰ ਆ। ਬ੍ਰਹਮ ਸੁਖ ਸਾਗਰ, ਉਹ ਜਿਹੜਾ ਬ੍ਰਹਮ ਆ ਸੁੱਖਾਂ ਦਾ ਸਾਗਰ ਆ। ਭੁਜਬਲ ਵੀ ਕਹਿੰਦੇ ਜਿਹੜੇ ਬੜ ਬੜੇ ਮਹਾਂਬਲੀ ਆ, ਸੂਰਮੇ ਆ, ਹਾਂਜੀ, ਔਰ ਜਿਹੜੇ ਕਹਿੰਦੇ ਬੜ ਬੜੇ ਬਲਭੱਦਰ ਵਰਗੇ ਵੀਰ ਸੂਰਮੇ ਆ, ਕ੍ਰਿਸ਼ਨ ਦੇ ਭਰਾ ਵਰਗੇ, ਹਾਂਜੀ, ਅਤੇ ਉਹਨਾਂ ਨਾਲੋਂ ਵੀ ਉਹ ਬਲਵਾਨ ਆ। ਫਿਰ ਇਸ ਕਰਕੇ ਕਹਿੰਦੇ ਹੇ ਪਾਤਸ਼ਾਹ, ਅਸੀਂ ਸੰਸਾਰ ਦੇ ਮੋਹ ਰੂਪੀ ਜਿਹੜਾ ਗਰਤ ਟੋਆ ਆ, ਇਸ ਪਰਤ ਮੈਨੇ ਕਿ ਪੈ ਰਹੇ ਡਿੱਗੇ ਪਏ, ਇਸ ਡਿੱਗ ਰਹੇ, ਤੁਸੀਂ ਕਿਰਪਾ ਕਰੋ, ਮਿਹਰ ਕਰੋ, ਕਿਰਪਾ ਰੂਪੀ ਭੋਜਾਂ ਦੇ ਬਲ ਕਰਕੇ, ਭੁਜ ਬਲ ਵੀਰ ਭੋਜਾਂ ਦੇ ਬਲ ਕਰਕੇ ਮੇਰੀ ਜਿਹੜੀ ਬੁੱਧੀ ਰੂਪੀ ਉਂਗਲੀ ਨੂੰ ਗਹਿ ਮੈਨੇ ਪਕੜ ਲਿਓ। ਗਰਤ ਪਰਤ ਗਹਿ ਲਿਓ ਅੰਗਰੀਆ। ਅਸੀਂ ਇਸ ਟੋਏ ਵਿੱਚ ਡਿੱਗੇ ਪਏ ਹਾਂ, ਸੰਸਾਰ ਦੇ ਮੋਹ ਰੂਪੀ ਟੋਏ 'ਚ, ਸਾਨੂੰ ਪਕੜ ਕੇ ਆਪ ਮਹਾਰਾਜ ਕੱਢ ਲਓ, ਕਿਰਪਾ ਕਰਦੇ, ਕਿਉਂਕਿ ਤੁਹਾਡੇ ਵਰਗਾ ਭੁਜਾਂ ਦਾ ਬਲ ਵੀਰ ਕੋਈ ਨਹੀਂ। ਤੁਹਾਡੀਆਂ ਭੁਜਾਂ ਦੇ ਵਿੱਚ ਬੜਾ ਭਾਰੀ ਬਲ ਹੈ, ਅਤੇ ਕਿਰਪਾ ਕਰਕੇ ਸਾਡੀ ਬੁੱਧੀ ਰੂਪੀ ਜਿਹੜੀ ਉਂਗਲੀ ਨੂੰ ਗਹਿ ਲਿਓ ਮੈਨੇ ਪਕੜ ਲਓ। ਜਦੋਂ ਬੁੱਧੀ ਹੁਣ ਫੜ ਲਈ ਤਾਂ ਬੁੱਧੀ ਮਾੜੇ ਪਾਸੇ ਜਾਏਗੀ। ਅਤੇ ਮਹਾਰਾਜ ਕਹਿੰਦੇ ਤੂੰ ਆਪੇ ਨਿਕਲ ਜਾ। ਜਗਿਆਸੂ ਕਹਿੰਦਾ ਮਹਾਰਾਜ ਮੈਂ ਨਿਕਲਾਂ ਕਿੱਥੋਂ, ਅੰਨਾ ਵੀ ਆ, ਬੋਲਾਂ ਵੀ ਆ, ਲੂਲਾ ਵੀ ਆ ਅਤੇ ਪਿੰਗਲਾਂ ਵੀ ਆ, ਅਤੇ ਮੈਂ ਕਿਵੇਂ ਨਿਕਲ ਸਕਦਾ? ਕਿਰਪਾ ਕਰੋ ਤੁਸੀਂ ਆਪੇ। ਸਰਵਨਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਨਾ ਤਾਂ ਕਹਿੰਦੇ ਮੇਰੇ ਕੋਲ ਨਿਹਚਾ ਵਿਚਾਰ ਰੂਪੀ ਕੰਨ ਆ, ਸਰਵਨ ਮੈਨੇ ਕੰਨ ਆ, ਅਤੇ ਨਾ ਸੁਰਤੀ ਸਿਮਰਤੀ ਰੂਪੀ ਸੁੰਦਰ ਨੈਣ ਅੱਖਾਂ ਵੀ ਹੈ ਨਹੀਂ। ਸਰਵਨਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ, ਅਤੇ ਨਾ ਹੀ ਕਹਿੰਦੇ ਸੱਚੇ ਪਾਤਸ਼ਾਹ ਪ੍ਰੇਮ ਰੂਪੀ ਹੱਥ ਵੀ ਹੈ। ਔਰ ਸਾਧਨਾ ਸੰਪਤੀ ਰੂਪ ਪੈਰਾਂ ਤੋਂ ਬਿਨਾਂ ਹੋਣ ਕਰਕੇ ਪਿੰਗਲਾ ਵੀ ਹੈ। ਇਸ ਵਾਸਤੇ ਆਰਤ ਮੈਨੇ ਬੜਾ ਦੁਖੀ ਬਣਾਇਆ, ਅਤੇ ਆਪ ਦੇ ਕਹਿੰਦੇ ਸਤਸੰਗ ਰੂਪੀ ਦੁਆਰੇ ਦੇ ਵਿੱਚ, ਹਾਂਜੀ, ਅਤੇ ਪਿਆ ਹੋਇਆ ਰਟਤ ਮੈਨੇ ਤੇਰਾ ਜਸ ਉਚਾਰਨ ਕਰ ਰਿਹਾ, ਬੇਨਤੀਆਂ ਕਰ ਰਿਹਾ, ਆਪ ਕਿਰਪਾ ਕਰਕੇ ਮੈਨੂੰ ਇਸ ਟੋਏ ਵਿੱਚੋਂ ਕੱਢ ਲਵੋ। ਆਰਤ ਮੈਨੇ ਦੁਖੀ ਹੋਇਆ ਹੋਇਆ ਤੁਹਾਡੇ ਦੁਆਰੇ 'ਤੇ ਰਟ ਮੈਨੇ ਪਕਾਰਾਂ ਕਰ ਰਿਹਾ, ਮੈਨੂੰ ਪਿੰਗਲੇ ਨੂੰ ਕੱਢ ਲਓ। ਦੀਨਾ ਨਾਥਾ ਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਿਤਰੀਆ। ਦੀਨਾ ਨਾਥ, ਇਹ ਦੀਨਾ ਗਰੀਬਾਂ ਦੇ ਮਾਲਕ, ਕਰਨਾ ਮੈਂ, ਤੁਸੀਂ ਕਿਰਪਾ ਸਰੂਪ ਹੈ, ਕਰਨਾ ਨਮ ਕਿਰਪਾ ਦਾ, ਮੈਂ ਅਨਾਥ ਜਾਣਿਆ, ਮੇਰਾ ਕੋਈ ਮਾਲਕ ਨਹੀਂ, ਨਾ ਇਸ ਲੋਕ, ਤੁਸੀਂ ਇਸ ਲੋਕ ਦੇ ਵੀ ਪਰਲੋਕ ਦੇ ਵੀ, ਮਾਤਾ ਪਿਤਾ ਰੂਪ ਆਪ ਹੀ ਆ, ਸਾਰਾ ਕੁਛ ਤੁਸੀਂ ਹੀ, ਸੱਜਣ ਵੀ ਅਤੇ ਮਿੱਤਰ ਵੀ ਲੋਕ ਪੁਰਲੋਕ ਦੇ, ਪਿਤਾ ਰੂਪ ਵੀ ਆਪ ਹੀ ਆ, ਮੈਂ ਤਰੀ ਆ ਮੈਨੇ, ਮਾਤਾ ਰੂਪ ਵੀ ਆਪ ਹੀ ਆ ਤੁਸੀਂ। ਇਸ ਵਾਸਤੇ ਕਰਨਾ ਮੈਂ ਕਿਰਪਾ ਕਰਕੇ ਕਿ ਤੁਸੀਂ ਸਾਡੀ ਬਾਂਹ ਫੜੋ, ਸਾਡੀ ਲਾਜ ਰੱਖੋ। ਚਰਨ ਕਮਲੇ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ। ਸਤਿਗੁਰ ਸੱਜੇ ਪਾਤਸ਼ਾਹ ਕਹਿੰਦੇ ਸੰਤਾਂ ਮਹਾਂਪੁਰਖ ਹਿਰਦੇ 'ਚ ਆਪ ਦੇ ਜਿਹੜੇ ਚਰਨ ਕਮਲ ਆ, ਹਾਂਜੀ, ਉਹ ਅਸੀਂ ਪਕੜੇ ਹੋਏ। ਚਰਨ ਕਮਲੇ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ, ਕਿ ਜੇ ਉਹਨਾਂ ਦੇ ਚਰਨਾਂ ਨੂੰ ਤੂੰ ਫੜ ਲਿਆ, ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ, ਤੇ ਤੈਨੂੰ ਉਹ ਜਿਹੜੇ ਸੰਤ ਮਹਾਤਮਾ ਉਹ ਸੰਸਾਰ ਸਾਗਰ ਤੂੰ ਪਾਰ ਉਤਾਰ ਦੇਣਗੇ, ਉਹਨਾਂ ਦੀ ਕਿਰਪਾ ਨੂੰ ਤੂੰ ਪਾਰ ਉਤਰੀਆ ਉਤਰੇਗਾ। ਰਾਗ ਗੋੜੀ ਬੈਰਾਗਣ ਮਹੱਲਾ ਪੰਜ ਵਾਏ ਓਂਕਾਰ ਸਤਿਗੁਰ ਪ੍ਰਸਾਦ। ਇੱਥੇ ਬੈਰਾਗਣ ਜਾਤੀ ਦੀ ਗੋੜੀ ਹੈ। ਵਾਹਿਗੁਰੂ ਜੀ ਓਂਕਾਰ ਸਤਿਗੁਰੂ ਪ੍ਰਸਾਦ ਕਿਰਪਾ ਨੂੰ ਪ੍ਰਾਪਤ ਹੁੰਦੇ ਹਨ। ਦਈ ਗਸਾਈ ਮੀਤਲਾ ਤੂੰ ਸੰਗ ਹਮਾਰੇ ਵਾਸ ਜੀਓ ਰਹੋ। ਇਸ ਵਾਸਤੇ ਇਹ ਦਹਿ ਦਹਿ ਗੁਸਾਈ ਮਿਥਲਾ, ਇੱਥੇ ਦੱਦਾ ਤੇ ਜੀਜਾ ਮੁਕਤਾ ਹੀ ਹੈ। ਇਸ ਵਾਸਤੇ ਦਹਿ ਉਹ ਜਿਹੜਾ ਪ੍ਰੇਰਕ ਗੁਸਾਈ ਧਰਤੀ ਦਾ ਮਾਲਕ ਆ, ਮਿਥਲਾ ਮੈਨੂੰ ਮਿੱਤਰਿਆ, ਆਪ ਸਦਾ ਮੇਰੇ ਨਾਲ ਹੀ ਹੈ ਅਤੇ ਇਸ ਕਰਕੇ ਸਾਡੇ ਨਾਲ ਵਸਣਾ ਕਰੋ, ਨਿਵਾਸ ਕਰੋ, ਆਪ ਪ੍ਰਗਟ ਹੋ ਕੇ ਸਾਨੂੰ ਦਰਸ਼ਨ ਦਦਾਰ ਬਖਸ਼ੋ, ਰਾਹੋ ਵਿਸਰਾਮ ਦੇ ਕੇ ਕਹਿੰਦੇ ਜੀਵਨ ਘੜੀ ਨਾ ਜੀਵਨ ਤੇ ਜੀਵ ਕਹਿਣਾ ਸੰਤ ਆਪ ਜੀ ਤੋਂ ਬਿਨਾਂ ਸਾਡਾ ਜਿਹੜਾ ਇੱਕ ਘੜੀ ਜੀਣਾ 24 ਮਿੰਟ ਵੀ ਇਹ ਵੀ ਤੁਹਾਡੇ ਬਿਨਾਂ ਨਹੀਂ ਹੁੰਦਾ। ਸੰਸਾਰ 'ਚ ਰਹਿਣ ਨੂੰ ਤ੍ਰਿਗ ਮੈਨੇ ਸਰਕਾਰ ਆ, ਛੁਟਕਾਰਾ ਹੀ ਆ, ਕਿੱਥੇ ਆ ਕੇ ਬੰਦਗੀ ਨਹੀਂ ਕੀਤੀ, ਕੋਈ ਭਜਨ ਨਹੀਂ ਕੀਤਾ, ਹੈਂ ਅਤੇ ਲਾਹਨਤਾਂ ਹੀ ਆ ਨਾ, ਆਇਆ ਕਿਹੜੇ ਕੰਮ ਲਈ। ਸੋ ਜੀਵਨ ਘੜੀ ਨਾ ਜੀਵਨ ਤ੍ਰਿਗ ਰਹਿਣਾ ਸੰਸਾਰ, ਕਈ ਬੀੜਾਂ ਦੇ ਵਿੱਚ ਰਹਿਣਾ ਪਾਟਿਆ ਰਾਰਾ ਆਹਾ ਨਾਨੀ ਨੂੰ ਕੰਨ ਦੇਖਦਾ ਹੀ ਹੈ, ਜਿੱਥੇ ਰਹਿਣਾ ਤਿਆਰੀ ਰਾਰਾ ਹਾਰੀ ਨੂੰ ਤਿਆਰੀ। ਇਸ ਵਾਸਤੇ ਜੀ ਪ੍ਰਾਣ ਤੋਂ ਹਦਾਤਿਆ ਨਿਮ ਹੈ ਉਮਰੇ ਹਾਲ, ਜੀਵਾਂ ਨੂੰ ਪ੍ਰਾਣ ਸਾਰੇ ਸੁੱਖ ਦੇਣ ਵਾਲਿਆਂ ਤੋਂ ਮੈਂ ਨਿਮ ਨਿਮ ਥੋੜ੍ਹਾ ਥੋੜ੍ਹਾ ਸਮਾਂ ਆਪ ਜੀ ਤੋਂ ਬਲਿਹਾਰ ਜਾਂਦਾ। ਹੱਥ ਲੰਬਨ ਦੇ ਉਪਰਾ ਕਰਤਾ ਉਧਰ ਗੋਪਾਲ ਤੇ ਨਿਰੰਕਾਰ ਪਰਮੇਸ਼ਰ ਆਪ ਕਿਰਪਾ ਰੂਪੀ ਹੱਥ ਦਾ ਅਲੰਬਨ ਨਾ ਹੁੰਦਾ ਆਸਰਾ ਦੇ। ਇਹ ਗੋਪਾਲ ਪਰਮੇਸ਼ਰ ਮੈਨੂੰ ਸੰਸਾਰ ਰੂਪੀ ਇਹ ਜਿਹੜਾ ਗਰਤ ਟੋਆ ਇਹ ਤੋਂ ਆਧਾਰ ਲਓ, ਕੱਢ ਲਓ, ਨਰਕ ਜਾਂਦੇ ਨੂੰ ਰੁੜੇ ਜਾਂਦੇ ਨੂੰ ਵਿਚਾਰੋ ਬਾਹਰ ਕੱਢ ਲਓ। ਮੋਹ ਨਿਰਗੁਣ ਮਥੋਰੀਆ ਤੂੰ ਸਾਦੀ ਦੀਨ ਦਇਆ, ਇਹ ਸੱਚੇ ਪਾਤਸ਼ਾਹ ਮੈਂ ਗੁਣਾਂ ਤੋਂ ਛੀਣਾ ਆ, ਮੇਰੀ ਬੁੱਧੀ ਬੜੀ ਥੋੜ੍ਹੀ ਹੈ, ਤੁੱਛ ਆ। ਅਤੇ ਆਪ ਜੀ ਸਦਾ ਦੀਨਾਂ ਅਤੇ ਗਰੀਬਾਂ ਅਤੇ ਦਿਆਲੂ ਦਇਆ ਕਰਨ ਵਾਲੇ, ਕਿਆ ਸੁੱਖ ਤੇਰੇ ਸੰਭਲਾ ਕਵਨ ਵਿਧੀ ਵਿਚਾਰ, ਇਹ ਸੱਚੇ ਪਾਤਸ਼ਾਹ ਤੁਹਾਡੇ ਦਸੇਰੇ ਦੇ ਸੁੱਖ ਧੰਦਿਆਂ ਨੂੰ ਕਿਹੜੇ ਕਿਹੜੇ ਨੂੰ ਚੇਤੇ ਕਰਾਂ ਔਰ ਕਿਹੜੀ ਵਿਧੀ ਨਾਲ ਵਿਚਾਰ ਕਰਾਂ। ਤੂੰ ਤਾਂ ਬਹੁਤ ਕਿਰਪਾ ਕਰਦਾ, ਉਹਨਾਂ ਕਿਸੇ ਦਾ ਪ੍ਰਕਾਸ਼ ਆ ਬਹੁਤ ਮਿਲਦਾ, ਜੜੀਆਂ ਬੂਟੀਆਂ ਇੰਨਾ ਖਣਿਜ ਪਦਾਰਥ ਉਹਦੇ ਪੈਦਾ ਕੀਤੇ, ਫਲ ਮੇਵੇ ਤੇਰਾ ਸਰੀਰ ਦਿੱਤਾ, ਅੰਗ ਪਰੰਗ ਸਹੀ ਰਸ਼ਟ ਪੁਰਸ਼ਿਆ, ਕਈ ਹੁਣ ਦੁੱਧੇ ਪਿੰਜਲੇ ਆ, ਅੱਖਾਂ ਨਹੀਂ ਮਿਲੀਆਂ, ਕਿਸ ਤਰ੍ਹਾਂ ਦੇ ਦੁਖੀ ਪਰੇ ਅਤੇ ਪਰੇ ਬੈਠੇ ਆ, ਇਹ ਉਹਦੀ ਕਿਰਪਾ। ਪਰੇ ਐਡਾ ਕਿਰਤ ਘਣ ਬਣਿਆ, ਫਿਰ ਵੀ ਉਹਨੂੰ ਚੇਤੇ ਨਹੀਂ ਕਰਦਾ, ਫਿਰ ਵੀ ਤੂੰ ਦਇਆ ਕਰੀ ਜਾਂਦਾ। ਕਿਆ ਤੁਰੇ ਸੁੱਖ ਤੇਰੇ ਸੰਭਲਾ ਕੋਈ ਨਹੀਂ ਵੀ ਤਾਂ ਤੇਰੇ ਦਿੱਤੇ ਸੁੱਖ ਤਾਂ ਬਿਆਨ ਤੇ ਹੈ, ਸੰਭਲਾ ਮੈਨੇ ਕਿਹੜੇ ਕਿਹੜੇ ਯਾਦ ਕਰਾਂ, ਕਿਹੜੀ ਵਿਧੀ ਨਾਲ ਵਿਚਾਰ ਕਰਾਂ। ਸਰਨ ਸਮਾਈ ਦਾਸ ਤਾਂ ਉੱਚਾ ਔਲਵਾਂ ਪਾਰ ਤੁਹਾਡੀ ਸ਼ਰਨ ਆਏ, ਹਾਂਜੀ ਆਪਣੇ ਸਮਾਈ ਤੂੰ ਆਪਣੇ ਅਭੇਦ ਕਰਨ ਵਾਲਾ ਹੈ, ਜਿਹੜਾ ਦਾਸ ਤੇਰੀ ਬੰਦਗੀ ਕਰਦਾ ਹੈ, ਜਿਹੜੇ ਦਾਸ ਆ ਅਤੇ ਆਪ ਦਾ ਵੀ ਉਹਨਾਂ ਨਾਲ ਹਿੱਤ ਪ੍ਰੇਮ ਆ, ਸਾਰਿਆਂ ਤੋਂ ਤੁਸੀਂ ਉੱਚੇ ਆ, ਅਗੰਮ ਮੈਨੇ ਆ ਗੰਮ ਪਵ ਤੋਂ ਰਹਿਤੇ ਆ, ਅੰਬਾ ਅਪਾਰ ਮੈਨੇ ਬੇਅੰਤ ਗੁਣ ਵਾਲੇ ਆ, ਸਗਲ ਪਦਾਰਥ ਦੇ ਨਾਮ ਮਹਾਰਸ ਮਾਨ ਹੈ, ਸਾਰੇ ਰਸਾਂ 'ਚੋਂ ਮਹਾਰਸ ਕੀ ਹੈ, ਪਰਮੇਸ਼ਰ ਦਾ ਨਾਮ ਰਸ, ਜੇ ਉਹਦੇ 'ਚ ਲੀਨ ਹੋ ਜਾਈਏ ਸਾਰੇ ਪਦਾਰਥਾਂ ਤੋਂ ਫਿਰ ਬਦਗੀ ਕਰਨ ਨਾਲ ਸਾਰੇ ਪਦਾਰਥ ਵੀ ਮਿਲ ਜਾਂਦੇ ਆ, ਅੱਠੇ ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ। ਸੋ ਪ੍ਰਸੰਨ ਪੈ ਕੇਸਵਾ ਤੇ ਜਨ ਹਰ ਗੁਣ ਗਾਹੇ, ਜਿਹਨਾਂ ਉੱਤੇ ਕੇਸਵਾ ਹੀ ਕੇਸਾਂ ਨੂੰ ਧਾਰਨ ਵਾਲੇ ਪਰਮੇਸ਼ਰ ਤੁਸੀਂ ਪ੍ਰਸੰਨ ਹੋ ਜਾਂਦੇ। ਕੇਸਵਾ ਜਲ ਵਿੱਚ ਸ਼ਹਿਣ ਕਰਨ ਵਾਲੇ, ਪਰਲੋਕਾਲ 'ਚ ਰਹਿਣ ਵਾਲੇ, ਜਿਹਦੇ ਪ੍ਰਸੰਨ ਹੋ ਗਏ ਕਹਿੰਦੇ, ਫਿਰ ਉਹ ਜਨ ਤੇਰੇ ਗੁਣ ਗਾਹੇ ਗੁਣਾਂ ਨੂੰ ਗਾਉਂਦੇ ਆ, ਨਹੀਂ ਤਾਂ ਤੇਰਾ ਨਾਮ ਮੂੰਹ 'ਚੋਂ ਨਿਕਲਣਾ ਔਖਾ ਬਹੁਤ ਹੈ, ਸੁਣਨਾ ਵੀ ਬਹੁਤ ਔਖਾ। ਕੋਈ ਰਾਮ ਦੇ ਜਾਂ ਉੱਚਾ ਉੱਚਾ ਕਹਿੰਦੇ, ਉਹ ਕਹਿੰਦੇ ਡਾਂਸ ਲਗਾਏ ਫਿਰ ਡੰਗ ਵੱਜਦੇ ਪਿਛੋਂ ਨੂੰ, ਮਾਤਾ ਸੁੱਤ ਬੰਧ ਵੋ ਤੂੰ ਮੇਰੇ ਪ੍ਰਾਣਾਂ ਦਾ, ਤੁਸੀਂ ਮਾਤਾ ਪਿਤਾ ਸੁੱਤ ਪੁੱਤਰ ਬੰਧ ਸੰਬੰਧੀ ਸਾਰਾ ਕੁਝ ਮੇਰਾ ਤੁਹਾਡੇ ਨੇ ਰਿਸ਼ਤਾ, ਮੇਰੇ ਮਾਤਾ ਪਿਤਾ ਸੰਬੰਧੀ ਭਰਾਤਾ ਔਰ ਤੂੰ ਹੀ ਮੇਰੇ ਪ੍ਰਾਣਾਂ ਦਾ ਆਧਾਰ ਆਸਰਾ। ਸਾਧ ਸੰਗ ਨਾਨਕ ਭਜੇ ਵਿਖਤਰਿਆ ਸੰਸਾਰ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਸੰਗਤ ਵਿੱਚ ਆ ਕੇ ਸਤਨਾਮ ਦਾ ਜਾਪ ਕੀਤਾ ਉਹ ਇਹ ਸੰਸਾਰ ਤੋਂ ਤਰ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦੇ ਘਰ ਵਿੱਚ ਪਹੁੰਚੀਆਂ ਹੋਈਆਂ ਸਾਰੇ ਮਾਈ ਭਾਈ ਸਭ ਸੰਗਤਾਂ ਪਿਆਰ ਨਾਲ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਹੁਣੇ ਹੁਣੇ ਕੀਰਤਨ ਨਾਲ ਵੀ ਜੁੜੇ ਹੋਏ ਸਾਂ, ਫਿਰ ਕਥਾ ਦਾ ਆਨੰਦ ਮਾਣਿਆ। ਸਮਾਂ ਸੀਮਤ ਹੀ ਹੈ, ਥੋੜ੍ਹਾ ਹੀ ਹੈ। ਆਪਾਂ ਢਾਡੀ ਸਿੰਘਾਂ ਪਾਸੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿਨ੍ਹਾਂ ਨੇ ਇੱਥੇ ਜੁਲਮ ਦੇ ਭਾਂਬੜ ਸੀ ਜਿਹੜੇ ਉਹ ਮੱਚ ਰਹੇ ਸੀ, ਉਹਨਾਂ ਨੂੰ ਆ ਕੇ ਠਾਰਿਆ, ਤਾਂ ਘਰ ਘਰ ਫੇਰਾ ਪਾ ਕੇ ਬਾਬੇ ਨਾਨਕ ਨੇ ਜਗ ਤਾਰਿਆ। ਸਤਿਗੁਰੂ ਨੇ ਮਹਾਨ ਕਿਰਪਾ ਕੀਤੀ। ਅਕਾਲ ਪੁਰਖ ਨੇ ਕਹਿੰਦੇ ਆਪਣੀ ਜੋਤ ਵਿੱਚੋਂ ਕੁਝ ਜੋਤ ਵੱਖਰੀ ਕਰਕੇ ਮਹਾਰਾਜ ਨੂੰ ਇਸ ਸੰਸਾਰ ਵਿੱਚ ਘੱਲਿਆ। ਸਤਿਗੁਰੂ ਨੇ ਮਹਾਨ ਯਾਤਰਾ ਜਿਹੜੀਆਂ ਉਹ ਬੜੀਆਂ ਉਦਾਸੀਆਂ ਜਿਹੜੀਆਂ ਉਦਾਸੀਆਂ ਦੇ ਰੂਪ ਵਿੱਚ ਮਹਾਰਾਜ ਨੇ ਕੀਤੀਆਂ ਹਨ, ਉਹਨਾਂ ਦਾ ਆਪਾਂ ਇਤਿਹਾਸ ਹੈ ਜਿਹੜਾ ਇਹ ਹਫ਼ਤਾ ਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਹਨਾਂ ਦਾ ਅਵਤਾਰ ਦਿਹਾੜਾ ਜਿਹੜਾ ਇਹ ਸੰਗਤਾਂ ਮਨਾ ਰਹੀਆਂ ਹਨ ਤੇ ਬੜੀਆਂ ਖੁਸ਼ੀਆਂ ਦੇ ਨਾਲ ਮਨਾ ਰਹੀਆਂ ਹਨ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਗੁਰੂ ਦਾ ਜਸ ਹੈ ਜਿਹੜਾ ਉਹ ਸੁਣ ਰਹੇ ਸੀ ਢਾਡੀ ਵਾਰਾਂ ਦੇ ਵਿੱਚ ਦੁਪਹਿਰ ਦੇ ਦੀਵਾਨ ਵਿੱਚ। ਸਤਿਗੁਰੂ ਦੇ ਵਿਆਹ ਦਾ ਇਤਿਹਾਸ ਹੈ ਜਿਹੜਾ ਉਹ ਆਪਾਂ ਸੁਣ ਰਹੇ ਸੀ। ਆ ਬਹੁਤ ਸਾਰੀਆਂ ਟੇਪਾਂ ਦੇ ਵਿੱਚ ਵੱਜੀ ਵੱਜੀ ਜਾਂਦੇ ਹੁੰਦੇ ਹਨ, ਅਰਥ ਕਰੀ ਜਾਂਦੇ ਹੈ।

ਮਹਾਰਾਜ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਸਤਿਗੁਰੂ ਦੇ ਨਾਲ ਜਾ ਰਹੇ ਹਨ ਤੇ ਵਿਸਰਾਮ ਕਰਨ ਵਾਸਤੇ ਖੂਹ ਦੇ ਉੱਤੇ ਠਹਿਰੇ ਹਨ ਤੇ ਪੈਣ ਲੱਗੇ ਹਨ ਆਪੋ ਆਪਣੀਆਂ ਚਾਦਰਾਂ ਵਿਛਾ ਕੇ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਆ ਸਰਾਣੇ ਦੇ ਥਾਂ ਦੇ ਉੱਤੇ ਆ ਇੱਟਾਂ ਪਈਆਂ ਖੂਹ ਦੀਆਂ, ਇਹੀ ਰੱਖ ਲਈਏ ਆਪਾਂ ਇੱਕ ਇੱਕ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹ ਜਿਹੜੀਆਂ ਇੱਟਾਂ ਨਾ ਸਰਾਣੇ ਰੱਖਣੀਆਂ, ਇਹ ਵੀ ਨਾ ਸੰਸਾਰ ਨੂੰ ਪਾਉਂਦੀਆਂ ਨੀ ਗੀਆਂ, ਤੇ ਇਹ ਠੀਕ ਨੀ। ਨਹੀਂ ਕਹਿੰਦਾ ਸਤਿਗੁਰੂ ਕੀ ਹੁੰਦਾ, ਰੱਖ ਲਓ। ਤੇ ਰੱਖ ਲਈਆਂ, ਕੋਲ ਦੇ ਕੁਝ ਪਿੰਡ ਦੀਆਂ ਭੈਣਾਂ ਸਨ, ਉਹ ਲੰਘੀਆਂ ਹਨ ਆਪਣੇ ਆਪਣੇ ਖੇਤਾਂ ਨੂੰ ਤੇ ਕਹਿਣ ਲੱਗੀਆਂ, ਵੇਖ ਕੇ ਵੇਖੋ ਨੀ ਭੈਣੋ, ਸਾਧ ਵੀ ਬਣੇ ਹਨ, ਬੱਚੇ ਵੀ ਛੱਡੇ, ਪਰਿਵਾਰ ਛੱਡੇ ਹਨ, ਮਾਤਾ ਪਿਤਾ ਛੱਡੇ ਹੈ, ਸਾਧੂ ਬਣ ਗਏ ਹੈ, ਤੇ ਹਾਲੇ ਵੇਖੋ ਸਰਾਣੇ ਲੈ ਲੈ ਪੈਂਦੇ ਹੈ, ਇੱਟਾਂ ਦੇ ਸਰਾਣੇ ਬਣਾਏ ਵੇ ਹੈ, ਤੇ ਫਿਰ ਪਏ ਹੈ। ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਵੇਖਿਆ ਭਾਈ ਮਰਦਾਨਾ ਜੀ, ਹਰੇਤ ਅਕ ਆਹਾਰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰਾਂ ਵਿੱਚ ਕਹਿੰਦੇ ਹੈ, ਆ ਟੇਪਾਂ ਵਿੱਚ ਸੁਣੀ ਦਾ ਕਈ ਵਾਰੀ ਵੀ ਸਤਿਗੁਰੂ ਨੇ ਉਹ ਅਰਥ ਕਰੀ ਜਾਂਦੇ ਨੇ, ਹਰੇਤ ਅਕ ਆਹਾਰ ਕਰ, ਵੀ ਸਤਿਗੁਰੂ ਨੇ ਰੇਤ ਆ ਜਿਹੜਾ ਉਹ ਖਾਧਾ ਪੱਕਿਆ, ਤੇ ਰੋੜਾਂ ਦੀ ਵਿਛਾਈ ਹੈ ਜਿਹੜੀ ਕੀਤੀ ਹੈ, ਰੇਤ ਅੱਕ ਤੇ ਅੱਕ ਆ ਜਿਹੜਾ ਇਹਨੂੰ ਖਾ ਖਾ ਕੇ ਗੁਜ਼ਾਰਾ ਕੀਤਾ। ਮਹਾਰਾਜ ਕਹਿੰਦੇ ਨਹੀਂ, ਇਹ ਗੱਲ ਨਹੀਂ, ਰੇਤ ਨਾਲੋਂ ਫਿੱਕੀਆਂ ਬੋਲੀਆਂ ਜਿਹੜੀਆਂ ਉਹ ਵੀ ਸਤਿਗੁਰੂ ਨੇ ਸਹੀਆਂ ਹਨ, ਤੇ ਅੱਕ ਵਰਗੀਆਂ ਕੌੜੀਆਂ ਬੋਲੀਆਂ ਜਿਹੜੀਆਂ ਇਹ ਵੀ ਸਤਿਗੁਰੂ ਨੇ ਸਹੀਆਂ ਹਨ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰਕਰੀ ਵਿਛਾਈ। ਭਾਈ ਮਰਦਾਨਾ ਜੀ ਕਹਿਣ ਲੱਗੇ, ਲਓ ਸਤਿਗੁਰੂ ਇਹਦਾ ਕੀ ਹੈ, ਇੱਟਾਂ ਕੱਢ ਕੇ ਪਾਸੇ ਰੱਖ ਦਿੱਤੀਆਂ। ਉਹ ਬੀਬੀਆਂ ਭੈਣਾਂ ਵਾਪਸ ਮੁੜੀਆਂ, ਕਹਿਣ ਲੱਗੀਆਂ, ਵੇਖੋ ਨੀ ਭੈਣੋ, ਸਾਧੂ ਤਾਂ ਬਣੇ ਆ, ਠੀਕ ਹੈ, ਪਰਿਵਾਰ ਛੱਡਿਆ, ਸਭ ਕੁਝ ਹੋਇਆ, ਪਰ ਮਾੜੀ ਜੀ ਗੱਲ ਹੈ ਜਿਹੜੀ, ਇਹ ਸਾਧੂ ਹੈ ਜਿਹੜੇ, ਇਹ ਸਹਿ ਨਹੀਂ ਸਕੇਗੇ। ਆਪਾਂ ਇੱਟਾਂ ਨੂੰ ਆਖਿਆ ਸੀ ਤੇ ਇੱਟਾਂ ਹੁਣ ਕੱਢ ਕੇ ਬਾਹਰ ਵੀ ਰੱਖ ਦਿੱਤੀਆਂ। ਸਤਿਗੁਰੂ ਕਹਿਣ ਲੱਗੇ, ਵੇਖੋ ਭਾਈ ਮਰਦਾਨਾ ਜੀ, ਫਿੱਕੀ ਗੱਲ ਹੈ ਜਿਹੜੀ, ਇਹ ਸਾਰੀਆਂ ਜਿਹੜੀਆਂ ਸਤਿਗੁਰੂ ਨੇ ਸਿੰਘਾਂ ਸਿਰ ਦੇ ਉੱਤੇ ਕੌੜਾ ਬੋਲ ਬੋਲੇ, ਮਹਾਰਾਜ ਨੂੰ ਧੀਮਾ ਮਾਰਨ ਲੋਕ ਗਿਆਨ। ਹੁਣ ਸਾਡਾ ਤਾਂ ਕੰਮ ਇਹ ਹੈ ਨਾ ਵੀ ਜਿੱਥੇ ਲਿਫਾਫੇ ਬਹੁਤੇ ਮਿਲਦੇ ਆ ਮਾਇਆ ਵਾਲੇ ਉੱਥੇ ਜਾਂਦੇ ਹਾਂ, ਪਰ ਸਤਿਗੁਰੂ ਨੂੰ ਧੀਮਾ ਵੱਜਣ ਉਹਨਾਂ ਉਹਨਾਂ ਪਿੰਡਾਂ ਵਿੱਚ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਤਿਗੁਰੂ ਉੱਥੇ ਉੱਥੇ ਗਏ ਹਨ। ਆਓ ਮਹਾਰਾਜ ਦੇ ਵਿਆਹ ਦੀ ਆਪਾਂ ਢਾਡੀ ਸਿੰਘ ਗੱਲ ਕਰ ਰਹੇ ਸੀਗੇ, ਵਿਆਹ ਵੱਡੇ ਵੱਡੇ ਵਿਆਹ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਸੀ ਹੁੰਦੇ ਹਨ, ਤੇ ਲੁਧਿਆਣੇ ਤੋਂ ਜਾ ਕੇ ਗਾਉਣ ਵਾਲੀਆਂ ਬੀਬੀਆਂ ਜਿਹੜੀਆਂ ਉਹਨਾਂ ਨੂੰ ਲਿਆਉਂਦੇ। ਲੁਧਿਆਣਾ ਇੱਕ ਐਸਾ ਸ਼ਹਿਰ ਹੈ, ਬਹੁਤ ਵੱਡਾ ਸ਼ਹਿਰ ਹੈ, ਫੈਕਟਰੀਆਂ ਬੜੀਆਂ ਹਨ, ਇੱਕ ਇੱਥੇ ਉੱਥੇ ਇਹੋ ਜਿਹੀ ਫੈਕਟਰੀ ਹੈ। ਦੇਖੋ ਮਹਾਨ ਕਿਰਪਾ ਕੀਤੀ ਅਕਾਲ ਪੁਰਖ ਨੇ, ਉਦਮ ਬਖਸ਼ਿਆ, ਜਵਦੀ ਵਿੱਚ ਜਿੱਥੇ ਟਕਸਾਲ ਉਹ ਟਕਸਾਲ ਹੈ ਜਿਹੜੀ ਰਾਗੀ ਹੈ ਜਿਹੜੇ ਉਸ ਰਾਗੀ ਜਿਹੜੇ ਉਹਨੇ ਬੜਾ ਪੈਦਾ ਕੀਤੇ ਹੈ, ਗੁਣੇ ਗਿਆਨੀ ਕਥਾਕਾਰ ਉਹ ਟਕਸਾਲ ਨੇ ਬੜੇ ਪੈਦਾ ਕੀਤੇ ਹੈ। ਦੇਖੋ ਜਿੱਥੇ ਗਾਉਣ ਵਾਲੇ ਹੈ ਉਹ ਗੰਦ ਖਿਲਾਰਦੇ ਹਨ, ਤੇ ਇਹ ਜਿਹੜੀ ਟਕਸਾਲ ਹੈ ਇਹਨੇ ਸਿੱਖੀ ਦੀ ਮਹਾਨ ਸੇਵਾ ਜਿਹੜੀ ਇਹ ਕੀਤੀ ਹੈ। ਇਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੇ ਵੀ ਇਸ ਇਲਾਕੇ ਨੂੰ ਬਹੁਤ ਭਾਗ ਹੈ ਜਿਹੜੇ ਉਹ ਲਾਏ ਸੀ। ਆਓ ਆਪਾਂ ਸੁਣ ਰਹੇ ਸੀ ਤੁਹਾਡੀ ਸਿੰਘਾਂ ਪਾਸੋਂ ਦੁਪਹਿਰ ਦੇ ਦੀਵਾਨ ਵਿੱਚ ਵੀ ਮਹਾਰਾਜ ਦੀ ਬਰਾਤ ਹੈ ਜਿਹੜੀ ਜਨ ਟੁੱਟੀ ਹੈ, ਤੇ ਸਾਰਾ ਪਰਿਵਾਰ ਇਕੱਠਾ ਹੋ ਕੇ ਤੇ ਉਹ ਵਿਚਾਰਾਂ ਕੀਤੀਆਂ ਉਹਨਾਂ ਨੇ ਵੀ ਇਹਨਾਂ ਨੂੰ ਕਿਵੇਂ ਵਾਪਸ ਮੋੜਿਆ ਜਾਵੇ। ਇਹ ਜਿਹੜੀਆਂ ਵਿਚਾਰਾਂ ਸੀ ਨਾ, ਇੱਕ ਮਾਂ ਜਿਹੜੀ ਉਹ ਸੁਣ ਰਹੀ ਸੀਗੀ ਦਰਵਾਜ਼ੇ ਦੇ ਨਾਲ ਕੰਨ ਲਾ ਕੇ, ਗੱਲਾਂ ਤਾਂ ਹੌਲੀ ਹੌਲੀ ਕਰਦੇ ਸੀ ਵੀ ਕਹਿੰਦੇ ਜਨ ਨੂੰ ਵਾਪਸ ਮੋੜ ਦਿਓ, ਕੋਈ ਆਪੋ ਆਪਣੀਆਂ ਦਲੀਲਾਂ ਦਿੰਦੇ ਸਾਈ
ਕੋਈ ਕਹਿੰਦਾ ਜਿਵੇਂ ਉਹ ਕਰੋ ਹੁਣ ਆਪਾਂ ਜਨ ਵਾਪਸ ਨਾ ਮੁੜੋ, ਉਹ ਸਾਹਮਣੇ ਕੰਧ ਖੜੀ ਆ ਨਾ ਜਿਹੜੀ, ਉਹਦੇ ਥੱਲੇ ਨੀਕਰ ਦਾ ਮੰਜਾ ਜਿਹੜਾ ਉਹ ਡਾਹ ਦਿਓ ਤੇ ਇਧਰੋਂ ਕੁੜੀਆਂ ਨੂੰ ਸਿਖਾ ਦਿਓ। ਕੁੜੀਆਂ ਉਸ ਕੰਧ ਨੂੰ ਮਾਰਨਗੀਆਂ ਧੱਫਾ, ਕੰਧ ਹੈ ਜਿਹੜੀ ਲਾੜੇ ਉੱਤੇ ਡਿੱਗ ਪਊਗੀ ਤੇ ਜਨ ਜਿਹੜੀ ਵਾਪਸ ਮੁੜ ਜਾਊਗੀ। ਇਹ ਮਾਂ ਜਿਹੜੇ ਇਹ ਭੰਡਾਰੀਆਂ ਦੀ ਮਾਂ ਸੀ, ਤਿੰਨ ਗੋਤ ਇੱਥੇ ਵੱਸਦੇ ਸੀਗੇ, ਚੋਣੇ ਤੇਰੇ ਤੇ ਭੰਡਾਰੀ। ਤੇ ਮਹਾਰਾਜ ਦੇ ਕੋਲੇ ਜਾ ਕੇ ਇਹ ਮਾਂ ਕੀ ਆਖਣ ਲੱਗੀ ਹੈ ਸਤਿਗੁਰੂ ਗੁਰੂ ਨੂੰ, ਸੁਣੋ ਸਾਡੀ ਜਥਾ ਇਉਂ ਬਿਆਨ ਕਰਦਾ ਹੈ।

ਰਹੇ ਨਾਨਕ ਮਨ ਮੇਰੇ ਸਦਾ ਲੋਹਰ

ਇਸ ਬਾਜੀ ਵਿੱਚੋਂ ਉਹ ਬੰਦੇ ਨੂੰ ਜਹਾਨ ਵਿੱਚ ਬੰਦੇ ਨੂੰ ਜਹਾਨ ਵਿੱਚ ਬੰਦਾ ਠੁਕਰਾਵੇ ਨਾ ਬੰਦੇ ਨੂੰ ਜਹਾਨ ਵਿੱਚ ਬੰਦਾ ਠੁਕਰਾ

ਆਪਣੀ ਰਚਨਾ ਕਰੋ ਪਵਿੱਤਰ, ਸਾਰੀਆਂ ਸੰਗਤਾਂ ਸਮਾਏ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਵਾਰਾਂ ਦੇ ਰਾਹੀਂ ਆਪਣਾ ਇਤਿਹਾਸ, ਸਿੱਖ ਇਤਿਹਾਸ ਹੈ ਜਿਹੜਾ ਉਹ ਸੁਣ ਰਹੇ ਹਾਂ। ਰਾਤ ਦੇ ਦੀਵਾਨ ਵਿੱਚ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਬਟਾਲੇ ਦੇ ਵਿੱਚ ਪੁੱਜੇ ਹਨ ਵਿਆਹਣ ਵਾਸਤੇ, ਤੇ ਕਹਿੰਦੇ ਉਹਨਾਂ ਨੇ ਵਿਚਾਰ ਕੀਤੇ ਵੀ ਸਾਰਾ ਸਾਧੂਆਂ ਦੀ ਅਜਨ, ਇਹ ਤਾਂ ਬਹੁਤ ਮਾੜੀ ਗੱਲ ਹੈ, ਕੁੜੀ ਨਹੀਂ ਇਹਨਾਂ ਨੂੰ ਦੇਣੀ ਚਾਹੀਦੀ, ਇਹਨਾਂ ਨੂੰ ਵਾਪਸ ਮੋੜ ਦੇਣਾ ਚਾਹੀਦਾ। ਇਹ ਕਮਰੇ 'ਚ ਬੈਠ ਕੇ ਉਹਨਾਂ ਨੇ ਸਲਾਹ ਕੀਤੀ, ਅਤੇ ਸਲਾਹ ਇਹੋ ਜਿਹੀ ਕੀਤੀ ਵੀ ਕਹਿੰਦੇ ਮੋੜੋ ਨਾ, ਇਸ ਤਰ੍ਹਾਂ ਨਾ ਮੋੜੋ, ਕੋਈ ਢੰਗ ਬਣਾਓ। ਕਹਿੰਦੇ ਉਹਨਾਂ ਸਤਿਗੁਰੂ ਦਾ ਮੰਜਾ ਸੀ ਜਿਹੜਾ, ਉਹ ਇੱਕ ਕੰਧ ਸੀਗੀ, ਉਸਦੇ ਥੱਲੇ ਉਹਦੀ ਛਾਵੇਂ ਡਾਹ ਦਿੱਤਾ ਤੇ ਵਿਉਂਤਾ ਬਣਾਉਣ ਲੱਗੇ। ਕਹਿੰਦੇ ਕੁੜੀਆਂ ਨੂੰ ਸੁਖਾ ਦਿਓ, ਕੰਧ ਨੂੰ ਧੱਕਾ ਮਾਰਨਗੀਆਂ ਤੇ ਨਿੱਗਰ ਆ ਜਿਹੜਾ ਕੰਧ ਥੱਲੇ ਆ ਜਾਊਗਾ, ਜਨ ਵਾਪਸ ਮੁੜ ਜਾਊਗੀ। ਦੇਖੋ ਇੱਧਰ ਤਾਂ ਪਾਣੀ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਤੇ ਇੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਹਨਾਂ ਦੇ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ। ਪਰ ਇਹ ਗੱਲਾਂ ਸਨ ਜਿਹੜੀਆਂ ਇੱਕ ਮਾਂ ਸੀ ਜਿਹੜੀ ਭੰਡਾਰੀਆਂ ਦੀ ਮਾਂ, ਉਹ ਸੁਣ ਰਹੀ ਸੀ। ਉਸ ਨੇ ਸਤਿਗੁਰੂ ਨੂੰ ਆ ਕੇ ਸਾਰੇ ਗੱਲ ਹੈ ਜਿਹੜੀ ਦੱਸ ਦਿੱਤੀ। ਇੱਥੇ ਤਿੰਨ ਗੋਤ ਵੱਸਦੇ ਸੀ, ਚੋਣੇ, ਟੇਰੇ ਤੇ ਭੰਡਾਰੀ। ਮਹਾਰਾਜ ਕਹਿਣ ਲੱਗੇ, ਮਾਂ ਭੰਡਾਰੀਆਂ ਦੇ ਭੰਡਾਰੇ ਆ ਉਹ ਤਾਂ ਸਦਾ ਭਰੇ ਰਹਿਣਗੇ, ਤੇ ਚੋਣੇ ਆ ਜਿਹੜੇ ਚੁਣੇ ਜਾਣੇ ਆ ਤੇ ਤੇਰੇ ਟਿਰ ਜਾਣੇ ਆ, ਭੰਡਾਰੀਆਂ ਦੇ ਭੰਡਾਰੇ ਭਰੇ ਰਹਿਣਗੇ। ਤੇ ਕਹਿੰਦੇ ਸਤਿਗੁਰੂ ਕਹਿਣ ਲੱਗੇ, ਮਾਂ ਤੇਰੀ ਗੱਲ ਤਾਂ ਠੀਕ। ਸਤਿਗੁਰੂ

ਹੋਵੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਸ ਮਾਤਾ ਨੂੰ ਕੀ ਕਹਿਣ ਲੱਗੇ ਹੈ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਕਿਸੇ ਦੇ ਬੇੜੇ ਡੋਬਦਾ, ਝੁੰਜੜਾ ਕਿਸੇ ਦੇ ਬੇੜੇ ਡੋਬਦਾ, ਉਹਦੇ ਡੋਬੇ ਆਪ ਖੁਦਾ, ਉਹਦੇ ਡੋਬੇ

तेरे फूका मार बुझा तेरे फूका।

ਚੁੱਕ ਦੇ ਲਵ ਲਵ ਅੰਬਰ ਥੱਲੇ ਲਾ ਲਵ ਅੰਬਰ ਥੱਲੇ ਲਾ ਕੋਈ ਧਰਤੀ ਉੱਪਰ ਚੁੱਕ ਕੇ ਲਵੇ ਅੰਬਰ ਥੱਲੇ ਲਾ ਲਵੇ ਅੰਬਰ ਥੱਲੇ ਲਾ

ਕੁੜੀਆਂ ਨੇ ਵਿਚੋਲੇ ਦੀ ਜਿਹੜੀ ਭੂਮਿਕਾ ਹੁੰਦੀ ਆ ਬੜੀ ਹੁੰਦੀ ਆ, ਜਿੰਨਾ ਚਿਰ ਵਿਆਹ ਸਿਰੇ ਨਾ ਚੜ ਜਾਵੇ ਉਹਨਾਂ ਚਿਰ ਵਿਚੋਲਾ ਜਿਹੜਾ ਉਸ ਨੂੰ ਫਿਕਰ ਹੀ ਰਹਿੰਦਾ। ਲੋ ਵਿਚੋਲਾ ਸੀ ਪਰਮਾਨੰਦ ਜੀ ਦੇ ਭਾਈਆ ਜੈ ਰਾਮ ਜੀ, ਉਹਨਾਂ ਨੂੰ ਕੋਲੇ ਸੱਜ ਕੇ ਕੁੜੀਆਂ ਕਹਿਣ ਲੱਗੀਆਂ ਵੀ ਕੋਈ ਨਾ ਕੋਈ ਤੂੰ ਜਿਹੜੇ ਗਹਿਣਾ ਜਿਹੜਾ ਉਹਦਾ ਤੁਸੀਂ ਲਿਆਉਣਾ ਸੀ। ਕੀ ਕਹਿਣ ਲੱਗੀਆਂ ਸੁਣੋ, ਤੁਹਾਡੇ ਜੱਥਾ ਇਉਂ ਬਿਆਨ ਕਰਦਾ।

ਕਰਿਆ ਨਾ ਸਾਰੰਗਾਵੇ ਛੋਟਾ ਮੋਟਾ ਦੇਣਾ ਸੁੱਤੋ ਛੋਟਾ ਮੋਟਾ ਦੇਣਾ ਸੁੱਤੋ ਕਰਿਆ ਨਾ ਸਾਰੰਗਾਵੇ।

0: ਬਾਰੀ ਦੱਸ ਮਾਇਆ
1: ਵੇ। ਪ੍ਰਾਣੀਆਂ ਬੀਬੀਆਂ ਜਾਣਦੀਆਂ ਇਹ ਜਿਹੜੇ ਗਹਿਣਿਆਂ ਦੇ ਨਾਂ ਸਨ, ਇਹ ਪੁਰਾਣੇ ਗਹਿਣੇ ਇਸ ਤਰ੍ਹਾਂ ਹੁੰਦੇ ਸੀ। ਸੱਗੀ ਫੁੱਲ ਹੁੰਦਾ ਸੀ, ਪੰਜਾਬ ਵਿੱਚ ਵੇਖਿਆ ਪੁਰਾਣੀਆਂ ਬੀਬੀਆਂ ਨੇ, ਸੱਗੀ ਫੁੱਲ ਇੱਕ ਇੱਥੇ ਜੇ ਹੁੰਦਾ ਸੀ, ਇਸ ਤਰ੍ਹਾਂ ਇੱਕ ਇੱਧਰ, ਤੇ ਵਿਚਾਲੇ ਇੱਕ ਪਰਾਂਦਾ ਜਿਹਾ ਬਣਾਇਆ ਹੁੰਦਾ ਸੀ। ਕਿਤੇ ਮਹੀਨੇ ਬਾਅਦ ਉਹ ਪਰਾਂਦਾ ਜਿਹਾ ਖੋਲਦੀਆਂ ਹੁੰਦੀਆਂ ਸੀ ਬੁੜੀਆਂ। ਇਹ ਪੁਰਾਣੇ ਸਮੇਂ ਦੀਆਂ ਗੱਲਾਂ ਹੁੰਦੀਆਂ ਸਨ। ਉਸ ਵੇਲੇ ਜਿਹੜੇ ਜਾਨੀ ਹੁੰਦੇ ਸੀ ਉਹਨਾਂ ਦੇ ਗਲਾਂ ਵਿੱਚ ਕੈਂਠੇ ਪਾਏ ਹੁੰਦੇ ਸੀਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਇਹ ਵਾਧੂ ਰਿਵਾਜ਼ ਸੀ ਜਿਹੜੇ ਉਹ ਹਟਾਉਣੇ ਸੀਗੇ, ਮਹਾਰਾਜ ਨੇ ਕੋਈ ਗਹਿਣਾ ਜਿਹੜਾ ਉਹ ਨਹੀਂ ਬਣਾਉਣ ਦਿੱਤਾ ਨਾ ਲਿਆਂਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੇ ਵਿਆਹ ਦੀਆਂ ਗੱਲਾਂ ਜਿਹੜੀਆਂ ਸੁਣ ਰਹੇ ਹਾਂ। ਭਾਈ ਮਰਦਾਨੇ ਨੂੰ ਸਤਿਗੁਰੂ ਨੇ ਆਖਿਆ ਸੀ ਇਹ ਜਿਹੜੀ ਕੰਧ ਹੈ ਇਹ ਜੁਗਾਂ ਤੱਕ ਰਹੂਗੀ। ਅੱਜ ਵੀ ਉਹ ਕੰਧ ਖੜੀ ਹੈ, ਕੰਧ ਬਹੁਤ ਵੱਡੀ ਸੀਗੀ ਤੇ ਜਿਹੜੇ ਸ਼ਰਧਾਲੂ ਜਾਂਦੇ ਸਨ ਉਹ ਉਸਦੇ ਨਾਲੋਂ ਪੱਲੂ ਇਸ ਤਰ੍ਹਾਂ ਥੋੜੇ ਥੋੜੇ ਮਿੱਟੀ ਲਾ ਕੇ ਉਸ ਨਾਲੋਂ ਤੇ ਪੱਲੂਆਂ ਦੇ ਲੜ ਲਾ ਕੇ ਲੈ ਬੰਨ ਕੇ ਲੈ ਆਉਂਦੇ ਸੀਗੇ। ਪ੍ਰਬੰਧਕਾਂ ਨੇ ਸੋਚਿਆ ਵੀ ਇਹ ਮਹਾਰਾਜ ਦੇ ਵਿਆਹ ਦੀ ਯਾਦਗਾਰ ਹੈ ਤੇ ਇਸ ਤਰ੍ਹਾਂ ਇਹ ਖਤਮ ਹੋ ਜਾਊਗੀ ਵਿਆਹ ਦੀ ਯਾਦਗਾਰ। ਫਿਰ ਉਹ ਸ਼ੀਸ਼ੇ ਦੇ ਵਿੱਚ ਮਰਾ ਦਿੱਤੇ ਗਏ ਹੈ। ਇਹ ਕੰਧ ਹੈ ਜਿਹੜੀ ਹਾਲੇ ਤੱਕ ਵੀ ਖੜੀ ਆ ਉੱਥੇ। ਇੱਕ ਕੰਧ ਮੈਂ ਪਹਿਲਾਂ ਗੱਲ ਕੀਤੀ ਸੀ, ਗੱਲ ਜਿਹੜੀ ਕੰਧ ਹੈ ਉਹ ਸਤਿਗੁਰੂ ਨੇ ਉਸ ਕੰਧ ਨੂੰ ਆਕਾਸ਼ ਵਿੱਚ ਉੱਡਦੇ ਨੂੰ ਸ਼ੇਖ ਬ੍ਰਹਮ ਦਾ ਪੋਤਰਾ ਸੀ ਜਿਹੜਾ ਹਰ ਰੋਜ਼ ਕੰਧ ਦੇ ਉੱਤੇ ਚੜ ਕੇ ਮੱਕੇ ਜਾਇਆ ਕਰਦਾ ਸੀ, ਸ਼ਕਤੀਆਂ ਵਿਖਾਉਂਦਾ ਸੀਗਾ। ਇਹ ਬਾਬਾ ਫਰੀਦ ਜੀ ਦਾ ਕਹਿੰਦੇ ਪੋਤਰਾ ਸੀ। ਇਹ ਜਾਂਦਾ ਸੀ ਹਰ ਰੋਜ਼, ਪਰ ਸਤਿਗੁਰੂ ਜਦੋਂ ਇਹ ਕੰਧ ਜਾ ਰਹੀ ਸੀ ਸ਼ੋਕ ਦੀ, ਭਾਈ ਮਰਦਾਨਾ ਜੀ ਕਹਿਣ ਲੱਗਿਆ ਜੀ ਵੇਖੋ ਕੋਈ ਬੰਦਾ ਐਸਾ ਕਿੰਨਾ ਸ਼ਕਤੀ ਵਾਲਾ ਮਨੁੱਖ ਹੈ, ਇਹ ਕੰਧ ਉੱਤੇ ਚੜ ਕੇ ਜਾ ਉੱਡਿਆ ਤੁਰਿਆ ਜਾਂਦਾ। ਮਹਾਰਾਜ ਨੇ ਇਸ਼ਾਰਾ ਕੀਤਾ, ਕੰਧ ਸੀ ਜਿਹੜੀ ਉਹ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਖੜੋ ਗਈ। ਹਾਲੇ ਤੱਕ ਵੀ ਉਹ ਕੰਧ ਹੈ। ਮਹਾਰਾਜ ਨੇ ਉਸਨੂੰ ਸ਼ੇਖ ਬ੍ਰਹਮ ਦਾ ਨਾਂ, ਉਸਨੂੰ ਮਹਾਰਾਜ ਕਹਿਣ ਲੱਗੇ ਭਾਈ ਇਹ ਸ਼ਕਤੀਆਂ ਭਗਤੀਆਂ ਜਿਹੜੀਆਂ ਇਸ ਤਰ੍ਹਾਂ ਲੋਕਾਂ ਨੂੰ ਵਿਖਾਈ ਦੀਆਂ ਨਹੀਂ ਹੁੰਦੀਆਂ। ਦੀਪਾਲ ਦੇ ਪੁਰ ਦੇ ਵਿੱਚ ਇਹ ਕੰਧ ਹੈ ਜਿਹੜੀ ਹਾਲੇ ਤੱਕ ਖੜੀ ਹੈ। ਮੇਰਾ ਕਹਿਣ ਦਾ ਭਾਵ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਵਿਆਹ ਦੀ ਤਿਆਰੀ ਹੋ ਗਈ, ਲਾਵਾਂ ਦੀ ਤਿਆਰੀ ਹੋ ਗਈ। ਜਿਹੜੀਆਂ ਲਾਵਾਂ ਇੱਥੇ ਪੜ੍ਹੀਆਂ ਗਈਆਂ ਉਹ ਜਨਮ ਸਾਖੀ ਦੇ ਵਿੱਚ ਆਉਂਦੀਆਂ, ਇਹ ਲਾਵਾਂ ਨਹੀਂ ਸੀ। ਆਓ ਆਪਾਂ ਢਾਡੀ ਸਿੰਘ ਪਾਸੋਂ ਸੁਣ ਰਹੇ ਹਾਂ। ਸਤਿਗੁਰੂ ਦੇ ਵਿਆਹ ਦੀ ਤਿਆਰੀ ਹੋਈ ਹੈ, ਇਹ ਲਾਵਾਂ ਹੋਣ ਦਾ ਸਮਾਂ ਜਿਹੜਾ ਇਹ ਆ ਗਿਆ। ਫਿਰ ਉਸ ਵੇਲੇ ਤੁਹਾਨੂੰ ਪਤਾ ਹੀ ਹੈ ਵੀ ਬੀਬੀਆਂ ਦਾ ਰਾਜ ਹੁੰਦਾ ਉਸ ਵੇਲੇ, ਕਿਉਂਕਿ ਆਲੇ ਦੁਆਲੇ ਕੁੜੀ ਦੇ ਮੁੰਡੇ ਦੇ ਸਭ ਬੀਬੀਆਂ ਬੈਠੀਆਂ ਹੁੰਦੀਆਂ। ਪੁਰਾਣੇ ਸਮੇਂ ਵਿੱਚ ਨਾਲੇ ਹੋਰ ਗੱਲਾਂ ਸਨ, ਹੁਣ ਵੀ ਵੇਖਿਆ ਕਿ ਬੀਬੀਆਂ ਨੇੜੇ ਨੇੜੇ ਹੋ ਕੇ ਬੈਠ ਜਾਂਦੀਆਂ ਜਦੋਂ ਲਾਵਾਂ ਹੁੰਦੀਆਂ ਤੇ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀਆਂ ਲਾਵਾਂ ਜਿਹੜੀਆਂ ਇਹ ਹੋਣ ਲੱਗੀਆਂ। ਇਹ ਸਾਰਾ ਨਗਰ ਬਟਾਲਾ ਸੀ, ਬੀਬੀਆਂ ਭੈਣਾਂ ਤੀਆਂ ਉਹ ਬੜੀਆਂ ਖੁਸ਼ ਸਨ ਮਨੋ ਵੀ

ਅੱਜ ਤੋਂ ਕੋਈ 30 ਸਾਲ ਪਹਿਲਾਂ 40 ਸਾਲ ਪਹਿਲਾਂ ਆਨੰਦ ਕਾਰਜ ਪੰਜਾਬ ਵਿੱਚ ਹੁੰਦੇ ਵੇਖੇ ਹੈ। ਸਮਾਂ ਉਦੋਂ ਇਹੋ ਜਿਹਾ ਸੀ ਕਿ ਉਸ ਵੇਲੇ ਤਾਂ ਕੁੜੀਆਂ ਜਿਹੜੀਆਂ ਭਾਈ ਲਾਵਾਂ ਪੜ੍ਹਦਾ ਨਾ, ਤੇ ਲਾਵਾਂ ਜਿਹੜੀਆਂ ਪੂਰੀਆਂ ਨਾ ਕਰਨ ਲੈਂਦੀਆਂ ਪਹਿਲਾਂ ਹੀ ਗੀਤ ਗਾਉਣ ਲੱਗ ਪੈਂਦੀਆਂ ਹੁੰਦੀਆਂ ਸੀ। ਉਸ ਵੇਲੇ ਸਮਾਂ ਇਹੋ ਜਿਹਾ, ਕੁੜੀਆਂ ਉਦਾਲੇ ਉਦਾਲੇ ਲਾੜੇ ਦੇ ਤੇ ਕੁੜੀ ਦੇ ਬੈਠੀਆਂ ਹੁੰਦੀਆਂ। ਇੱਕ ਮੈਂ ਵੇਖਿਆ ਉੱਥੇ ਲੀਡਰ ਦਾ ਵਿਆਹ ਸੀਗਾ, ਨਾਲ ਅਸੀਂ ਵੀ ਗਏ ਤੇ ਉਹ ਵੇਖਿਆ ਕੁੜੀਆਂ ਦਾਲੇ ਦਾਲੇ ਬੇਟੀਆਂ ਲਾੜੇ ਦੇ, ਤੇ ਉਹਨਾਂ ਦੇ ਹੱਥਾਂ ਵਿੱਚ ਸੂਈਆਂ ਹੌਲੀ ਦੇਣ ਬੰਦਕ ਪਿੱਛੋਂ ਐ ਮਾਰ ਛੱਡਿਆ ਕਰਨ। ਉਹ ਪੁੱਛਣ ਲੱਗਿਆ ਸਰਵਾਲੇ ਨੂੰ, ਕਹਿੰਦਾ ਆਹ ਕੀ ਗੱਲ ਹੈ? ਕਹਿੰਦਾ ਭਰਾਵਾ ਚੁੱਪ ਕਰਕੇ ਬੈਠਾ ਰਹਾ, ਇਹ ਵੀ ਸਗਨ ਹੀ ਹੁੰਦਾ। ਕਹਿੰਦਾ ਚੁੱਪ ਕਰਕੇ ਬੈਠਾ ਰਹਾ, ਇਹ ਪੁਰਾਣੇ ਸਮੇਂ ਦੇ ਵਿਆਹ ਹੁੰਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦਾ ਅਵਤਾਰ ਦਿਹਾੜਾ ਜਿਹੜਾ ਸੰਗਤਾਂ ਮਨਾ ਰਹੀਆਂ, ਸਭ ਮਾਈ ਭਾਈ ਮਨਾ ਰਹੇ ਹੈ, ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਉਤਸਵ ਦੀਆਂ ਸਭ ਸੰਗਤਾਂ ਨੂੰ, ਸਭ ਮਾਈ ਭਾਈ ਨੂੰ ਵਧਾਈਆਂ ਹੋਣ। ਸਭ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਬੈਠ ਕੇ ਪਿਆਰ ਸਤਿਕਾਰ ਨਾਲ ਇਤਿਹਾਸ ਜਿਹੜਾ ਸੁਣਿਆ। ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ, ਢਾਡੀ ਸਿੰਘਾਂ ਨੂੰ ਇਤਿਹਾਸ ਪੇਟ ਮਾਇਆ ਅਰਦਾਸ ਹੋਈ ਆ। ਸਤਿਗੁਰੂ ਆਪਣੇ ਦਿਲੋਂ ਕਰੋ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਆ। ਸਾਰੀਆਂ ਸੰਗਤਾਂ ਸਭ ਮਾਈ ਭਾਈ ਆਪਾਂ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਸਿੰਘਾਂ ਹਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਤੇ ਜਾਣਾ ਤੇ ਜਾ ਕੇ ਅਰਦਾਸ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ, ਧੰਨ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਆਉਣ ਵਾਲੇ ਬਹੁਤ ਸੀ। ਸਤਿਗੁਰਾਂ ਨੇ ਮਨ ਦੀ ਮੈਲ ਨੂੰ ਕੱਟਿਆ ਤੇ ਅੱਜ ਵੀ ਜਾ ਕੇ ਤੀਰਥਾਂ ਤੇ ਜਾਣਾ ਤੇ ਜਾ ਕੇ ਅਰਦਾਸ ਕਰਨੀ, ਮਹਾਰਾਜ ਮਿਹਰ ਕਰ ਦਿਓ ਸਾਡੇ ਵੀ ਮਨ ਦੀ ਮੈਲ ਦੂਰ ਕਰ ਦਿਓ, ਮਨ ਦੀ ਦੁਬਧਾ ਦੂਰ ਕਰ ਦਿਓ। ਜੇ ਸਾਧ ਸੰਗਤ ਜੀ ਤੀਰਥਾਂ ਤੇ ਜਾ ਕੇ ਵੀ ਮਨ ਵਿੱਚ ਕਪਟ ਰਹਿ ਗਿਆ ਤੇ ਫਿਰ ਤੀਰਥਾਂ ਤੇ ਜਾਣ ਦਾ ਕਿਆ ਫਾਇਦਾ? ਜੇ ਉੱਥੇ ਜਾ ਕੇ ਵੀ ਨਸ਼ੇ ਨਾ ਛੱਡੇ, ਉੱਥੇ ਜਾ ਕੇ ਵੀ ਦਵੈਸ਼ ਨਾ ਛੱਡੀ ਤੇ ਫਿਰ ਐਵੇਂ ਤੀਰਥਾਂ ਤੇ ਜਾਣ ਦਾ ਕਿਆ ਫਾਇਦਾ? ਕਈ ਤੇ ਐਸੇ ਨੇ ਜਿਹੜੇ ਤੀਰਥਾਂ ਤੇ ਜਾ ਕੇ ਵੀ ਚੋਰੀਆਂ ਕਰਦੇ ਫਿਰਦੇ। ਵੱਡੀਆਂ ਚੋਰੀਆਂ ਛੱਡੋ, ਅੱਜ ਸਾਧ ਸੰਗਤ ਜੀ ਕਈ ਐਸੇ ਨੇ ਜਿਹੜੇ ਤੀਰਥਾਂ ਤੇ ਜਾ ਕੇ ਹੁਣ ਆਮ ਵੇਖੀ ਤੇ ਜੋੜੇ ਚੁੱਕ ਲੈ, ਕਿਸੇ ਦੇ ਸਾਈਕਲ ਚੁੱਕ ਲਿਆ, ਸਕੂਟਰ ਚੋਰੀ ਹੋ ਗਿਆ, ਆਮ ਗੱਲਾਂ, ਕੋਈ ਬਹੁਤੀ ਵੱਡੀ ਗੱਲ ਨਹੀਂ। ਤੀਰਥਾਂ ਤੇ ਜਾ ਕੇ ਵੀ ਚੋਰੀਆਂ ਹੋ ਰਹੀਆਂ ਨੇ, ਪਰ ਜੇ ਤੀਰਥਾਂ ਤੇ ਜਾ ਕੇ ਵੀ ਐਸੇ ਪਾਪ ਕਰਮ ਹੀ ਕਰਨੇ ਆ, ਫਿਰ ਤੀਰਥਾਂ ਤੇ ਜਾਣ ਦਾ ਕੀ ਫਾਇਦਾ? ਤੀਰਥਾਂ ਤੇ ਜਾਓ, ਉੱਥੇ ਜਾ ਕੇ ਗੁਣ ਧਾਰਨ ਕਰਨੇ ਨੇ ਔਰ ਔਗਣਾਂ ਦਾ ਤਿਆਗ ਕਰਨਾ, ਸ਼ੁਭ ਗੁਣ ਗ੍ਰਹਿਣ ਕਰਨੇ ਨੇ, ਮਾੜੇ ਕਰਮਾਂ ਦਾ ਤਿਆਗ ਕਰ ਦੇਣਾ। ਪਰ ਸਾਧ ਸੰਗਤ ਜੀ ਹੁਣ ਐਸੇ ਵੀ ਬੰਦੇ ਉੱਥੇ ਵੀ ਜਾ ਕੇ ਚੋਰੀਆਂ ਕਰਦੇ ਨੇ, ਪਰ ਯਾਦ ਰੱਖਿਓ ਕੋਈ ਬੰਦਾ ਗਲਤੀ ਕਰੇ ਬਾਹਰ ਗੁਰੂ ਨਾਨਕ ਦੇ ਘਰ ਵਿੱਚ ਬਖਸ਼ਿਆ ਜਾਏਗਾ, ਪਰ ਜਿਹੜਾ ਗਲਤੀ ਗੁਰੂ ਨਾਨਕ ਦੇ ਘਰ ਵਿੱਚ ਕਰੇ ਉਹ ਬਖਸ਼ਿਆ ਕਿੱਥੇ ਜਾਏ? ਕਿਹੜੀ ਜਗ੍ਹਾ ਅਸੀਂ ਕਿਹੜੀ ਜਗ੍ਹਾ ਬਖਸ਼ਾ ਲਵਾਂਗੇ? ਜਿਹੜੇ ਇੱਥੇ ਆ ਕੇ ਵੀ ਖਿਮਾ ਕਰਿਓ, ਹੁਣ ਆਪ ਹੀ ਹਿਸਾਬ ਲਾ ਲਿਓ, ਆਪ ਹੀ ਸੋਚ ਲਿਓ। ਨਿੰਦਣੀਏ ਕਰਮ ਜੋ ਕਰਦੇ ਨੇ ਤੀਰਥਾਂ ਤੇ ਸਤਸੰਗਤ ਵਿੱਚ ਆ ਕੇ ਵੀ, ਪਰ ਕਿਆ ਬਣੇਗਾ ਉਹਨਾਂ ਲੋਕਾਂ ਦਾ? ਕਿੱਥੇ ਬਖਸ਼ੇ ਜਾਣਗੇ? ਕਿਹੜਾ ਦਰ ਹੈ, ਕਿਹੜਾ ਦਰ ਹੈ? ਪਰ ਤੀਰਥਾਂ ਤੇ ਜਾਣਾ ਮੰਗ ਇੱਕੋ ਹੀ, ਅਨੰਦਪੁਰ ਸਾਹਿਬ ਜਾਣਾ ਹੈ, ਦਮਦਮਾ ਸਾਹਿਬ ਜਾਣਾ, ਬਸ ਇੱਕੋ ਹੀ ਭਾਵਨਾ ਹੋਵੇ ਮਨ ਦੀ, ਚਲੋ ਚਲੀਏ ਅਨੰਦਪੁਰ ਸਾਹਿਬ ਚਲੀਏ, ਮਾੜਾ ਨਹੀਂ ਜਾਣਾ। ਪਰ ਇੱਕੋ ਭਾਵਨਾ ਬਣਾ ਕੇ ਤੁਰੋ ਕਿ ਉਹ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਧੰਨ ਦਸ਼ਮੇਸ਼ ਪਿਤਾ ਨੇ ਬਹੁਤ ਸਮਾਂ ਭਾਗ ਲਾਏ ਨੇ, ਸਤਿਗੁਰਾਂ ਨੇ ਸਾਧ ਸੰਗਤ ਖਾਲਸਾ ਸਾਜਿਆ, ਤੀਸਰਾ ਪੰਥ ਸਾਜਿਆ, ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਤੇ ਸਾਧ ਸੰਗਤ ਜੀ ਉੱਥੇ ਵੱਡੇ ਛੋਟੇ ਸਾਹਿਬਜ਼ਾਦਿਆਂ ਦਾ ਅਵਤਾਰ ਹੋਇਆ, ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਉਹ ਬੜੀ ਪਵਿੱਤਰ ਧਰਤੀ ਹੈ ਤੇ ਅੱਜ ਵੀ ਕਲਗੀਧਰ ਪਿਤਾ ਕਿਤੇ ਗਏ ਨੀ। ਭਾਵਨਾ ਹੋਣੀ ਚਾਹੀਦੀ ਹੈ, ਗਿਆਨ ਰੂਪੀ ਨੇਤਰ ਹੋਣ, ਅੱਖਾਂ ਹੋਣੀਆਂ ਚਾਹੀਦੀਆਂ। ਧੰਨ ਦਸ਼ਮੇਸ਼ ਪਿਤਾ ਤੇ ਅੱਜ ਵੀ ਅਨੰਦਪੁਰ ਸਾਹਿਬ ਰਹਿੰਦੇ, ਅੱਜ ਵੀ ਉੱਥੇ ਨੇ ਕਿਤੇ ਗਏ। ਭਾਵਨਾ ਬਣਾਈਏ, ਇੱਕੋ ਹੀ ਮੰਗ। ਸਾਧ ਸੰਗ ਰੱਬ ਦੇ ਪਿਆਰੇ ਤੀਰਥਾਂ ਤੇ ਜਾਂਦੇ ਨੇ, ਮਨ ਵਿੱਚ ਭਾਵਨਾ ਕਿਹੜੀ ਹੁੰਦੀ? ਇੱਕੋ ਹੀ ਭਾਵਨਾ ਲੈ ਕੇ ਜਾਂਦੇ ਨੇ, ਚਲੋ ਚੱਲੀਏ ਕਿਤੇ ਬਾਜਾਂ ਵਾਲਾ ਮਿਲ ਪਵੇ, ਉੱਥੇ ਕਿਤੇ ਦਰਸ਼ਨ ਹੋ ਜਾਣ। ਉਹ ਚੱਲ ਚੱਲੀਏ ਅਨੰਦਪੁਰ ਨੂੰ, ਸਾਡੀ ਵੀ ਐਸੀ ਭਾਵਨਾ ਬਣ ਜਾਣੀ ਚਾਹੀਦੀ ਹੈ। ਉਹ ਕਿਤੇ

ਭਾਵਨਾ ਬਣ ਜਾਵੇ ਤੀਰਥਾਂ ਤੇ ਚੱਲੀਏ, ਕਿਤੇ ਦਰਸ਼ਨ ਹੋ ਜਾਣ, ਕਿਤੇ ਦੀਦਾਰ ਹੋ ਜਾਣ। ਪਰ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਉਹ ਸਾਧ ਸੰਗਤ ਜੀ ਘਰ ਬੈਠੇ ਵੀ ਕਰ ਲੈਂਦੇ, ਪਰ ਕਈ ਜ਼ਿੰਦਗੀ ਲਾ ਲੈਂਦੇ ਨੇ ਭਟਕਦੇ ਫਿਰਦੇ, ਕਦੀ ਕਿਤੇ ਕਦੀ ਕਿਤੇ, ਬਸ ਕੁਝ ਵੀ ਪੱਲੇ ਨੇ ਲੈਣ ਆਉਂਦੇ ਨੇ ਜੇ ਭਾਵਨਾ ਹੋਵੇ। ਤੁਸੀਂ ਸੁਣਿਆ ਸੀ ਪਿਛਲੀ ਵਾਰੀ ਜਦੋਂ ਦੀਵਾਨ ਲੱਗੇ ਵੈਦ ਸੁਜਾਨ ਚੰਦ, ਜਿਹਨੂੰ ਧਨ ਦਸ਼ਮੇਸ਼ ਪਿਤਾ ਲੈਣ ਵਾਸਤੇ ਆਏ ਸੀ, ਪਿਆਰ ਦੇ ਬੱਝੇ ਹੋਏ, ਅੱਜ ਵੀ ਲੈਣ ਆਉਂਦੇ। ਅਨੰਦਪੁਰ ਸਾਹਿਬ ਜਾਂਦੇ ਹਾਂ, ਹੇਮਕੁੰਡ ਸਾਹਿਬ ਜਾਈਦਾ ਨਾ, ਬੜੀ ਉੱਚੀ ਚੜ੍ਹਾਈ ਹੈ। ਤੇ ਸਾਧ ਸੰਗਤ ਜੀ ਕਈ ਵਾਰੀ ਐਸੇ ਪ੍ਰਮਾਣ, ਕਈ ਐਸੀਆਂ ਸਾਖੀਆਂ, ਜੋ ਅੱਜ ਵੀ ਹੇਮਕੁੰਡ ਸਾਹਿਬ ਕੋਈ ਰਹਿ ਜਾਂਦਾ, ਪਿੱਛੇ ਕੋਈ ਬਜ਼ੁਰਗ ਰਹਿ ਗਿਆ, ਕੋਈ ਬੱਚਾ ਰਹਿ ਗਿਆ, ਚੜ੍ਹਾਈ ਨਹੀਂ ਚੜ੍ਹੀ ਜਾਂਦੀ, ਨਾਲ ਦੇ ਸਾਥੀ ਛੱਡ ਕੇ ਉੱਪਰ ਚੜ੍ਹ ਜਾਂਦੇ ਨੇ, ਧੰਨ ਦਸ਼ਮੇਸ਼ ਪਿਤਾ ਅੱਜ ਵੀ ਕੋਈ ਨਾ ਕੋਈ ਰੂਪ ਧਾਰ ਕੇ ਆਪਣੇ ਪਿਆਰਿਆਂ ਨੂੰ ਲੈ ਹੀ ਜਾਂਦੇ, ਅੱਜ ਵੀ ਆ ਜਾਂਦੇ ਨੇ ਲੈ। ਬਣ ਜਾਵੇ ਭਾਵਨਾ, ਗੱਲ ਤੇ ਸ਼ਰਧਾ ਦੀ ਹੈ, ਗੱਲ ਭਰੋਸੇ ਦੀ ਹੈ, ਗੱਲ ਵਿਸ਼ਵਾਸ ਦੀ ਹੈ। ਜੇ ਭਰੋਸਾ ਹੈ ਫਿਰ ਸਭ ਕੁਝ ਹੈ, ਤੇ ਜੇ ਭਰੋਸਾ ਨਹੀਂ ਤੇ ਫਿਰ ਕੁਝ ਵੀ ਨਹੀਂ, ਫਿਰ ਕੁਝ ਵੀ ਨਹੀਂ ਜੇ ਭਰੋਸਾ ਨਹੀਂ। ਜੇ ਭਰੋਸਾ ਫਿਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦਾ ਰੂਪ ਨੇ, ਹਾਜ਼ਰ ਨਾਜ਼ਰ ਨੇ ਗੁਰੂ ਨਾਨਕ ਸਾਹਿਬ, ਧੰਨ ਦਸ਼ਮੇਸ਼ ਵੀ ਤਾਂ ਹਾਜ਼ਰ ਨਾਜ਼ਰ ਨੇ। ਤੇ ਜੇ ਸਾਡਾ ਭਰੋਸਾ ਨਹੀਂ ਫਿਰ ਤੇ ਕਾਗਜ਼ ਤੇ ਅੱਖਰ ਹੀ ਨਹੀਂ। ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਘੋਰ ਬੇਅਦਬੀ ਕਰਦੇ ਫਿਰਦੇ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਵੀ ਝੂਠੀਆਂ ਕਸਮਾਂ ਖਾ ਜਾਂਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਵੀ ਝੂਠ ਬੋਲਦੇ ਨੇ, ਉਹ ਫਿਰ ਕਿਆ ਗੁਰੂ ਸਮਝਦੇ? ਕਿਤੇ ਉਹ ਗੁਰੂ ਨਹੀਂ ਸਮਝਦੇ, ਉਹ ਕਿਆ ਸਮਝਦੇ ਨੇ? ਕਾਗਜ਼ ਤੇ ਅੱਖਰ ਹੀ ਸਮਝਦੇ। ਜਿਹੜੇ ਹੁਣ ਅੰਮ੍ਰਿਤ ਛਕ ਕੇ ਕਿਰਪਾਨਾਂ ਕਿੱਲਿਆਂ ਤੇ ਟੰਗ ਲੈਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਪੰਜਾਂ ਪਿਆਰਿਆਂ ਦੇ ਸਾਹਮਣੇ ਵਚਨ ਕਰ ਦਿੱਤਾ, ਮਹਾਰਾਜ ਜੀ ਅੱਜ ਤੋਂ ਸਾਡਾ ਤਨ ਵੀ ਤੁਹਾਡਾ, ਅੱਜ ਤੋਂ ਸਾਡਾ ਮਨ ਵੀ ਤੁਹਾਡਾ, ਅੱਜ ਤੋਂ ਸਾਡਾ ਧਨ ਵੀ ਤੁਹਾਡਾ। ਪਰ ਜਿਹੜੇ ਚੌਥੇ ਕੁ ਦਿਨ ਫਿਰ ਕਿਰਪਾਨਾਂ ਕਿੱਲਿਆਂ ਤੇ ਟੰਗ ਕੇ ਫਿਰ ਆ ਜਾਣੇ, ਲਓ ਜੀ ਫਿਰ ਛਕਾ ਦਿਓ, ਅੰਮ੍ਰਿਤ 10 ਦਿਨ ਨਹੀਂ ਲੰਘਦੇ, ਹੁਣ ਫਿਰ ਛਕਾ ਦਿਓ, ਕੀ ਸਮਝੀ ਫਿਰਦੇ ਨੇ? ਉਹ ਪਤਾਸਿਆਂ ਦਾ ਪਾਣੀ ਸਮਝੀ ਫਿਰਦੇ, ਖੇਡ ਸਮਝ ਲਿਆ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ, ਖਲੋਨਾ ਜਾਣਾ, ਖੇਡ ਸਮਝਿਆ ਉਹਨਾਂ ਦਾ, ਖੇਡ ਸਮਝ ਲਿਆ। ਪਰ ਭਾਵਨਾ ਹੋਵੇ ਤੇ ਸਹੀ, ਸਾਡੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਰੱਖ ਕੇ ਵੇਖੀਏ। ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਨੇ ਗੁਰੂ ਨਾਨਕ ਦਾ ਦਰਸ਼ਨ ਕੀਤਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਨੂੰ ਵੇਖਿਆ। ਭਾਵਨਾ ਹੋਵੇ ਬਾਈ, ਭਰੋਸਾ ਹੋਵੇ ਆਪਣੇ ਗੁਰੂ ਤੇ, ਸ਼ਰਧਾ ਹੋਵੇ ਅੱਜ ਵੀ ਲੈਣ ਆ ਜਾਣਗੇ। ਧੰਨ ਕਲਗੀਧਰ ਪਿਤਾ ਉਹ ਆਪਣੇ

ਕੋਈ ਭਾਵਨਾ ਬਣਾ ਲੈ। ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ। ਜਿਹਦੇ ਅੰਦਰ ਭਾਵਨਾ ਹੈ, ਜਿਹਦੇ ਅੰਦਰ ਪਿਆਰ ਹੈ, ਸਤਿਗੁਰੂ ਲੈਣ ਆਉਂਦੇ ਨੇ। ਪਰ ਬੜੀ ਔਖੀ ਹੈ ਸ਼ਰਧਾ ਬਣਾਉਣੀ, ਐਡਾ ਵੱਡਾ ਵਿਸ਼ਵਾਸ ਬਣਾਉਣਾ, ਸਤਿਗੁਰਾਂ ਨੂੰ ਪ੍ਰਤੱਖ ਸਮਝਣਾ, ਇਹ ਸਾਧ ਸਿੰਘ ਜੀ ਬੜੀ ਔਖੀ ਘਾਟੀ ਹੈ। ਤਨ ਕਰਕੇ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਮਰ ਦੇ ਨੇੜੇ ਨੇ ਸਾਧ ਸੰਗਤ, ਪਰ ਮਨ ਕਰਕੇ ਕੋਈ ਵਿਰਲਾ ਹੀ ਹੈ ਜਿਹੜਾ ਨੇੜੇ ਪਹੁੰਚਦਾ। ਤਨ ਦੀ ਦੂਰੀ ਸਾਈਕਲ ਤੇ ਦੂਰ ਹੋ ਸਕਦੀ ਹੈ, ਤਨ ਦੀ ਦੂਰੀ ਸਕੂਟਰ ਤੇ ਦੂਰ ਹੋ ਸਕਦੀ ਹੈ, ਤਨ ਦੀ ਦੂਰੀ ਗੱਡੀ ਤੇ ਦੂਰ ਹੋ ਸਕਦੀ ਹੈ, ਤਨ ਦੀ ਦੂਰੀ ਪੈਰਾਂ ਨਾਲ ਚੱਲ ਕੇ ਪੈਦਲ ਚੱਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਆ ਜਾਵਾਂਗੇ। ਪਰ ਜਿਹੜੀ ਮਨ ਦੀ ਦੂਰੀ ਹੈ ਨਾ, ਉਹ ਨਾ ਸਕੂਟਰ ਨਾਲ ਦੂਰ ਹੋਣੀ ਹੈ, ਨਾ ਸਾਈਕਲ ਨਾਲ ਦੂਰ ਹੋਣੀ ਹੈ, ਨਾ ਪੈਰਾਂ ਨਾਲ ਦੂਰ ਹੋਣੀ ਹੈ। ਉਹ ਤੇ ਸਤ ਸੰਗਤ ਜੀ, ਜਿੰਨਾ ਅਸੀਂ ਗੁਰ ਮੰਤਰ ਦਾ ਅਭਿਆਸ ਕਰਾਂਗੇ ਓਨਾ ਹੀ ਗੁਰੂ ਦੇ ਨੇੜੇ ਜਾਵਾਂਗੇ। ਜਿੰਨਾ ਗੁਰਮੰਤਰ ਦਾ ਅਭਿਆਸ ਕਰਾਂਗੇ, ਜਿੰਨਾ ਬਾਣੀ ਪੜਾਂਗੇ, ਜਿੰਨਾ ਸਤਸੰਗ ਕਰਾਂਗੇ, ਜਿੰਨਾ ਸਿਮਰਨ ਕਰਾਂਗੇ, ਉਹਨਾਂ ਮਹਾਰਾਜ ਦੇ ਨੇੜੇ ਜਾਵਾਂਗੇ। ਹੁਣ ਤਨ ਕਰਕੇ ਸਾਰੇ ਆ ਗਏ ਆ, ਪਰ ਉਹ ਵਿਰਲਾ ਹੈ ਜਿਹੜਾ ਮਨ ਕਰਕੇ ਸਤਿਗੁਰਾਂ ਦੇ ਨੇੜੇ ਪਹੁੰਚ ਜਾਵੇ, ਮਨ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਜਾਵੇ। ਪਰ ਜਿਹੜੇ ਪਹੁੰਚ ਗਏ ਸਤ ਸੰਗਤ ਜੀ, ਜਿਨ੍ਹਾਂ ਨੇ ਤਨ ਮਨ ਧਨ ਸਭ ਕੁਛ ਅਰਪਣ ਕਰ ਦਿੱਤਾ, ਉਹ ਵੇਖਿਆ ਜਾਵੇ ਬਹੁਤ ਘੱਟ ਹਨ। ਉਹ ਵਿਰਲੇ ਨੇ ਜਿਹੜੇ ਤਨ ਮਨ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਨੇ, ਜਿਹੜੇ ਕਹਿੰਦੇ ਸਭ ਕੁਛ ਗੁਰੂ ਦਾ ਹੈ, ਤਨ ਵੀ ਗੁਰੂ ਦਾ, ਸਾਡਾ ਮਨ ਵੀ ਗੁਰੂ ਦਾ, ਔਰ ਸਾਡਾ ਧਨ ਵੀ ਗੁਰੂ ਦਾ, ਸਭ ਕੁਛ ਗੁਰੂ ਦਾ, ਤਨ ਮਨ ਧਨ ਸਭ ਸੌਂਪ ਗੁਰਖੋ ਹੁਕਮ ਮੰਨਿਆ ਭਾਈ। ਉਹ ਹੁਕਮ ਮੰਨਣ ਵਾਲੇ, ਤਨ ਮਨ ਧਨ ਸਭ ਕੁਛ ਅਰਪਣ ਕਰ ਦੇਣ ਵਾਲੇ ਗੁਰਸਿੱਖ ਬਹੁਤ ਘੱਟ ਨੇ। ਅੱਜ ਦੇ ਸਮੇਂ ਵਿੱਚ ਬਹੁਤ ਵਿਰਲੇ ਰਾਏਕੋਟ ਦੀ ਧਰਤੀ ਤੇ ਰਹਿਣ ਵਾਲੇ, ਦੋ ਪਤੀ ਪਤਨੀ ਪਤੀ ਦਾ ਸਾਧ ਸੰਗਤ, ਉਹ ਬਹੁਤ ਸੋਹਣਾ ਕਾਰੋਬਾਰ ਕੰਮ ਕਾਰ ਕਰਨ ਵਾਲੇ, ਤਕੜਾ ਕਾਰ ਵਿਹਾਰ ਸੀ। ਦੋ ਪਤੀ ਪਤਨੀ, ਇੱਕ ਦਾ ਨਾਮ ਸੋਹਿਨਾ, ਪਤਨੀ ਦਾ ਨਾਮ ਮੋਹਿਨਾ। ਸੋਹਿਨਾ ਔਰ ਮੋਹਿਨਾ ਦੋਵੇਂ ਪਤੀ ਪਤਨੀ, ਸਾਧ ਸੰਗਤ ਜੀ ਤਕੜਾ ਕਾਰੋਬਾਰ ਕੰਮ ਕਾਰ ਉਸ ਸਮੇਂ ਦੇ ਵਿੱਚ ਫੁਲਵਾੜੀ ਲਾਈ ਹੋਈ ਬਹੁਤ ਵੱਡੀ, ਬੇਨਤੀ ਐਸਾ ਕਰਦੇ ਨੇ, ਫੁੱਲ ਲਾਏ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ, ਗੁਲਾਬ ਦੇ ਫੁੱਲ, ਸਾਧ ਸੰਗਤ ਹਰ ਇੱਕ ਤਰ੍ਹਾਂ ਦਾ ਫੁੱਲ ਇਹਨਾਂ ਦੀ ਫੁਲਵਾੜੀ ਦੇ ਵਿੱਚੋਂ ਮਿਲਦਾ ਸੀ। ਸੋਹਣਾ ਕੰਮ ਸੀ, ਬੜੇ ਨੌਕਰ ਰੱਖੇ ਹੋਏ ਸੀ, ਬਥੇਰੇ ਮਾਲੀ ਰੱਖੇ ਹੋਏ ਸੀ, ਬੜਾ ਤਜਰਬਾ ਸੀ ਇਹਨਾਂ ਨੂੰ, ਬੜਾ ਗਿਆਨ ਸੀ ਸਾਧ ਸੰਗਤ ਜੀ। ਪਰ ਸਮਾਂ ਕੈਸਾ, ਗੁਰੂ ਨਹੀਂ ਸੀ ਧਾਰਿਆ, ਗੁਰੂ ਵਾਲੇ ਨਹੀਂ ਸੀ ਬਣੇ। ਆਏ ਗਏ ਮਹਾਂਪੁਰਖਾਂ ਦੀ ਸੇਵਾ ਕਰਦੇ ਨੇ, ਸੰਤਾਂ ਸਾਧੂਆਂ ਦਾ ਸੰਗ ਕਰਦੇ ਨੇ। ਇੱਕ ਦਿਨ ਇੱਕ ਐਸਾ ਸਾਧੂ ਫਕੀਰ ਆਇਆ, ਉਹ ਜਾਂਦਾ ਜਾਂਦਾ ਇਹਨਾਂ ਨੂੰ ਇੱਕ ਪੱਥਰ ਦਾ ਠਾਕੁਰ ਬਣਿਆ ਦੇ ਗਿਆ। ਹੁਣ ਪੱਥਰਾਂ ਦੀ ਪੂਜਾ ਕਰਨ ਵਾਲੇ ਅੱਜ ਵੀ ਬੜੇ ਨੇ, ਚਲੋ ਆਪੋ ਆਪਣਾ ਧਰਮ ਹੈ, ਆਪੋ ਆਪਣੀ ਮਰਿਆਦਾ ਹੈ, ਪਰ ਸਾਨੂੰ ਸਤਿਗੁਰਾਂ ਨੇ ਇੱਕੋ ਗੱਲ ਆਖੀ ਹੈ, ਇੱਕੋ ਸਿਮਰੋ ਨਾਨਕਾ ਜੋ ਜਲਦਾ ਰਹਿਆ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਸਾਨੂੰ ਤੇ ਬਸ ਇੱਕੋ ਹੀ ਹੁਕਮ ਹੈ, ਏਕ ਪਿਤਾ ਏਕ ਕੇ ਹਮ ਵਾਰ, ਤੂੰ ਮੇਰਾ ਗੁਰਹਾਈ। ਸਾਧ ਸੰਗਤ ਜੀ ਇੱਕੋ ਦੇ ਲੜ ਲੱਗਣਾ, ਕਿਉਂਕਿ ਅੱਜ ਪੱਥਰਾਂ ਦੀ ਪੂਜਾ ਕਰਨ ਵਾਲੇ ਬੜੇ ਨੇ, ਮੂਰਤੀ ਪੂਜਾ ਹੋ ਰਹੀ ਹੈ, ਆਪੋ ਆਪਣੇ ਧਰਮ, ਆਪੋ ਆਪਣੀ ਮਰਿਆਦਾ ਹੈ, ਪਰ ਸਾਨੂੰ ਸਤਿਗੁਰਾਂ ਨੇ ਇੱਕੋ ਹੀ ਗੱਲ ਬਾਈ, ਸ਼ਬਦ ਦੇ ਲੜ ਲੱਗਣਾ। ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਬਸ ਗੁਰੂ ਗ੍ਰੰਥ ਸਾਹਿਬ ਮਾਰ ਦੇ ਲੜ ਲੱਗਣਾ। ਤੇ ਸਾਧ ਸੰਗਤ, ਅੱਜ ਇੱਕ ਐਸਾ ਸਾਧੂ, ਐਸਾ ਫਕੀਰ, ਐਸਾ ਮਹਾਂਪੁਰਸ਼ ਆਇਆ, ਜਾਂਦਾ ਜਾਂਦਾ ਇੱਕ ਪੱਥਰ ਦੇ ਗਿਆ, ਲਓ ਬਈ ਇਹ ਠਾਕੁਰ ਹੈ, ਇਹਨੂੰ ਪੱਥਰ ਨਾ ਸਮਝੋ, ਇਹ ਭਗਵਾਨ ਹੈ। ਤੇ ਕਹਿੰਦੇ ਇਹਦਾ ਇਸ਼ਨਾਨ ਕਰਾਉਣਾ, ਸਵੇਰੇ ਉੱਠਣਾ ਖੂਹ ਤੇ ਜਾ ਕੇ ਸੁੱਚਾ ਜਲ ਲੈ ਕੇ ਆਉਣਾ, ਸੁੱਚਾ, ਤੇ ਸੁੱਚਾ ਜਲ ਲਿਆ ਕੇ ਠਾਕੁਰ ਦਾ ਇਸ਼ਨਾਨ ਕਰਾਉਣਾ, ਫਿਰ ਭੋਗ ਲਵਾਉਣਾ, ਬਾਅਦ ਵਿੱਚ ਆਪ ਜਲ ਪਾਣੀ ਛਕਣਾ। ਦੋਵੇਂ ਪਤੀ ਪਤਨੀ ਸੱਤ ਬਚਨ ਕਹਿੰਦੇ। ਹੁਣ ਸਾਧ ਸੰਗਤ ਸੇਵਾ ਕਰਨੀ ਆਰੰਭ ਕੀਤੀ, ਠਾਕੁਰ ਨੂੰ ਚੌਂਕੀ ਤੇ ਸਜਾ ਕੇ ਰੱਖ ਲਿਆ, ਸਾਰਾ ਸਾਰਾ ਦਿਨ ਸੇਵਾ ਵੀ ਕਰਦੇ ਨੇ, ਕੰਮ ਕਾਰ ਕਰਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਾ ਕੇ ਇਹਨਾਂ ਨੇ ਸਾਧ ਸੰਗਤ ਖੂਹ ਤੋਂ ਪਾਣੀ ਲਿਆਉਣਾ, ਪਾਣੀ ਭਰ ਕੇ ਸੁੱਚੇ ਜਲ ਦੇ ਨਾਲ ਉਹ ਪੱਥਰ ਦਾ ਠਾਕੁਰ ਦਾ ਇਸ਼ਨਾਨ ਕਰਾਉਣਾ, ਬਾਅਦ ਵਿੱਚ ਭੋਗ ਲਵਾਉਣਾ, ਤੇ ਬਾਅਦ ਵਿੱਚ ਆਪ ਜਲ ਪਾਣੀ ਛਕਦੇ। ਰੋਜ਼ ਦਾ ਸੁਭਾਅ ਸੀ। ਹੁਣ ਉਹ ਮਹਾਂਪੁਰਖ ਐਸੇ ਮਿਲੇ, ਕਹਿੰਦੇ ਅੰਮ੍ਰਿਤ ਵੇਲੇ ਉੱਠਣਾ,
ਅੰਮ੍ਰਿਤ ਵੇਲੇ ਜਾਗ ਕੇ ਤੇ ਤੁਸੀਂ ਜਲ ਲੈ ਕੇ ਆਉਣਾ, ਇਸ਼ਨਾਨ ਕਰਾਉਣਾ। ਹੁਣ ਅੰਮ੍ਰਿਤ ਵੇਲੇ ਉੱਠ ਕੇ ਜਾਂਦੇ ਨੇ, ਕੱਲ ਵੀ ਸੁਣਿਆ। ਧੰਨ ਬਾਬਾ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ, ਉਹ ਵੀ ਅੰਮ੍ਰਿਤ ਵੇਲੇ ਜਾਗ ਕੇ ਜਾਂਦੇ। ਅੰਮ੍ਰਿਤ ਵੇਲੇ ਉੱਠਦੇ ਸੀ, ਫਿਰ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਸੀ, ਕਿਉਂਕਿ ਕੋਈ ਵਿਰਲਾ ਹੀ ਹੈ ਅੰਮ੍ਰਿਤ ਵੇਲੇ ਜਾਗਣ ਵਾਲਾ, ਅੰਮ੍ਰਿਤ ਵੇਲੇ ਉੱਠਣ ਵਾਲਾ ਕੋਈ ਵਿਰਲਾ। ਇੱਧਰ ਮਹਾਰਾਜ ਨੂੰ ਪੁੱਛ ਲਓ, ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗਾ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਨਹੀਂ ਤੇ ਸਾਧ ਸੰਗਤ ਜੀ, ਬਸ ਕੋਈ ਵਿਰਲਾ ਹੀ ਜਾਗਣ ਵਾਲਾ ਹੈ। ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਉਹ ਚੌਥਾ ਪਹਿਰ ਜਿਹੜਾ ਰੱਬ ਦੇ ਪਿਆਰੇ ਜਾਗਦੇ,

ਜਿਨੀ ਰਹਿਣੜੀਏ ਚਮਕਣ ਤਾਰੇ ਜਾਗਹ ਸੰਤ ਜਨਾ ਮੇਰੇ ਰਾਮ ਪਿਆਰੇ। ਕੋਈ ਵਿਰਲੇ ਜਾਗਦੇ ਨੇ, ਵਿਰਲੇ ਵਿਰਲੇ ਗੁਰਮੁਖ ਜਾਗਦੇ ਨੇ, ਪਤੀ ਪਤਨੀ ਅੰਮ੍ਰਿਤ ਵੇਲੇ ਉੱਠਦੇ ਨੇ, ਕਰਦੇ ਨੇ ਇਸ਼ਨਾਨ, ਖੂਹ ਤੋਂ ਸੁੱਚਾ ਜਲ ਆਪ ਭਰ ਕੇ ਲਿਆਉਂਦੇ ਨੇ, ਆਪ ਲਿਆ ਕੇ ਠਾਕੁਰ ਦਾ ਇਸ਼ਨਾਨ ਕਰਵਾਉਂਦੇ ਨੇ। ਤੇ ਅੱਜ ਐਸਾ ਸਮਾਂ ਆਇਆ, ਐਸੀ ਖੇਡ ਵਰਤੀ, ਦੋਵੇਂ ਪਤੀ ਪਤਨੀ ਸੋਹਿਨਾ ਔਰ ਮੋਹਿਨਾ ਜਲ ਭਰਨ ਵਾਸਤੇ ਗਏ, ਖੂਹ ਤੋਂ ਜਲ ਲਿਆ ਕੇ ਨਾ ਡੋਲ ਵਿੱਚ ਜਲ ਪਾਇਆ ਲਈ ਆ ਰਹੇ ਨੇ। ਤੁਰੇ ਆਉਂਦਿਆਂ ਚੱਲਦਿਆਂ ਚੱਲਦਿਆਂ ਇੱਕ ਸਾਧ ਸੰਗਤ ਜੀ ਐਸਾ ਪੁਰਸ਼ ਜਿਹਦਾ ਬਾਣਾ ਪਾਇਆ ਹੋਇਆ, ਬਾਣਾ ਪਾਇਆ ਭਾਵ ਚੋਲਾ ਪਾਇਆ ਹੋਇਆ, ਕਮਰ ਕੱਸਾ ਲੱਗਿਆ ਹੋਇਆ, ਸ਼ਸਤਰ ਬਸਤਰ ਸਜਾਏ ਹੋਏ ਨੇ, ਗੁਰੂ ਦਾ ਬਾਣਾ ਪੜਨ ਵਾਲਾ ਪਰ ਘਾਇਲ ਹੈ, ਕਈ ਜਗ੍ਹਾ ਫੱਟ ਲੱਗੇ ਨੇ, ਜ਼ਖਮੀ ਹੋਇਆ। ਤੇ ਸਾਧ ਸੰਗਤ ਉਹ ਡਿੱਗਦਾ ਡਿੱਗਦਾ ਤੁਰਿਆ ਆਉਂਦਾ ਤੇ ਸਾਧ ਸੰਗਤ ਜੀ ਇਹਨਾਂ ਦੇ ਕੋਲ ਆ ਕੇ ਡਿੱਗ ਪਿਆ, ਤੁਰਿਆ ਨਹੀਂ ਗਿਆ, ਧਰਤੀ ਤੇ ਡਿੱਗ ਪਿਆ। ਦੋਵਾਂ ਜਣਿਆਂ ਨੇ ਵੇਖਿਆ ਕੌਣ ਹੈ, ਬੜੇ ਫੱਟ ਲੱਗੇ ਨੇ ਸਰੀਰ ਤੇ, ਬੜੀਆਂ ਸੱਟਾਂ ਲੱਗੀਆਂ ਜਾਪਦੀਆਂ ਨੇ, ਬੜੇ ਵਾਰ ਹੋਏ ਨੇ, ਇੰਜ ਲੱਗਦਾ ਜਿਵੇਂ ਕੋਈ ਤਕੜਾ ਮੁਕਾਬਲਾ ਕਰਕੇ ਆਇਆ। ਤੇ ਸਾਧ ਸੰਗਤ ਹੁਣ ਇਹ ਪਤੀ ਪਤਨੀ ਇਕਦਮ ਰੁਕੇ, ਉਹ ਪੁਰਸ਼ ਨੇ ਆਵਾਜ਼ ਮਾਰੀ, ਉਹ ਗੁਰਮੁਖ ਗੁਰਸਿੱਖ ਨੇ ਆਵਾਜ਼ ਮਾਰੀ, ਕਹਿੰਦਾ ਗੱਲ ਸੁਣੋ ਭਾਈ, ਮੈਨੂੰ ਲੱਗੀ ਹੈ ਪਿਆਸ, ਮੈਨੂੰ ਪਾਣੀ ਪਿਆਓ, ਮੇਰੀ ਜਾਨ ਬਚ ਜਾਏ। ਆਵਾਜ਼ ਮਾਰੀ, ਤਰਲਾ ਕੀਤਾ, ਬੇਨਤੀ ਕੀਤੀ, ਇਹ ਦੋਵੇਂ ਪਤੀ ਪਤਨੀ ਨੇ ਵੇਖਿਆ ਪਾਣੀ ਲੱਗੇ ਪਿਆਉਣ। ਜਦੋਂ ਪਾਣੀ ਲੱਗੇ ਨਾ ਪਿਆਉਣ ਤੇ ਉਸੇ ਸਮੇਂ ਯਾਦ ਆ ਗਿਆ ਵੀ ਜਿਹੜੇ ਮਹਾਂਪੁਰਸ਼ਾਂ ਨੇ ਸਾਨੂੰ ਠਾਕੁਰ ਦਿੱਤਾ ਸੀ, ਉਹ ਇਹ ਗੱਲ ਕਹਿ ਕੇ ਗਏ ਸੀ ਵੀ ਇਸ਼ਨਾਨ ਕਰਾਉਣਾ ਠਾਕੁਰ ਦਾ ਤੇ ਸੁੱਚੇ ਜਲ ਨਾਲ ਕਰਾਉਣਾ, ਜੂਠੇ ਨਾਲ ਨਹੀਂ ਕਰਾਉਣਾ। ਤੇ ਜੇ ਪਹਿਲਾਂ ਇਹਨੂੰ ਪਾਣੀ ਪਿਆ ਤਾ ਤੇ ਜਲ ਤੇ ਜੂਠਾ ਹੋ ਜਾਏਗਾ, ਉਹ ਫਿਰ ਵਾਪਸ ਮੁੜ ਗਏ, ਕਹਿੰਦੇ ਪਾਣੀ ਨਹੀਂ ਪਿਆਉਣਾ। ਗੁਰਸਿੱਖ ਕਹਿਣ ਲੱਗਾ ਮੇਰੀ ਤੇ ਜਾਨ ਨਿਕਲ ਰਹੀ ਹੈ, ਤੁਸੀਂ ਮੈਨੂੰ ਪਾਣੀ ਕਿਉਂ ਨਹੀਂ ਪਿਆਉਣਾ? ਉਹ ਕਹਿੰਦੇ ਤੈਨੂੰ ਪਾਣੀ ਨਹੀਂ ਪਿਆਉਣਾ, ਜੇ ਤੈਨੂੰ ਪਾਣੀ ਪਿਆ ਤਾ ਜਲ ਜਿਹੜਾ ਜੂਠਾ ਹੋ ਜਾਏਗਾ, ਜੂਠੇ ਪਾਣੀ ਨਾਲ ਅਸੀਂ ਇਸ਼ਨਾਨ ਥੋੜਾ ਕਰਾਉਣਾ ਠਾਕੁਰ ਦਾ। ਉਹ ਕਹਿੰਦਾ ਮੈਨੂੰ ਪਾਣੀ ਪਿਆ ਜਾਓ ਦੁਆਰਾ ਫੇਰ ਲਿਆਓ ਭਰ ਕੇ। ਕਹਿੰਦੇ ਨਹੀਂ, ਸਾਡਾ ਨਿਤਨੇਮ ਹੈ ਪਹਿਲਾਂ ਠਾਕੁਰਾਂ ਦਾ ਇਸ਼ਨਾਨ ਕਰਾਵਾਂਗੇ ਫਿਰ ਤੈਨੂੰ ਪਾਣੀ ਪਿਆਵਾਂਗੇ। ਕਹਿੰਦਾ ਉਹਨੇ ਚਿਰ ਨੂੰ ਕੀ ਪਤਾ ਮੈਂ ਦੁਨੀਆਂ ਤੇ ਰਵਾਂਗਾ ਕਿ ਨਹੀਂ ਰਵਾਂਗਾ। ਕਹਿੰਦਾ ਕਿਆ ਪਤਾ, ਤੁਸੀਂ ਕਹਿੰਦੇ ਹੋ ਬਾਅਦ 'ਚ ਪਾਣੀ ਪਿਆਵਾਂਗੇ, ਉਹ ਕਹਿੰਦੇ ਜਦੋਂ ਤੱਕ ਤੁਸੀਂ ਮੁੜ ਕੇ ਆਓਗੇ ਕੀ ਪਤਾ ਮੈਂ ਚੜ੍ਹਾਈ ਕਰ ਜਾਵਾਂ, ਕੀ ਪਤਾ ਉਦੋਂ ਤੱਕ ਮੈਂ ਦੁਨੀਆਂ 'ਚ ਰਵਾਂ ਕਿ ਨਾ ਰਵਾਂ। ਇਹਨਾਂ ਨੇ ਇੱਕ ਨਾ ਸੁਣੀ, ਤੁਰ ਪਏ। ਤਰਲੇ ਕਰਦਾ ਉਹ ਕਹਿੰਦਾ ਮੈਨੂੰ ਪਾਣੀ ਪਿਆ ਦਿਓ, ਉਹ ਕਹਿੰਦੇ ਨਹੀਂ ਅਸੀਂ ਪਹਿਲਾਂ ਠਾਕੁਰਾਂ ਦਾ ਇਸ਼ਨਾਨ ਕਰਾਉਣਾ। ਉਹ ਕਹਿੰਦੇ ਫਿਰ ਅੱਛਾ, ਗੁਰੂ ਦਾ ਸਿੱਖ ਤੇ ਕਹਿੰਦੇ ਧਿਆਇਆ ਮਰ ਰਿਹਾ। ਕਹਿੰਦੇ ਜਾਓ ਫਿਰ, ਜਿਹੜੇ ਠਾਕੁਰਾਂ ਨੂੰ ਖੁਸ਼ ਕਰਦੇ ਫਿਰਦੇ ਹੋ ਨਾ, ਉਹ ਜਿਹੜੇ ਭਗਵਾਨ ਨੂੰ ਖੁਸ਼ ਕਰਦੇ ਫਿਰਦੇ ਹੋ, ਰੱਬ ਨੂੰ ਖੁਸ਼ ਕਰਦੇ ਫਿਰਦੇ ਹੋ, ਤੁਹਾਨੂੰ ਦਰਸ਼ਨ ਨਹੀਂ ਹੋਣੇ, ਦੀਦਾਰ ਨਹੀਂ ਹੋਣੇ। ਆ ਇੱਕ ਜਨਮ ਕੀ ਕਈ ਜਨਮ ਤੁਸੀਂ ਇਸ਼ਨਾਨ ਕਰਾਈ ਤੇ ਹੁਣ ਦੀਦਾਰ ਨਹੀਂ ਹੋਣਗੇ, ਦਰਸ਼ਨ ਨਹੀਂ ਹੋਣੇ, ਵਚਨ ਹੋਇਆ ਨਾ। ਸਾਧ ਸੰਗਤ ਗੁਰੂ ਦਾ ਪਿਆਰਾ, ਰੱਬ ਦਾ ਪਿਆਰਾ ਦੁਨੀਆਂ ਦੇ ਵਿੱਚੋਂ ਚੱਲਿਆ, ਉਹ ਵੀ ਕੋਈ ਕਮਾਈ ਵਾਲੀ ਰੂਹ ਸੀ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਖਾ ਨਾ ਜਾਏ। ਉਹ ਰੱਬ ਦੇ ਪਿਆਰਿਆਂ ਦੇ ਬੋਲ ਬੋਲੇ, ਕੋਈ ਕਮਾਈ ਵਾਲਾ ਬੋਲ ਦੇਵੇ, ਸਾਧ ਸੰਗਤ ਉਹ ਕੀਤਾ ਬਚਨ ਕਦੇ ਵੀ ਮੁੜਦਾ ਨਹੀਂ। ਅੱਜ ਬਚਨ ਕਰ ਦਿੱਤਾ, ਕਹਿੰਦਾ ਭਾਈ ਤੁਸੀਂ ਮੈਨੂੰ ਤੇ ਪਿਆਸੇ ਨੂੰ ਛੱਡ ਚੱਲੇ ਹੋ, ਮੈਨੂੰ ਪਾਣੀ ਨਹੀਂ ਪਿਆ ਰਹੇ, ਤੇ ਜਾਓ ਫਿਰ ਤੁਹਾਡੇ ਵੀ ਦਰਸ਼ਨ ਨਹੀਂ ਹੋਣੇ, ਦੀਦਾਰ ਨਹੀਂ ਹੋਣੇ, ਭਾਵੇਂ ਸਾਰੀ ਜ਼ਿੰਦਗੀ ਇਸ਼ਨਾਨ ਕਰਾਈ ਜਾਓ। ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਤੇ ਪੈ ਗਈ ਪਰ ਪਿੱਛੇ ਨਹੀਂ ਮੁੜੇ, ਸੁਣਿਆ ਨਹੀਂ ਇਹਨਾਂ ਨੇ। ਆਏ ਇਸ਼ਨਾਨ ਤੇ ਕਰਾ ਰਹੇ ਨੇ ਪਰ ਮਨ ਨਹੀਂ ਲੱਗਦਾ, ਧਿਆਨ ਉੱਧਰ ਹੀ। ਇਸ਼ਨਾਨ ਕਰਾਇਆ ਤੇ ਸਾਧ ਸੰਗਤ ਬੜੀ ਤੇਜ਼ੀ ਨਾਲ ਬੜੀ ਕਾਹਲੀ ਨਾਲ ਵਾਪਸ ਮੁੜੇ, ਚਲੋ ਹੁਣ ਪਾਣੀ ਪਿਆ ਕੇ ਆਉਂਦੇ ਹਾਂ। ਪਰ ਜਦੋਂ ਉੱਥੇ ਜਾ ਕੇ ਵੇਖਿਆ ਸਰੀਰ ਤੇ ਪਿਆ ਸੀ ਪਰ ਵਿੱਚ ਸਵਾਸ ਨਹੀਂ, ਸਵਾਸ ਨਹੀਂ। ਉਹ ਗੁਰਸਿੱਖ ਧੰਨ ਦਸ਼ਮੇਸ਼ ਪਿਤਾ ਦਾ ਸਿੰਘ ਬੜਾ ਕਮਾਈ ਵਾਲਾ ਸੀ, ਬੜਾ ਜਪ ਤਪ ਵਾਲਾ ਸੀ, ਚੜ੍ਹਾਈ ਕਰ ਗਿਆ। ਜਾਂਦਿਆਂ ਨੂੰ ਸਰੀਰ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰ ਦਿੱਤਾ। ਹੁਣ ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ ਉਹੀ ਵੀ ਤੁਹਾਨੂੰ ਦਰਸ਼ਨ ਨਹੀਂ ਹੋਣੇ, ਦੀਦਾਰ ਨਹੀਂ ਹੋਣੇ। ਸਾਧ ਸੰਗਤ ਗੁਰੂ ਦੀ ਜਿਹੜੀ ਖੁਸ਼ੀ ਹੈ ਨਾ,
रब दे प्यारे नू किसे कमाई करन वाले नू खुश कर लिए सतगुरु खुश हो जांदे ने। जे साध संगत जी अज असी लोग गुरु ग्रंथ साहिब महाराज वास्ते लख रुपया लेके आईए ना, लख लख छड्डो, चलो आम ही 100 रुपया 200 रुपया 500 रुपया मत्था मारन टेक दईए। बाहर कोई गुरु दा प्यारा साध संगत जी कोई गरीब होवे ते ओ सानू आखे भी मेनू 5 रुपये दियो, मेनू भुख लगी है, मेनू प्रशादा छकना, मैं असी ओनू ते प्रशादा छकाईए ना। गुरु ग्रंथ साहिब महाराज दे चरणां च असी 5000 दे दियो, ओनू 5 रुपये ना दियो ते समझ लो 5000 दिता भी किसे लेखे दे विच नहीं पैणा, कदे भी लेखे च नहीं पैणा। एक पासे 5 रुपये ने, एक पासे 5000 है। रब दा प्यारा कोई गुरमुख आखे मैनू प्रशादा छका दियो, उत्थे नहीं छकाउंदे ते जिन्ना मर्जी गुरुद्वारे देई जाओ। गरीब दा मुंह गुरु दी गोलक मन्नी। अज इधर भी कोई कमाई वाला सी जेड़ा कहिंदा सी मैनू पानी पिया दियो, नहीं पियाया ना पानी, ओ कहिंदा जाओ फिर दर्शन नहीं होने, तुहानू दीदार नहीं होने, पानी नहीं ना पियाया। बचन कर दिता साध संगत, बचन करन दी देर सी, बस ओ ते पांच भूतक शरीर नूं छड़ के सतखंड चलिया गया। ए दोवें पति पत्नी आके वेखिया चढ़ाई कर गया, ओहो आ की हो गया, ए ते रब दा प्यारा कोई कमाई वाली रूह चली गई, अपने आप नूं लानता पाउंदे, बड़ा माड़ा होया। इन्ने नूं साध संगत जथा आ गया, 5-4 होर सिंह आए, बाने पाए हुए ने, आके कहन लगे साडे जथेदार जी चढ़ाई कर। आले दुआले खलो गए, हुण साध संगत हाथ जोड़दे ने, ये दोवें पति पत्नी उठी खलोते ने, पुछदे ने कहिंदे तुसीं कौन हो, कहिंदे असीं कलगीधर पिता दे सिंह, जिहड़ा आ शरीर पे है ये कौन है, कहिंदे ये साडा जथेदार, धन दशमेश पिता दा सिंह है, साडा जथेदार जालम जरवाणियां नाल जूझदा होया। वो कोई ऐसे बंदे जेड़े चोरी करके माल लेके जा रहे थे, उन्हां नाल जूझदा होया ए आया सी, माल ते खोलिया फट बहुत लगे, ते असी इहदे मगर मगर आ रहे सी, इत्थे आके देखिया ये ते पांच भूतक शरीर दा परित्याग करके सतखंड चलिया सी। ये साडा जथेदार सी, इहदी बड़ी कमाई सी, इहदा बहुत जप तप सी। वो कहिंदे सच बोल दिओ इहदी कमाई सी, कहिंदे बिलकुल, इहदे जिन्ना जप तप किन्ने करना, एदे जिन्ना नाम किन्ने जपना, एदी रसना ते रब वसदा, एदी रसना ते गुरु नानक बोलदा सी। बस इन्नी गल कहण दी देर सी, कन्ना च ओही आवाज गूंजदी है कि ओहदे वचन करके गया, दर्शन नहीं होने, दीदार नहीं होने, याद आउंदी है ओही गल, पर हुण पछताउंदे ने, और फिर पछताए क्या होत, जब चिड़िया चुग गई फिर क्या फायदा पछताउण दा, जदों समां लंघ जांदा फिर पछताउंदे आं, आपां वी ते पछताउणा ही है। अज जे कोई कहिंदा नाम जप लो, नहीं जी जपिया जांदा, वेल ही नहीं, टाइम ही नहीं लगदा, केड़ा उठे अमृत वेले, केड़ा पढ़े बाणी, केड़ा सिमरन करे, पर जदों शरीर दे विच ताकत नहीं रहिंदी, जदों सेवा करन दा बल नहीं रहिंदा, बाद विच कहिंदा मैं सेवा कर लां ते फिर शरीर जवाब दे दिंदा, शरीर जवाब दे दिंदा, फिर पछताउंदा, कहिंदा ओहो हो।

ਮਾਂ ਦੀਆਂ ਮਾਰਾਂ ਝੱਲਣੀਆਂ ਪੈਂਦੀਆਂ ਨੇ, ਫਿਰ ਪਛਤਾਉਂਦਾ ਕਹਿੰਦਾ ਓਹੋ ਐਵੇਂ ਲੰਘਾ ਲਈ ਜ਼ਿੰਦਗੀ। ਸਾਧ ਸੰਗਤ ਬੱਚਿਆਂ ਵਾਸਤੇ ਦਿਨ ਰਾਤ ਬੰਦਾ ਮਿਹਨਤ ਕਰਦਾ, ਆਪਣੇ ਪੁੱਤਰਾਂ ਧੀਆਂ ਵਾਸਤੇ ਖੇਤਾਂ ਦੇ ਵਿੱਚ ਸਾਰਾ ਸਾਰਾ ਦਿਨ ਹਲ ਵੀ ਵਾਹੁੰਦਾ, ਰਾਖੀਆਂ ਵੀ ਬਹਿੰਦੇ ਨੇ, ਜ਼ਿਮੀਦਾਰ ਸਾਰੀ ਸਾਰੀ ਰਾਤ ਮਰਦੇ ਨੇ, ਪੁੱਤਰਾਂ ਧੀਆਂ ਵਾਸਤੇ ਮਿਹਨਤ ਕਰਦੇ ਨੇ। ਜਦੋਂ ਉਹੀ ਬੱਚੇ ਜਵਾਬ ਦੇ ਦਿੰਦੇ ਨੇ, ਕਹਿੰਦੇ ਬਾਪੂ ਹੁਣ ਤੂੰ ਸਾਡੇ ਕੰਮ ਦਾ ਨਹੀਂ ਰਿਹਾ, ਤੈਨੂੰ ਪ੍ਰਸ਼ਾਦਾ ਵੀ ਨਹੀਂ ਮਿਲਣਾ, ਤੇ ਫਿਰ ਪਛਤਾਉਂਦਾ। ਫਿਰ ਕਈ ਵਾਰੀ ਪਛਤਾਉਂਦਾ, ਉਹ ਕਹਿੰਦਾ ਜੇ ਪਤਾ ਹੁੰਦਾ ਬੱਚਿਆਂ ਨੇ ਰੋਟੀ ਨਹੀਂ ਦੇਣੀ ਤੇ ਐਵੇਂ ਇਹਨਾਂ ਵਾਸਤੇ ਸਾਰੀ ਜ਼ਿੰਦਗੀ ਮਰਦਾ ਰਿਹਾ, ਐਵੇਂ ਦਿਨ ਰਾਤ ਬਲਦਾਂ ਵਾਂਗੂ ਕੰਮ ਕਰਦਾ ਰਿਹਾ। ਵਿਰਲੇ ਪੁੱਤਰ ਵਿਰਲੇ ਬੱਚੇ ਜਿਹੜੇ ਮਾਤਾ ਪਿਤਾ ਦਾ ਸਤਿਕਾਰ ਕਰਦੇ, ਜਿਹੜੇ ਅੰਤ ਵੇਲੇ ਪ੍ਰਸ਼ਾਦਾ ਦਿੰਦੇ ਨੇ, ਬੜੇ ਫੇਰੇ ਵਿੱਚ ਸੇਵਾ ਕਰਦੇ, ਤੇ ਸਾਧ ਸੰਗਤ ਜੀ ਫਿਰ ਪਛਤਾਉਂਦਾ ਹੈ। ਪਰ ਜੇ ਨਾਮ ਦੀ ਕਮਾਈ ਕੀਤੀ ਹੋਵੇ ਫਿਰ ਪਛਤਾਵਾ ਨਹੀਂ ਹੁੰਦਾ ਮਨ ਨੂੰ, ਫਿਰ ਹੁੰਦਾ ਮੈਂ ਜੀਵਨ ਦੀ ਬਾਜ਼ੀ ਜਿੱਤ ਕੇ ਚੱਲਿਆ। ਪਰ ਜੇ ਨਾਮ ਦੀ ਕਮਾਈ ਨਹੀਂ ਕੀਤੀ, ਜੇ ਸੇਵਾ ਨਹੀਂ ਕੀਤੀ, ਜੇ ਸਿਮਰਨ ਨਹੀਂ ਕੀਤਾ, ਫਿਰ ਰੋਂਦਾ ਹੀ ਜਾਂਦਾ ਦੁਨੀਆਂ ਵਿੱਚੋਂ, ਜੀਵਨ ਦੀ ਬਾਜ਼ੀ ਹਾਰ ਕੇ ਲੋਕ ਵਿੱਚ ਵੀ ਦੁਖੀ ਤੇ ਪਰਲੋਕ ਵਿੱਚ ਜਾ ਕੇ ਵੀ ਦੁਖੀ, ਇੱਥੇ ਵੀ ਨਰਕ ਵਰਗਾ ਜੀਵਨ ਤੇ ਅੱਗੇ ਜਾ ਕੇ ਵੀ ਨਰਕੀ ਮਿਲਦਾ। ਸੋ ਸਾਧ ਸੰਗਤ

ਅੱਜ ਰੱਬ ਦੇ ਪਿਆਰੇ ਕਿਸੇ ਕਮਾਈ ਵਾਲੇ ਨੇ ਬਚਨ ਕਰ ਦਿੱਤਾ, ਬੜਾ ਪਛਤਾ ਰਹੇ ਨੇ। ਉਹ ਕਹਿੰਦੇ ਅਸੀਂ ਉਹ ਤੇ ਬਚਨ ਕਰਕੇ ਗਿਆ ਵੀ ਤੁਹਾਨੂੰ ਦਰਸ਼ਨ ਨਹੀਂ ਹੋਣੇ, ਤੁਹਾਨੂੰ ਦੀਦਾਰ ਨਹੀਂ ਹੋਣੇ। ਹੁਣ ਬੜਾ ਪਛਤਾਉਂਦੇ ਨੇ। ਧੰਨ ਕਲਗੀਧਰ ਪਿਤਾ ਦਾ ਸਿੰਘ ਸੀ, ਜਥੇਦਾਰ ਸੀ, ਜਿਹੜਾ ਚੜ੍ਹਾਈ ਕੀਤਾ ਸੀ ਤੇ ਥੋੜੇ ਸਮੇਂ ਬਾਅਦ ਕੁਝ ਮਹੀਨਿਆਂ ਬਾਅਦ ਕਲਗੀਧਰ ਪਿਤਾ ਰਾਏਕੋਟ ਦੀ ਧਰਤੀ ਤੇ ਆਏ। ਸੰਗਤਾਂ ਵਹੀਰਾਂ ਘੱਟ ਕੇ ਦਰਸ਼ਨ ਕਰਨ ਜਾ ਰਹੀਆਂ। ਆਪ ਰੱਬ ਦਾ ਰੂਪ ਸਨ, ਧੰਨ ਦਸ਼ਮੇਸ਼ ਪਿਤਾ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਧੰਨ ਦਸ਼ਮੇਸ਼ ਪਿਤਾ ਦੁਨੀਆਂ ਨੂੰ ਤਾਰਨ ਆਏ, ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕ ਹੈ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰਲੋਕ ਸੁਣਿਓ, ਵਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਧੰਨ ਦਸ਼ਮੇਸ਼ ਪਿਤਾ ਉਹ ਦਸਵਾਂ ਰੂਪ ਗੁਰੂ ਨਾਨਕ ਦਾ ਆਪ ਰੱਬ ਰਾਏਕੋਟ ਵਿੱਚ ਆਏ ਨੇ। ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਨੇ, ਸੋਹਿਨਾ ਮੋਹਿਨਾ ਨੂੰ ਲੱਗਿਆ ਪਤਾ, ਦੋਵੇਂ ਪਤੀ ਪਤਨੀ ਕਹਿੰਦੇ ਚਲੋ ਆਪਾਂ ਵੀ ਦਰਸ਼ਨ ਕਰਕੇ ਆਈਏ, ਆਪਾਂ ਵੀ ਸਤਿਗੁਰਾਂ ਦੇ ਚਰਨ ਪਰਸੀਏ ਜਾ ਕੇ, ਆਪਾਂ ਵੀ ਟੇਕੀਏ ਮੱਥਾ। ਹੁਣ ਦਰਸ਼ਨ ਕਰਨ ਵਾਸਤੇ ਗਏ, ਸੰਗਤਾਂ ਦਰਸ਼ਨ ਕਰਦੀਆਂ ਸਨ, ਸੰਗਤਾਂ ਦੀਦਾਰ ਕਰਦੀਆਂ ਸਨ, ਪਰ ਅੱਜ ਇਹ ਦੋਵੇਂ ਪਤੀ ਪਤਨੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਏ। ਜਦੋਂ ਦਰਵਾਜ਼ੇ ਦੇ ਕੋਲ ਪਹੁੰਚੇ, ਸਤਿਗੁਰੂ ਜੀ ਆਸਣ ਤੋਂ ਉੱਠ ਕੇ ਅੰਦਰ ਚਲੇ ਗਏ, ਅੰਦਰ ਚਲੇ ਗਏ। ਉਹ ਜਾਣਦੇ ਸੀ ਜਦੋਂ ਮਹਾਰਾਜ ਅੰਦਰ ਗਏ, ਇਹ ਕਹਿੰਦੇ ਮਹਾਰਾਜ ਨੂੰ ਮਿਲਣਾ, ਕਹਿੰਦੇ ਹੁਣ ਨਹੀਂ ਮਿਲਦੇ, ਹੁਣ ਦੇ ਮਹਾਰਾਜ ਅੰਦਰ ਚਲੇ ਗਏ, ਕੱਲ ਨੂੰ ਆਏ। ਅਗਲਾ ਦਿਨ ਹੋਇਆ, ਦੋਵੇਂ ਜਣੇ ਫੇਰ ਚਲੋ ਅੱਜ ਦਰਸ਼ਨ ਕਰ ਲੈਂਦੇ। ਅਗਲੇ ਦਿਨ ਦਰਸ਼ਨ ਕਰਨ ਵਾਸਤੇ ਗਏ ਤੇ ਧੰਨ ਦਸ਼ਮੇਸ਼ ਪਿਤਾ ਜਾਂਦਿਆਂ ਨੂੰ ਫੇਰ ਅੰਦਰ ਚਲੇ। ਦਰਸ਼ਨ ਨਹੀਂ ਹੁੰਦੇ, ਕਰਮ ਮਾੜੇ ਨੇ ਅੱਗੇ ਆਖ ਲਾਉਂਦੇ ਨੇ। ਮਹਾਰਾਜ ਨੂੰ ਯਾਦ ਸੀ ਵੀ ਬਚਨ ਕਰ ਗਿਆ ਸਾਡਾ ਸਿੰਘ, ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੁੱਟੈ ਮੋਹੇ। ਉਹ ਰੱਬ ਦੇ ਪਿਆਰਿਆਂ ਦਾ ਬਚਨ ਕਿਤੇ ਵੀ ਸਾਧ ਸੰਗਤ ਉਹ ਵਿਅਰਥ ਨਹੀਂ ਜਾਇਆ ਕਰਦਾ, ਉਹ ਕਿਤੇ ਵੀ ਬਚਨ ਮੁੜਦਾ ਨਹੀਂ, ਚੱਲਦਾ ਨਹੀਂ। ਮਾੜੇ ਕਰਮ ਅੱਗੇ ਆਖ ਲਾਉਂਦੇ ਨੇ, ਦਰਸ਼ਨ ਨਹੀਂ ਹੁੰਦੇ। ਕਰਮ ਕੀਤਾ ਸੀ ਮਾੜਾ, ਪਾਣੀ ਨਹੀਂ ਸੀ ਪਿਆਇਆ, ਮਹਾਰਾਜ ਅੰਦਰ ਚਲੇ ਜਾਂਦੇ ਨੇ। ਫਿਰ ਤੀਜੇ ਦਫਾ ਫੇਰ ਗਏ, ਤੀਜੇ ਦਿਨ ਉਦਨ ਕਲਗੀਧਰ ਪਿਤਾ ਚਕਾਰ ਖੇਡਣ ਚਲੇ ਗਏ, ਇਹਨਾਂ ਨੂੰ ਫੇਰ ਨਹੀਂ ਦਰਸ਼ਨ ਹੋਏ। ਅੱਜ ਸਾਨੂੰ ਵੀ ਕਈ ਵਾਰੀ ਦਰਸ਼ਨ ਨਹੀਂ ਹੁੰਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਵੀ ਕਰਮਾਂ ਨਾਲ ਹੀ ਹੁੰਦੇ ਨੇ। ਇੱਥੇ ਅੱਜ ਦਰਸ਼ਨ ਕਰ ਰਹੇ ਹਾਂ, ਹੁਣ ਮਨਾਂ 'ਚ ਝਾਤੀ ਮਾਰ ਲਿਓ, ਮੈਨੂੰ ਤੁਹਾਡੇ ਬਾਰੇ ਨਹੀਂ ਪਤਾ, ਤੁਹਾਨੂੰ ਮੇਰੇ ਬਾਰੇ ਨਹੀਂ ਪਤਾ ਵੀ ਆਪਾਂ ਸਵੇਰੇ ਉੱਠ ਕੇ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਕਿ ਨਹੀਂ ਟੇਕਦੇ, ਪਤਾ ਨਹੀਂ। ਪਰ ਆਪਣੇ ਆਪ ਬਾਰੇ ਤਾਂ ਪਤਾ ਹੀ ਹੈ ਵੀ ਆਪਣੇ ਮਨਾਂ 'ਚ ਝਾਤੀ ਮਾਰ ਲਿਓ ਵੀ ਸਵੇਰੇ ਗੁਰਦੁਆਰੇ ਜਾ ਕੇ ਮੱਥਾ ਟੇਕੀਦਾ ਮਹਾਰਾਜ ਨੂੰ ਕਿ ਨਹੀਂ ਟੇਕੀਦਾ, ਆਪਣੇ ਆਪਣੇ ਮਨਾਂ 'ਚ। ਤੇ ਸਾਧ ਸੰਗਤ ਜੇ ਨਹੀਂ ਟੇਕੀਦਾ ਨਾ ਤਾਂ ਸੁਭਾਅ ਬਣਾਈਏ, ਅਰਦਾਸ ਕਰਕੇ ਜਾਇਆ ਕਰੀਏ, ਮਹਾਰਾਜ ਜੀ ਮਿਹਰ ਕਰੋ, ਤੁਹਾਡੇ ਦਰਸ਼ਨ ਬਖਸ਼ ਦਿਆ ਕਰੋ, ਰੋਜ਼ ਆਪ ਜੀ ਦੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ, ਇਹੀ ਮੰਗ। ਤੇ ਸਾਧ ਸੰਗਤ ਕਰਮ ਮਾੜੇ ਜਿਹੜੇ ਨੇ ਉਹ ਫਿਰ ਸਵੇਰੇ ਉੱਠਣ ਥੋੜਾ ਦਿੰਦੇ ਨੇ, ਪ੍ਰਭਾਵ ਪੈ ਜਾਂਦਾ, ਕਲਯੁੱਗ ਦਾ ਪਹਿਰਾ ਆ ਜਾਂਦਾ, ਦਰਸ਼ਨ ਕਰਨ ਵਾਸਤੇ ਤੁਰਦਾ ਫਿਰ ਵੀ ਕਲਯੁੱਗ ਆਵਰਤਦਾ, ਅੱਗੇ ਆਖ ਲਾਉਂਦਾ, ਦਰਸ਼ਨ ਨਹੀਂ ਹੁੰਦੇ। ਮਾੜੇ ਕਰਮਾਂ ਦੀ ਨਿਸ਼ਾਨੀ ਇਹੀ ਨਿਸ਼ਾਨੀ ਹੈ ਹੁੰਦੇ।

ਉਹ ਮਹਾਰਾਜ ਨਜ਼ਰ ਨਹੀਂ ਆਉਂਦੇ, ਲੱਭਦੇ ਹੈ। ਸਿੰਘ ਬੜੇ ਨੇ, ਮਹਾਰਾਜ ਕਿੱਥੇ ਨੇ? ਉਹ ਗੁਰਮੁਖੋ ਗੁਰਸਿੱਖੋ ਸਿੰਘੋ, ਮਹਾਰਾਜ ਕਿੱਥੇ ਨੇ? ਉਹ ਕਹਿੰਦੇ ਕਲਗੀਧਰ ਪਿਤਾ, ਆ ਤੇ ਇਸੇ ਰਾਹ ਤੇ ਰਹੇ ਸੀ, ਪਤਾ ਨੀ ਮਹਾਰਾਜ ਨੂੰ ਕੀ ਹੋਇਆ, ਇੱਥੇ ਨੇੜੇ ਆ ਕੇ ਮਹਾਰਾਜ ਦੂਜੇ ਖੇਤਾਂ ਵਿੱਚ ਦੀ ਚਲੇ ਗਏ। ਇਕੱਲੇ ਮਹਾਰਾਜ ਕਾਫਲੇ ਤੋਂ ਅਲੱਗ ਚਲੇ ਗਏ, ਇੱਧਰ ਦੀ ਆਏ ਨੀ। ਜਦੋਂ ਇੰਨੀ ਗੱਲ ਸੁਣੀ, ਹੁਣ ਮੱਥੇ ਤੇ ਹੱਥ ਮਾਰ ਕੇ ਰੋਂਦੇ, ਧਾਹਾਂ ਮਾਰਦੇ ਨੇ, ਸਾਡੇ ਇੰਨੇ ਮਾੜੇ ਕਰਮ। ਧੰਨ ਕਲਗੀਧਰ ਪਿਤਾ, ਆਉਂਦੇ ਆਉਂਦੇ ਹੋਰ ਰਾਹ ਦੇ ਉੱਪਰ ਦੀ ਚਲੇ ਗਏ, ਜਿੱਧਰ ਦੀ ਅਸੀਂ ਖਲੋਤੇ ਸੀ, ਮਹਾਰਾਜ ਆਏ ਨੇ। ਉਹ ਜਾਣਦੇ ਨੇ ਸਤਿਗੁਰ ਨੂੰ ਕਿਆ ਭੁੱਲਿਆ, ਧੰਨ ਦਸ਼ਮੇਸ਼ ਪਿਤਾ, ਉਹ ਜਾਣਦੇ ਨੇ। ਪਰ ਹੁਣ ਪਿਆਰ ਤੇ ਇਹਨਾਂ ਦੇ ਮਨ ਵਿੱਚ ਬਹੁਤ ਹੈ, ਪਰ ਉਹ ਗੁਰੂ ਦੇ ਪਿਆਰੇ ਦਾ ਕੀਤਾ ਹੋਇਆ ਬਚਨ ਵੀ ਤੇ ਪੂਰਾ ਹੋਣਾ ਸੀ, ਬਚਨ ਵੀ ਪੂਰਾ ਹੋਣਾ ਸੀ। ਪ੍ਰੇਮ ਬੜਾ ਸੀ, ਇਹਨਾਂ ਨੇ ਗਲਤੀ ਕੀਤੀ ਸੀ ਪਰ ਅਣਜਾਣੇ ਵਿੱਚ, ਕਿਉਂਕਿ ਇਹਨਾਂ ਨੂੰ ਵੀ ਬਚਨ ਹੋਇਆ ਸੀ, ਇਹਨਾਂ ਨੂੰ ਵੀ ਬਚਨ ਹੋਇਆ ਸੀ ਵੀ ਤੁਸੀਂ ਠਾਕੁਰਾਂ ਦਾ ਇਸ਼ਨਾਨ ਕਰਾਉਣਾ ਤੇ ਸੁੱਚੇ ਜਲ ਨਾਲ ਕਰਾਉਣਾ। ਉਹ ਤੇ ਆਪਣੀ ਮਰਿਆਦਾ ਪੂਰੀ ਕਰਦੇ ਫਿਰਦੇ, ਪਰ ਹੁਣ ਬਚਨ ਹੋਣ ਵਾਲਾ ਤੇ ਹੋ ਗਿਆ। ਧੰਨ ਦਸ਼ਮੇਸ਼ ਪਿਤਾ ਚਲੇ ਗਏ, ਇਹ ਹੁਣ ਘਰ ਆਏ। ਉਹ ਕਹਿੰਦੇ ਗੁਰੂ ਤੋਂ ਬਿਨਾਂ ਕਾਹਦਾ ਜਿਉਣਾ, ਰੱਬ ਦੁਨੀਆਂ ਤੇ ਆਇਆ, ਆਪ ਪਰਮੇਸ਼ਰ ਦੁਨੀਆਂ ਤੇ ਆਇਆ ਹੈ, ਬਾਜਾਂ ਵਾਲੇ ਸਤਿਗੁਰਾਂ ਦਾ ਰੂਪ ਧਾਰ ਕੇ ਆਇਆ ਹੈ। ਉਹ ਕਹਿੰਦੇ ਸਭ ਨੇ ਦਰਸ਼ਨ ਕੀਤੇ ਨੇ, ਸਾਰਿਆਂ ਨੇ ਦੀਦਾਰ ਕੀਤੇ ਨੇ। ਉਹ ਕਹਿੰਦੇ ਜੇ ਸਾਨੂੰ ਦਰਸ਼ਨ ਨਹੀਂ ਹੋਣੇ ਤੇ ਇਹਦੇ ਨਾਲ ਉਹ ਮਰ ਜਾਣਾ ਚੰਗਾ। ਧ੍ਰਿਗ ਜੀਵਨ ਸੰਸਾਰ ਤਾਂ ਕੈ ਪੱਛ ਹੈ ਜੀਵਨ। ਉਹ ਕਹਿੰਦੇ ਕਾਹਦਾ ਜਿਉਣਾ ਭਾਈ, ਆਪਣੇ ਗੁਰੂ ਤੋਂ ਬਿਨਾਂ ਕਾਹਦਾ ਜਿਉਣਾ। ਜੇ ਬਾਜਾਂ ਵਾਲੇ ਦੇ ਦਰਸ਼ਨ ਨਹੀਂ ਹੋਣੇ, ਜੇ ਕਲਗੀਆਂ ਵਾਲੇ ਦੇ ਦੀਦਾਰ ਨਹੀਂ ਹੋਣੇ ਤੇ ਕਹਿੰਦੇ ਇਹਦੇ ਨਾਲੋਂ ਤੇ ਮਰ ਜਾਣਾ ਚੰਗਾ। ਦੇਖ ਲਓ ਫਿਰ ਗੁਰੂ ਦੇ ਦਰਸ਼ਨਾਂ ਬਿਨਾਂ ਕਹਿੰਦੇ ਮਰ ਜਾਵਾਂਗੇ, ਕਹਿੰਦੇ ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਮਰ ਜਾਣਾ ਚੰਗਾ। ਹੁਣ ਸਾਧ ਸੰਗਤ ਐਸੀ ਭਾਵਨਾ ਕਿਤੇ ਸਾਡੇ ਮਨ ਵਿੱਚ ਵੀ ਬਣੇ ਵੀ ਗੁਰੂ ਗ੍ਰੰਥ ਸਾਹਿਬ ਮਰ ਦੇ ਦਰਸ਼ਨ ਨਾ ਹੋਣ ਤੇ ਮਰਨ ਵਾਲਾ ਕੰਮ ਹੋ ਜਾਵੇ। ਸਾਧ ਸੰਗਤ ਜੀ, ਅਸੀਂ ਬੱਚਿਆਂ ਬਿਨਾਂ ਤੇ ਮਰ ਸਕਦੇ ਹਾਂ, ਪੁੱਤਰਾਂ ਧੀਆਂ ਬਿਨਾਂ ਮਰ ਸਕਦੇ ਹੈ, ਬੜੇ ਨੇ ਐਸੇ ਜਿਹੜੇ ਮਾਇਆ ਵਾਸਤੇ ਵੀ ਮਰ ਜਾਂਦੇ ਨੇ, ਜ਼ਮੀਨਾਂ ਪਿੱਛੇ ਵੀ ਕਤਲ ਹੋ ਜਾਂਦੇ ਨੇ, ਮਰ ਜਾਂਦੇ ਨੇ, ਪਰ ਗੁਰੂ ਦੇ ਵਾਸਤੇ ਵੀ ਕੋਈ ਮਰਨ ਵਾਲਾ ਹੈ? ਮਰਦੇ ਨੇ, ਅੱਜ ਵੀ ਮਰਦੇ ਨੇ, ਐਸੀ ਵੀ ਕੋਈ ਗੱਲ ਨਹੀਂ। ਉਹ ਵਿਰਲੇ ਨੇ ਜਿਹੜੇ ਗੁਰੂ ਵਾਸਤੇ ਆਪਣੀਆਂ ਜਾਨਾਂ ਵਾਰਦੇ ਨੇ। 84 ਦਾ ਜਦੋਂ ਸਮਾਂ ਆਇਆ ਸੀ ਨਾ, ਹਰਿਮੰਦਰ ਸਾਹਿਬ ਹੋਇਆ ਅਟੈਕ, ਤੇ ਉਦੋਂ ਵੀ ਸਾਧ ਸਿੰਘ ਜੀ ਬੜੇ ਮਰ ਜੀਵੜੇ ਗੁਰਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। ਉਹ ਜਿਹੜੇ ਪੱਕੇ ਆ ਨਾ, ਉਹ ਅੱਜ ਵੀ ਮਰਦੇ ਆ, ਪਰ ਵਿਰਲੇ ਵਿਰਲੇ ਆ, ਬਹੁਤੇ ਨੇ। ਉਹ ਤੇ ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕੇ ਵਿਰਲੇ ਹੈ। ਜਾਨਾਂ ਵਾਰਨ ਵਾਲੇ, ਆਪਣਾ ਆਪ ਕੁਰਬਾਨ ਕਰ ਦੇਣ ਵਾਲੇ ਵਿਰਲੇ ਨੇ। ਅੱਜ ਸਾਧ ਸੰਗਤ ਜੀ ਕਹਿੰਦੇ ਗੁਰੂ ਦੇ ਜੇ ਦਰਸ਼ਨ ਹੀ ਨਹੀਂ ਹੋਣੇ, ਜੇ ਬਾਜਾਂ ਵਾਲੇ ਦੇ ਦਰਸ਼ਨ ਨਹੀਂ ਹੋਣੇ, ਤੇ ਕਹਿੰਦੇ ਇਹਦੇ ਉੱਤੇ ਮਰ ਜਾਣਾ ਹੀ ਚੰਗਾ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Raag suhi mahalla panjwa ashtapadiyan kar nauwa ek ohankar satgur prasad jin jithya man rahasti hai kyon paiye tin sang jiyo sant sajjan man mitr se ਲਾਇਨ ਪ੍ਰਭ ਸਿਉ ਰੰਗ ਜੀਉ ਤਿੰਨ ਸਿਉ ਪ੍ਰੀਤ ਨਾ ਟੁੱਟੈ ਕਬਹੋ ਨਾ ਹੋਵੈ ਭੰਗ ਜੀਉ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਉ ਆਏ ਮਿਲੋ ਸੰਤ ਸੱਜਣਾ ਨਾਮ ਜਪਹਿ।

ਕੂੜ ਕਮਾਵੈ ਧੰਦ ਜੀਓ ਨਾਮ ਧਿਆਵਹਿ ਸੇ ਜਿਨ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਓ ਆਪ ਲੜੇ ਪ੍ਰਭ ਭਾਣਿਆ

ਅਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਓ ਥਾਨ ਤਨੰਤਰ ਰਵ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ।

ਤਾਂ ਕਾ ਅੰਤ ਨਾ ਪਾਈ ਹੈ। ਉੱਚਾ ਅਗਮ ਅਪਾਰ ਜੀਉ, ਜਿਸ ਪ੍ਰਭ ਆਪਣਾ ਵਿਸਰੈ, ਸੋ ਮਰ ਜੰਮੈ ਲੱਖ ਵਾਰ ਜੀਉ। ਸਾਚ ਨੇਹੋ ਤਿਨ ਪ੍ਰੀਤਮਾ, ਜਿਨ ਮਨ ਬੁੱਠਾ ਆਪ ਜੀਉ। ਗੁਣ ਸਾਂਝੀ ਤਿਨ ਸੰਗ ਬਸੇ, ਆਠ ਪਹਿਰ ਪ੍ਰਭ ਜਾਪ ਜੀਉ। ਰੰਗ ਰਤੇ ਪਰਮੇਸ਼ਰੈ, ਬਿਨਸੇ ਸਗਲ ਸੰਤਾਪ ਜੀਉ। ਤੂੰ ਕਰਤਾ ਤੂੰ ਕਰਨਹਾਰ, ਤੂੰ ਹੈ ਏਕ ਅਨੇਕ ਜੀਉ। ਤੂੰ ਸਮਰੱਥ ਤੂੰ ਸਰਬ ਮੈਂ, ਤੂੰ ਹੈ ਬੁੱਧ ਵਿਵੇਕ ਜੀਉ। ਨਾਨਕ ਨਾਮ ਸਦਾ ਜਪੀ, ਭਗਤ ਜਨਾ ਕੀ ਟੇਕ ਜੀਉ। ਰਾਗ ਸੂਈ ਮਹੱਲਾ ਪੰਜਵਾਂ, ਅਸ਼ਟਪਦੀਆਂ ਘਰ

ਮੈਂ ਕਹਿਆ ਸਭ ਹੁਕਮਾਉ ਜੀਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪ ਸਾਉ ਜੀਉ ਮੈਂ ਬਹੁੜ ਨਾ ਤ੍ਰਿਸ਼ਨਾ ਭੁੱਖੜੀ ਹੋ ਰੱਜਾ ਤ੍ਰਿਪਤ ਅਗਾਏ ਜੀਉ ਜੋ ਗੁਰ ਦਿਸੈ ਸਿੱਖੜਾ ਤਿਸ ਨਿਵ ਨਿਮ ਲਾਗੋ ਪਾਏ ਜੀਉ ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਪਰ ਜੋਬਨ ਮੈਂ

ਗੁਣਸਾਰ ਨਾ ਜਾਣੀ ਭਰਮ ਭਲਾਣੀ ਜੋਬਨ ਬਾਦ ਗੁਆਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ।

ਵਿਚਾਰੀ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੀ ਗਿਆਨ ਮਹਾਰਸ ਨੇਤਰੀ ਅੰਜਨ ਤ੍ਰੇ ਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੂ ਜੰਤ ਭੇਖ ਤੂੰ ਸਫਲੇ ਉਦਾਤਾ ਸਿਰ ਸਿਰ ਦੇਵਨ ਹਾਰੂ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਧੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਹਾਰਾ ਸਚ ਖੇਲ ਤੁਮਹਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ ਕਾਲ ਬਿਕਾਲ ਭਏ ਦੇਵਾਨੀ ਮਨ ਰਾਖਿਆ ਗੁਰ ਥਾਈ ਨਾਨਕ ਅਵਗਣ ਸ਼ਬਦ।

ਹਰ ਆਪ ਲੜੈ ਖੜੀ ਤੱਕਾਂ, ਮੈਂ ਮਨ ਚਾਹੂ ਘਨੇਰਾ ਰਾਮ, ਮਨ ਚਾਹੂ ਘਨੇਰਾ ਸੁਣ ਪ੍ਰਭ ਮੇਰਾ, ਮੈਂ ਤੇਰਾ ਪ੍ਰਭਾਤਾ, ਦਰਸ਼ਨ ਦੇਖ ਭਈ ਨਿਹ ਕੇਵਲ, ਜਨਮ ਮਰਨ ਦੁਖ ਨਾਸਾ, ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਈ ਸੁਭਾਈ, ਨਾਨਕ ਸਾਜਨ ਕਉ ਬਲ ਜਾਈਐ, ਸਾਚ ਮਿਲੇ ਘਰ ਆਏ, ਘਰ ਆਏ ਅੜੇ ਸਾਜਨਾ, ਤਾਂ ਤਨ ਖਰੀ ਸਰਸਤੀ ਰਾਮ, ਹਰ ਮੋਹਿ ਅੜੀ ਸਾਚ ਸ਼ਬਦ, ਠਾਕੁਰ ਦੇਖ ਰਹੰਸੀ ਰਾਮ, ਗੁਣ ਸੰਗ ਰਹੰਸੀ ਖਰੀ ਸਰਸੀ, ਜਾਂ ਰਾਵੀ ਰੰਗ ਰਾਤੈ, ਅਵਗਣ ਮਾਰ ਗੁਣੀ ਘਰ ਛਾਇਆ, ਪੂਰੇ ਪੁਰਖ ਵਧਾਤੈ, ਤਸਕਰ ਮਾਰ ਵਸੀ ਪੰਚਾਇਨ, ਅਦਲ ਕਰੇ ਵਿਚਾਰੀ, ਨਾਨਕ ਰਾਮ ਨਾਮ ਨਿਸਤਾਰਾ, ਗੁਰਮਤ ਮਿਲਹਿ ਪਿਆਰੀ, ਵਰ ਪਾਇੜਾ ਬਾਲੜੀਏ, ਆਸਾ ਮਨਸਾ ਪੂਰੀ ਰਾਮ, ਫਿਰ ਰਾਵੇ ਅੜੀ ਸ਼ਬਦ ਰਲੀ, ਰਵ ਰਹਿਆ ਨਹਿ ਦੂਰੀ ਰਾਮ, ਪ੍ਰਭ ਦੂਰ ਨਾ ਹੋਈ ਘਟ ਘਟ ਸੋਈ, ਤਿਸ ਕੀ ਨਾਰ ਸਬਾਈ, ਆਪੇ ਰਸੀਆ ਆਪੇ ਰਾਵੇ, ਜਿਉ ਤਿਸ ਦੀ ਵਡਿਆਈ, ਅਮਰ ਅਡੋਲ ਅਮੋਲ ਅਪਾਰਾ, ਗੁਰਪੂਰੈ ਸੱਚ ਪਾਈਐ, ਨਾਨਕ ਆਪੇ ਜੋਗ ਸੰਜੋਗੀ, ਨਦਰ ਕਰੇ ਲਿਵਲਾਈਐ, ਫਿਰ ਉੱਚੜੀਐ ਮਾਡੜੀਐ, ਤਿਹੋ ਲੋਆ ਸਿਰ ਤਾਜਾ ਰਾਮ, ਹਉਮ ਬਿਸਮ ਭਈ ਦੇਖ ਗੁਣਾ, ਅਨਹਦ ਸ਼ਬਦ

ਸਾ ਤੋਂ ਬਲਿਹਾਰੀ ਸਾ ਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕਦ ਵਾਸ ਲੀਜੈ ਜੇ ਗੁਣ ਹੋਣ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸੁਲਾ ਕਦ ਵਾਸ ਲੀਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹਿਐ ਦਾਨ ਅਣਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਤੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਤਲੈ ਇਸ਼ਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰਪੰਚ ਮੋਹ ਬੇਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਐ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਇਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸੁਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗੁਣ ਯਾਰੇ ਤੂੰ ਸੁਣ ਪਿਆਰੇ ਤੁਦ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੇ ਕਰਮ ਸਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਣ ਨਾਮ ਤਿਸੈ ਤੇ ਸੂਜੈ ਗੁਰ ਸ਼ਬਦੀ ਸੱਚ ਜਾਣਿਆ ਸਾਜਨ ਹੋਣ ਆਪਣੇ ਕਿਉਂ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੀ ਸਾਜਨ ਕਰਹਿ ਰਲੀਆਂ ਕਰਮ ਧਰਮ ਸਬਾਇਆ ਅਠ ਸੱਠ ਤੀਰਥ ਪੁੰਨ ਪੂਜਾ।

ਬਣਾਇਆ ਅੰਧਾ ਆਗੂ ਜੇ ਥੀਐ ਕਿਉਂ ਪਾਧਰ ਜਾਣੈ ਆਪ ਮੁਸੈ ਮਤ ਹੋਸ਼ੀਐ ਕਿਉਂ ਰਾਹ ਪਛਾਣੈ ਕਿਉਂ ਰਾਹ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡੋ ਧੰਦਲੀ ਦਿਨ ਰਾਤ ਚਾਨਣ ਚਾਓ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਬਾਇਆ।

ਹੁਣੇ ਔਗਣ ਪਛਾਣ ਹਰ ਨਾਮ ਵਖਾਣ ਪੈ ਭਗਤ ਮੀਠੀ ਲਾਗੀ ਅਨ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖਹਿ ਸਦਾ ਨਾਲੇ ਨਾਨਕ ਸੇ ਭਗਤ ਹਰ ਕਹਿ ਦਰ ਸਾਚੇ ਅਨ ਦਿਨ ਨਾਮ ਸੰਭਾਲੇ ਮਨਮੁਖ ਭਗਤ ਕਰਹਿ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹਉਮੈ ਮਾਇਆ ਰੋਗ ਵਿਆਪੇ ਮਰ ਜਨਮਹਿ ਦੁਖ ਹੋਈ ਰਾਮ ਮਰ ਜਨਮਹਿ ਦੁਖ ਹੋਈ ਦੂਜੈ ਭਾਏ ਪਰਜ ਵਿਗੋਈ ਵਿਣ ਗੁਰ ਤਤ ਨਾ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਖੋਈ ਭਗਤਾਂ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ।

0: गुरमति घट चानण होआ प्रभ रव रहिया सब थाई राम प्रभ रव रहिया सब थाई मन वसाई पूर्व लिखिया पाया तेज सुखाली मेरे प्रभ पाणी सच सिंगार बनाया कामन निर्मल हमें मल खोई गुरमत सच समाई नानक आप मलाई करते नाम नवे निध पाई।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਾਲਕ ਉਹ ਗੁਣ ਹੁਣ ਇੱਥੇ ਦੱਸ ਰਹੇ ਨੇ ਕੱਲ ਭੱਟ ਜੀ ਕਿ ਇਹ ਸੰਸਾਰ ਦੇ ਲੋਕੋ ਹੈ ਮੇਰੇ ਸਾਥੀਓ ਉਹ ਗੋਰਖ ਆਦਿ ਜੋਗੀ ਮਛਿੰਦਰ ਆਦਿ ਜੋਗੀ ਮਛਿੰਦਰ ਨਾਥ ਗੋਰਖ ਦਾ ਗੁਰੂ ਸੀ ਮਛਿੰਦਰ ਗੋਰਖ ਦਾ ਵੀ ਗੁਰੂ ਸੀ ਜਿਹੜਾ ਉਹ ਵੀ ਬੈਠੇ ਫਿਰ ਆਲੇ ਦੁਆਲੇ ਗੁਰੂ ਨਾਨਕ ਦੇ ਹੱਥ ਬੰਨ ਕੇ ਗਾਉਣ ਲੱਗੇ ਧੰਨ ਨਾਨਕ ਤੇਰੀ ਵੱਡੀ ਕਮਾਈ ਉਹ ਪ੍ਰਮਾਣ ਦੇ ਰਹੇ ਹਨ ਇੱਥੇ ਭੱਟ ਫਿਰ ਪੜੋ ਜੀ ਜੰਗਮ ਸ਼ਬਦ ਬਹੁਤ ਧਿਆਨ ਦੇ ਨਾਲ ਜੰਗਮ ਕੌਣ ਹੋਣੇ ਤੁਸੀਂ ਪੰਜਾਬ ਵਿਚ ਵੇਖੇ ਹੋਣੇ ਹੱਥ ਵਿਚ ਉਹਨਾਂ ਦੇ ਟੱਲੀ ਹੁੰਦੀ ਹੈ ਮਹਿੰਗੇ ਜੇ ਚੱਕੇ ਹੁੰਦੇ ਨੇ ਫਾਲੇ ਜੇ ਬੰਨੇ ਹੁੰਦੇ ਘਰ ਘਰ ਟੱਲੀ ਵਜਾਉਂਦੇ ਹੁੰਦੇ ਜੰਗਮ ਉਹਨਾਂ ਦੀ ਇੱਕ ਨਿਸ਼ਾਨੀ ਹੁੰਦੀ ਹੈ ਜੰਗ ਨਾਮ ਹੈ ਲੱਤ ਪੈਰ ਦਾ ਲੱਤਾਂ ਦਾ ਉਹ ਦਰਵਾਜ਼ੇ ਤੇ ਆ ਕੇ ਖੜ ਜਾਣਗੇ ਲੱਤ ਉਹਨਾਂ ਦੀ ਹਿਲਦੀ ਰਹੂਗੀ ਉਹ ਖੜਨਗੇ ਨੀ ਤੁਹਾਡੇ ਆਦ ਹੋਣੇ ਬਿਲਕੁਲ ਹਿਲਾਉਂਦੇ ਹੀ ਰਹਿਣਗੇ ਉਹ ਜੰਗਮ ਕੌਣ ਨੇ ਭਾਈ ਜਿਹਨਾਂ ਦਾ ਜ਼ਿਕਰ ਆਇਆ ਇੱਥੇ ਇਹ ਸ਼ਿਵਜੀ ਤੇ ਪਾਰਵਤੀ ਦੇ ਵਿਆਹ ਦੇ ਸੋਹਲੇ ਗਾਉਣ ਵਾਲੀ ਜਮਾਤ ਹੈ ਜਿਵੇਂ ਆਪਾਂ ਗਾਉਣ ਵਾਲੇ ਨੋਟ ਕਰ ਲਿਓ ਜੰਗਮ ਸ਼ਬਦ ਜਦੋਂ ਸ਼ਿਵਜੀ ਤੇ ਪਾਰਵਤੀ ਦਾ ਵਿਆਹ ਹੋਇਆ ਨਾ ਗੁਰਸਿੱਖ ਪਿਆਰਿਓ ਪਾਰਵਤੀ ਸੀ ਪਰਬਤੀ ਪਾਰਵਤੀ ਹੈ ਨਾ ਜਿਹੜੀ ਮਾਤਾ ਇਹ ਹਿਮਾਲਾ ਦੀ ਧੀ ਹੈ ਭਾਈ ਜਿਹੜਾ ਹਿਮਾਲਾ ਹੈ ਆਪਣੇ ਪਰਬਤ ਉਹਦੀ ਲੜਕੀ ਹੈ ਜਿਸ ਕਰਕੇ ਪਰਬਤ ਦੀ ਧੀ ਹੋਣ ਕਰਕੇ ਇਹਨੂੰ ਪਾਰਵਤੀ ਕਹਿੰਦੇ ਨੇ ਹਿਮਾਲਾ ਦੀ ਲੜਕੀ ਹੈ ਪਾਰਵਤੀ ਇਹਨੇ ਤਪ ਬਹੁਤ ਕੀਤਾ ਤੇ ਤਪ ਕਰਕੇ ਇੱਕੋ ਮੰਗਿਆ ਕਿ ਮੈਂ ਸ਼ਿਵਜੀ ਨਾਲ ਵਿਆਹ ਕਰਾਉਣਾ ਹੋਰ ਨਹੀਂ ਕਿਸੇ ਨਾਲ ਵਿਆਹ ਕਰਾਉਣਾ ਤੇ ਚਲਿਆ ਗਿਆ ਨਾਰਦ ਨਾਰਦ ਜਿੱਥੇ ਜਾਣਗੇ ਉਹਨਾਂ ਨੇ ਆਪਣਾ ਹੀ ਕੰਮ ਕਰਨਾ ਤੁਹਾਨੂੰ ਪਤਾ ਹੀ ਚਾਹੇ ਗੁਰਦੁਆਰੇ ਦੀ ਕਮੇਟੀ ਚਾਹੁਣ ਚਾਹੇ ਅਸੈਂਬਲੀ ਚਾਹੁਣ ਚਾਹੇ ਬਈ ਮੇਅਰ ਬਣ ਜਾਣ ਨਾਰਦ ਨੇ ਤਾਂ ਆਪਣਾ ਕੰਮ ਕਰਨਾ ਦੋ ਦੀਆਂ ਚੱਕੀਆਂ ਦੋ ਦੀਆਂ ਥੱਲੀਆਂ ਇੱਕ ਪਾਸੇ ਲਾਹ ਤੀ ਇੱਕ ਪਾਸੇ ਬਜਾ ਤੀ ਨਾਰਦ ਕਿਤੇ ਆਪਣਾ ਸੁਭਾਅ ਛੱਡ ਦੂਗਾ ਬਾਪੂ ਵਾਲਾ ਪਾਰਕ ਨਾਲ ਪਿਛਲੇ ਨਾਰਦਾਂ ਨਾਲੋਂ ਹੁਣ ਨਾਰਦ ਖਤਰਨਾਕ ਨੇ ਬਹੁਤ ਖਤਰਨਾਕ ਕਿਉਂਕਿ ਐਜੂਕੇਟਡ ਹੋ ਗਏ ਪਿਛਲੇ ਨਾਰਦ ਅਨਪੜ੍ਹ ਸੀ ਹੁਣ ਤਾਂ ਬਹੁਤ ਲਰਨਡ ਨੇ ਵੈਲ ਐਜੂਕੇਟਡ ਨੇ ਪਿਛਲੇ ਨਾਰਦਾਂ ਬਾਪ ਦੇ ਸਾਡੇ ਬੁੜੇ ਕਹਿੰਦੇ ਹੁੰਦੇ ਸੀ ਉਹ ਮੁੰਡੇ ਹੋਏ ਦੀ ਗੱਲ ਨਾ ਸੁਣਿਓ ਇਹ ਨਾਰਦ ਇੱਕ ਪਾਸੇ ਲਾਉਂਦਾ ਇੱਕ ਪਾਸੇ ਭਜਾਉਂਦਾ ਚੰਗਾ ਚੰਗਾ ਕੰਮ ਸੀ ਫਿਰ ਇੱਕ ਪਾਸੇ ਤਾਂ ਭਜਾਉਂਦੇ ਤੇ ਹੁਣ ਵਾਲੇ ਦੋਵੇਂ ਪਾਸੇ ਲਾਉਂਦੇ ਹੀ ਹੈ ਅੱਜ ਫਿਰ ਕੁਛ ਕਰਨਾ ਹੁਣ ਦਾ ਨਾਰਦ ਭਜਾ ਨਾ ਗਿਆ ਦੋਵੇਂ ਪਾਸੇ ਤੀਲੀ ਲਾਊਗਾ ਉਹ ਨਾਰਦ ਚਲੇ ਗਿਆ ਪਾਰਵਤੀ ਜੀ ਕਰਦੇ ਸੀ ਤਪੱਸਿਆ ਤੇ ਜਾ ਕੇ ਕਹਿਣ ਲੱਗਾ ਨਾ ਉਹ ਕਹਿੰਦਾ ਕਿਹਦੇ ਨਾਲ ਵਿਆਹ ਕਰਾਉਣ ਲੱਗੀ ਹੈ ਸੁਹਾ ਮਰ ਕੇ ਰੱਖਦਾ ਜੱਟਾਂ ਧਾਰੀਆਂ ਗਲ ਵਿੱਚ ਸੱਪ ਪਾਏ ਤਾਂ ਮਰਨਾ ਉੱਥੇ ਜਾ ਕੇ ਚੱਕ ਬਹੁਤ ਬੁਰੀ ਹੁੰਦੀ ਹੈ ਚੱਕ ਚੱਕ ਨੂੰ ਜਾਣਦੇ ਚੱਕ ਕਿਹੜੀ ਚੀਜ਼ ਹੁੰਦੀ ਉੱਥੇ ਪਕਵਾੜੇ ਸੀਓ ਵੱਢ ਕੇ ਸਿੱਧੀ 15-20 ਕੁਇੰਟਲ ਦੀ ਲੈ 20 ਬੰਦੇ ਲੱਗ ਜਾਓ ਹਿਲਦੀ ਨੀ ਲੋਹੇ ਦੀ ਚੱਕ ਇੱਕ ਪਾਸੇ ਤੇ ਪਾ ਦੋ ਜਦੇ ਹਿਲ ਜੂਗੀ ਚੱਕ ਵਿੱਚ ਬੜੀ ਸ਼ਕਤੀ ਹੁੰਦੀ ਹੈ ਇਹ ਨਾਲ ਚੱਕ ਚੱਲ ਪਾਰਵਤੀ ਨੂੰ ਕਹਿੰਦਾ ਸਵਾ ਮਰੀ ਬੈਠਾ ਤੂੰ ਕੋਈ ਚੰਗਾ ਵਰ ਵਿਸ਼ਨੂੰ ਨੂੰ ਵਿਆਹ ਤੂੰ ਜਿਹਦੀ ਐਡੀ ਵੱਡੀ ਭੂਰੀ ਮਾਇਆ ਦਾ ਪਤੀ ਉਹਨੇ ਉੱਥੇ ਵਚਨ ਕੀਤਾ ਉਹ ਨਾਰਦਾ ਮੇਰੀ ਜਨਮ ਜਨਮ ਦੀ ਭਗਤੀ ਹੈ ਮੇਰੀ ਜਨਮ ਜਨਮ ਦੀ ਭਗਤੀ ਵਿੱਚੋਂ ਇਹੀ ਇੱਛਾ ਕਿ ਆ ਸ਼ਿਵ ਜੀ ਨਾਲ ਵਿਆਹ ਕਰਾਉਂਗੀ ਆ ਕੁਆਰੀ ਰਹੂੰਗੀ ਇਹ ਨਾਰਦ ਤੇ ਪਾਰਵਤੀ ਦਾ ਜਿਹੜਾ ਸੰਵਾਦ ਹੈ ਵਿਆਹ ਦਾ ਉਹ ਜਿਹੜੇ ਗਾਉਂਦੇ ਨੇ ਉਹਨਾਂ ਦਾ ਨਾਮ ਜੰਗਮ ਹੈ ਉਹਨਾਂ ਨੂੰ ਜੰਗਮ ਕਿਹਾ ਜਿਨ੍ਹਾਂ ਨੇ ਪਾਰਵਤੀ ਦੇ ਵਿਆਹ ਦੇ ਸੋਹਲੇ ਗਾਏ ਗੀਤ ਉਹਨਾਂ ਦੇ ਗੁਣ ਗਾਏ ਉਹ ਜਿਹੜੇ ਜੰਗਮ ਨੇ ਉਹ ਵੀ ਗੁਰੂ ਨਾਨਕ ਨੂੰ ਵੱਡਾ ਮੰਨ ਕੇ ਇਹ ਸਤਿਗੁਰੂ ਨਾਨਕ ਇਹ ਤੇਰੀ ਉਹ ਕਿਰਪਾ ਜਿਹੜੇ ਅਸੀਂ ਗੁਣ ਗਾ ਰਹੇ ਹੈ ਜੋਗੀ ਜੰਗਮ ਧਿਆਨ ਕਿਹਦਾ ਧਰਦੇ ਨੇ ਹੁਣ ਗਾਉਣੀ ਤਾਂ ਬਾਣੀ ਹੈ ਪੜ੍ਹਨੀ ਤਾਂ ਬਾਣੀ ਹੈ ਬੈਠੇ ਤਾਂ ਤੁਸੀਂ ਧਿਆਨ ਤਾਂ ਸ਼ਬਦ ਦਾ ਧਰਨਾ ਨਾ ਗੁਰਸਿੱਖ ਪਿਆਰੇ ਇਸ ਤਰ੍ਹਾਂ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਧਿਆਨ ਕਰਦੇ ਹਨ ਇੰਦਰ ਆਦਿ ਜਿੰਨੇ ਵੀ ਦੇਵਤੇ ਨੇ ਇੰਦਰ ਉਹਨਾਂ ਦਾ ਰਾਜਾ ਆਦਿ ਕਹੀਏ 33 ਕਰੋੜ ਜਿਹਨਾਂ ਤੇ ਰਾਜ ਕਰਦਾ ਇੰਦਰਪੁਰੀ ਵਿੱਚ ਉਹ ਤੋਂ ਬਾਅਦ ਬਣੇ ਸੀ ਮੀਲ ਮੀਲ ਤੋਂ ਬਾਅਦ ਬਣੇ ਕਿਲੋਮੀਟਰ ਤੁਹਾਨੂੰ ਪਤਾ ਹੀ ਹੈ 250 ਤੋਂ ਲੰਮੀ ਇੰਦਰਪੁਰੀ ਦੀ ਇੱਕ ਵਾਹੀ ਹੈ ਚਾਰ ਸਵੇਰੇ ਨੂੰ 250 ਕੋ ਏਡੀ ਇੰਦਰਪੁਰੀ ਤੇ ਤਿੰਨਾਂ ਲੋਕਾਂ ਵਿੱਚ ਜੇ ਕੋਈ ਅਮੀਰ ਹੈ ਜਿਵੇਂ ਤੁਹਾਡੀ ਐਲਿਜ਼ਬੈਥ ਨੂੰ ਕਹਿੰਦੇ ਨਾ ਸਭ ਤੋਂ ਅਮੀਰ ਹੈ इस तरह तिना लोगों में जे कोई देवता अमीर है तो इंद्र है। क्यों अमीर है? जिथे 33 करोड़ देवता जाके मथा टेकू, 1-1 रुपया टेकन ता 33 करोड़ हो जाए गए। अज के सतनाम सीधी जी मिसाल दे दी है, वो जिन्ना गुरुद्वारे ज्यादा इकट्ठ होगा तो गोल कुंडियों भरनी है। जो कोई मथा टेकने में आवे तो 20 घंटे से निकलना की है उसको। जे संगत आनी रवे उसे 33 करोड़ देवता ज्यादा पूजा करना। और दूजी गल, जब 14 रतन निकले ना समुद्र बलोया बाणी में गए, 14 रतन निकाले, जब 14 रतन कढ़े सब तो वध चीजा इंद्र ले गए। सारे तो उच्च शर्बा घोड़ा जेड़ा बिचों निकलिया, पार जात रुख काम तेन गऊ ते सब इंद्र दे बाग विच खड़े ने। मणि सब तो कीमती गुरसिख प्यारे, सब तो वध अमीर इंद्र। पर वो भी गुरु नानक दे गुण किवें गाउंदा है? ऐसे भुलो ने भी थोड़े जे एसी उसी जे ला के कार शरंगियां दे के मार्बल ला लिया कोठी नूं। मैं पंजाब विच कोठियां बनाउने आ, तुसीं साढ़े पासे दा चंगा जे बनाओगे तां ही भोग ते बुलाओगे। इत्थे कुछ सकदा खुले गप्पे दोगे, पर बनाओ जरूर, साडा काम भी चलता रहूगा। पर गुरसिख प्यारे मार्बल जा ला लैंदे, सिख उत्थे फर्श जा मखड़ाने दा लिया के पलस्तर पलुस्तर जे कर लैंदे, जद मंजा डाह के कुर्सी पर बैठा चाह पींदा ना कोठी च, चिट्टा राजी नूं कहूगे चाह च मिठाई नहीं है। मिठाई नहीं क्यों? तेनू दिखदा तो मार्बल है, चाह किसे मिठी लगूगी? मार्बल कितने मिठा होगा? चाह मिठे इसे कौन इंद्र? ये गा रहे गुरु नानक दे गुण, क्यों ना आप गाइए? 33 करोड़ देवते का मालक, सब तो अमीर ते सब तो सुंदर इस्त्री इंद्र दी। जेड़े पढ़ते ने नितनेम पढ़ते हो गए ना तुसी, या सवैया की कथा सुनियो दस दी शराब शुद्ध दी, उदे विच इंद्र दी घरवाली का नाम लिखे है। ब्रह्म महेश्वर सची पत, सची इंद्र दी घरवाली है। सची पत सची का पति इंद्र, इंद्रपुरी का राज। एना अमीर, एनी विभूति, एना मान, 33 करोड़ देवता आके मथा टेके, पर वो भी एक दिन हाथ खड़े कर दे। इंद्रपुरी विच अपने छोटे उप इंद्र नूं बुलाउंदा है कि साम्राज भाग में जाना किते, चार्ज दिंदा है। वो कहिंदा जाना किते है दस्सदा दे, कहिंदा मैं जाना है जिथे गुरु नानक देव दा जस हुंदा हो। इंद्र देवता जी दा विशाल दे रहे ने पट, उथे की करेंगे जाके तू? उथे कहिंदा सुनना नहीं मैं, सुने हुण गल किते कन्न पा के कढ़ ना दियो। इंद्र का नाम क्यों लिखे? गुरु नानक नूं गा रहे पुछण देवते उसे की करेंगे, इसी सुना दिने तेनू गुरु नानक का जस। असी शब्द गाने ते तुरकियो बाणी है। कहना नहीं नहीं मैं सुन नहीं जाना, उथे बैठे नहीं जाना जिथे गुरु नानक का जस गाँवी है संगत, जेड़ा उस संगत वास्ते लंगर बनता है। मैं 100 साल उस लंगर दिया लकड़ा ढोनी है। इंद्र एवं नहीं, इंद्र का नाव अच्छे छड़ के नहीं चले जाना भी इंद्र गुण गाँव है। गाँवना किमें है इंद्र? इंद्रपुरी का राज छड़ के इना सुख इनी विभूति, वो भी 100 साल गुरु के लंगर दिया लकड़ा जंगल विचों लिया। जद गए उन्हें बुलाउण भी 100 साल आ गया, की वेख्या? कपड़े पाटे हुए इंद्र, कंडे चूड़ा बजिया हुई, बुरा हाल, मिट्टी कटा ते रो के देवते देख के, वो तेरी की हाल की बनाई फिरदा तू? है कहना नरजो उस प्रभता नालों, जो सुख प्रभ गोबिंद की सेवा सो सुख राज ना लई। बाणी च कह दिता जेड़ा ऐसे आनंद है इंद्रपुरी विच नहीं। उथे पदार्थ हैं, पछरा हैं, गण गंधर्व हैं मेरे, कुछ शर्वा घोड़ा काम तेन गऊ पार जात रुख है, पर जेड़ी शांति गुरु नानक दे जस विच है उथे नहीं। इंद्रपुरी नूं छड़ ऐसे तो थोड़ा जा कंबल रजाई जर निग छड़ के जगदीश साहब पानी छड़ती असी कितों सुख लवांगे? असी इंद्रपुरी नूं इंद्र छड़ के राजा, वो भी गुरु नानक दे जस गाउंदा है।
1: ਜਿਨ ਜਾਣਿਓ
0: ਨਹੀਂ ਜੀ ਵਿੱਚ ਨੌ ਰਹਿ ਗਿਆ
1: ਗਾਵੈ ਇੰਦਰਾਦ ਭਗਤ
0: ਹਾਂ ਭਗਤ ਪ੍ਰਹਿਲਾਦ ਜਦ ਮੈਨੂੰ ਪੜਾਇਆ ਪ੍ਰੇਮ ਸਿਆ ਮੈਂ ਕਟਾਈ ਬਹੁਤ ਖਾਧੀ ਹੈ ਜਿਸ ਕਰਕੇ ਯਾਦ ਰਹਿੰਦੇ ਅਜਿਹੇ ਅਖੋਸ਼ ਮੇਰੇ ਚਿੱਤਰ ਬਹੁਤ ਫਿਰਦਾ ਹੁੰਦਾ ਸੀ ਜਦ ਮੈਨੂੰ ਪਾਠ ਸਿਖਾਇਆ ਮਹਾਂਪੁਰਸ਼ ਕਿਉਂਕਿ ਬੀੜ ਵੀ ਉਦੋਂ ਦੂਜੀ ਸੀ ਨਾ ਲਗਾਤਾਰ ਸੀ ਜਿਹੜੀ ਤਾਂ ਗੁਰਸਿੱਖ ਪਿਆਰੇ ਇੰਦਰਾਜ ਪ੍ਰਹਿਲਾਦ ਪ੍ਰਹਿਲਾਦ ਨੂੰ ਸ੍ਰੀ ਗੁਰੂ ਨਾਨਕ ਦੇਵ ਮਿਲ ਗਏ 10,000 ਸਾਲ ਤੱਕ ਪ੍ਰਹਿਲਾਦ ਨੇ ਰਾਜ ਕੀਤਾ ਭਗਤੀ ਤੋਂ ਬਾਅਦ ਸਤਿਯੁਗ ਦਾ ਜ਼ਿਕਰ ਸੀ ਤੇ ਸਤਿਗੁਰੂ ਨਾਨਕ ਦੇਵ ਹੁਣ ਅਮਰ ਰਾਜ ਮਿਲਿਆ ਹੋਇਆ ਉਹਨੂੰ ਸਤਿਗੁਰੂ ਨਾਨਕ ਦੇਵ ਮਿਲਣ ਗਏ ਉਹਨੂੰ ਬਸ ਅਸੀਂ ਬਹੁਤ ਉੱਚੀ ਪਦਵੀ ਤੇ ਜਿੱਥੇ ਵਾਯੂ ਆਦਿਕ ਪੰਛੀ ਰਹਿੰਦੇ ਨੇ ਸੁਣ ਮੰਡਲ ਗੁਰਸਿੱਖ ਪਿਆਰੇ ਗੁਰੂ ਨਾਨਕ ਗਏ ਬੜਾ ਖੜਾ ਹੋ ਕੇ ਨਮਸਕਾਰ ਕੀਤੀ ਚਰਨ ਧੂੜ ਲਈ ਸਤਿਗੁਰ ਨਾਨਕ ਦੇਵ ਕਹਿੰਦੇ ਪ੍ਰਹਿਲਾਦ ਜੀ ਤੇਰੀ ਭਗਤੀ ਨਿਸ਼ਚੇ ਕਰਕੇ ਤੂੰ ਵਾਹਿਗੁਰੂ ਤੇ ਭਰੋਸਾ ਕੀਤਾ ਛੋਟੀ ਜਿਹੀ ਉਮਰ ਵਿਚ ਘਰ ਤੋਂ ਨਿਕਲ ਕੇ ਜੰਗਲਾਂ ਵਿਚ ਬੈਠ ਕੇ ਉਹ ਭਰੋਸਾ ਸੀ ਕਿਸ ਉਦਮ ਤੇ ਰਾਜ ਮਿਲੇ ਇੱਥੇ ਤਾਂ ਖਾਲਸੇ ਕਹਿੰਦੇ ਡਾਂਗ ਨਾਲ ਰਾਜ ਲੈਣਾ ਪਰ ਹੁਣ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਕੀ ਕਹਿੰਦੀ ਹੈ ਪਰਮੇਸ਼ਰ ਆਰਾਧੀਏ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਰਾਜ ਨਹੀਂ ਮਿਲਣਾ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਹੋਵਨ ਸਭ ਮੀਤਾ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤ ਤੁਨੀ ਤਪ ਤੇ ਰਾਜ ਸਿਮਰ ਤੋਂ ਬਿਨਾਂ ਰਾਜ ਕਿੱਥੇ ਮਿਲਣਾ ਗੁਰਸਿੱਖ ਪਿਆਰਿਓ ਚਲੇ ਆ ਗਿਆ ਨਿਸ਼ਚਾ ਧਾਰ ਕੇ ਛੋਟੀ ਜਿਹੀ ਉਮਰ ਵਿਚ ਜੰਗਲਾਂ ਵਿਚ ਜਾ ਕੇ ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਅਮੇ ਰਸ ਪੀਤਾ ਜੇ ਜਦ ਬੈਠਿਆ ਭਗਤੀ ਤੇ ਜਾ ਕੇ ਪਿੱਛੇ ਤੇ ਤਾਨੇ ਮਾਰੇ ਵਜ਼ੀਰਾਂ ਨੇ ਉਹ ਰਾਜਿਆ ਤੂੰ ਬਹੁਤ ਗਲਤੀ ਕੀਤੀ ਬਤਈ ਮਾਂ ਦੇ ਕਹੇ ਤੇ ਛੋਟਾ ਜਿਹਾ ਬੱਚਾ ਘਰ ਤੋਂ ਕੱਢਤਾ ਹੁਣ ਤੇਰੀ ਨਿੰਦਿਆ ਹੋਊ ਹੁਣ ਤੈਨੂੰ ਸੰਸਾਰ ਮਾੜਾ ਕਹੂ ਤੂੰ ਮਤੇਈ ਦੇ ਕਹੇ ਤੇ ਚਪੇੜਾ ਮਾਰੀਆ ਉਹਦੇ ਘਰ ਤੋਂ ਕੱਢਤਾ ਤੂੰ ਇਹ ਗੱਲ ਸੁਣ ਕੇ ਸਮਝ ਅਸਰ ਹੋਇਆ ਉਹਦੇ ਤਪ ਦਾ ਦੱਸਦਾ ਵਾਹਿਗੁਰੂ ਆ ਕੇ ਉਦੋਂ ਹੀ ਵਜ਼ੀਰ ਭੇਜਤੇ ਲਿਆਓ ਮੇਰੇ ਪੁੱਤ ਨੂੰ ਜੰਗਲ ਵਿੱਚੋਂ ਉਹਨੂੰ ਕਹਿ ਦੋ ਅੱਧਾ ਰਾਜ ਦਿੱਤਾ ਅਜੇ ਰਾਜ ਵੇ ਵਾਪਸ ਜਦ ਗਿਆ ਸੀ ਤਪ ਕਾਰਨ ਜਦ ਵਜ਼ੀਰਾਂ ਨੇ ਜਾ ਕੇ ਕਿਹਾ ਆ ਚੱਲੀਏ ਪ੍ਰਹਿਲਾਦ ਤੂੰ ਹੁਣ ਬਾਦਸ਼ਾਹ ਬਣ ਗਿਆ ਅੱਧਾ ਰਾਜ ਤੈਨੂੰ ਦੇਣਾ ਕਬੂਲ ਕਰ ਲਿਆ ਤੇਰੇ ਬਾਪ ਨੇ ਤੇ ਨਿਸ਼ਚਾ ਕੀ ਰੱਖਿਆ ਗੁਰੂ ਨਾਨਕ ਦੇਵ ਕਹਿੰਦੇ ਤੇਰੇ ਨਿਸ਼ਚੇ ਨੂੰ ਫਲ ਲੱਗਿਆ ਕੀ ਰੱਖਿਆ ਕਹਿੰਦਾ ਮੁੜ ਜਾਓ ਵਜ਼ੀਰੋ ਅਜੇ ਤਾਂ ਮੈਂ ਭਗਤੀ ਸ਼ੁਰੂ ਕੀਤੀ ਹੈ ਜੇ ਸ਼ੁਰੂ ਵਿੱਚ ਅੱਧਾ ਆ ਗਿਆ ਪੂਰੀ ਕਰ ਲੈਣ ਦੋ ਫੇਰ ਆਨੰਦ ਆਊਗਾ ਸਤਨਾਮ ਅਜੇ ਤਾਂ ਇਸ ਮਾਰਗ ਤੇ ਤੁਰਿਆ ਹੀ ਹੈ ਤੇ ਅੱਧਾ ਪਿੱਛੇ ਪਿੱਛੇ ਆ ਰਹੇ ਜਿਦਣ ਕਰ ਲੂੰਗਾ ਫੇਰ ਪਤਾ ਲੱਗੂ ਨਾ ਕੀ ਮਿਲੂਗਾ ਗੁਰਸਿੱਖ ਪਿਆਰੇ ਇਹ ਤੂੰ ਪ੍ਰਹਿਲਾਦ ਦਾ ਇੱਕ ਦਿਨ ਤੁਹਾਨੂੰ ਅੱਗੇ ਬਚਨ ਕੀਤਾ ਸੀ ਮੈਂ ਪ੍ਰਹਿਲਾਦ ਦਾ ਨਿਸ਼ਚਾ ਉਹਦਾ ਨਿਸ਼ਚਾ ਇਹ ਸੀ ਅੱਗ ਤੋਂ ਨਹੀਂ ਡਰਿਆ ਤਲਵਾਰ ਤੋਂ ਨਹੀਂ ਡਰਿਆ ਇਹ ਸਭ ਮੇਰੇ ਵਾਹਿਗੁਰੂ ਦੇ ਹੁਕਮ ਵਿੱਚ ਗੁਰੂ ਨਾਨਕ ਮਿਲਣ ਗਏ ਕਹਿੰਦੇ ਤੇਰੇ ਨਿਸ਼ਚੇ ਨੂੰ ਫਲ ਲੱਗੇ ਤੂੰ ਵਾਹਿਗੁਰੂ ਦੇ ਨੇੜੇ ਆ ਗਏ ਤੇ ਪ੍ਰਹਿਲਾਦ ਨੇ ਉੱਥੇ ਕੀ ਗੁਣ ਗਾਏ ਕਹਿੰਦੇ ਸਤਿਗੁਰ ਵਾਹਿਗੁਰੂ ਦੇ ਨੇੜੇ ਨਾ ਕਹੋ ਪਰਮੇਸ਼ਰ ਦੇ ਨੇੜੇ ਨਾ ਕਹੋ ਮੈਨੂੰ ਤਾਂ ਤੁਸੀਂ ਉਹ ਪਰਮੇਸ਼ਰ ਦਿਖਦੇ ਹੋ ਮੈਨੂੰ ਸਾਕਸ਼ਾਤ ਤੁਸੀਂ ਪਰਮਾਤਮਾ ਦਿਖ ਰਹੇ ਹੋ ਇਹ ਪ੍ਰਹਿਲਾਦ ਨੇ ਮਿਲਣ ਤੋਂ ਗੁਣ ਗਾਏ ਗੁਰੂ ਨਾਨਕ ਦੇਵ ਜੀ ਦੇ ਜਿਨ੍ਹਾਂ ਨੇ ਸਤਿਗੁਰ ਨਾਨਕ ਦੇਵ ਜੀ ਦਾ ਆਤਮ ਰਸ ਪ੍ਰੇਮ ਆਤਮ ਰਸ ਹੀ ਔਖਾ ਹੈ ਗੁਰਸਿੱਖ ਪਿਆਰਿਓ ਤੇ ਖਾਲਸੇ ਦੀ ਨਿਸ਼ਾਨੀ ਵੀ ਕੀ ਦੱਸੀ ਹੈ ਆਤਮ ਰਸ ਜੋ ਜਾਣ ਹੀ ਸੋ ਹੈ ਖਾਲਸ ਦੇਵ ਖਾਲਸਾ ਉਹੀ ਹੈ ਜਿਹੜਾ ਸਰੀਰਕ ਰਸਾਂ ਤੋਂ ਪਦਾਰਥ ਦੇ ਰਸਾਂ ਤੋਂ ਪ੍ਰਭਤਾ ਦੇ ਰਸਾਂ ਤੋਂ ਪਰੇ ਹੋ ਜਾਵੇ ਇਹ ਰਸ ਬਹੁਤ ਔਖੇ ਕਰਦੇ ਨੇ ਮਾਣ ਹੰਕਾਰ ਦਾ ਰਸ ਕਿਤੇ ਥੋੜਾ ਚਾਰ ਭਾਈ ਬੜਾ ਫਤਿਹ ਬੁਲਾਉਣ ਲੱਗ ਜਾਣ ਬਸ ਇੰਨੇ ਹੀ ਗਿਆ ਟੈਂਪਰੇਚਰ ਚੜ ਜਾਣਾ ਹੁਣ ਮੈਨੂੰ ਸਕੂਟਰ ਤੇ ਜਾਂਦੇ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਹੈ ਹੁਣ ਪਿੰਡ ਵਾਲੇ ਪੁੱਛ ਕੇ ਗੱਲ ਕਰਦੇ ਇਹ ਰਸਾਂ ਨੂੰ ਜਿਹੜਾ ਛੱਡੂਗਾ ਆਤਮ ਰਸ ਉਹ ਆਉਣਾ ਵਾਹਿਗੁਰੂ ਦੇ ਨਾਮ ਵਿੱਚੋਂ ਉਹ ਆਉਣਾ ਨਿਮਰਤਾ ਦੇ ਵਿੱਚੋਂ ਉਹ ਦੈਵੀ ਸੰਪਤਾ ਕਰਨਾ ਮੁਦਤਾ ਮੈਤਰੀ ਅਪੇਕਸ਼ਾ ਆਵੇਗੀ ਤੇਰੇ ਵਿੱਚ ਤਾਂ ਆਉਣਗੇ ਉਹ ਆਤਮਕ ਰਸ ਨਾਲ ਸਰੀਰ ਦੇ ਰਸਾਂ ਤੋਂ ਬੰਦ ਕਰਕੇ ਆਤਮ ਰਸ ਜਿਨ੍ਹਾਂ ਨੇ ਜਾਣ ਲਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਹੈ ਖਾਲਸਾ। ਤੇ ਸਿੱਖਾਂ ਨੇ ਪੁੱਛਿਆ ਵੀ ਖਾਲਸੇ ਦੀ ਪਦਵੀ ਕੀ ਹੈ? ਜੇ ਆਤਮ ਰਸ ਜਾਣ ਲਵੇ ਕੋਈ ਖਾਲਸਾ ਬਣ ਜਾਵੇ ਉਹਦੀ ਪਦਵੀ ਕੀ ਹੈ? ਪਦਵੀ ਸੁਣ ਲਓ ਸਿੱਖੋ, ਪ੍ਰਭ ਮੈਂ ਮੋਹੇ ਮੈਂ ਤਾਸ ਮੈਂ ਰੰਚਕ ਨਾਹੀਂ ਪੇ। ਜਿਹੜਾ ਆਤਮਕ ਰਸ ਨੂੰ ਜਾਣ ਲਵੇ ਰੱਬ ਵਿੱਚ ਮੇਰੇ ਵਿੱਚ ਤੇ ਉਸ ਬੰਦੇ ਵਿੱਚ ਇੱਕ ਰੰਚਕ ਵੀ ਭੇਦ ਨਹੀਂ ਰਹਿ। ਉਹ ਸ੍ਰੀ ਗੁਰੂ ਨਾਨਕ ਦੇਵ ਆਏ ਜਿਨ੍ਹਾਂ ਨੇ ਆਤਮਕ ਰਸ ਜਾਣਿਆ, ਆਪਣੇ ਸਰੀਰ ਦੇ ਰਸ ਸਭ ਤਿਆਗ ਦਿੱਤੇ, ਛੋਟੀ ਉਮਰ ਵਿੱਚ ਬੱਚੇ ਛੱਡੇ, ਨੌਜਵਾਨ ਇਸਤਰੀ ਨੇਕ ਸਤਵਰਤੀ ਮਾਤਾ ਪਿਤਾ ਐਡਾ ਵੱਡਾ ਕਾਰੋਬਾਰ 72 ਪਿੰਡਾਂ ਦੀ ਪਟਵਾਰ, ਪਟਵਾਰੀ ਤਾਂ ਇੱਕ ਪਿੰਡ ਦਾ ਨਹੀਂ ਮਾਨ ਹੁੰਦਾ, 72 ਪਿੰਡਾਂ ਦੇ ਪਟਵਾਰੀ ਸੀ ਗੁਰੂ ਨਾਨਕ ਦੇਵ ਜੀ ਦੇ ਪਿਤਾ, 72 ਪਿੰਡਾਂ ਦਾ ਜਗੀਰਦਾਰ ਸੀ ਗੁਰਸਿੱਖ ਪਿਆਰੇ। ਉਹ ਪਟਵਾਰੀ ਸਾਰਾ ਕੰਮ ਉਹ ਕਰਦੇ ਸੀ, ਉਹ ਛੱਡ ਦਿੱਤੀ, ਮੱਥੇ ਟੇਕਣ ਵਾਲੇ ਨਾਲ ਨਾਲ ਫਿਰਦੇ ਸੀ, ਚੜਾਵਾ ਲਈ ਨਾਲ ਨਾਲ ਫਿਰਦੇ ਸੀ, ਪਰ ਐਸਾ ਆਤਮ ਰਸ ਸਭ ਕੁਝ ਛੱਡ ਕੇ ਸਰਬੱਤ ਕੇ ਭਲੇ ਵਾਸਤੇ ਤੁਰ ਪਏ। ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਸਤ ਨਾਮ ਪੜ ਮੰਤਰ ਸੁਣਾਇਆ, ਨਾ ਫੋਟੋਆਂ ਦਿੱਤੀਆਂ, ਨਾ ਡੇਰੇ ਬਣਾਏ, ਨਾ ਪੁੱਤਾਂ ਖਾਤਰ ਜਾਇਦਾਦ ਖਰੀਦੀ, ਨਾ ਕੋਈ ਘਰਵਾਲੀ ਦਾ ਬਣਾਇਆ, ਨਾ ਕੋਈ ਮਾਂ ਬਾਪ ਦੀ ਪਦਵੀ ਬਣਾਈ। ਉਹ ਸੀ ਆਤਮ ਰਸ, ਇੱਕ ਵਾਹਿਗੁਰੂ ਦੇ ਨਾਮ ਦੇ ਰਸ। ਗੁਰੂ ਨਾਨਕ ਨੂੰ ਕਿਉਂ ਗਾਉਂਦੇ ਨੇ? ਉਹ ਕੇਵਲ ਤੇ ਕੇਵਲ ਆਤਮ ਰਸ ਨੂੰ ਜਾਣਿਆ ਗੁਰੂ ਨਾਨਕ ਦੇਵ ਜੀ ਨੇ। ਹੁਣ ਪੱਟਾਂ ਵਿੱਚੋਂ

ਇਹ ਸਭ ਸੰਕਟ ਹੈ, ਝਿਜਕ ਹੈ। ਉਹ ਰਾਜ ਯੋਗ ਇਕੱਠਾ ਨਹੀਂ ਕਰ ਸਕਿਆ। ਪਹਿਲਾਂ ਰਾਜਾ ਸੀ, ਰਾਜਾ ਵੀ ਇਤਨਾ ਵੱਡਾ ਸੀ ਕਿ ਨੌ ਉਜੈਨ, ਉਜੈਨ ਦਾ ਰਾਜਾ ਸੀ ਪਰਸਰੀ, ਜਿਹੜਾ ਇੰਡੀਆ ਵਿੱਚ ਉਜੈਨ ਹੈ, ਇੱਥੇ ਦਾ ਹੋਇਆ ਰਾਜਾ ਪਰਸਰੀ। 9 ਕਰੋੜ ਦੇ ਤਾਂ ਹੀਰੇ ਜਮ੍ਹਾਂ ਸੀ ਇਹਦੇ ਖਜ਼ਾਨੇ ਵਿੱਚ, 9 ਕਰੋੜ ਦੇ। ਅੱਜ ਕੱਲ੍ਹ ਦਾ ਕਰੋੜ ਨਾ ਮੰਨਿਓ, ਜਦੋਂ 10 ਦਾ ਨੋਟ ਵੀ ਨਹੀਂ ਸੀ ਹੁੰਦਾ ਉਦੋਂ ਦਾ ਕਰੋੜ। 9 ਕਰੋੜ ਦੇ ਹੀਰੇ, 360 ਦੀਆਂ ਰਾਣੀਆਂ, ਐਡਾ ਵੱਡਾ ਰਾਜਾ ਸੀ, 360 ਰਾਣੀਆਂ। ਪਰ ਗੁਰਸਿੱਖ ਪਿਆਰੇ ਉਹ ਜੋਗੀ ਬਣੇ ਗ੍ਰਿਸ ਤੋਂ ਤੰਗ ਆ ਕੇ, ਪਦਾਰਥ ਤੋਂ ਤੰਗ ਆ ਕੇ, ਖੁਸ਼ੀ ਨਾਲ ਨਹੀਂ ਛੱਡੇ। ਤੁਹਾਨੂੰ ਪਤਾ ਜਿਹੜੀ 360ਵੀਂ ਰਾਣੀ ਸੀ ਨਾ, ਸਭ ਤੋਂ ਛੋਟੀ, ਬੜੀ ਸੁੰਦਰ ਸੀ, ਉਹਦੇ ਨਾਲ ਬਹੁਤ ਪਿਆਰ ਸੀ, ਇਹਦਾ ਨਵੀਂ ਵਿਆਹੀ ਸੀ। ਭਰਤਰੀ ਨੇ 3 ਗ੍ਰੰਥ ਲਿਖੇ ਆਪਣੀ ਜ਼ਿੰਦਗੀ ਵਿੱਚ, ਵਿਰਾਗ ਸ਼ਤਕ, ਸੰਗਾਰ ਸ਼ਤਕ ਆਦਿਕ। ਪਰ ਪੜ੍ਹੇ ਕਿਹੜਾ ਜੀਵਨ ਖਰਾਬ ਹੁੰਦਾ, ਪੜ੍ਹਨੇ ਵਿਰਾਗ ਸ਼ਤਕ ਪੜ੍ਹਨਾ ਕਿਤੇ ਸਿਖਾਲਾ। ਤਾਂ ਗੁਰਸਿੱਖ ਪਿਆਰਿਓ, ਵਿਰਾਗ ਸ਼ਤਕ ਜਦੋਂ ਲਿਖਿਆ, ਭਰਤੀ ਨੇ ਆਪਣੀ ਕਥਾ ਲਿਖੀ, ਮੈਂ ਜੋਗੀ ਕਿਉਂ ਬਣਿਆ, ਇੱਥੇ ਨਹੁ ਆਇਆ ਉਹਦਾ, ਹੁਣ ਕਿਉਂ ਜੋਗੀ ਬਣੇ, ਰਾਜ ਯੋਗ ਇਹ ਗੁਰੂ ਨਾਨਕ ਤੋਂ ਬਿਨਾਂ ਨਹੀਂ ਮਾਣਿਆ ਗਿਆ। ਨਾਰਦ ਗਿਆ ਹੋਈ ਫੇਰ ਇੰਦਰਪੁਰੀ ਵਿੱਚ, ਤੇ ਇੰਦਰਪੁਰੀ ਵਿੱਚ ਜਿਹੜਾ ਪਾਰਜਾਤ ਰੁੱਖ ਹੈ ਨਾ, ਉਹਦਾ ਫੁੱਲ ਤੋੜ ਲਿਆ ਚੋਰੀ, ਕਿਉਂਕਿ ਕੰਮ ਉਹੀ ਕਰਨਾ ਆਪਾਂ ਨੇ। ਗੁਰਸਿੱਖ ਪਿਆਰੇ, ਚੋਰੀ ਲੈ ਤਾਂ ਆਇਆ, ਹੁਕਮ ਹੈ ਨਹੀਂ ਉੱਥੋਂ ਚੀਜ਼ ਲਿਆਉਣ ਦਾ, ਲੈ ਤਾਂ ਆਇਆ ਮਾਤ ਲੋਕ ਵਿੱਚ, ਤੇ ਹੁਣ ਪਤਾ ਲੱਗਿਆ ਵੀ ਜਿਹਨੇ ਦੇਖ ਲਿਆ ਮੈਨੂੰ ਚੋਰ ਕਹਿਣਗੇ, ਫਸ ਗਿਆ। ਤਾਂ ਇਹ ਕਹੂੰਗਾ ਤੂੰ ਮਾੜਾ ਕੰਮ ਕੀਤਾ, ਤੇ ਹੁਣ ਕਹਿੰਦਾ ਸਾਧਨ ਕੀ, ਆਪਾਂ ਸਵਾਲ ਲੈਂਦੇ ਮਾੜੇ ਕੰਮ ਨੂੰ, ਇਹੋ ਜਿਹੇ ਕੰਮ ਤਾਂ ਆਉਣੇ ਹੀ ਹੈ। ਕਹਿੰਦਾ ਇਹਨੂੰ ਭਰਤਰੀ ਰਾਜੇ ਨੂੰ ਦੇ ਕੇ ਆਉਂਦੇ ਆ ਅਮਰ ਫਲ, ਉਹ ਜਿਹੜਾ ਖਾ ਲਵੇ ਉਹਨੇ ਬੁੜਾ ਨਹੀਂ ਸੀ ਹੋਣਾ, ਅਮਰ ਫਲ ਹੈ ਉਹ, ਜਵਾਨ ਰਹੂਗਾ। ਇਹ ਭਰਤਰੀ ਧਰਮੀ ਰਾਜੇ, ਇਹਨੂੰ ਦੇਵਾਂਗੇ ਕਿ ਰਾਜ ਕਰਦਾ ਰਹੀ ਤੂੰ ਮਰੀ ਨਹੀਂ। ਉਹ ਜਾ ਕੇ ਭਰਤਰੀ ਨੂੰ ਦੇ ਤਾ, ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਚੋਰੀ ਤੇ ਬਚੂ, ਨਾਲੇ ਭਰਤਰੀ ਰਾਜਾ ਖੁਸ਼ ਹੋਊ। ਉਹ ਭਰਤਰੀ ਨੂੰ ਅਮਰ ਫਲ ਦੇ ਤਾ ਨਾਰਦ ਨੇ। ਤਾਂ ਗੁਰਸਿੱਖ ਪਿਆਰਿਓ, ਉਹ ਭਰਤਰੀ ਦੀ ਪ੍ਰੀਤ ਸੀ ਆਪਣੀ ਰਾਣੀ ਨਾਲ, ਐਵੇਂ ਨਹੀਂ ਜੋ ਕਿ ਬਣਿਆ ਰਾਜ ਛੱਡ ਕੇ, ਉਹਨੇ ਆਪਣੀ ਛੋਟੀ ਰਾਣੀ ਨੂੰ ਦੇ ਤਾ। ਰਾਣੀ ਦੀ ਪ੍ਰੀਤ ਸੀ ਹਕਵਾਨ ਨਾਲ, ਨੌਕਰ ਨਾਲ, ਉਹਨੇ ਆਪ ਨਹੀਂ ਖਾਧਾ, ਨੌਕਰ ਨੂੰ ਦੇ ਤਾ। ਉਸ ਨੌਕਰ ਦੀ ਪ੍ਰੀਤ ਸੀ ਸ਼ਹਿਰ ਦੀ ਬੇਸਵਾ ਨਾਲ, ਉਹਨੇ ਆਪ ਨਹੀਂ ਖਾਧਾ, ਬੇਸਵਾ ਨੂੰ ਦਿੱਤਾ। ਵੇਖੋ ਭਰਤਰੀ ਜੋਗੀ, ਗੁਰਸਿੱਖ ਪਿਆਰੇ, ਬੇਸਵਾ ਦੀ ਅਕਲ ਦੇਖੋ। ਉਹ ਕਹਿੰਦੀ ਮੈਂ ਨਹੀਂ ਖਾਣਾ, ਉਹਨੂੰ ਕੀ ਪਤਾ ਸੀ ਕਿੱਥੋਂ ਆਇਆ, ਮੈਂ ਖਾ ਲਿਆ ਮੈਂ ਜਵਾਨ ਰਹੂੰਗੀ, ਮੈਂ ਤਾਂ ਪਾਪ ਕਰਨੇ, ਹੋਰ ਨਰਕਾਂ ਚ ਜਾਊਂ। ਇਹ ਆਪਣੇ ਧਰਮੀ ਰਾਜੇ ਭਰਤਰੀ ਨੂੰ ਦੇ ਦਵਾ, ਦੇਖੋ ਕਿੱਥੋਂ ਘੁੰਮ ਕੇ ਆਇਆ। ਉਹ ਬੇਸਵਾ ਅਮਰ ਫਲ ਲੈ ਕੇ ਭਰਤਰੀ ਕੋਲ ਫਿਰ ਚਲੀ ਗਈ, ਕਹਿੰਦੀ ਲਓ ਜੀ ਅਮਰ ਫਲ ਹੈ, ਖਾਓ, ਤੁਸੀਂ ਸਦਾ ਹੀ ਜਿਉਂਦੇ ਰਹੋ। ਉਹਨੇ ਜਦ ਦੇਖਿਆ ਵੀ ਤਾਂ ਉਹੀ ਫਲ ਹੈ, ਕਰਤਾ ਹੁਕਮ ਛੰਡੇ ਆਏ ਨੂੰ ਵੀ ਪੁੱਛੋ ਕਿੱਥੇ ਤੇ ਚੋਰੀ ਕਰੇ ਨੇ, ਇਹਦਾ ਰਾਜ ਮਹਿਲਾ ਤੋਂ ਚੋਰੀ ਕਰਕੇ ਲੈ ਗਈ ਹੈ। ਜੋ ਲੋਲਾ ਚੜਿਆ ਸੋਢਾ ਤੇ ਦੱਸਤਾ, ਤੇਰੇ ਹਥਵਾਨ ਨੇ ਦੱਸਿਆ, ਹਥਵਾਨ ਬੁਲਾ ਲਿਆ, ਉਹਨੂੰ ਸੋਢਾ ਚੜਿਆ, ਦੱਸਤਾ ਤੇਰੀ ਰਾਣੀ ਨੇ ਆਪ ਦੱਸਿਆ। ਬਸ ਫੇਰ ਜ਼ਿਆਦਾ ਪਤਾ ਲੱਗਿਆ ਨਾ, ਉੱਥੇ ਸੁਣਿਆ ਹੁਣ ਵਿਰਾਗ ਸਤਕ, ਕੋਈ ਬਾਹਰ ਵੀ ਇੱਕ ਕਿਣਕਾ ਹੀ ਫੜ ਦੇਖੀਦਾ ਹੁੰਦਾ ਚੌਲ ਦਾ ਕੜਾਹੇ ਚੋਂ, ਬਹੁਤਾ ਕੁਝ ਨੀ, ਇੱਕ ਚੌਲ ਇੱਕ ਦੱਸ ਦਿੰਦਾ ਵੀ ਪੱਕਾ ਹੈ ਕਿ ਕੱਚਾ, ਖਾ ਕੇ ਤਾਂ ਆਪਾਂ ਨੇ ਕੜਾਹ ਸਮਾਪਤ ਕਰ ਦੇਣੇ, ਅੱਜ ਕੇ ਅਕੁਲ ਸਦਨਾ ਫਰਕ ਨਾ ਕੋਈ ਜੁਦਾ ਹੀ ਹੁੰਦਾ। ਉੱਥੇ ਵਿਰਾਗ ਸਤਕ ਫਿਰ ਲਿਖਿਆ, ਜਿਨ ਕੋ ਮੈਂ ਚਿਤ ਮੋਤਨ ਕੀ ਰਤ ਮੋ ਮਨ ਮਾਹੇ ਰਤੀ ਨਾ। ਇਹ ਵਿਰਾਗ ਸਤਕ ਦਾ ਪਹਿਲਾ ਸਵਈਆ ਹੈ ਭਾਈ, ਜਿਨ੍ਹਾਂ ਨੂੰ ਮੈਂ 24 ਘੰਟੇ ਮਨ ਵਿੱਚ ਪਿਆਰ ਕਰਦਾ ਸੀ ਛੋਟੀ ਰਾਣੀ ਨੂੰ, ਉਹਦੇ ਮਨ ਵਿੱਚ ਤਾਂ ਇੱਕ ਰੱਤੀ ਵੀ ਪਿਆਰ ਨਾ ਮੇਰਾ ਨਿਕਲ। ਜਿਨਕੋ ਮੈਂ ਚਿਤਮੋ ਇਨਕੀ ਰਾਤ, ਰਾਤ ਕਹੀਏ ਪਿਆਰ ਰਤੀ ਪ੍ਰੀਤੀ, ਮੇਰੇ ਵਿੱਚ ਇੱਕ ਰਤੀ ਵੀ ਨਾ ਨਿਕਲੀ। ਉਹ ਆਨ ਪਮਾਨ ਕੇ ਸੰਗ ਰਤੀ, ਕਿੰਨਾ ਮੰਦ ਕਰਮ, ਰਾਜੇ ਦਾ ਸੰਗ ਛੱਡ ਕੇ ਪਵਾਨ ਕਹੀਏ ਹਥਵਾਨ, ਉਹਦੇ ਨਾਲ ਨਜਾਇਜ਼ ਸੰਬੰਧ ਕੀਤਾ।

पुन ता मन में गणका ग्रह कीना। फिर हसवान किड्डा निकर्मण मंद भागी रानी दा संग छड़ के बेसवा को गया। देखो सतवादी एवं नहीं जोगी बनिया, पुन ता मन में गणका ग्रह। हुण आगी वारी भरती तेरी, कहंदा तिरग है अबला, तिरग है तेरी रानी पर, तिरग है फिरत, तिरग है हसवान पर, तिरग है अबला फिरत, तीजा तिरग कंदर काम पर, तिरगार है काम बाशना ना, और चौथा तिरकार ओ परतिया, तैनू भी तिरकार है जे मुड़के ना दा मुंह देखे, आज के अपो सदना, और तो है तिरकार जो मार अधीना, इत रीत समूह की प्रीत तजी, निरप हो जुगीशर ईशर दीना। ओ छठ बजी राज पागे छड़ गया, गुरु नानक ने तुहाडा ग्रिस्त नहीं छड़ाया, कम कार नहीं छड़ाए, ओ सब कुछ छड़ के राज जोग नहीं बन सकया। राज कीता जोगी बन गया ते राज गया गोपी चंद, ओ भी राज छड़ के महात्मा बुद्ध, ओ भी राज छड़ के भगत बने। धन गुरु नानक पातशाह ने सिख नू केड़ा राज दसा, ग्रिस्त विच रहो, माया विच रहो, सुख माणो। महाराज गुरु नानक देव ने राज योग प्रतख किया। शिवनाभ राजा महाराज का सेवक होए, जिदे को आप महाराज संगला दीप, लंका दे कोले छोटा जिहा दीप है संगला दीप, उथे महाराज आप गए। इना वैरागी हो गया शिवनाभ, कहना महाराज मैं राज छड़ देने, मैं तो तुहाडे नाल ही चलूं। कहंदे ए गल नहीं करनी, जे ए गल करेगा मुड़के मेरे दर्शन नहीं होने। राज कर ते राज विच जोगी बन के रहो, राज जोग कमायो। श्री गुरु नानक देव जी ने अपन ग्रिस्त विच रहने, माया विच रहने, बाल बच्चे विच रहने, अकाल पुरख नाल जोड़े है। ए कम होर तो नहीं होया, उस गुरु नानक दे जस गाओ जिन्हां ने राज विच जोग। सतगुर की ऐसी वड्याई, पुत्र कलतर विचे गत पाई। जे सतगुर ने कह दिता भाई गुरदास जी ने कि सगल धर्म में ग्रिस्त प्रदान, किन्ने क पवित्र कहा ग्रिस्ती नु गुरु ग्रंथ साहब ने, गुरु नानक ने किन्ना उचया मेरा ग्रिस्ती। राज कर दई पुन दान का करे शरीर, सो गिरी गंगा कानी। एडी पदवी दसी है तुहानू, दसा नवा की किरत करके ओदे विचों पुन दान करना। ओ मेरा सिख घर विच रहंदे ही गंगा वर्गा पवित्र, सो गिर ही ग्रह विच रहंदे ही गंगा का नीर। ए राज जोग गुरु नानक देव जी ने, गुरमुख माया विच उदासी, किरत करो, महल माड़ियां पाओ, कारा खरीदो, बिजनेस करो, सर्विस करो, कोठियां पाओ, पर याद रखो देन वाले गुरमुख माया विच उदासी। थानू छड़न नू नहीं कहा, भिखारी बन के दुनिया तुरे फिरो, जगला फिरो। ए राज जोग गुरु नानक देव जी ने प्रकाश रूपी ज्ञान रूपी राज बख्शे, माया विच उदास रहना। जनकाद जनकाद के तो ऐसे भाव पता लगू भी जन के किनी होया। जद आद ला दिए भाव कई जनकाद, जेड़ा त्रेते विच जनक होया ना, जिदी सपुत्री माता सीता जी श्री रामचंद्र जी नू वेही गई, ए गुरमुखो 53वां जनक सी। नोट कर, जनक जनक बैठे सिंघासन लो, मुनि धूर मुख लावे गो। उथे जेड़ा राजा जनकपुरी दा होगा उहदा नां ही जनक होना जेड़ा गद्दी ते बैठूगा। एक जनक नहीं, ए 53वां जनक सी जिहदी पुत्री सीता सी, जो राम जी नू व्याही गई। ओ जनक गुरमुख प्यारे, उस जनक नू गुरु घर विच इन्नी वड्याई मिली है कि भगत वड्डा राजा जनक है गुरमुख माया विच उदासी। ओही राज, राज छड के भगत नहीं बनिया जनक, राज भाग राणियां जायदादां लश्कर फौजां खजाने विचे गुरमुख बन गया, विचे उदासी बन गया। ए गुरु नानक नू राज जोग आए। गुरु नानक दे दो पुत, एक उदासी एक ग्रिस्ती। बाबा श्री चंद जी उदासी ऐसे बन गए,
ਕਿ ਮਾਇਆ ਦਾ ਤਿਆਗ ਕਰਤਾ ਕੱਪੜਾ ਵੀ ਨਹੀਂ ਪਾਉਣਾ। ਸਾਰੀ ਜ਼ਿੰਦਗੀ ਸਾਬਣ ਨੂੰ ਹੱਥ ਨਹੀਂ ਲਾਇਆ, ਤੇਲ ਨਹੀਂ ਲਾਇਆ, ਛੱਤ ਹੇਠ ਨਹੀਂ ਬੈਠੇ, ਪੂੰਜੇ ਸੌਣਾ, ਪੂਨਾ ਟੱਪਣਾ। ਗੁਰੂ ਨਾਨਕ ਨੇ ਦੇਖਿਆ ਇਹ ਤਾਂ ਇੱਕ ਪਾਸਾ ਲੈ ਕੇ ਖੜ ਗਿਆ, ਮਾਇਆ ਤਿਆਗ ਦਿੱਤੀ। ਦੂਜੇ ਮੁੰਡੇ ਤੇ ਨਹੀਂ ਨਿਗਾਹ ਮਾਰੀ, ਉਹਨੇ ਘੋੜੇ ਰੱਖੇ ਹੋਏ, ਸ਼ਿਕਾਰ ਖੇਡਣ ਜਾਣਾ, ਬੜੇ ਬੜੇ ਚੰਗੇ ਬਸਤਰ ਪਹਿਣੇ, ਘੋੜੇ ਰੱਖ ਕੇ ਫੌਜਾਂ ਰੱਖਣੀਆਂ, ਬੜੇ ਸ਼ਾਹੀ ਲਸ਼ਕਰ। ਉਹ ਰੱਬ ਨੂੰ ਭੁੱਲ ਗਿਆ। ਗੁਰੂ ਨਾਨਕ ਕਹਿੰਦੇ ਕੰਮ ਦੋਹਾਂ ਤੇ ਨਹੀਂ ਚੱਲਣਾ, ਇੱਥੇ ਆਪੋ ਸਾਧਨਾ। ਉਹ ਉਦਾਸੀ ਬਣ ਗਿਆ, ਉਹ ਗਰੀਬੀ ਬਣ ਗਿਆ। ਇੱਥੇ ਚਾਹੀਦਾ ਉਹ ਹੈ ਜਿਹੜਾ ਉਦਾਸੀ ਵੀ ਹੋਵੇ ਤੇ ਗਰੀਬੀ ਵੀ ਹੋਵੇ। ਉਹ ਰਾਜ ਯੋਗ ਦਿੱਤਾ ਸਾਨੂੰ ਰਾਜਾ ਜਨਕ। 8 ਸਾਲ ਸੰਘਰਸ਼ ਕੀਤਾ, ਨੋਟ ਕਰ ਲਿਓ, ਰਾਜੇ ਜਨਕ ਨੇ ਮੁਨੀਆਂ ਦੇ ਨਾਲ ਗਿਆਨ ਚਰਚਾ, ਤਾਂ ਗਿਆਨ ਪ੍ਰਾਪਤ ਹੋਇਆ ਸੀ। ਰਾਜਾ ਜਨਕ ਆਪਣੇ ਰਾਜਗੁਰੂ ਨੂੰ, ਪੰਡਿਤ ਨੂੰ ਕਹਿੰਦਾ, ਆ ਕਥਾ ਸੁਣਾਈ ਜਾਂਦਾ ਤੂੰ ਸਾਨੂੰ ਨਿਤ, ਜਿਸ ਭਗਵਾਨ ਦੀ ਕਥਾ ਸੁਣਾਉਂਦਾ ਉਹਦਾ ਮਿਲਾਪ ਵੀ ਕਰਾ। ਉਹ ਪੰਡਿਤ ਨੇ ਕਹਿਤਾ, ਜੀ ਗਿਆਨ ਹੀ ਮਿਲਾਪ ਹੈ, ਗਿਆਨ ਹੀ ਸਾਧਨ ਹੈ ਮਿਲਾਪ ਦਾ। ਕਹਿੰਦਾ ਫਿਰ ਗਿਆਨ ਦੇ ਕਥਾ ਸੁਣਾਉਂਦਾ, ਪੂਜਾ ਲਈ ਜਾਂਦਾ। ਕਹਿੰਦਾ ਜੀ ਗਿਆਨ ਮਿਲੂ ਗੁਰੂ ਤੋਂ, ਗੁਰਬਿਨ ਗਿਆਨ ਨਾ ਹੋਵੇ। ਕਹਿੰਦਾ ਫਿਰ ਦੱਸ ਗੁਰੂ ਕਿਹਨੂੰ ਧਾਰਨ ਕਰਾਂ। ਜਨਕ ਜੀ ਨੂੰ ਕਹਿੰਦਾ, ਆਪਾਂ ਅਨਾਊਂਸਮੈਂਟ ਕਰ ਲੈਂਦੇ ਹਾਂ, ਆ ਜਾਣਗੇ ਜਿਹੜਾ ਤੇਰੇ ਠੀਕ ਆਇਆ, ਜਿਹਨੇ ਗਿਆਨ ਦੇ ਤਾ ਗੁਰੂ ਧਾਰਨ ਕਰ ਲਈ। ਉਹ ਡਾਉਣ ਕੀ ਪਿੱਟਤੀ, ਗੁਰਮੁਖ ਪਿਆਰੇ ਉਹ ਬੈਠਣ ਨੂੰ ਜਗ੍ਹਾ ਨਾ ਰਹੀ, ਇੰਨੇ ਗੁਰੂ ਆ ਗਏ, ਉੱਧਰ ਤਿਲ ਸਿੱਟਣ ਨੂੰ ਜਗ੍ਹਾ ਨਾ ਰਹੀ। ਜਿਵੇਂ ਇੰਡੀਆ ਚ ਹੁਣ ਚੇਲਾ ਲੱਭਦਾ ਹੀ ਨੀ, ਗੁਰੂ ਹੈ ਫਿਰ ਚੇਲਾ ਇੰਡੀਆ ਚ ਰਹੀ ਨੀ, ਚੇਲੇ ਖਬਰੇ ਕਿਹੜੇ ਮੁਲਕ ਨੂੰ ਚਲੇ ਗਏ। ਜਿੰਨੇ ਗੁਰੂ ਸੀ ਦੁਨੀਆਂ ਦੇ ਵੰਡਦੇ, ਉਹਨਾਂ ਦੇ ਬੀਜੇ ਇੰਡੀਆ ਦੇ ਲੱਗ, ਸਭ ਇੰਡੀਆ ਚ ਇਕੱਠੇ ਹੋ ਗਏ, ਸਭ ਕੋਲ ਪੂਰਾ ਆਪੇ ਹੋ। ਉਹ ਉੱਥੇ ਭੜਕੂ ਪੈ ਗਿਆ ਨਾ, ਰੋਟੀ ਪੱਕੀ ਇੰਨੇ ਦੀ। ਜਨਕ ਕਹਿੰਦਾ, ਵਜ਼ੀਰਾ ਕਿਹੜਾ ਕਲੇਸ਼ ਛੇੜਦਾ ਤੈਂ, ਇੰਨਿਆਂ ਨੂੰ ਗੁਰੂ ਕਿਵੇਂ ਧਾਰਨ ਕਰੂ, ਇੰਨੇ ਦੀ ਤਾਂ ਇੰਟਰਵਿਊ ਨਹੀਂ ਹੋਣੀ। ਉਹ ਜਨਕ ਨੂੰ ਰਾਜੇ ਵਜ਼ੀਰਾਂ ਦੇ ਰੱਖੇ ਹੋਣੇ ਸਲਾਹ ਦੇਣ ਖਾਤਰ, ਕਹਿੰਦਾ ਕੋਈ ਨੀ ਸਵੇਰੇ ਨਿਖਾ ਦਿੰਦੇ, ਫਿਕਰ ਨਾ ਕਰ। ਰਾਤ ਨੂੰ ਅਨਾਊਂਸਮੈਂਟ ਕਰਤੀ ਵਜ਼ੀਰਾਂ ਨੇ ਕਿ ਜੀ ਤੋਂ ਸਾਡੇ ਰਾਜੇ ਨੂੰ ਗਿਆਨ ਨਾ ਦਿੱਤਾ ਗਿਆ, ਉਹਨੂੰ ਉਮਰ ਕੈਦ ਹੋਊਗੀ। ਚੱਕ ਲੈ ਗਏ ਲੰਗੋਟੀਆਂ ਤੜਕਈ, ਚਿੱਪੀਆਂ ਲੈ ਕੇ ਧੂਣੇ ਛੱਡ ਕੇ, ਕਹਿੰਦੇ ਘਰੇ ਰੋਟੀਆਂ ਖਾ ਲਾਂਗੇ, ਉਮਰ ਕੈਦ ਕਿਹੜਾ ਕੱਟੂ। ਨੱਠ ਕੇ ਲਾਲਚ ਵਿੱਚ ਆਏ ਸੀ ਨਾ ਰਾਜੇ ਚਨਕ ਨੇ, ਚੇਲਾ ਬਣਨ ਵਾਲੇ ਨਿਆਰੇ ਹੋ ਜਾਣਗੇ। ਗੁਰਮੁਖ ਪਿਆਰੇ ਸਾਡੇ ਦੇਖੋ ਪੰਜਾਬ ਵਿੱਚ ਕੋਈ ਹੈ, ਹਰਿਮੰਦਰ ਸਾਹਿਬ ਤੇ ਅਟੈਕ, ਅਕਾਲ ਤਖ਼ਤ ਸਾਹਿਬ ਕਹਿ ਦਿੱਤਾ ਗਿਆ, ਸ਼ਹੀਦਾਂ ਦੇ ਸਭਾ ਦੇ ਨਾਲ ਲੱਤਾਂ ਬਾਹਾਂ ਨਾਲ ਸਰੋਵਰ ਭਰਤਾ। ਪਰ ਸਾਡੇ ਪੰਜਾਬ ਦੇ ਸੰਤ ਉਹਨਾਂ ਵਜ਼ੀਰਾਂ ਦੇ ਜਾ ਕੇ ਖੰਡ ਪਾਠ ਕਰਦੇ ਰਹੇ ਜਿਨ੍ਹਾਂ ਨੇ ਅਟੈਚ ਕਰਾਇਆ, ਜਿਨ੍ਹਾਂ ਨੇ ਐਡੀ ਟ੍ਰੈਜਡੀ ਜਿਹੜੀ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਨਹੀਂ ਭੁੱਲੂਗੀ। ਇਹ ਜ਼ਖਮ ਨੂੰ ਮਲਮ ਨਹੀਂ ਲੱਗਣਾ ਜਿਹੜਾ ਅਕਾਲ ਤਖ਼ਤ ਤੇ ਹੈ, ਹੋਰ ਜ਼ਖਮ ਮਿਟ ਜਾਣਗੇ। ਕਿਹੜਾ ਸਿੱਖ ਭੁੱਲ ਜਾਊਗਾ, ਕਿਹੜਾ ਬਰਦਾਸ਼ਤ ਕਰੂਗਾ। ਪਰ ਅਸੀਂ ਮਾਣ ਪਿੱਛੇ ਕਿ ਸੈਂਟਰ ਦੇ ਵਜ਼ੀਰ ਹੈ, ਖੁੱਲੇ ਕੱਪੇ ਮਿਲਣਗੇ, ਉਹਨਾਂ ਨੂੰ ਬੁਲਾ ਬੁਲਾ ਕੇ ਸਿਰੋਂ ਪਾਉ ਦਿੱਤੇ ਡੇਰਿਆਂ ਦੇ ਵਿੱਚ। ਇੱਕ ਸੰਤ ਨੇ ਵੀ ਬੋਲੀ ਨਹੀਂ ਬੋਲੀ ਉਦੋਂ ਵੀ ਸਰਕਾਰ ਨੇ ਕੰਮ ਮਾੜਾ ਕਰਿਆ, ਨਹੀਂ ਬੋਲੇ ਖੁਸ਼ਾਮਦ। ਉਹੀ ਖੁਸ਼ਾਮਦ ਜਨਕ ਕੋ ਕਹਿੰਦੇ ਰਾਜੇ ਨੇ ਚੇਲਾ ਬਣਨਾ। ਦੂਏ ਦਿਨ ਨੱਠ ਗਏ, ਫਿਰ ਵੀ ਲਾਲਚ ਲੋਭ ਪਾਪ ਕਾ ਮੂਲ ਹੈ। ਗੁਰਸਿੱਖ ਪਿਆਰੇ ਉਹ ਖਾਸੇ ਰਹਿ ਗਏ। ਜਨਕ ਕਹਿੰਦਾ ਵੀ ਇਹ ਵੀ ਨਹੀਂ ਸਾਂਭ ਹੋਣੇ। ਉਹ ਵਜ਼ੀਰ ਕਹਿੰਦਾ ਲੈ ਕੱਲ ਨੂੰ ਛੁੱਟੀ ਕਰ ਦਿੰਦੇ। ਦੂਜੇ ਦਿਨ ਹੁਕਮ ਕਰਤਾ ਕਿ ਸਾਡੇ ਰਾਜੇ ਨੇ ਲੈਣਾ ਗਿਆਨ। ਉਹ ਗੁਰੂ ਆਵੇ, ਰਾਜੇ ਦਾ ਘੋੜਾ ਤਿਆਰ ਖੜਾ ਹੋ, ਕਾਠੀ ਪੈ ਕੇ ਇੱਕ ਰਕਾਬ ਵਿੱਚ ਸਾਡਾ ਰਾਜਾ ਪੈਰ ਧਰ ਲੂਗਾ, ਤੇ ਜਿੰਨਾ ਚਿਰ ਕਾਠੀ ਤੇ ਬੈਠ ਕੇ ਦੂਜੀ ਰਕਾਬ ਵਿੱਚ ਪੈਰ ਧਰਨ ਨੂੰ ਲੱਗਦਾ, ਜਿਹੜਾ ਇੰਨੇ ਚਿਰ ਚ ਗਿਆਨ ਦੇਵੇ ਉਹ ਆਵੇ ਨਹੀਂ, ਸਾਰਿਆਂ ਨੂੰ ਉਮਰ ਕਹਿ। ਨੱਠ ਗਏ ਫਿਰ ਨੌ ਮੁਨੀ ਰਹਿ ਗਏ ਸਾਰੇ, ਕਹਿੰਦੇ ਕਿਹੜਾ ਫਸੂ ਹੈ, ਇੰਨੇ ਚਿਰ ਚ ਗਿਆਨ ਕਿਹੜਾ ਦੇ ਦੂ। ਉਹ ਨੌ ਮੁਨੀਆਂ ਨਾਲ ਫਿਰ 8 ਸਾਲ ਸੰਵਾਦ ਹੋਇਆ, ਨਹੀਂ ਦੇ ਹੋਇਆ ਗਿਆਨ। ਉਹ ਵੀ ਕਹਿਤੀ, ਉਹਨਾਂ ਵਿੱਚੋਂ ਇੱਕ ਦਾ ਪੁੱਤ ਸੀ ਅਸ਼ਟਾ ਬੱਕਰ, ਨੌ ਸੁਣਿਆ ਹੋਣਾ ਤੁਸੀਂ। ਅਸ਼ਟ ਬੱਕਰ ਦਾ ਅਰਥ ਹੈ ਅਸ਼ਟ, ਕਹਿੰਦੇ ਸੰਸਕ੍ਰਿਤ ਵਿੱਚ 8 ਨੂੰ, ਬੱਕਰ ਕਹਿੰਦੇ ਬੈਂਡ ਨੂੰ, ਜਿਹਨੂੰ ਤੁਸੀਂ ਮੋੜ ਕਹਿੰਦੇ ਹੋ, ਵਾਲ ਬੈਂਡ ਕਹਿੰਦੇ ਹੋ, ਤੁਸੀਂ ਮੁੜੀ ਹੋਈ ਚੀਜ਼, ਉਹਨੂੰ ਸੰਸਕ੍ਰਿਤ ਵਿੱਚ ਬੱਕਰ ਕਹਿੰਦੇ ਨੇ। ਇਹਦਾ ਅਸ਼ਟਾ ਬੱਕਰ ਨਾ ਤਾਂ ਸੀ
ਇਹਦਾ ਸਰੀਰ ਅੱਠ ਜਗ੍ਹਾ ਤੋਂ ਟੁੱਟਿਆ ਹੋਇਆ ਸੀ, ਵਿੰਗੇ ਵਿੰਗ ਸੀ, ਕੋਈ ਵੀ ਅੰਗ ਸਿੱਧਾ ਨਹੀਂ ਸੀ ਇਹਦਾ। ਕਿੰਨਾ ਬੁਰਾ ਸਰੀਰ ਹੋ ਗਿਆ। ਉਹ ਆਪਣੀ ਮਾਂ ਨੂੰ ਕਹਿੰਦਾ ਮੇਰਾ ਬਾਪੂ ਕਿੱਥੇ ਹੈ? ਉਹ ਮਾਂ ਟਾਲੀ ਜਾਵੇ, ਭਗਤੀ ਕਰਨ ਗਏ ਹੈ, ਪ੍ਰਚਾਰ ਕਰਨ ਗਏ ਹੈ, ਤਪੱਸਿਆ ਕਰਨ ਗਏ ਹੈ। ਉਹ ਬੜਾ ਹੋ ਗਿਆ ਸਬਕ, ਕਹਿੰਦਾ ਮੈਨੂੰ ਦੱਸਤਾ ਸੀ ਕਦ ਮੁੜਨਾ। ਮਾਂ ਤਾਂ ਬੇਚਾਰੀ ਟਾਈਮ ਲਗਾਉਂਦੀ ਸੀ, ਉਹ ਸਾਥੀਆਂ ਨੇ ਦੱਸਤਾ, ਕਹਿੰਦਾ ਜੇਲ ਵਿੱਚ ਪ੍ਰਚਾਰ ਹੋ ਰਿਹਾ, ਅੱਜ ਕਿਹਾ ਕੋਲ ਸਾਧਨਾ ਕੈਦੀਆਂ ਨੂੰ ਪ੍ਰਚਾਰ ਕਰੇ ਮੇਰਾ ਬਾਪੂ। ਉਹ ਸਮਝ ਗਿਆ ਵੀ ਇਹ ਤਾਂ ਕੋਈ ਗੜਬੜ ਹੈ। ਮਾਂ ਨੂੰ ਕਹਿੰਦਾ ਮਾਂ ਸੱਚੀ ਗੱਲ ਦੱਸ, ਮੇਰੇ ਬਾਪ ਨੇ ਕੀ ਮਾੜਾ ਕੰਮ ਕੀਤਾ ਜੇਲ ਵਿੱਚ? ਮੈਂ ਕੱਢੀਆਂ ਕੈਦਾਂ ਮੋਰਚਿਆਂ ਵਿੱਚ, ਚਾਰ ਪੰਜ ਮੋਰਚਿਆਂ ਵਿੱਚ ਬਹੁਤ ਕੈਦ ਕੱਢੀ। ਜੇ ਕਿਤੇ ਦੁਆਨ ਚ ਅਸੀਂ ਬੋਲ ਦੇਣਾ ਨਾ ਪੰਜਾਬ ਚ ਵੀ ਮੈਂ ਭਾਈ ਆ ਨਹੀਂ ਸਕਿਆ, ਫਲਾਣੇ ਸਾਲ ਤੁਹਾਡੇ ਕੈਦ ਗਿਆ ਬਤਾ ਜੀ। ਉਹ ਬੁੜੀਆਂ ਨੇ ਇਕੱਠੇ ਹੋਣਾ, ਬਾਬਾ ਜੀ ਤੁਹਾਨੂੰ ਕਾਹਦੇ ਫੜ ਕੇ ਲੈ ਗਏ ਤੇ? ਬਾਬਾ ਜੀ ਤੁਹਾਡੇ ਕਿਆ ਹੋ ਗਿਆ ਤਾਂ? ਮੈਂ ਕਿਹਾ ਪੁਆੜੇ ਹੀ ਖੇਡ ਲਿਆ, ਇਹਨਾਂ ਨੇ ਹੋਰ ਜਲੂਸ ਕੱਢਦੇ ਨੇ। ਬਾਬੇ ਨੇ ਪਤਾ ਨੀ ਕੀ ਖੂਨ ਕਰਿਆ ਹੋਣਾ ਜਿਹੜੇ ਖੇਡ ਕੱਢਿਆ। ਉਹ ਅਲਟਾ ਬੱਗਰ ਕਹਿੰਦਾ ਆਪਣੀ ਮਾਂ ਨੂੰ ਮੇਰੇ ਬਾਪ ਨੇ ਕੀ ਕੀਤਾ ਜਿਹੜਾ ਜੇਲ ਗਿਆ? ਉਹਨੇ ਫਿਰ ਦੱਸਤਾ ਗਿਆਨ ਨਹੀਂ ਦੇ। ਅਲਟਾ ਬੱਕਰ ਜੀ ਕਹਿੰਦਾ ਮਾਂ ਫਿਰ ਦੇ ਆਸ਼ੀਰਵਾਦ, ਮੈਂ ਜਾਵਾਂ। ਕਹਿੰਦੀ ਪੁੱਤ ਤੇਰੀ ਛੋਟੀ ਜੀ ਉਮਰ, ਟੁੱਟਿਆ ਤੇਰਾ ਸਰੀਰ, ਤੂੰ ਕਿੱਥੇ? ਤੂੰ ਵੀ ਫਸ ਜਾਏਗਾ। ਕਹਿੰਦਾ ਨਹੀਂ ਮਾਂ, ਪੁੱਤਰ ਦੇ ਅਰਥ ਸੁਣਿਓ ਹੁਣ। ਪੁੱਤਰ ਸ਼ਬਦ ਇਸ ਧਰਤੀ ਤੇ ਸਭ ਤੋਂ ਪਹਿਲੀ ਵਾਰ ਜੇ ਕਿਸੇ ਗ੍ਰੰਥ ਵਿੱਚ ਆਇਆ ਤਾਂ ਵੇਦ ਵਿੱਚ ਆਇਆ। ਪੁੱਤਰ ਤੇ ਪੁੱਤਰ ਦਾ ਅਰਥ ਕੀਤਾ ਵੇਦ ਨੇ, ਊ ਨਾਮ ਨਰਕਾ ਤਰਾਈ ਤੇ ਪੁੱਤਰ, ਇਹ ਸੁਰਤੀ ਦਾ ਸਲੋਕ। ਊ ਸੰਸਕ੍ਰਿਤ ਵਿੱਚ ਕਹਿੰਦੇ ਨਰਕ ਨੂੰ, ਜਿਹਨੂੰ ਹਿਲ ਕਹਿੰਦੇ ਹੋ ਤੁਸੀਂ। ਜੇ ਸੰਸਕ੍ਰਿਤ ਵਿੱਚ ਲਿਖਣਾ ਹੋਵੇ ਤਾਂ ਪੂ ਲਿਖ ਦੋ ਨਰਕ, ਤਰ ਨਾਮ ਹੈ ਮੁਕਤੀ ਦਾ। ਊ ਨਾਮ ਨਰਕਾ, ਪੁੱਤਰ ਦੇ ਅਰਥ ਕੀ ਨੇ? ਤਰਾਈ ਤੇ ਪੁੱਤਰ, ਜਿਹੜਾ ਆਪਣੇ ਮਾਂ ਬਾਪ ਨੂੰ ਜਿਉਂਦਿਆਂ ਨੂੰ ਸੁਰਗ ਦਿਖਾ ਦੇ ਉਹ ਪੁੱਤਰ ਹੁੰਦਾ। ਜਿਉਂਦਿਆਂ ਨੂੰ ਨਰਕ ਨਾ ਦੇਖਣ ਦੇਵੇ, ਮਰ ਕੇ ਨਹੀਂ ਕਰਾਉਣੇ ਸਿਧਾਂਤ ਪਾੜ ਤੇ ਪਰਚੀਆਂ, ਜਿਉਂਦਿਆਂ ਗੁਰਸਿੱਖ ਪਿਆਰੇ ਕੂ ਨਾਮ। ਮੈਂ ਪੁੱਤਰ ਕਹਿੰਦਾ, ਮੈਂ ਘਰ ਤੇ ਬਾਪੂ ਜੇਲ੍ਹ ਵਿੱਚ ਗਿਆ। ਅਸ਼ਟਾ ਬੱਕਰ ਸਭਾ ਲਾ ਲਈ, ਕਹਿੰਦਾ ਮੈਂ ਗਿਆਨ ਦੇਣਾ। ਕਹਿੰਦਾ ਏਦਾਂ ਕਰੀ ਜਨਕ, ਜਿੰਨੇ ਤੇਰੇ ਪੰਡਿਤ ਵਿਦਵਾਨ ਹਨ ਉਹਨਾਂ ਦੀ ਸਭਾ ਲਾਈ, ਮੁਨੀਆਂ ਨੂੰ ਬੁਲਾ ਲਈ ਤੇ ਆਪਣੀ ਤਿਆਰੀ ਰੱਖੀ, ਮੈਂ ਕੱਲ੍ਹ ਨੂੰ ਤੈਨੂੰ ਗਿਆਨ ਦੇਣ ਆਊਂ। ਤਿਆਰੀ ਕਰ ਲਈ, ਊਚਾ ਸਿੰਘਾਸਨ ਕਰਤਾ, ਅਸ਼ਟਾ ਬੱਕਰ ਜੀ ਨੂੰ ਬਿਠਾ ਤਾ ਤੇ ਜਨਕ ਆਇਆ ਗਿਆਨ ਲੈਣ। ਮੱਥਾ ਟੇਕਤਾ, ਜੀ ਮੈਨੂੰ ਗਿਆਨ ਦਿਓ। ਜਿਵੇਂ ਤੁਸੀਂ ਬਾਬਿਆਂ ਕੋਲ ਆ ਜਾਣੇ, ਬਾਬਾ ਜੀ ਕੋਈ ਬਚਨ ਦਿਓ, ਸਿਖਾਲਾ ਹੀ ਤਾਂ ਮੈਂ ਬਚਨ ਦੇ। ਜਿਹਨੂੰ ਮਿਲੇ ਉਹਨੂੰ ਤਾਂ ਪੁੱਛੋ ਉਹਦਾ ਕੀ ਹਾਲ ਹੋਇਆ। ਤੇ ਗੁਰਸਿੱਖ ਪਿਆਰੇ ਉੱਠ ਕੇ ਆ ਗਏ, ਕਹਿੰਦੇ ਜੀ ਗਿਆਨ ਦਿਓ। ਅਲਟਾ ਬੱਕਰ ਜੀ ਕਹਿੰਦੇ, ਉਹ ਤੈਨੂੰ ਤਾਂ ਕਹਿੰਦੇ ਬੜਾ ਸਿਆਣਾ ਰਾਜਾ, ਪਰ ਤੇਰੇ ਵਰਗਾ ਤਾਂ ਮੂਰਖੇ ਨੀ ਮੈਂ ਕੋਈ ਦੇਖਿਆ। ਸੋਲਾ ਵਿੱਚ ਜਨਕ ਜੀ ਕਹਿੰਦੇ ਕੀ ਗਲਤੀ ਹੋ ਗਈ? ਕਹਿੰਦੇ ਇਹ ਤੋਂ ਵੱਡੀ ਗਲਤੀ, ਗੁਰੂ ਕੋਲ ਆਏ ਗਿਆਨ ਲੈਣ ਤੇ ਖਾਲੀ ਹੱਥ, ਰਾਜ ਬੈਜ ਗੁਰ ਜੋਸ਼ ਸੀ, ਖਾਲੀ ਹੱਥ ਨਾ ਜਾਏ। ਕਦੇ ਵੀ ਇਹਨਾਂ ਕੋਲ ਖਾਲੀ ਹੱਥ ਨਹੀਂ ਜਾਣਾ। ਤੂੰ ਖਾਲੀ ਹੱਥ? ਕਹਿੰਦਾ ਜੀ ਦੱਸੋ ਕੀ ਚੀਜ਼ ਭੇਟ ਕਰ ਗਲਤੀ ਹੋ। ਇੱਕੋ ਸ਼ਰਤ ਰੱਖੀ ਸੀ ਅਸ਼ਟਾ ਬੱਕਰ ਜੀ ਨੇ, ਜਿਹੜੀ ਤੇਰੀ ਚੀਜ਼ ਹੈ ਭੇਟ ਕਰਦੇ ਮੈਂ ਗਿਆਨ ਦੇ ਦਿੰਦਾ। ਦੇਖੋ ਜਨਕ ਦਾ ਨਾਂ ਆਇਆ ਇੱਥੇ, ਜਨਕ ਜਨਕ ਬੈਠੇ ਸਿੰਘਾਸਨ। ਇੱਕੋ ਚੀਜ਼ ਦੀ ਲੋੜ ਹੈ ਜਿਹੜੀ ਤੇਰੀ ਆਪਣੀ ਹੈ, ਦੇ ਦੇ ਮੈਂ ਗਿਆਨ ਦਿੰਦਾ। ਕਹਿੰਦਾ ਜੀ ਘੋੜੇ ਹਾਥੀ ਇਸਤਰੀਆਂ ਰਾਜ ਪੁੱਤਰ ਜਿੰਨੇ ਵੀ ਹੀਰੇ ਜਵਾਰਾ ਜਿਹੜੇ ਕਹੋ। ਅਸ਼ਟਾ ਬੱਕਰ ਜੀ ਕਹਿੰਦਾ ਪਹਿਲਾਂ ਮੇਰੇ ਤੇ ਗਲਤੀ ਹੋ ਗਈ, ਤੈਨੂੰ ਮੂਰਖ ਕਿਹਾ, ਤੂੰ ਤਾਂ ਮਹਾਂਮੂਰਖ ਹੈ, ਤੂੰ ਦੱਸੇ ਦੇ ਮੂਰਖ। ਕਹਿੰਦਾ ਜੀ ਕਿਉਂ? ਉਹ ਹਾਥੀ ਤੇਰੇ ਤੇ ਰਾਜ ਤੇਰੇ, ਤੇਥੋਂ ਪਹਿਲਾਂ ਤੇਰਾ ਬਾਪ ਕਰਦਾ ਤਾਂ ਤੇਥੋਂ ਬਾਅਦ ਤੇਰੇ ਮੁੰਡੇ ਨੇ ਕਰਨੇ। ਇਹ ਤਾਂ ਚੌਂਕੀਦਾਰੀ ਹੈ, ਰਾਤ ਨੂੰ ਚੌਂਕੀਦਾਰ ਜਾਂਦਾ ਨੀ, ਜਾਗਦੇ ਰਹੋ। ਜੇ ਕੋਠੀ ਨੂੰ ਇਹ ਕਵੇ ਮੇਰੀ ਹੈ ਤੇ ਗਿਆ ਆ ਕੰਮ, ਅੱਜ ਖੇ ਸਕਦਾ, ਇਹ ਤਾਂ ਆਪਣੀ ਚੌਂਕੀਦਾਰੀ ਹੈ। ਆਪਾਂ ਤੋਂ ਪਹਿਲਾਂ ਬਾਪੂ ਆ ਪੁੱਤਰ ਪਾਠ ਮੁੰਡਿਆਂ ਨੇ, ਨਾ ਕੋ ਲੈ ਆਇਓ ਇਹ ਤਨ ਨਾ ਕੋ ਲੈ। ਗੁਰਸਿੱਖ ਪਿਆਰੇ ਉਹ ਤੇਰੇ ਨੀ ਹੈ। ਜਾਣਕਾਰ ਹੱਥ ਬਣ ਕੇ ਕਹਿੰਦਾ ਫਿਰ ਪਹਿਲਾਂ ਗਿਆਨ ਬਾਅਦ ਵਿੱਚ ਦਿਓ, ਪਹਿਲਾਂ ਮੈਨੂੰ ਦੱਸੋ ਮੇਰੀ ਕੀ ਚੀਜ਼। ਵਾਹੀ ਗਿਆਨ, ਜਿਸਨੂੰ ਸਾਨੂੰ ਪਤਾ ਲੱਗ ਜਾਵੇ ਮੇਰੀ ਚੀਜ਼ ਕੀ। ਇੱਥੇ ਤਾਂ ਪੜਾਈਆਂ ਚੀਜ਼ਾਂ ਨੂੰ ਆਪਣੀ ਬੜਾਈ ਫਿਰਦੇ। ਅਸ਼ਟਾ ਬੱਕਰ ਜੀ ਕਹਿੰਦੇ ਮਹਾਰਾਜਾ ਜਨਕ, ਇੱਕ ਚੀਜ਼ ਤੇਰੀ ਹੈ, ਉਹ ਮੈਨੂੰ ਦੇ, ਕੇਵਲ ਇੱਕ।
ਉਹ ਹੈ ਤੇਰਾ ਮਨ, ਉਹ ਮੈਨੂੰ ਦੇ ਦੇ। ਇੱਕ ਮਨ ਹੈ ਇੱਥੇ ਆਪਣਾ ਪ੍ਰੇਮੀ ਹੋ, ਇਸ ਮਨ ਪਿੱਛੇ ਤੁਸੀਂ ਚੰਗੇ ਤੋਂ ਚੰਗਾ ਕੰਮ ਵੀ ਕਰ ਸਕਦੇ ਹੋ, ਮਾੜੇ ਤੋਂ ਮਾੜਾ ਵੀ ਕਰ ਸਕਦੇ। ਇਸ ਮਨ ਖਾਤਰ, ਮਨ ਦੇ ਕਹੇ ਤੋਂ ਕਿਸੇ ਖਾਤਰ ਕੁਰਬਾਨੀ ਵੀ ਦੇ ਸਕਦੇ ਹੋ, ਕਿਸੇ ਦੀ ਜਾਨ ਲੈ ਵੀ ਸਕਦੇ। ਇਹੀ ਹੈ ਆਪਣਾ, ਇਹ ਮੈਨੂੰ ਦੇ ਦੇ, ਮੈਂ ਤੈਨੂੰ ਗਿਆ। ਭਰੀ ਸਭਾ ਵਿੱਚ ਰਾਜੇ ਜਨਕ ਨੇ ਗਲ ਵਿੱਚ ਪੱਲਾ ਪਾ ਕੇ, ਹੱਥ ਤੇ ਪਾਣੀ ਪਾ ਕੇ ਮਨ ਦੀ ਤੂੜੀ ਛੱਡ ਦਿੱਤੀ, ਮੈਂ ਤੈਨੂੰ ਆਪਣਾ ਮਨ ਦਿੱਤਾ, ਮੈਨੂੰ ਗਿਆਨ। ਅਸ਼ਟਾਪਕਰ ਜੀ ਕਹਿੰਦੇ ਹੁਣ ਇਹ ਮਨ ਤੇਰਾ ਤਾਂ ਨਹੀਂ ਰਿਹਾ, ਕਹਿੰਦਾ ਜੀ ਤੁਹਾਨੂੰ ਇਹ ਦਿੱਤਾ, ਹੁਣ ਮੇਰਾ ਕੀ ਮਤਲਬ, ਜੇ ਦਾਨ ਹੀ ਕਰ ਦਿੱਤਾ ਹੁਣ ਨਹੀਂ, ਕਹਿੰਦੇ ਇਹਦਾ ਕਹਿਣਾ ਤਾਂ ਨਹੀਂ ਮੰਨੇਗਾ, ਕਹਿੰਦਾ ਬਿਲਕੁਲ ਨਹੀਂ ਜੀ, ਹੁਣ ਤਾਂ ਤੁਹਾਡਾ ਮੇਰਾ ਹੈ ਨਹੀਂ। ਅਸ਼ਟਾਪਕਰ ਜੀ ਕਹਿੰਦੇ ਲਿਆ ਫਿਰ ਘੋੜਾ, ਧਰ ਰਕਾਬ ਵਿੱਚ ਪੈਰ ਤੈਨੂੰ ਗਿਆਨ ਦਈਏ। ਘੋੜਾ ਆ ਗਿਆ, ਇੱਕ ਪੈਰ ਰਕਾਬ ਵਿੱਚ ਧਰ ਲਿਆ, ਜਿਹੜੀ ਸ਼ਰਤ ਸੀ, ਜਿੰਨਾ ਚਿਰ ਕਾਠੀ ਤੇ ਬੈਠ ਕੇ ਦੂਜੀ ਰਕਾਬ ਵਿੱਚ ਪੈਰ ਪਾਉਣਾ ਸੀ ਉਹਨੇ ਚਿੱਤ ਗਿਆਨ ਦੇਣਾ ਸੀ। ਜਦ ਇੱਕ ਪੈਰ ਧਰ ਲਿਆ, ਕਹਿੰਦੇ ਚੜ ਘੋੜੇ ਤੇ, ਜਦ ਜਾਣ ਕੇ ਚੜਨ ਲੱਗਿਆ ਬਾਂਹ ਤੇ ਫੜ ਲਿਆ, ਕਹਿੰਦੇ ਹੁਣ ਇਹ ਦੱਸ ਵੀ ਤੈਨੂੰ ਕਿਹੜੀ ਚੀਜ਼ ਕਹਿੰਦੀ ਹੈ ਘੋੜੇ ਤੇ ਚੜ ਕੇ ਗਿਆਨ ਲੈ। ਉੱਪਰ ਚੜ੍ਹ ਨੂੰ ਕੋਈ ਚੀਜ਼ ਕਹਿੰਦੀ ਹੈ ਨਾ? ਕਹਿੰਦਾ ਜੀ ਮੇਰਾ ਮਨ ਕਹਿੰਦਾ, ਹੋਏ ਮੂਰਖਾ ਮਨ ਤਾਂ ਤੂੰ ਮੈਨੂੰ ਦੇਤਾ, ਫਿਰ ਇਹਦੇ ਕਹਿੰਦੇ ਘੋੜੇ ਤੇ ਚੜ੍ਹ ਕਿਵੇਂ ਗਿਆਨ ਦਿੱਤਾ ਜੀ? ਕਹਿੰਦਾ ਜੀ ਮੇਰਾ ਮਨ ਕਹਿੰਦਾ ਵੀ ਗਿਆਨ ਲੈ। ਨਹੀਂ ਨਹੀਂ, ਮਨ ਤਾਂ ਤੂੰ ਮੈਨੂੰ ਦੇ ਚੁੱਕੇ ਹੈ। ਇਸ ਕਥਾ ਨੂੰ ਸੁਖਮਨੀ ਸਾਹਿਬ ਵਿੱਚ ਸੁਣਦੇ ਹੋ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰ। ਜਦ ਤੂੰ ਮਨ ਮੈਨੂੰ ਦੇ ਚੁੱਕੇ, ਇਹ ਤਾਂ ਕਹਿਣਾ ਕਿੱਥੇ ਮੰਨੇਗਾ ਹੁਣ? ਦੱਸ ਕਿਹਦੇ ਕਹੇ ਤੇ ਚੜ੍ਹਦੇ? ਕਹਿੰਦਾ ਜੀ ਬਸ ਹੋਰ ਹੀ ਗੱਲ, ਚਰਨ ਪੜ੍ਹ, ਅੰਮ੍ਰਿਤ ਛਕਣਾ ਕੀ ਹੈ, ਗੁਰੂ ਧਾਰਨ ਕਰਨਾ ਕੀ ਹੈ, ਆਪਣਾ ਮਨ ਗੁਰੂ ਨੂੰ ਦੇ, ਹੋਰ ਕੁਝ ਵੀ ਨਹੀਂ ਇਸ ਤੋਂ ਬਾਅਦ। ਮਨ ਵਿੱਚ ਤੇਰਾ, ਮਨ ਤੇਰਾ ਨਹੀਂ ਰਹਿਣਾ। ਮਨ ਤਾਂ 4 ਵਜੇ ਕਹੂਗਾ ਰਾਮ ਕਰ, ਪਰ ਗੁਰੂ ਕਹੂਗਾ ਉੱਠ ਕੇ ਬਾਣੀ। ਤੂੰ ਉੱਥੇ ਮਨ ਦੀ ਗੱਲ ਨਹੀਂ ਮੰਨੇ, ਮਨ ਤਾਂ ਕਹੂਗਾ ਕਿਆ ਕਰਨਾ ਗੁਰਦੁਆਰੇ ਕਿਸੇ ਪੱਪ ਚ ਬੈਠ ਗਏ ਚੱਲ, ਤਾਂ ਗੁਰੂ ਕਹੂਗਾ ਉਧਰ ਨੂੰ ਮੂੰਹ ਨਹੀਂ ਕਰਨਾ, ਕਿਉਂਕਿ ਤੇਰਾ ਮਨ ਹੈ ਹੀ ਨਹੀਂ। ਹੁਣ ਤੂੰ ਮਨ ਦਾ ਕਿਸੇ ਕਹਿਣਾ ਮੰਨੇਗਾ? ਸਤਿਗੁਰ ਕੇ ਪਾਸ ਸੇਵਕ ਮਨ ਵੇਚੈ ਆਪਣਾ, ਸਤਿਗੁਰ ਕੇ ਪਾਸ ਸੇਵਕ ਮਨ ਵੇਚੈ ਆਪਣਾ, ਸਤਿਗੁਰ

0: ਇਹ ਸੰਗਤ ਵਿੱਚ ਤੁਹਾਨੂੰ ਬਹੁਤਾ ਵੱਡਾ ਫਲ ਕਿਉਂ ਹੈ? ਇੱਥੇ ਤੁਹਾਡਾ ਮਨ ਹੁਣ ਤੁਹਾਡਾ ਨਹੀਂ, ਬੇਚਕ ਪਿਆ। ਕੋਈ ਹੋਰ ਗੱਲ ਸੁਣਨ ਨੂੰ ਮਨ ਕਹਿੰਦਾ? ਹੁਣ ਕਿਸੇ ਦਾ ਰੂਪ ਦੇਖਣ ਨੂੰ ਮਨ ਕਹਿੰਦਾ? ਕੋਈ ਜੀਭ ਦਾ ਸਵਾਦ ਹੈ ਇੱਥੇ? ਕੋਈ ਕੰਮ ਕਾਰ ਯਾਦ ਹੈ ਇੱਥੇ? ਇੱਥੇ ਤਾਂ ਮਨ ਹੁਣ ਇੱਥੇ ਤੱਕ ਦੂਰ ਹੋਇਆ ਵਾ, ਜਿਹਦੇ ਗੋਡੇ ਦੁਖਦੇ ਉਹ ਵੀ ਨੀ ਦੁਖਦੇ, ਜਿਹਦੇ ਬੈਕ ਪੇਨ ਹੁੰਦੀ ਉਹ ਵੀ ਨੀ ਹੁੰਦੀ। ਨਾ ਇੱਥੇ ਸਟੋਰ ਯਾਦ ਹੈ, ਨਾ ਬੱਚੇ ਯਾਦ ਹੈ, ਨਾ ਕਾਰ ਯਾਦ ਹੈ। ਹੁਣ ਤੁਹਾਡਾ ਮਨ ਸੰਗਤ ਵਿੱਚ ਆ ਕੇ ਵਿਕਦਾ। ਇਸੇ ਕਰਕੇ ਸਭ ਤੋਂ ਵੱਡਾ ਫਲ ਉਹ ਜਨਕ ਜਿਹਨੂੰ 8 ਸਾਲ ਲੱਗੇ ਗਿਆਨ ਲੈਣ ਵਾਸਤੇ, 9 ਮੁਨੀ ਧੂਰ 53ਵਾਂ ਜਨਕ ਸੀਗੇ, ਜਿਹਨੂੰ ਮਾਤਾ ਸੀਤਾ ਜੀ ਪੈਦਾ ਨਹੀਂ ਸੀ ਹੋਏ, ਇਹਨਾਂ ਦੇ ਹਲ ਪਾਉਂਦਿਆਂ ਨੂੰ ਲੱਭੀ ਸੀ ਸੀਤਾ। ਕਿਸੇ ਪੰਡਿਤ ਨੂੰ ਪੁੱਛਿਓ ਸੀਤਾ ਕਾਹਤੇ ਨਾਂ ਹੈ, ਇਹ ਤਾਂ ਗੁਰੂ ਘਰ ਚ ਵੀ ਪਤਾ ਲੱਗੂ। ਲੈਲਪੁਰ ਦੀ ਬੋਲੀ ਹੈ ਸੀ, ਪਤਾ ਕਾਹਨੂੰ ਕਹਿੰਦੇ ਹੋ? ਆਪਾਂ ਪੰਜਾਬ ਚ ਕਹਾਂਗੇ ਖੇਤ ਵਾਹੁਣਾ, ਲੈਲਪੁਰ ਦੇ ਕਹਿਣਗੇ ਖੇਤ ਨੂੰ ਸੀ ਕਰਨ। ਆਪਾਂ ਕਹਿਣਗੇ ਕਿੰਨੀਆਂ ਬਾਹਾਂ ਦਿੱਤੀਆਂ ਨੇ, ਉਹ ਕਹਿਣਗੇ ਕਿੰਨੀਆਂ ਸੀਆਂ ਦਿੱਤੀਆਂ ਨੇ। ਇਹ ਧੰਨਾ ਭਗਤ ਜੀ ਨੇ ਉੱਥੇ ਦੀ ਬੋਲੀ ਵਰਤੀ, ਇਲਾਜ ਮੰਗੋ ਸੱਤ ਸੀ ਕਾ, ਆਪਣੇ ਦਸਾਂਵਾਂ ਦਾ ਹਲ ਪਾ ਕੇ ਜਿਹੜਾ ਖੇਤੀ ਕਰਕੇ ਜ਼ਮੀਨ ਵਾਹ ਕੇ ਮੈਂ ਅੰਨ ਮੰਗਦਾ, ਤੇ ਤੂੰ ਕਿਸੇ ਦਾ ਨਹੀਂ। ਉਹ ਸੀ, ਸੀ ਤੋਂ ਹੀ ਸੀਤਾ ਬਣੀ ਹੈ। ਜਨਕ ਰਾਜਾ ਹਲ ਪਾਉਂਦਾ ਤਾਂ ਜਦ ਘੜੇ ਵਿੱਚੋਂ ਦੱਬੀ ਹੋਈ ਕੁੜੀ ਲੱਭੀ ਸੀ, ਸੀ ਕਰਦੇ ਨੂੰ ਲੱਭੀ ਸੀ, ਤਾਂ ਇਹਦਾ ਨਾਮ ਸੀਤਾ। ਉਹ ਜਨਕ ਰਾਜਾ ਜਨਕਪੁਰੀ ਦਾ ਬਾਦਸ਼ਾਹ, ਜਿੰਨੇ ਵੀ ਉੱਥੇ ਰਾਜੇ ਹੋਏ, ਕਿਉਂਕਿ 53ਵਾਂ ਸੀ। ਇਹ ਗੁਰੂ ਨਾਨਕ ਦਾ ਜਸ ਗਾਉਂਦੇ ਨੇ ਕਿਉਂ? ਨਾ ਕਥਾ ਆਊਗੀ, ਗੁਰੂ ਨਾਨਕ ਨੂੰ ਕਿਤੇ ਕਲਯੁਗ ਵਿੱਚ ਪ੍ਰਗਟ ਹੋਇਆ ਨਾ ਸਮਝਿਓ। ਜਦੋਂ ਵਾਹਿਗੁਰੂ ਦਾ ਹੀ ਰੂਪ ਹੈ, ਫਿਰ ਵਾਹਿਗੁਰੂ ਤਾਂ ਸਦਾ ਹੀ ਉਹ ਸਤਯੁਗ ਵਿੱਚ ਕਲਾ ਨਹੀਂ ਸੀ, ਤ੍ਰੇਤੇ ਵਿੱਚ ਰੱਬ ਹੈ ਨਹੀਂ ਸੀ ਕਿਤੇ, ਆਪ ਨਾਰਾਇਣ ਕਲਾ ਧਾਰ। ਉਹ ਜਨਕ ਵੀ ਜਨਕਪੁਰੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾ ਰਹੇ। ਇੱਥੋਂ ਹੀ ਆਪਾਂ ਵਿਚਾਰ ਕੱਲ ਨੂੰ ਆਰੰਭ ਕਰਾਂਗੇ। ਮੇਰੀ ਤਾਂ ਸਲਾਹ ਸੀ ਵੀ ਗੁਰੂ ਨਾਨਕ ਸਾਹਿਬ ਦੇ ਸਵੱਈਏ ਪੂਰੇ ਕਰ ਦਿੰਦੇ, ਪਰ ਕਾਲਾ ਕਾਂਗੂਨੀ ਤੇ ਸਾਰੇ ਕਹਿਣ ਲੱਗੇ ਨਹੀਂ ਜੀ, ਹੌਲੀ ਹੌਲੀ ਚੱਲਣਾ। ਜੇ ਪਤਾ ਹੀ ਨਾ ਲੱਗਿਆ ਜਿਹੜੇ ਨਾਂ ਮਹਾਰਾਜ ਨੇ ਵਰਤੇ ਨੇ ਉਹ ਕੌਣ ਸੀ, ਕਿਉਂ ਬਾਣੀ ਵਿੱਚ ਨਾਂ ਆਏ ਨੇ, ਕਿਉਂਕਿ ਐਵੇਂ ਤਾਂ ਨਾਂ ਆ ਨਹੀਂ ਗਏ ਬਾਣੀ ਵਿੱਚ। ਇਹ ਕਿਤੇ ਆਮ ਗ੍ਰੰਥ ਦੌੜੇ ਦੀ ਵੀ ਮਰਜ਼ੀ ਗੱਲ ਲਿਖ ਦੋ, ਇਹ ਤਾਂ ਤੁਰਕੀ ਬਾਣੀ ਹੈ। ਸੋ ਇੱਥੋਂ ਹੀ ਭਾਈ ਆਪਾਂ ਕੱਲ ਨੂੰ ਗੁਰੂ ਤੇ ਤੁਹਾਡੀ ਕਿਰਪਾ ਨਾਲ ਵਿਚਾਰ ਆਰੰਭ ਕਰਾਂਗੇ। ਬਹੁਤ
1: ਖੇੜਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਾਡੇ ਸਰਕਾਰ ਨੇ ਸੰਸਥਾ ਦੇ ਸਰਕਾਰ ਨੇ ਕਿਹਾ ਕਿ

ਪ੍ਰਾਚੀਨ ਅਤੇ ਪ੍ਰਸਿੱਧ ਰਾਗੀ ਦੀ ਭਗਤੀ ਭਾਵ ਦੇ ਗਾਇਣ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰਨਾ ਰਸ ਨਾਲ ਓਤ ਪੋਤ ਹੋਣ ਕਾਰਨ ਸੰਗੀਤ ਕਾਰਨ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸ਼ਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ। ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ, ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪੋ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਵਿਸ਼ਵ ਗੰਧਾਰ ਅਤੇ ਭੈਰਵ ਘੁੰਮਣ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਤ ਹੈ, ਵਿਸ਼ਾਦ ਸ਼ੁੱਧ ਲੱਗਦਾ ਹੈ। ਇਸਦਾ ਬਾਦੀ ਸੁਰ ਭੈਵਤ ਅਤੇ ਸਮਾਧੀ ਇਹ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।

ਧਿਆਨ ਸੰਜਮ ਕਿਸ਼ਨ ਸੁਜੈ ਇਹੀ ਜਤਨ ਕਾਟ ਕਲ ਕਾਲ ਰਹੋ ਆਦਿ ਅੰਤ ਦਿਆਲ ਪੂਰਨ ਕਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਈ ਵੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਦਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਠੇਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਠੇਕ ਚਰਨ ਕਮਲ ਆਧਾਰ

ਦਰਸ਼ਨ ਚੱਲਣ ਨਾਲ ਪਿਆਰਾ ਹੋਈ ਹੈ ਜਦ ਪੂਰਾ ਸੱਚਾ ਭਾਵ ਵਿੱਚ ਮਰਜਾਈ ਚੱਲਣਾ ਨਾਨਕ ਲੋਕਾਂ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਦੀ ਹੁਕਮ ਲੈ ਵਡਿਆਈ ਹੁਕਮੀ ਹੁਕਮ ਨਹੀਂ ਜੋ ਹੁਕਮ ਲੈ ਸਕ ਪਾਈ ਹੈ ਕਿਤਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਾਂ ਜੋ ਦੂਜੇ ਕਹਿਣ ਨਾ ਕਹੇ ਨਾ ਕੋਈ ਗਾਵੇ ਕੋ ਤਾਰਨ ਹੋਵੇ ਕਿਸੇ ਕਾਰਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਰਬਣ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਫੇਰੀ।

ਨਾਹੀ ਭਾਖਿਆ ਭਾਵ ਅਪਾਰੂ ਅਸਹੇ ਮੰਗਲ ਲੈ ਦੇਹੀ ਲੱਤ ਕਰੀ ਦਾਤਾਰੂ ਬੇਨਤੀ ਅੱਗੇ ਰੱਖੀ ਆਏ ਜਗ ਦੇਸਾ ਦਰਬਾਰੂ ਮੋਹਾਂ ਕੇ ਬੋਲਣ ਬੋਲੀ ਆਏ ਜਗ ਸੁਣ ਕਰੇ ਪਿਆਰੂ ਅੰਮ੍ਰਿਤ ਵੇਲਾ ਦੱਸ ਨਾਉਂ ਵਡਿਆਈ ਵਿਚਾਰੂ ਕਰਮੀ ਆਵੇ ਕੱਪੜਾ ਨਗਰੀ ਮੋਗਲਵਾਰ ਨਾਨਕ ਦੇ ਵਹਿ ਜਾਣੀਆਂ ਸਭ ਆਪੇ ਸੁਪਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤੁਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਦੁੱਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰੂ ਗੋਰਖ ਵਰਮਾ ਗੁਰ ਪਾਰਵਤੀ ਮਾਈ ਦੇਹੋ ਜਾਣਾ ਆਸਾ ਨਾਨੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇ ਸਦਾ ਸਾਲ ਜੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇਤ ਸੁਭਾਵਾਂ ਗਣ ਭਾਣੇ ਤੇ ਨਾਏ ਕਰੀ ਲੇਤੀ ਸਿਰ ਤੋਂ ਪਾਈ ਦੇ ਸਾਵ ਗਣ ਕਰਮਾਂ ਤੇ ਮਿਲੈ ਰਹੀ ਮਤ ਵਿਚਰ ਕਰੀਓ ਹਰ ਮਾਣ ਕੋਈ ਦੇਤ ਗੁਰ ਕੀ ਜਿਤ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇ ਸਦਾ ਸਾਲ ਜੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆ ਰਜਾ ਹੋਰ ਵਿਸਾਉਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਰਸਾਈ ਤਾਇ ਜਸ ਤੀਰਤ ਜਗ ਲਈ ਜੇ ਤੈਸ ਨਗਰ ਨਾ ਆ ਗਈ ਤਾਂ ਵਾਸ ਨਾ ਬੁੱਚਕ ਕੇ ਪੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲਿਆ ਕਾਸ਼ ਸੁਣਿਆ ਦੀਪ ਲੋਕਾ ਕਾਲ ਸੁਣਿਆ ਕੋ ਨ ਸੱਤਿਆ ਕਾਲ ਨਾਨਕ ਭਗਤਾ ਸੁਦਾ ਵਿਦਾਸ ਸੁਣਿਆ ਦੁਸਤਾ ਨਾਸ਼ ਸੁਣਿਆ ਈਸ਼ਵਰ ਵਰਮਾ ਇੰਦ ਸੁਣਿਆ ਮੁਖ ਕਾਲਾ ਹਨੁਮੰਦ ਸੁਣਿਆ ਜੁਗ ਜੁਗ ਦਲ ਭੇਦ ਸੁਣਿਆ ਦਾਸ ਸਿਮਰਤ ਵੇਦ ਨਾਨਕ ਭਗਤਾ ਸੁਦਾ ਵਿਦਾਸ ਸੁਣਿਆ ਦੁਸਤਾ ਨਾਸ਼ ਸੁਣਿਆ ਏ ਸਤਸੰਗ ਗਿਆਨ ਸੁਣਿਆ ਆਤਮ ਕਾਇ ਸੁਣਿਆ ਪੜ ਪੜ ਸਾਵੇ ਮਾਨ।

ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਈ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਏ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਤਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਮੰਨੈ ਥਾਕ ਨਾ ਪਾਏ, ਮੰਨੈ ਪਸ਼ੂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਤੇ ਕਿਸੇ ਨਾ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਮੰਨੈ ਪਾਵੈ ਮੂਖ ਦੁਆਰ, ਮੰਨੈ ਪਰਵਾਰੈ ਸਰਦਾਰ, ਮੰਨੈ ਕਰੈ ਕਾਰੀ ਗੁਰਸਿੱਖ, ਮੰਨੈ ਨਾਨਕ ਭਵੈ ਨਾ ਸਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੇ ਦਰ ਦਾ ਜਾਨ, ਪੰਚਾਂ ਦਾ ਗੁਰੇ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸਮਾਰ, ਧੌਲ ਧਰਮ ਲਿਆ ਦਾ ਪੂਤ, ਸੰਤੋਖ ਸਾਹਿਬ ਰੱਖਿਆ ਜਨ ਸੂਤ, ਜੇ ਕੋ ਬੁੱਝਿਆ ਹੋਵੈ ਸੁਖਿਆਰ, ਤਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਦਿਸੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਗੁਰੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਹਾਲੇ ਰੂਪ, ਜੇਤੀ ਦਾਤ ਜਾਣੈ ਕੌਣ ਦੂਤ, ਕੀਤਾ ਬਸਾਉ ਇੱਕੋ ਕਵਾਉ, ਦਿਸੇ ਹੋਏ ਲਖ ਦਰੀਆਉ, ਕੁਦਰਤ ਕਵਣ ਕਾਨ ਦੀ ਚਾਰ, ਵਾਰਿਆ ਨਾ ਜਾਵਾਂਗੇ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਗ ਜਪ ਸੰਗ ਭਾਉ, ਸੰਗ ਪੂਜਾ ਸੰਗ ਤਪਤਾਉ, ਸੰਗ ਗ੍ਰੰਥ ਮੁਖਬੀਰ ਪਾਠ, ਸੰਗ ਜੋਗ ਮਨ ਰਹੇ ਉਦਾਸ, ਸੰਗ ਭਗਤ ਗੁਣ ਗਿਆਨ ਵਿਚਾਰ, ਸੰਗ ਸਤੀ ਸੰਤ ਦਾ ਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਹਨ ਲਿਵਲਾਈ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਲ ਸੰਦ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅੰਮ੍ਰਿਤਰ ਜਾਏ ਜੋਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇ ਸਮਰ ਪਾਪ ਸਾਹੀ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਕ ਚਾਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਸੰਖ ਸਾਭ, ਗਮ ਗਮ ਸੰਖ ਲੋ, ਸੰਖ ਤਹਿ ਸਿਰ ਪਾਰ।

ਪਰਿਆ ਮਤ ਬਾਪਾਂ ਦਾ ਸੰਗ ਦੁੱਖਾ ਨਾ ਵੈ ਪੈ ਰੰਗ ਗੁਰੂ ਪਾਪੀ ਆਪਣ ਨਾ ਹੈ ਗੁਰ ਗੁਰ ਕਰਨਾ ਲਿਖ ਲੈ ਜਾ ਆਪੇ ਬੀਜਾ ਪੇ ਸਾ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਦਇਆ ਦਤ ਦਾਨ ਜਿਸੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਊ ਅੰਤਰ ਗਤ ਤੀਰਥ ਮਰਨ ਆਊ ਸਭ ਗੁਣ ਤੇਰੇ ਮਨਾਉ ਕੋਈ ਗੁਣ ਗੁਣ ਕੀਤੇ ਭਗਤਾਂ ਹੋਏ ਸਵਾਸ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਜਾਊ ਕਵਣ ਸੁਹਿਲਾ ਬਹੁਤ ਗਵਣ ਗਵਣ ਸਿਤ ਗਵਣ ਵਾਰ ਗਵਣ ਜੇ ਰੁਚੀ ਮਹਾ ਗਵਣ ਜਿਸ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਗਾ ਲੇਖ ਪੁਰਾਣ ਗਲਤ ਨਾ ਪਾਇਓ ਖਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ ਵਿਆਹ ਕਰਤਾ ਸ਼ਿਰਦੀ ਕਰਦਾ ਜੀ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾਲ ਆਹੀ ਕਿਵਰ ਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਵੀ ਵਿੱਚ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਤਾਂ ਹੋ ਗਏ ਨਾਨਕ ਜੇ ਕਹੋ ਆਪਾਂ ਜਾਣਾ ਅੱਗੇ ਗਿਆ ਨਾ ਸੋਇਆ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਜੋੜ ਕੋਲ ਕਪਾਲ ਸਕੇ ਵੇਦ

ਕੋ ਵਡਾਇਆ ਕੀ ਆਏ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਕੀ ਸੁਰਤਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਆਂ ਸਮੁੰਦ ਸ਼ਾਹ ਸੁਲਤਾਨ ਗ੍ਰਹ ਸੇਤੀ ਮਾਲ ਤਨ ਜਿਹਦੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਰਤੀ ਕਰਨ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਕਾਰਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਦਾ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਬੜ ਉੱਚਾ ਹੋ ਗਏ ਕੋਏ ਸਸੂ ਜੇ ਕੋ ਜਾਣੈ ਕੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਸ ਬਹੁਤਾ ਕਰਮੇ ਸਿਆਣਾ ਜਾਏ ਵੱਡਾ ਦਾਤਾ ਦਿਲ ਨਾ ਕਮਾਏ ਕੇਤੇ ਮੰਗੇ ਜੋ ਦੇ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਸ਼ਬਦ ਤੈ ਬੇਕਾਰ ਕੇਤੇ ਲੈ ਲੈ ਮੁਕੁਰ ਪਾਏ ਕੇਤੇ ਮੂਰਖ ਆਈ ਪਾਏ ਕੇਤਿਆਂ ਦੁਖ ਭੋਗ ਸਦ ਮਾਰ ਇਹ ਤੇ ਦਾਸ ਦੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਸ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਧੀਆਂ ਮਉ ਖਾਏ ਆਪੇ ਜਾਣੇ ਆਪੇ ਦੇ ਆਸਹੇ ਸੇ ਤੇ ਕੇਈ ਕਹੇ ਜਿਸ ਨੂੰ ਬਖਸੇ ਸਿਰ ਪਸਾ ਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਅਵਹੇ ਮੁੱਲ ਲੈ ਜਾਏ ਅਮੁੱਲ ਭਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਮੁੱਲੋ ਮੁੱਲਾ ਕਹਿਣਾ ਜਾਏ ਆਸਾ ਸਹਿਜ ਬੁਲਾਈ ਆਸੇ ਵੇਦ ਪਾਠ ਪੁਰਾਣ ਆਸੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਕਹਿ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਜਿੱਥੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਜਾਏ ਕਿਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕਹੀ ਜੇਵੜ ਭਾਵੈ ਦੇਵੜ ਹੋਏ ਨਾਨਕ ਜਾਣੇ ਸੱਚੈ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾਰ ਗਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਸ ਬੈਨ ਸਰਬ ਸੰਭਾਲੇ ਵਾਜੇ ਨਾਦ ਨੇ ਕੋ ਸੰਸਾਰ ਦੀ ਸੇਵਾ ਬਣਹਾਰੇ ਕੇਤੇ ਰਾਗ ਪਰੀਸ਼ਮ ਕਹੀ ਅਨਉ ਕੇਤੇ ਗਾ ਬਣਹਾਰੇ ਗਾਵੇ ਦੋਨੋ ਕੌਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮਦਾਰੀ ਗਾਵੇ ਹੈ ਚੇਤ ਗੁਰਦ ਲਿਖ ਜਾਣੇ ਲਿਖ ਲਿਖ ਧਰਮ ਦੀ ਪਿਆਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਵਾਰੀ ਗਾਵਹੇ ਇੰਦ ਅੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹੇ ਸਭ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜਗ ਜੁਗ ਵਿਦਾ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਛ ਪਾਇਆ ਲੈ ਗਾਵਨ ਰਤਨ ਉਪਾਏ ਤੇਰੇ ਆਸਠ ਤੀਰਥ ਨਾਲੇ ਗਾਵੇ ਜੋਗ ਮਹਾਂਬਲ ਸੂਰਾ ਗਾਵੇ ਸਾਣੀ ਪਿਆਰੇ ਗਾਵਹੇ ਖੰਡ ਮੰਡਲ ਵਰਪੰਡਾ ਵਰਕਰ ਰੱਖੇ ਥਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਖੇ ਤੇਰੇ ਪਵਿੱਤਰ ਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਤਨ ਆਵਨ ਨਾਨਕ ਚਾ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਦੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਗੁਰੂ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਤ ਝੋਲੀ ਧਿਆਨ ਕੀ ਕਰੈ ਮਹਿਪੂਤ ਗਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਦੀ ਤੈ ਜਗਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗੇ ਕੋਏ ਭਗਤ ਦੇ ਆਨੰਦ ਹੈ ਭੰਡਾਰ ਨੂੰ ਗੜ ਗੜ ਬਾਜੈ ਨਾਦ ਆਪ ਨਾਥ ਨਾਥੀ ਸਭ ਗਿਆਨ ਪੀਰ ਜਿਸ ਦੇਵਰਾ ਸਾਧ ਸੰਯੋਗ ਯੋਗ ਦੇ ਕਾਰਜ ਲਾਵੈ ਲੇਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗੇ ਕੋਏ ਭਗਤ ਗਿਆਨ ਦਾ ਭੰਡਾਰਨ ਘੜ ਘੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰ ਜਿਸ ਦੇਵਰਾ ਸਾਧ ਸੰਯੋਗ ਯੋਗ ਦੇ ਕਾਰ
ਪਿਆਰ ਚਲਾਵੈ ਵੇਖੇ ਆਵੈ ਪਾਗ ਆਦੇਸ਼ ਪਿਸੈ ਆਦੇਸ਼ ਆਦ ਅਨੀਲ ਅਨਾਦ ਅਨਾਦ ਜੋ ਜੋ ਇੱਕ ਪ੍ਰਵੇਸ ਏਕਾ ਮਾਈ ਜੁਗਤ ਵਿਆਹੀ ਦੰਜਨ ਦੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਵਾਣ ਜਗਤ ਭਾਵੈ ਤਵੈ ਚਲਾਵੈ ਜਗੂ ਵੈ ਫੁਰਮਾਣ ਉਹੂ ਵੇਖੈ ਉਹਨਾਂ ਨਗਰ ਨਾਇਆਵੈ ਬਹੁਤਾ ਏ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕ ਪ੍ਰਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਸ ਵੇਖਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਜੀ ਸਤਿਕਾਰ ਆਦੇਸ਼।

ਜਗਦੂ ਜੀ ਪਉ ਲੱਖ ਹੋ ਹੈ ਲੱਖੋ ਵੈ ਲੱਖੀਸ਼ ਲੱਖ ਲੱਖ ਜਿਹੜਾ ਅਸੀਂ ਹੈ ਇੱਕ ਨਾਮ ਜਗਦੀਸ਼ ਪਦ ਬਗੜੀਆਂ ਚੜੀਆਂ ਜਗਦੀਸ਼ ਸੁਣ ਗੱਲਾਂ ਤਾਸ਼ ਕੀ ਕੀਤਾ ਆਈ ਰੀਸ ਨਾਨਕ ਨਗਰੀ ਪਾਈ ਹੈ ਗੂੜੀ ਗੂੜੈ ਫੀਸ ਆਖਣ ਜੋਰ ਚ ਪੈਣ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਜੋਰ ਜੋਰ ਨਾ ਸੱਚੀ ਗਿਆਨ ਕੀਤਾ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੋ ਸਭ ਜੋਗ ਕਰ ਵਿਖੈ ਸੋਏ ਨਾਨਕ ਉੱਤਮ ਨੀਜ ਨਾ ਕੋਏ ਰਾਤੀ ਰੁਤੀ ਸੁੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਸਾਫ ਰੱਖੀ ਕਰਨ ਸਾਲ ਜਿਸ ਵਿੱਚ ਜੀ ਜੋਤ ਦੇ ਰੰਗ ਤਨਕੇ ਰਾਮ ਨੇਕਾ ਅਨੰਤ ਗਰਮੀ ਗਰਮੀ ਹੋਈ ਵਿਚਾਰ ਸੁਝਾਵ ਸੁੱਚਾ ਦਰਬਾਰ ਜਿੱਥਾ ਸੋਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਤਾ ਜਾਏ ਕਰਮ ਖੰਡ ਕਾ ਇਹੋ ਕਰਮ ਜਲ ਖੰਡ ਕਾ ਸੋ ਕਰਮ ਕੇਤੇ ਪਵਨ ਪਾਣੀ ਦਾ ਸੰਤਰ ਕੇਤੇ ਤਾਲ ਮਹੇਸ਼ ਕੇਤੇ ਵਰਮੇ ਘਾਟ ਤੇ ਕਦੀ ਆਏ ਰੂਪ ਰੰਗ ਤੇ ਵੇਸ ਜਿਸਮੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸ਼ੁੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵੀ ਦਾਨ ਉਮੰਗ ਕੇਤੇ ਕੇਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਠ ਨਿਰਿੰਦ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਸੈ ਨਾਦ ਵਿਰੋਧ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਸੈ ਘਾਟ ਦੇ ਕੜੀਏ ਬਹੁਤ ਅਨੂਪ ਕਾਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹਿ ਪਿਛੈ ਪਛਤਾਏ ਜਿਸੈ ਘੜੀਏ ਸੁਰਤ ਮਤ ਮਨ ਬੁੱਧ ਜਿਸੈ ਘੜੀਏ ਸੁਰਤ ਦਲ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿਸੈ ਹੋਰ ਨਾ ਕੋਈ ਹੋਰ ਜਿਸੈ ਜੋਧ ਮਹਾਂਬਲ ਸੂਰ ਚਿਰ ਮੈਂ ਰਾਮ ਰਹਿਆ ਭਰਪੂਰ ਜਿਸੈ ਸਿਖੋ ਸੀਤਾ ਮੈਂ ਮਾਮਾ ਆਏ ਦਾ ਚਿਰ ਰੂਪ ਨਾ ਕਥਨੇ ਜਾਏ ਨਾ ਉਹ ਮਰਹਿ ਨ ਠੱਗ ਜਾਹੀ ਜਿਨ ਤੈ ਰਾਮ ਵਸੈ ਮਨ ਮਾਹੀ ਜਿਥੈ ਭਗਤ ਵਸੈ ਸੈ ਲੋ ਕਰਹਿ ਅਨੰਦ ਸਜੈ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਸਿੱਖੈ ਲੋ ਲੋ ਆਕਾਰੂ ਜਿਵ ਜਿਵ ਹੁਕਮ ਦਿਵੈ ਤਿਵ ਕਾਰੂ ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰ ਜਸਨੇ ਆਰ ਅਹਿਰਨ ਮਤ ਵੀ ਹਥਿਆਰ ਪਾਉ ਕਲਾ ਗੰਦ ਬਿਠਾਉ ਪਾਂਡਾ ਪਾਉ ਅੰਮ੍ਰਿਤ ਜਗ ਜਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਸ ਮਹਾਤਵ ਦਿਵਸ ਰਾਤ ਦੁਇ ਗਾਈ ਦਾਇਆ ਕਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਕਰਮ ਹਦੂਰ ਕਰਮੀਆਂ ਤੋਂ ਆਪਣੀ ਦੇ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਦਾਚੰਦ ਦਾ ਪ੍ਰਸਾਦ ਚੱਕਰ ਚਿਹ ਨਰ ਵਰੰਗਾ ਤੇ ਅਰ ਪਾਤ ਨਹਿਣ ਦੇ ਰੂਪ ਰੰਗ ਅਰ ਰੇਖ ਪੇਖ ਗੋ ਕਹਿ ਨਾ ਸਕਤ ਕੇ ਅਚਲ ਮੂਰਤਨ ਪਉ ਪ੍ਰਕਾਸ਼ ਮਿਟੋਈ ਕਹਿ ਜਾਏ ਗੋਤ ਇੰਦਰ ਨਿਰਾਣ ਸਾਣ ਗਣੇ ਜਾਏ ਤੇਰੇ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤਰਨ ਕਾਇ ਤੋ ਤਬ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਨ ਸਮਾਤੂ ਜੰਗ ਪ੍ਰਯਾਸ ਸੰਗ ਨਮਾਜ਼ ਪੜੂੰਗਾ ਕਾਲੀ ਨਮਾਜ਼ ਪੜੂੰਗਾ ਕਾਲੀ ਨਮਾਜ਼ ਪੜੂੰਗਾ ਰੂਪੇ ਨਮਾਜ਼ ਪੜੂੰਗਾ ਰੂਪੇ ਨਮਾਜ਼ ਪੜੂੰਗਾ ਪੇਸ਼ੇ ਨਮਾਜ਼ ਪੜੂੰਗਾ ਲੇਸ਼ੇ ਨਮਾਜ਼ ਪੜੂੰਗਾ ਕਾਈ ਨਮਾਜ਼ ਪੜੂੰਗਾ ਜਾਈ ਨਮਾਜ਼ ਪੜੂੰਗਾ ਗੰਜੇ ਨਮਾਜ਼ ਪੜੂੰਗਾ ਪੰਜੇ ਨਮਾਜ਼ ਪੜੂੰਗਾ ਨਾਮੇ ਨਮਾਜ਼ ਪੜੂੰਗਾ ਠਾਮੇ ਨਮਾਜ਼ ਪੜੂੰਗਾ ਕਰਮਕ ਨਮਾਜ਼ ਪੜੂੰਗਾ ਧਰਮਕ ਨਮਾਜ਼ ਪੜੂੰਗਾ ਨਾਮਕ ਨਮਾਜ਼ ਪੜੂੰਗਾ ਰਾਮਕ ਨਮਾਜ਼ ਪੜੂੰਗਾ ਜੀਤੇ ਨਮਾਜ਼ ਪੜੂੰਗਾ ਜੀਤੇ ਨਮਾਜ਼ ਪੜੂੰਗਾ ਵਾਹੇ ਨਮਾਜ਼ ਪੜੂੰਗਾ ਤਾਹੀ ਨਮਾਜ਼ ਪੜੂੰਗਾ ਨੀਲਾ ਨਮਾਜ਼ ਪੜੂੰਗਾ ਨਾਭੇ ਨਮਾਜ਼ ਪੜੂੰਗਾ ਛੇਦੇ ਨਮਾਜ਼ ਪੜੂੰਗਾ ਦਾਦੇ ਨਮਾਜ਼ ਸੰਗਾ ਗੰਜੇ ਨਮਾਜ਼ ਸੰਗਾ ਪੰਜੇ ਨਮਾਜ਼ ਸੰਗਾ ਉਦਾਰੇ ਨਮਾਜ਼ ਸੰਗਾ ਪਾਰੇ ਨਮਾਜ਼ ਸੰਗਾ ਸੁਏਕਾ ਨਮਾਜ਼ ਸੰਗਾ ਨੇਕਾ ਨਮਾਜ਼ ਸੰਗਾ ਭੂਤੇ ਨਮਾਜ਼ ਸੰਗਾ ਜੂਤੇ ਨਮਾਜ਼ ਸੰਗ ਨਿਰਕਰਮੇ ਨਮਾਜ਼ ਸੰਗ ਨਿਰਪਰਮੇ ਨਮਾਜ਼ ਸੰਗ ਨਿਰਦੇਸ਼ੇ ਨਮਾਜ਼ ਸੰਗ ਨਿਰਦੇਸ਼ੇ ਨਮਾਜ਼ ਸੰਗ ਨਿਰਨਾਮੇ ਨਮਾਜ਼ ਸੰਗ ਨਿਰਕਾਮੇ ਨਮਾਜ਼ ਸੰਗ ਨਿਰਦਾਤੇ ਨਮਾਜ਼ ਸੰਗ ਨਿਰਗਾਤੇ ਨਮਾਜ਼ ਸੰਗ ਨਿਰਦੂਤੇ ਨਮਾਜ਼ ਸੰਗ ਅਦੂਤੇ ਨਮਾਜ਼ ਸੰਗ ਅਲੋਕੇ ਨਮਾਜ਼ ਸੰਗ ਅਲੋਕੇ ਨਮਾਜ਼ ਸੰਗ ਨਿਰਦਾਤੇ ਨਮਾਜ਼ ਸੰਗ ਅਦਾਤੇ ਨਮਾਜ਼ ਸੰਗ ਤਰਮਾਨੇ ਨਮਾਜ਼ ਸੰਗ ਨਿਦਾਨੇ ਨਮਾਜ਼ ਸੰਗ ਅਗਾਹੀ ਨਮਾਜ਼ ਸੰਗ ਅਬਾਹੀ ਨਮਾਜ਼ ਸੰਗ ਤਰਵਰਗੇ ਨਮਾਜ਼ ਸੰਗ ਅਸਰਗੇ ਨਮਾਜ਼ ਸੰਗ ਪ੍ਰਭੋਗੇ ਨਮਾਜ਼ ਸੰਗ ਸਜੋਗੇ ਨਮਾਜ਼ ਸੰਗ ਅਰੰਗੇ ਨਮਾਜ਼ ਸੰਗ ਅਪੰਗੇ ਨਮਾਜ਼ ਸੰਗ ਅਗਮੇ ਨਮਾਜ਼ ਸਾਹ ਕਰਮੇ ਨਮਾਜ਼ ਸੰਗ ਜਲਾਸਰੀ ਨਮਾਜ਼ ਸੰਗ ਨਰਾਸਰੀ ਨਮਾਜ਼ ਸੰਗ ਅਜਾਤੀ ਨਮਾਜ਼ ਸੰਗ ਅਪਾਤੇ ਨਮਾਜ਼ ਸੰਗ ਮਜਬੀ ਨਮਾਜ਼ ਸਾਹ ਸਹਿਜਾਬੇ ਅਦੇ ਸੰਗ ਅਦੇਸੇ ਨਮਾਜ਼ ਸੰਗ ਅਭੇਸੇ ਨਮਾਜ਼ ਸੰਗ ਨਿਰਧਾਮੇ ਨਮਾਜ਼ ਸੰਗ ਨਿਰਬਾਨੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਤੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਨਮਾਜ਼ ਸਾਹ ਸੁਦੇਵਾ ਨਮਾਜ਼ ਸੰਗ ਅਦੇਵਾ ਨਮਾਜ਼ ਸੰਗ ਅਜਨਮੇ ਨਮਾਜ਼ ਸੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਸੰਗੇ ਨਮੋ ਕਾਲ ਕਾਲੇ ਨਮਾਜ਼ ਸਾਹ ਸੁਦਿਆਲੇ ਨਮਾਜ਼ ਸੰਗ ਵਰਨੇ ਨਮਾਜ਼ ਸੰਗ ਮਰਨੇ ਨਮਾਜ਼ ਸੰਗ ਜਰਾਰੰਗ ਨਮਾਜ਼ ਸੰਗ ਸਰਦਾਰੰਗ ਨਮੋ ਸਰਬ ਧੰਦੇ ਨਮੋ ਵਰਸਾ ਬੰਦੇ ਨਮਾਜ਼ ਸੰਗ ਨਿਰਸਾਕੇ ਨਮਾਜ਼ ਸੰਗ ਨਿਰਵਾਕੇ ਨਮਾਜ਼ ਸੰਗ ਰਹੀਮੇ ਨਮਾਜ਼ ਸੰਗ ਕਰੀਮੇ ਨਮਾਜ਼ ਸੰਗ ਅਨੰਤੇ ਨਮਾਜ਼ ਸੰਗ ਮਹਾਨਤੇ ਨਮਾਜ਼ ਸਾਹ ਸਰਾਗੇ ਨਮਾਜ਼ ਸੰਗ ਸੁਹਾਗੇ ਨਮੋ ਸਰਬ ਸੁਖੰਗ ਨਮੋ ਸਰਬ ਸੁਖੰਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਕਾਲੇ।

ਦਾਨ ਦਰਬਰਗਾ ਸਰਗਾ ਨੀਲਾ ਨਾਲਾ ਜਿਆ ਜਾਤ ਹੈ ਜਨਮ ਵਰਨਾ ਪੂਜਾ ਪਰਣਾ ਹੈ ਗਾਂਝਾ ਪਾਂਝਾ ਜੂਝਾ ਜਾਣਾ ਹੈ ਅਮੀਕ ਹੈ ਅਰਬੀਕ ਹੈ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾ ਹੈ ਜਾ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਦਲੀਕ ਹੈ ਨਿਰਦੰਭ ਹੈ ਸਮ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਅਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹਰ ਗਾਏ ਮਾਨੰਦ ਦਾਨ ਹੈ ਨੀਕ ਹੈ ਪ੍ਰੀਤ ਹੈ ਭੁਜੰਗ ਪ੍ਰਯਾਤ ਸੰਗ ਨਮੋ ਸਰਵਮਾਨੇ ਸਮਾਧਿ ਨਦਾਨੇ ਨਮੋ ਦੇਵ ਦੇਵੇ ਅਪੇਖੀਏ ਦੇਵੇ ਨਮੋ ਕਾਲ ਕਾਲੇ ਨਮੋ ਸਰਵ ਕਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਲ ਬਾਦੇ ਅਨੰਗੀ ਅਨਾਮੇ ਪ੍ਰਪੰਗ ਅਨੰਗੀ ਅਨਾਮੇ ਸਮਾਧਿ ਸਰੂਪੇ ਪ੍ਰਪੰਗੀ ਪਰਮਾਤੇ ਸਮਾਧਿ ਰੂਪੇ ਗ੍ਰੰਥ ਬਿਨਾਨੇ ਗ੍ਰੰਥ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਸਿੱਧੇ ਨਮੋ ਬਾਣੇ ਨਮੋ ਅਸਰ ਬਾਣੇ ਨਮੋ ਪਰਮ ਵਿਆਜਾ ਨਮੋ ਲੋਕ ਮਾਤਾ ਪੇਸ਼ੀਏ ਪਰਮੇ ਭੋਗੀਏ ਭੋਗਦੇ ਨਮੋ ਯੋਗ ਯੋਗੇਸ਼ਵਰੰ ਪਰਮ ਜੋਗਦੇ ਨਮੋ ਨਿਰ ਨਾਰਾਇਣੇ ਗੁਰੂ ਕਰਮੇ ਨਮੋ ਪ੍ਰੇਤਾ ਪ੍ਰੇਤ ਕਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੋਗ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਸਿੰਘ ਸਨਾਨੇ ਨਮੋ ਮੰਤਰੰਗ ਨਮੋ ਯੰਤਰ ਜੰਤਰੰਗ ਨਮੋ ਇਸੇ ਇਸੇ ਨਮੋ ਦੰਦਰ ਦਾਂਦਰੰਗ ਸਦਾ ਸੱਚ ਦਾਨੰਦ ਸਰਬੰਗ ਪ੍ਰਣਾਸੀ ਨੂਪੇ ਰੂਪੇ ਸਮਾਪਤੋ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਦਰਦ ਨਸੰਗ ਹਰਤਾ ਪਰਮ ਪਰਮ ਪਰਮੇਸ਼ਵਰੰ ਬਰੋਸ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਸ਼ੇਤੀ ਅਪੇਦੀ ਰਾਮੰਗ ਕਾਮੰਗ ਸਮਾਪਤੋ ਬਰਾਜੀ ਸਮਾਪਤਾ ਸੁਧਾਮੰਗ ਸਿਧਾ ਜੋਰ ਚਾਚਰੀ ਕੰਗ ਜਲੇ ਹੈ ਥਲੇ ਹੈ ਪੀਤਾ ਗਏ ਪ੍ਰਭੂ ਹੈ ਜੂਹਾਂ ਦੇ ਸਾ ਦੇ ਸਾਏ ਭਜੰਗ ਪ੍ਰਯਾਤ ਸੰਗ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵ ਮਾਨੇ ਨਮਾਜ ਤੇ ਨਿਰਾਨੇ ਨਮਾਜ ਤੋਂ ਨਿਰਨਾਥੇ ਨਮਾਜ ਤੋਂ ਪਰਮਾਥੇ ਨਮਾਜ ਸੁਰੰਗਾ ਗੰਜੇ ਨਮਾਜ ਸੁਰੰਗਾ ਪੰਜੇ ਨਮਾਜ ਸੁਰੰਗਾ ਕਾਲੇ ਨਮਾਜ ਸੁਰੰਗਾ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਕੋਗੇ ਨਮੋ ਸਰਵ ਜੀਤੰਗ ਨਮੋ ਸਰਵ ਜੀਤੰਗ ਨਮੋ ਸਰਵ ਗਿਆਨ ਨਮੋ ਪਰਮਥਾਨ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ੰਗ ਨਮੋ ਸਰਵ ਦ੍ਰਿਸ਼ੰਗ ਨਮੋ ਸਰਵ ਰੰਗੇ ਦਰਬੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਗਮ ਪ੍ਰਸਿਜੇ ਗਰਪਾਲ ਸਰੂਪੇ ਗੁਰਮ ਪ੍ਰਣਾਸੀ ਸਦਾ ਸਰਵ ਸਦਾ ਸਰਵਦਾਰ ਨਿਵਾਸੀ ਗਰਪੜ ਸ਼ੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਾ ਧਰਮੰਗ ਸਰਬੰਗ ਦਾਤਾ ਸਰਬੰਗ ਜਾਤਾ ਸਰਬੰਗ

ਸਰਵੰ ਪਾਲੇ ਰੂ ਆਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਵ ਮਾਨ ਪ੍ਰਮਾਨ ਦੇਵਾ ਦੇਵਾ ਦੁਦਾਰ ਸਰਵ ਪਾਲਕ ਸਰਵ ਕਾਲਕੋ ਸਰਵ ਗੋਪਨ ਕਾਲ ਜਤਰ ਤਤਰ ਵਿਰਾਜ ਜੀ ਅਵਤੂਤ ਰੂਪ ਪ੍ਰਸਾਦ ਨਾਮ ਸਾਹਮਣਾ ਜਾਤ ਜਾ ਕਰੂ ਸੰਗਣਾ ਰੇ ਆਦ ਪੁਰਖ ਉਦਾਰ ਮੂਰਤ ਜੋਨ ਆਦ ਸੇਖ ਦੇਸ ਔਰ ਨਾ ਪੇਸ਼ ਜਾ ਕਰ ਰੂਪ ਦੇਖ ਨਾਰਾਗ ਜਤਰ ਤਤਰ ਦੇਖਾ ਵਿਸ਼ਾ ਵਿਸ਼ਾ ਲਿਆ ਨਾਰਾਗ ਨਾਮ ਕਾਮ ਹੀਨ ਤੇ ਕਾਮ ਹੋਣੇ ਜਾਏ ਸਰਵਮਾਨ ਸਰਵਤਰ ਮਾਨ ਸਵੈ ਮਾਨ ਟਕਾਏ ਏਕ ਮੂਰਤਾ ਨੇਕ ਦਰਸ਼ਨ ਅੰਗੀਲ ਰੂਪਾ ਨੇਕ ਫਿਲ ਫਿਲ ਫਿਲ ਫਿਲ ਅਨੰਤ ਕੋ ਫਿਰ ਏਕ ਦੇਵ ਪੇਵ ਨਾ ਜਾਣੀ ਜੇ ਬੇਦੌਰ ਕਦੇਵ ਰੂਪ ਰੰਗ ਨਾ ਜਾਤ

ਸਭ ਸਾਸ ਨ ਜਾਣੀ ਜੇ ਰੂਪ ਰੰਗ ਆੜ ਵੇਖ ਪਰਮ ਵੀਰ ਬ੍ਰਾਂਝਿਆ ਕਹਿ ਨਿਰ ਪਾਖਤ ਨਿਤ ਗੋਟ ਸਿਮਰ ਪੁਰਾਣ ਸਾਸਤ੍ਰ ਨ ਆਵਈ ਬਹੁਚਿਤ ਮਦ ਪਾਰਸ਼ਨ ਦਾ ਪ੍ਰਸਾਦ ਗੁਣਗਣ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਰਜਨ ਨਾਸ਼ ਆਜਨ ਬਾਲ ਸ਼ਾਨਸਾਰ ਰਾਜਾਂ ਦਾ ਪਾਲਣ ਪਾਲ ਨਿਰਵਾਨ ਦੇ ਉਪਮਾਨ ਇੰਦਰਾ ਨੇਂਦਰ ਬਾਲਨ ਬਾਲ ਰੰਗਨ ਰੰਗ ਬਾਲਨ ਤਾਲਨ ਬੂਦ ਅੰਗ ਆਪਾ ਪੰਗ ਆਤਮਿਕ ਬਾਰ ਗੁਣਗਣ ਉਧਾਰ ਮਨਗਣ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਧ ਪ੍ਰਚੰਡ ਨਿਰਗਤ ਅਖੰਡ ਨਿਸ਼ਚੈ ਕਰਮ ਨਿਰੇਸ਼ਾ ਕਰਮ ਸਰਬ ਪ੍ਰਣਾਲਿਆ ਆਣ ਗੰਡ ਪਾਟਿਆ ਚਾਜਰੀ ਸੰਤ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਅਰਿਯਨ ਕਰਿਯਨ ਨਿਰਨਾਮੇ ਅਕਾਮੇ ਪ੍ਰਜੰਗ ਪ੍ਰਯਾਪ ਚੰਦੋ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਵਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੇ ਚਤਰ ਚਕਰ ਦਾਨੇ ਜਾਜਰੀ ਚੰਦ ਨਾ ਸਤਰਾ ਨਾ ਮਿਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਗਾਏ ਜਨਮੰਗਾ ਗਾਏ ਨਾ ਮਿਤਰਾ ਨਾ ਮਿਤਰਾ ਪਰਿਆ ਪਵਿਤਰਾ ਪ੍ਰਸੇਸ਼ਾ ਦਿਸਾ ਦ੍ਰਿਸ਼ਾ ਕ੍ਰਿਸ਼ਾ ਭਗਵਤੀ ਸਾਨੂੰ ਦਿੱਤਾ ਪ੍ਰਸਾਦ ਦੀ ਪਦ ਤੇ ਕਿਹਾ ਸਚ ਦੇਸਾ ਕਿਹਾ ਪਿਜ ਦੇਸਾ ਕਿਹਾ ਗੰਜ ਕਰਮੈ ਕਿਹਾ ਆਪਣੀ ਪਰਮੈ ਕਿਹਾ ਪਿਜ ਲੋਕਾ ਕਿਹਾ ਜੋ ਕਿਸੋ ਕਹਿ ਕੇ ਅਵਦੂਤ ਵਰਣਾ ਕਿਹਾ ਪੂਤ ਕਰਨਾ ਕਿ ਰਾਜਿੰਗ ਪ੍ਰਭਾਂ ਕਿ ਕਰਮੰਗ ਸਜਾਏ ਕਿ ਅਸ਼ੋਕ ਵਰਣਾ ਕਿ ਸਰਵਾ ਕਰਨਾ ਕੇ ਜਗਦੰਗ ਕਰਤੀ ਹੈ ਕਿ ਸਤਰੰਗ ਸਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਾਨ ਉਤਾ ਹੈ ਕਿ ਆਦੋ ਦੇਵ ਹੈ ਕਿ ਆਪ ਦੇਵ ਹੈ ਕਿ ਚਤਰੰਗ ਦਿਨੈ ਕਿ ਚਾਹ ਦਿਨੈ ਕਿ ਰੋਜਿ ਰਜਾ ਕਰ ਹੀ ਮੇਰਾ ਆਸ ਹੈ ਕਿ ਪਾਕ ਬੇਐਬ ਹੈ ਕਿ ਜੈਵਲ ਗੈਬ ਹੈ ਕਿ ਆਪ ਬੁਲ ਗ੍ਰਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਬਣਿਆ ਹੈ ਕਿ ਰੋਜਿ ਰਹਿੰਦਾ ਹੈ ਕਿ ਰਾਜ ਗ੍ਰਹੀਮ ਹੈ ਕਿ ਕਰਮ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਵਤਰ ਮਾਨੇ ਹੈ ਕੇ ਸਰਵਤਰ ਦਾਨੇ ਹੈ ਕੇ ਸਰਵਤਰ ਗੌਣ ਹੈ ਕੇ ਸਰਵਤਰ ਪਾਵਨ ਹੈ ਕੇ ਸਰਵਤਰ ਦੇਸ ਹੈ ਕੇ ਸਰਵਤਰ ਦੇਸ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸਾਜ ਹੈ ਕੇ ਸਰਵਤਰ ਦੀਨਾ ਹੈ ਕੇ ਸਰਵਤਰ ਲੀਨਾ ਹੈ ਕੇ ਸਰਵਤਰ ਜਾਓ ਕੇ ਸਰਵਤਰ ਪਾਓ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਕਾਲ ਹੈ ਕੇ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਪੇਖੀ ਕੇ ਸਰਵਤਰ ਪੇਖੀ ਕੇ ਸਰਵਤਰ ਕਾਜ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਪੁਰਖ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਪੇਸ਼ਾ ਹੈ ਕੇ ਸਰਵਤਰ ਮਾਨੇ ਹੈ ਸਦੈਵ ਪ੍ਰਧਾਨੇ ਹੈ ਕਿ ਸਰਵਤਰ ਜਾਪਿਆ ਹੈ ਕਿ ਸਰਵਤਰ ਸਤਿਆ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕੇ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰ ਕਲੀਮਾ ਕਿ ਪਰਮੰਗ ਹਰੀਮਾ ਹੈ ਕਿ ਆਖਲੋ ਰਾਮਾ ਕਿ ਸਾਹਿਬ ਕਲਾਮਾ ਹੈ ਕਿ ਉਸਨੋ ਵਜੂਆ ਤਮਾਮ ਰਜੂ ਹੈ ਹਮੇਸ਼ਲ ਸਲਾਮ ਹੈ ਸਲੀਕ ਮਦਾਮ ਹੈ ਜਮੀਨ ਸਕਸਾ ਗਰੀਬਲ ਬਰਸਦਾ ਬਲੰਦਰ ਮਕਾਨਾ ਜਮੀਨ ਵਾਲੀ ਜਮਾਨਾ ਹੈ ਤਮੀਨੁਲ ਤਮਾਮ ਹੈ ਰੁਜੂ ਵਾਲ ਨਦਾਮ ਹੈ ਹਰੀਫੁਲ ਅਜੀਮਾ ਰਿਆਇਤ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਪਾਂਗ ਹੈ ਜੀਜਮ ਨਿਵਾਜ ਹੈ ਗਨੀਮਲ ਸਰਾਜ ਹੈ ਨਿਰੁਗਤ ਸਰੂਪ ਹੈ ਤਰਮੋਤ ਵਭੂਤ ਹੈ ਪ੍ਰਕੋਟ ਪ੍ਰਵਾਹ ਹੈ ਸੁਜੋਤ ਸੁਦਾ ਹੈ ਸਦੈਗੁਣ ਸਰੂਪ ਹੈ ਭੇਦੀ ਅਨੂਪ ਹੈ ਸਮਾਲ ਤੋਂ ਪਰਾਜ ਹੈ ਸਦਾ ਸਰਵਸਾਜ ਹੈ ਸਮਾਲ ਤੁਲ ਸਲਾਮ ਹੈ ਸਦੈਗੁਲ ਅਕਾਮ ਹੈ ਨਿਰਵਾਲ ਸਰੂਪ ਹੈ ਗਾਜ ਅਨੂਪ ਹੈ ਓਅੰਕਾਦ ਰੂਪੇ ਨਾਲ ਸਰੂਪ ਹੈ ਅਨਾਂਗੀ ਅਨਾਮੇ ਤਿਰਪੰਗੀ ਦਰਗਾਮੇ ਤਿਰਵਰਗਨ ਤਰਵਾਦੀ ਗੰਜੇ ਰਾਧੇ ਸੁਭੰਗ ਤਿਰਭਾਗੇ ਸੁਸਰਵਾਨ ਰਾਜੇ ਤਿਰਭਗਤ ਸਰੂਪ ਹੈ ਸਜਾ ਸੂਤ ਹੈ ਕਿ ਨਰਕੰ ਪ੍ਰਣਾਸੇ ਪ੍ਰਤਿਉਲ ਪ੍ਰਵਾਸ ਹੈ ਨਿਰੁਗਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭਗਤ ਸਰੂਪ ਹੈ ਪ੍ਰਯੋਗ ਅਨੂਪ ਹੈ ਨਿਰੁਗਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੁਪਤ ਸਰੂਪ ਹੈ ਪ੍ਰਯੋਗ ਅਨੂਪ ਹੈ ਜਾਜ ਜੀ ਸੰਗ ਅਪੰਗ ਹੈ ਅਨੰਗ ਹੈ ਪੇਸ਼ਾ ਲੇਖ ਹੈ ਪਰਮਾ ਕਰਮ ਨਾ ਤੇ ਜੁਗਾਦਿਆਂ ਜੇ ਹੈ ਪੈ ਹੈ ਪੂਜਾ ਪੂਜਾ ਨਾਸ ਉਦਾਸ ਦੰਦ ਹੈ ਬੰਦ ਹੈ ਭਗਤ ਹੈ ਬ੍ਰਗਤ ਨਾਸ ਹੈ ਪ੍ਰਕਾਸ਼ ਹੈ ਨਿਚੰਤ ਹੈ ਸੁਨੰਤ ਹੈ ਲਿਖ ਦੇਖ ਹੈ ਅਲੇਖ ਹੈ ਅਪੇਖ ਹੈ ਟਾਹ ਗਾਏ ਸਮ ਹੈ ਗਮ ਹੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਹੈ ਜਾਦ ਹੈ ਜਰ ਪੁਟ ਛੰਦ ਦਵ ਪ੍ਰਸਾਦ ਸਰਵੰ ਹੰਤਾ ਸਰਵੰ ਜੰਤ ਸਰਵੰ ਖਿਆਤਾ ਸਰਵੰ ਜਾਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਕਰਮੰ ਸਰਵੰ ਕਰਮੰ ਸਰਵੰ ਜੁਗਤਾ ਸਰਵੰ ਮੁਗਤਾ ਰਸਾਵਲ ਛੰਦ ਦਵ ਪ੍ਰਸਾਦ ਨਮੋ ਨਰਕ ਨਾਸ਼ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਪੰਗੰ ਬੂਤੇ ਪ੍ਰਮਾ

ਰਾਜ ਸਰੂਪੇਂਦਰ ਵਾਜ ਬਾਬੂ ਦਯਾਨੰਦੀ ਅਨਾਮੇ ਤ੍ਰਿਪੰਗੀ ਦੁਰਗਾਮੇ ਸਰਿੰਦਰ ਪੰਗੀ ਸਰੂਪ ਸਰਵੰਗੀ ਅਨੁਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਦਰਾ ਨਾ ਦਾਤਾ ਨਾ ਜਾਤਾ ਨਾ ਮਾਤਰ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਰਸਾਕ ਹਰੀ ਕਾ ਮਿੱਤੋ ਨਹੀਂ ਕਹਾਏ ਸਦਾ ਤੁਮ ਪ੍ਰਵਾਹ ਜਾਇਆ ਜਾਏ ਭਗਵਤੀ ਸੰਦ ਤਵ ਪ੍ਰਸਾਦ ਤੇਜਾਰ ਜੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸਰ ਸਲਾਮ ਹੈ ਸਮਾਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਰਹਿੰਦਾ ਹੈ ਕਿ ਰਾਜ ਕਰਿਆ ਗਰੀਬਨ ਕਮਾਲ ਹੈ ਕਿ ਉਸਨੂੰ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਿਖਾਣਾ ਹੈ ਰਾਜ ਲਿਪਕਾਣਾ ਹੈ ਗੁਲਾਮ ਤੁਲ ਪ੍ਰਣਾਸ ਹੈ ਸਮਾਤੁਲ ਨਿਵਾਜ ਹੈ ਗੰਜਲ ਗਨੀਮ ਹੈ ਰਜਾਏ ਕਰੀਮ ਹੈ ਸਮਾਤੁਲ ਜਵਾਹ ਹੈ ਕਿ ਸਾਹਿਬ ਗ੍ਰਾਮ

ਖੰਡ ਸਹਿ ਗਲ ਖੰਡ ਸਹਿ ਪਰਤੇ ਪਰ ਹੈ ਕਰੁਣਾ ਕਰੇ ਜਪਾ ਜਪਾ ਸਪਾ ਸਪ ਹੈ ਅਮ੍ਰਿਤਾ ਅੰਮ੍ਰਿਤ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾਕ੍ਰਿਤ ਹੈ ਧਰਣੀ ਦ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਿਰਨਾਇਕ ਹੈ ਫਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਬਨਾਇਕ ਹੈ ਸਰਵਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦ ਸ਼ਮ

ਦਾਮ ਸਿੰਘ ਸ਼ਾਂਤ ਰੂਪ ਨਮੋ ਪਰਮ ਰਤਨ ਰਤਨ ਰੂਪ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਗ ਜੁਗੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਥ ਇੰਦ ਭੂਤੇ ਅਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਗ ਬੰਕੇ ਬੰਗੀ ਸਰੂਪੇ ਨੰਗੀਏ ਨਾਮੇ ਤ੍ਰਿਭੰਗੀ ਦੁਰਗਾਲੇ ਨੰਗੀ ਕਾਮੇ ਏਕ ਸ਼੍ਰੀ ਛੰਦ ਅਜੇ ਅਲੈ ਪੈ ਅਭੈ ਪੂਵ ਜੁਗਨਾਥ ਕਾਸ਼ ਗੰਜ ਪੰਜ ਲੱਖ ਪਾਸੂ ਅਕਾਲ ਦਿਆਲ ਨੇ ਸਭੇ ਸਭ ਨਾਮ ਕਾਮ ਗਾ ਕਹ ਨਾਥ ਪ੍ਰਮਾਥੇ ਯੋਨੀ ਮੋਨੀ ਨ ਰਾਜੇ ਨ ਗੰਜੇ ਨ ਰੂਪੇ ਨ ਰੇਖੇ ਕਰਮੰਗ ਪਰਮੰਗ ਗੰਜਿਆ ਲੇਖੇ ਕੁਜੰਗ ਪ੍ਰਯਾਤ ਛੰਦ ਨਮਾਸਲ ਪ੍ਰਣਾਮੇ ਸਮਾਸਲ ਪ੍ਰਣਾਸੇ ਵੰਜਲ ਪ੍ਰਣਾਮੇ ਸਮਾਸਲ ਨਿਵਾਸੇ ਨਿਰਗਾਮੰਗ ਬਬੂਤੇ ਸਮਾਸਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਬੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਸ੍ਰੀ ਮੁਲਕ ਨਿੰਦਾ ਸਮਾਸਲ ਨਿਵਾਸੀ ਅਜੈਬ ਬਬੂਤੇ ਵੀ ਜੈਬ ਗਰੀਮੇ ਹਰੀਅੰਗ ਹਰੀਅੰਗ ਗਰੀਮਾ ਗਰੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਪਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਸੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਪਵ ਸੁਭੰ

ਸਰਾਵਕ ਸੁਧ ਸਮੂਹ ਸਧਾਨ ਕੇ ਦੇਨ ਕੁਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਿਨ ਸੁਧ ਸੁਧਾ ਦੇ ਕਿਸਾਨ ਸਮੂਹ ਗਰੇ ਕਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਾਤਰ ਕੋ ਨਦੀ ਸਿਰ ਪ੍ਰਾਨ ਪਤੀ ਕੇ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਨੇ ਕਰਤੀ ਕੇ ਮਾਤੇ ਪਤੰਗ ਜਰੇ ਹਰ ਸੰਗ ਅਨੂਪ ਸੰਗ ਸੁਰੰਗ ਸਵਾਰੀ ਕੋਟ ਤਰੰਗ ਬਰੰਗ ਸਿਖੁਰ ਤੇ ਕੌਣ ਤੇ ਕੌਣ ਗੁਜਾ ਦਿਨਵਾਰੀ ਭਾਰੀ ਭਜਾਨ ਕੇ ਬਹੁ ਫਲੀ ਵਿਦ ਨਿਆ ਵਸੀ ਸੁਨ ਜਾਤ ਵਿਚਾਰੀ ਤੇ ਪਏ ਦੁਗਾ ਪਏ ਭੂਪਤ ਅੰਤ ਕੋ ਨਾ ਗਈ ਪਾਏ ਪਦਾਰੀ ਜੀਤ ਫਿਰੈ ਸਭ ਦੇ ਸੁਧਾਨ ਕੋ ਬਾਜ ਢੋਲ ਮਰਦੰਗਨ ਕਾਰੀ ਗੁੰਜਿਤ ਕੂੜ ਗਜਾਨ ਕੇ ਸੁੰਦਰ ਹਿੰਸਤੈ ਹਜ ਰਾਜ ਹਜ਼ਾਰੀ ਭੂਤ ਭਗੈ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਣ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆਤ ਮਦਾਨ ਸੁਰੰਜਾ ਮੰਨੇ ਮਾਨੇ ਕਬਸੇ ਖੈ ਵੇਦ ਪੁਰਾਣ ਕਤੀਬ ਕੁਰਾਨ ਜਮੀਨ ਜਵਾਨ ਸੁਬਾਨ ਕਿਤੇ ਖੈ ਪਾਉਣ ਹਾਰ ਜਦੀ ਅਵਤਾਰ ਸਭ ਸੁਭ ਚਾਰ ਹਜ਼ਾਰ ਕਦੇ ਖੈ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਭਾ ਦੁਰੰਤ ਦੁਆਸ ਸਾਸ ਨਾ ਦੁਰਜਾਨ ਦਲੈਂਗੇ ਭਾਰੀ ਗਮਾਨ ਪਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿ ਮਨੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਦੇਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰ ਕਿਦਾਰ ਵਸ਼ਈਆ ਦੋਰ ਦਲੇ ਸਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਏ ਕੋ ਜਾਚਕਾ ਨੇਕ ਸਵੇਕ ਦਵਈਆ ਦਾਨਵ ਦੇਵ ਫਨੰਦਨ ਸਾਚਰ ਭੂਤ ਭਵੈਕ ਭਗਵਾਨ ਜਪੈਂਗੇ ਜੀਵ ਜਿਤੈ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸਭ ਥਾਪ ਦਪੈਂਗੇ ਹੁਣ ਪ੍ਰਤਾਪਨ ਬਾਠ ਜੈਤ ਦੋਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਲੋਕ ਜਪੈਂਗੇ ਮਾਨ ਰਵਿੰਦਰ ਗਜਿੰਦਰ ਨਰਾਤ ਬਜੋਨ ਤਰਲੋ ਕੋ ਰਾਜ ਕਰੈਂਗੇ ਬੂਟ ਸਨਾਨ ਗਜਾਦਿਕ ਦਾਨ ਅਨੇਕ ਸੋਮ ਬਰਸਾਏ ਵਰੈਂਗੇ ਬ੍ਰਹਮ ਮਹੇਸ਼ਰ ਬਿਸੁੰਦਰ ਜੀ ਪਾਦ ਅੰਤ ਫਸੇ ਜਮ ਬਾਣ ਕਰੈਂਗੇ ਜੇ ਨਾਰ ਸਰੀ ਪਦ ਕੇ ਬਰਸੈ ਪਗ ਤੇ ਨਾਰ ਫੇਰ ਨਾ ਦੇ ਤਰੇਂਗੇ ਕਹਾਂ ਪਇਓ ਜੋ ਦੋ ਲੋਚਨ ਮੂਮ ਕੈ ਬੈਠ ਰਹੇ ਹੋ ਭਗਚਾਨ ਲਗਾਇਓ ਨਹਾਤ ਫਿਰਿਓ ਰੀਏ ਸਾਤ ਸਮੁੰਦ

ਦੀਨ ਬੰਧ ਦਰਸ਼ਨ ਕੇ ਹੰਤਾ ਤਮਹ ਪੁਰੀ ਚਤੁਰ ਦਸਕੰਤਾ ਅਕਾਲ ਪਾਏ ਬ੍ਰਹਮ ਅੰਬਰ ਦਰਾ ਅਕਾਲ ਪਾਏ ਸਰ ਜੀਵ ਦਰਾ ਅਕਾਲ ਪਾਏ ਕਰ ਵਿਖੇ ਪ੍ਰਕਾਸ਼ਾ ਸਕਲ ਅਕਾਲ ਕਾ ਕੀਆ ਤਮਾਸ਼ਾ।

ਬਣਾਇਓ, ਦੇਵ ਰਹਿਤ ਜਸ਼ਨ ਬਜਾਇਓ। ਆਦਿ ਅੰਤ ਏਕ ਅਵਤਾਰ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੁਸੀਂ ਕੁਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ।

ਪਾਦਰਿਤ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਏਕ ਏਕ ਕੀ ਪੀਰ ਪਛਾਣੈ ਗਲ ਗਲ ਪ੍ਰਵਟ ਪਟ ਪਟ ਕੀ ਜਾਣੈ ਜਾਵਤ ਕਰ ਕਰਾ ਕਰਤਾਰ ਪ੍ਰਜਾ ਦਰ ਦਵ ਦੇ ਅਪਾਰ ਜਬ ਆ ਕਰਮ ਕਰ ਦੋ ਕਬਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ

ਭੇਦ ਭੇਦ ਯਾਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਕਾ ਮੂੜ ਚਾਰਤ ਬੇਦਾ ਜਾ ਕੋ ਬੇਬ ਨ ਪਾਵਤ ਬੇਦਾ ਤਾ ਕੋ ਕਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕੈਦ ਸਦਾ ਸੇਵ ਨਿਰੰਕਾਰ ਕਾ ਜੀਵਤ ਨਹਿ ਪੈਬ ਆਪ ਆਪਣੀ ਮੁਦ ਹੈ ਜੇਤੀ ਵਰਨਤ ਭਿਨ ਭਿਨ ਦੋਹੇ ਜੇਤੀ ਤੁਮਰਾ ਲਖਣ ਜਾਏ ਪਸਾਰਾ ਕਿਸੇ ਵਿਦ ਸਜਾ ਪ੍ਰਸਮ ਸੰਸਾਰਾ ਇੱਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਕਹੀ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੂੰ ਭੂਲ

ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸਾਸ ਸਗਨ ਕੋਈ ਏਕ ਵਾਰ ਜਿੰਦ ਮੈਂ ਸੁਭਾਰਿਆ।

ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਿਗੁਰੂ ਨੇ ਪਾਇਆ ਸਤਿਗੁਰ ਤਾਂ ਪਾਇਆ ਸਾਹਿਬ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ।

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋਗ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੁ ਪਾਵੇ, ਸਦਾ ਸਿਫਤ ਸੁਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ,

ਚੰਡੀਆਂ ਏ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਰਾਧਾਰੋ। ਵਾਜੇ ਪੰਜ ਸ਼ਬਦ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਜ ਦੂਤ ਤੁਧ ਵਸ ਕੀਤੇ।

ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕੰਮ ਟੁੱਟਾ ਤਿਨ ਕਾ ਸਭ ਸੱਚਾ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਰੇ ਫਿਰਿਆ ਤਹਿਤ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਿੰਨਾ ਪਾਉਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ

ਖੇਲਦੇ ਰਾਜੇ ਆਗੂ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਹੋਰ ਨਾਰੇ ਮੁਨ ਜਨ ਅਮ੍ਰਿਤ ਖੋਜ ਦੇ ਅਮ੍ਰਿਤ ਗੁਰ ਤੇ ਪਾਇਆ ਪਾਇਆ ਅਮ੍ਰਿਤ ਗੁਰ ਤੇ ਪਾ ਕੇ ਨੀ ਸਜਾਵਾਂ ਨੂੰ ਵਸਾਇਆ ਜੀ ਜਨ ਸਭ ਦੁੱਧ ਪਾਏ ਕਵੇਖ ਪਰਸਣ ਆਇਆ ਲੱਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁੱਖਾ ਤੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਕਮ ਮਾਰਗ ਚੱਲਣਾ ਲੱਭ ਲੋਕ ਅਹੰਕਾਰ ਬ੍ਰਿਜਣਾ ਬਹੁਤ ਨਾ ਹੀ ਬੋਲਣਾ ਕੰਨ ਦਿੱਤੀ ਵਾਲ ਨੇ ਕੀ ਇਹ ਮਾਰਗ ਜਾਣਾ ਗੁਰ ਪ੍ਰਸਾਦੀ ਜਨੀ ਆਪ ਦਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾਂ ਸਲਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇਂ ਚੱਲਾਂ ਜਿਨ੍ਹਾਂ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਤੇ ਆਵੇ ਜਿਸਨੋਂ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਜਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪ੍ਰਗਟ ਹੋਏ ਸੀ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪ੍ਰਗਟ ਹੋਏ ਗੁਰਮੁਖ ਜਿਨੀ ਧਿਆਇਆ ਭਗਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਭਗਤ ਸੰਗਤ ਸਭਾਈਆ ਕਹਿੰਦੇ ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਜਨ ਉਪਜੈ ਗੁਣ ਸਜੇ ਸਹ ਸਨ ਜਾਏ ਨਾ ਜਾਏ ਸਹ ਸੰਗਤ ਸੰਜ ਮਰਾਏ ਕਰਮ ਕਮਾਏ ਸਹ ਸਜੀ ਮਲੀ ਨਾਏ ਕਹਿ ਸੰਜ ਤੁਰ ਜਾਏ ਮਨ ਦੋਵੋ ਸ਼ਬਦ ਲਾ ਗੁਆਰ ਸਿਰ ਆਉਂ ਚਿੱਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਿੱਧੇ ਨਾਲੇ ਰਾਜੀ ਦਿਨੀ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ ਨਾ ਜਾਈ ਨਾ ਜਾਈ ਸਹਿ ਸਕਤ ਸਨ ਮਰੇ ਕਰਮ ਕਮਾਈ ਸਹਿ ਸਹਿਜੀ ਮਲੀਣ ਹੈ ਕਰ ਸੰਜ ਧੋਖਾ ਜਾਈ ਮਨ ਧੋਬੋ ਸ਼ਬਦ ਲਾ ਗੁਆਰ ਸਿਰ ਹਾਂ ਚਿੱਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਜਿਨੀ ਜਨਮ ਜੂਏ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋਗ ਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾ ਹੀ ਫਿਰ ਜੋ ਬੇਤਾ ਲਿਆ ਕਹੇ ਨਾਨਕ ਜਿਨ ਸੱਚ ਦਜਿਆ ਕੂੜੇ ਲਾ ਗਏ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੇ ਨਾ ਹੀ ਮਨ ਸੋ ਸੱਚ ਸਮਾਣੀ ਜਨਮ ਰਤਨ ਖਟਿਆ ਭਲੇ ਸੇਵਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ ਜੀ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤਮਾ ਸੰਭਾਲੇ ਛੱਡ ਸੋ ਰਹੇ ਪਰਣੇ ਗੁਰਮਨੇ ਉਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਉਹਦੇ ਕੀਆਂ ਜਾਏ ਨੇਕ ਜੋ ਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਲ ਕਰਨੀ ਸਤਿਗੁਰ ਸਭ ਸੁਣਾਈ ਕਹਿ ਨਾਨਕ ਵਿਚਾਰ ਦੇਖੋ ਵੇਣ ਸਤਿਗੁਰ ਮੁਕਤ ਨਾ ਪਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਵਾਰ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਔਰ ਕੱਚੀ ਹੈ ਬਾਣੀ ਬਣਦੇ ਕੱਚੀ ਸਤਿਗੁਰੂ ਅੱਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਹੁੰਦੇ ਕੱਚੇ ਕੱਚੀਆਂ ਬਾਣੀ ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ ਚਿਤ ਜਨ ਕਹਿ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਇਆ ਸਮਾਉ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਜਿਹੜਾ ਉਹ ਸਿਵ ਸ਼ਕਦਾ ਪੋ ਪਾਈ ਗਏ ਕਰਦਾ ਆਪੇ ਉਗੁੰਬਰਦਾਏ ਉਗੁੰਬਰਦਾਏ ਆਪ ਦੇਖਿਆ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨ ਆਪ ਕਰੇ ਸੋ ਹੋਵੇ ਏਕ ਸਿਉਂ ਲਿਵ ਲਾਏ ਕਹੇ ਨਾਨਕ ਆਪ ਕਰਤਾ ਪਿਉ ਗੁੰਮ ਜਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਦੱਤੈ ਸਾਰ ਨਾ ਜਾਣੀ ਦੱਤੈ ਸਾਰ ਨਾ ਜਾਣੀ ਗੁਰੂ ਬਾਜੋਂ ਦੱਤੈ ਸਾਰ ਨਾ ਜਾਣੀ ਦੇਹੀ ਗੁਣੀ ਸੰਸਾਰ ਬ੍ਰਹਮ ਸੁਖਾ ਸੁਤਿਆ ਰਹਿਣ ਬਿਆਣੀ ਗੁਰ ਕਿਰਪਾ ਤੇ ਸੀ ਜਨ ਜਾ ਕੇ ਜਨ ਹਰ ਮਨ ਵਸਿਆ

ਕਹੇ ਨਾਨਕ ਸੋਦਤ ਪਾਏ, ਜਿਸ ਨੂੰ ਆਣ ਦਿਨ ਹਰਿ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਗਮਨ ਵਿਸਾਰੀਐ, ਮਨੁ ਕੇ ਵਿਸਾਰੀਐ ਵਰਦਾਤਾ, ਜਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪਵਨ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖਾ ਸੰਭਾਲੀਐ, ਕਹੇ ਨਾਨਕ ਵਰਦਾਤਾ, ਸੋ ਕਿਉਂ ਮਨੁ ਵਿਸਾਰੀਐ। ਜੈਸੀ ਅਗਨ ਉਦਰ ਮੈਂ, ਜੈਸੀ ਬਾਰ ਮਾਇਆ, ਮਾਇਆ ਗੰਧ ਵੇਖੋ ਜੇ ਹੀ ਕਰਦੇ ਖੇਦ ਰਜਾਇਆ।

ਜਾਤ ਇਸ ਬਾਣਾ ਤਾਂ ਜੰਮਿਆ ਪਰਿਵਾਰ ਪਲਾ ਪਾਇਆ ਲਿਆ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਕਾਇਆ ਇਹ ਮਾਇਆ ਜਿ ਥਰ ਵਿਸਰੈ ਮੋਖ ਜਾ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬਲਾ ਕਿਸਨੀ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰੂ ਜੀ ਮਿਲਾਏ।

ਹਰ ਰਸ ਪਾਏ ਪੱਲੇ ਪੀਏ ਹਰ ਰਸ ਮੈਂ ਪਾਉਣਾ ਕ੍ਰਿਸ਼ਨਾ ਲਾ ਗਿਆ ਏਹੀ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸਿਆ ਏ ਕਹਿ ਨਾਲ ਗੋਰਾ ਨਿਰਸ ਵਿਸਰੇ ਜਾਰ ਵਸੈ ਮਨ ਆਈ ਹੇ ਸ੍ਰੀ ਰਾਮ ਮੇਰਿਆ ਹਰ ਤੁਮ ਅਯੋਧ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਧ ਰੱਖੀ ਤੁਹਾਡੇ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਈ ਜਗਤ ਦਿਖਾਇਆ

ਆਇਆ ਕਹਿ ਨਾਨਕ ਸ੍ਰੇਸ਼ ਗਾਉਂ ਰਚਿਆ ਜੋਤ ਰਾਖੀ ਦਾ ਤੂੰ ਜਗ ਮੈਂ ਆਇਆ। ਮਨ ਜਾਓ ਪਿਆ ਪ੍ਰਭ ਆਗਮ ਸੁਣਿਆ, ਹਰ ਗਾਓ ਮੰਗਲ ਗਾਓ ਸਜੀ ਗ੍ਰਹਿ ਮੰਦਿਰ ਬਣਿਆ, ਹਰ ਗਾਓ ਮੰਗਲ ਸਜੀ ਸੁਖ ਦੁੱਖ ਨਾ ਵਿਆਪੇ। ਗੁਰਚਰਨ ਲਾਗੇ ਦਿਨ ਸੁਭਾ ਕੇ ਆਪਣਾ ਪਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੁਗ। ਹੇ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕੇ ਸ੍ਰੀ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉਂ ਚੱਕ ਲਾਇਆ। ਏ ਨੇਤਰ ਮੇਰੇ ਹਰ ਤੁਮ ਮੈਂ ਜੋ ਤਰੀ, ਹਰ ਬਿਨੇ ਵਰ ਨਾ ਦੇਖੋ ਕੋਈ, ਹਰ ਬਿਨੇ ਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਲਿਆ ਇਹ ਵੇ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਨਾ ਵੇਖਾ ਹਾਇ ਕਹਿ, ਹਰ ਬਿਨੇ ਵਰ ਨਾ ਕੋਈ, ਕਹਿ ਨਾਨਕੇ ਨੇ ਤਰ੍ਹਾਂ ਦਿਸੇ ਸਤਿਗੁਰ ਮਿਲਿਆ ਬਦਰੈਟ ਹੋਈ। ਏ ਸ਼ਰਵਣੋ ਮੇਰੇ ਹੋ ਸੱਚ ਸੁਣਦੇ ਨੋ ਬਿਠਾਏ, ਸੱਚ ਸੁਣਦੇ ਨੋ ਬਿਠਾਏ, ਸਰੀਰ ਲਾਏ ਸੁਣੋ ਸਤਿਵਾਣੀ, ਜੈਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ।

0: ਦੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਹੋਲੀ ਆਪਣੇ ਆਪਾਂ ਜਵਾਬੀ ਨੇ ਚੋਣਾ ਹੋਈ ਕੁਦਰਤਾ ਜੀ ਹੈ ਪਰ ਆਸਮ ਲਿਖੋ ਚਾ ਦਾਤਾ ਕਰਤਾ ਤੂੰ ਤੁਸੇ ਰਹਿ ਕਰੇ ਪਸਾਓ ਤੂੰ ਜਾਣੋ ਇਸ ਹਸਤੇ ਦੇ ਲੈ ਸਹਿਜ ਨਿਕਵਾਓ ਕਰ ਆਸਨ ਲਿਖੋ ਚਾਓ ਕਰ ਆਸਨ ਲਿਖੋ।

0: ਧਰਮ ਬਹਾ ਲਿਆ, ਧਰਮ ਬਹਾ ਲਿਆ, ਧਰਮ ਬਹਾਲਿਆ।
1: ਪੌੜੀ ਨਾਨਕ ਜੀ ਉਹ ਪਾਏ ਕਹਿ ਲਿਖ ਨਾਵੇ ਧਰਮ ਬਹਾ ਲਿਆ। ਉੱਥੇ ਸੱਚੇ ਹੀ ਸਚ ਨਿਬੜੇ ਚਨ ਵਸਕੜੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੁੱਧ ਚੱਲਿਆ। ਤੇਰਾ ਰੈਰ ਤੇ ਸੇ ਜਿਨ ਗਏ ਹਾਰ ਗਏ ਸਿੱਠ ਦਿਨ ਵਾਲਿਆ। ਲਿਖਣਾ ਵੈ ਧਰਮ ਬਹਾਲਿਆ, ਲਿਖਣਾ ਵੈ ਧਰਮ ਬਹਾਲਿਆ।

ਪੌੜੀ ਆਪਣੇ ਭੋਗ ਭੋਗ ਕਹਿ ਹੋਏ ਭਸਮੜ ਪਹੁੰਚਦਾਇਆ ਵੱਡਾ ਹੋਆ ਜ਼ਮੀਂਦਾਰ ਦਲ ਸੰਗਲ ਖੱਤ ਲਾਇਆ ਅੱਗੇ ਕਰਨੀ ਬਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਸਾਉ

ਗੁਰਕਰਮ ਜਿਨਾ ਕੋਚਿਤ ਪਾਇਆ ਤਾਂ ਕਨੀ ਖਸੀ ਤੇ ਆਇਆ ਇਹਨਾਂ ਜਨਤਾ ਕੇਵਸ ਕਿਸ਼ਨਾਹੀ ਸੁਧਵੇ ਕੀ ਜਗਤ ਉਪਾਇਆ।

0: ਜਦ ਦੇਖ ਸੁਲੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੂ ਤ੍ਰਿਕੋਚ ਭਗਤ ਸਮਾਦੂ ਮੁਕਚੋਠ ਬੂਕੂ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲਮਾਲਾ ਤਿਲ ਲਾਟੰ ਦੋ ਸੋਤੀ ਬਸਤਕ ਪਾਟੰ।

ਹਸਵੇ ਪਾਵੇ ਸੋ ਕਰੇ ਮਨੋ ਚੁੰਡਿਆ ਸੋ ਫਲ ਪਾਏ ਸੀ ਸਾਦਰ ਦੇ ਪੈਂਦਾ ਜਾਏ ਸੀ ਸਾਦਰ ਦੇ ਪੈਂਦਾ ਜਾਏ ਸੀ ਕੋਈ ਗਾਵੇ ਰਾਗੀ।

ਸਵਾਰਿਆ ਉੱਠੇ ਮੰਡ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰਾਇਆ ਦੇ ਸਲ ਫੁਰਨ ਸਾਰਿਆ ਜਰਿਆਈ ਜੋ ਬਣ ਹਾਰਿਆ ਜਰ ਆਈ।

0: ਨੌਣ ਸਿਪਾਹੀਆਂ, ਨੌਣ ਸਿਪਾਹੀਆਂ, ਨੌਣ ਸਿਪਾਹੀਆਂ।
1: ਫੌਜੀ ਸਤਿਗੁਰ ਵੱਡਾ ਪਰਸਾ ਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਨਦਰੀ ਆਈਆਂ, ਜਾਂ ਜਿਸ ਥਾਣਾ ਕਾਮਨ ਵਸਾਈਆਂ, ਕਰ ਹੁਕਮ ਮਸਤ ਹੱਥ ਧਾਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ, ਸਹਿ ਪਿੱਛੇ ਨੌਣ ਸਿਪਾਹੀਆਂ, ਸਹਿ ਪਿੱਛੇ ਨੌਣ ਸਿਪਾਹੀਆਂ।

0: ਨਾਲ ਲੁੱਟੀਏ ਨਾਲ ਲੁੱਟੀਏ ਨਾਲ ਲੁੱਟੀਏ
1: ਪੌੜੀ ਸਭ ਤੋਂ ਆਖਿਆ ਪਰਾਜ ਨਹੀਂ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪ ਹੀ ਰੇਖਾ ਸੁਣਦੀ ਹੈ ਡਰ ਹੈ ਜਗ ਤਾਂ ਸਾਹਿਤ ਗਰਭ ਹੁੰਦੀ ਹੈ ਬੰਦਾ ਕਿਸੇ ਨਾਚੀਏ ਪਤਿ ਇਹੋ ਬੁਝੀਏ ਮੂਰਖ ਨਾਲ ਨਾ ਬੁਝੀਏ ਮੂਰਖ

ਪੌੜੀ ਆਪੇ ਹੀ ਬਰਾਸੀ ਓਕਲ ਆਪੇ ਹੀ ਸਹਿਕਾਰੀ ਹੈ ਦੇਖੇ ਕੀਤਾ ਆਪਣਾ ਤਰਕ ਕੀ ਪੱਕੀ ਸਾਰੀ ਹੈ ਜੋ ਆਏ।

ਨਾਨਕ ਏਕੀ ਬਹਾਰੀ ਹੋ ਦੂਜੀ ਨਾਹੀਂ ਜਾਏ। ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIS ਦੇ 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਆਦਿ ਆਦਿ ਗੁਰ ਏ ਨਮਹ ਜੁਗਾਦਿ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੁਮ ਹਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਰ ਕੀਨੇ ਰਾਮ ਨਾਮ ਇਕ ਆਖਿਰ ਕਿਨਕਾ ਏਕ ਜਿਸ ਜੀਵ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕੋ ਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨੁਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ

ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨੰਦਿਨ ਜਾਗੇ, ਨਾਨਕ ਸਿਮਰਨ ਪੂਰੈ ਭਾਗੇ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹਵਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗੇ ਵੇਦ ਉਪਾਏ, ਹਰ ਸਿਮਰਨ ਪਹਿ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਤਹਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਇੰਦਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ।

ਜਹ ਮਹਾ ਭਿਆਨ ਦੂਤ ਜਮਦਲ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੈ ਅਤਿ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਖ ਕਨੇ।

ਸੁਹੇਲਾ ਤਹ ਹਰ ਨਾਮ ਸੰਗ ਹੋ ਤੋ ਸੁਹੇਲਾ ਐਸਾ ਨਾਮ ਮਨਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤਿ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨੇਕ ਬਿਘਨ ਜਹ ਆਇਆ।

ਸੰਗ ਤੋ ਸਾਜ ਪੈੜੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾ ਪੰਥ ਤੇਰਾ ਕੋ ਨਾ ਸਿਨਿਆਨੂ, ਹਰ ਕਾ ਨਾਮ ਤਹਿ ਨਾਲ ਪਿਛਾਨੂ। ਜਹ ਮਹਾ ਭਯਾਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਪਰਿਸ਼ਾਮ। ਜਹਾਂ ਤ੍ਰਿਖਾ ਮਨ ਤੁਜ ਆਕਰਖ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਜਨ ਰਾਤ, ਹਰ ਹਰ ਔਖਦ ਸਾਧ ਕਮਾਤ।

ਜਨਕ ਮੁਕਤਿ ਜੁਗਤਿ ਹਰ ਕੈ ਨਾਮ ਜਨਕ ਤ੍ਰਿਪਤਿ ਭੁਗਤਿ ਹਰ ਕਾ ਨਾਮ ਜਨਕ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨਕ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪੇ ਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰ ਪ੍ਰਤਾਪੇ ਜਨ ਅਵਰ ਨ ਜਾਣੀ ਓਤੇ ਪੋਤੇ ਜਨ ਹਰ ਰਸ ਰਾਤੇ ਸੁਨ ਸਮਾਧੇ ਨਾਮ ਰਸ ਮਾਤੇ ਆਠ ਪਹਿਰ ਜਨ ਹਰਿ ਹਰਿ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤਿ ਬਹੁ ਕਰੇ ਨਾ

ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਪੂਜ

ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮਦਾਨ। ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨਾ ਜਾਵੈ। ਹਰ ਕੇ ਨਾਮ ਸਮਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ। ਸੋਚ ਕਰੈ ਦਿਨਸ ਅਰ ਰਾਤੇ, ਮਨ ਕੀ ਮੈਲ ਨਾ ਤਨ ਤੇ ਜਾਤੇ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਪਹੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹਮੂਚ। ਬਹੁਤ ਸਿਆਣਪ ਜਮਕਾ ਪਹੁ ਵਿਆਪੈ, ਅਨਕ ਯਤਨ ਕਰ ਤ੍ਰਿਸਨ ਨਾ ਤ੍ਰਹਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹ ਨਹੀਂ ਸਿਝੈ। ਝੂਠਸ ਨਾਹੀ ਉਪਯਾਲ, ਮੋਹੇ ਵਿਆਪਹਿ ਮਾਇਆ ਜਾਲ, ਅਵਰ ਕਰਤੂ ਤੇ ਸਗਲੀ ਜਮ ਡਾਨੈ।

ਸੀਗਾਰਿਆ ਗਰਭ ਅਗਨ ਮਹਿ ਜਿਨ ਹੈ ਉਬਾਰਿਆ ਬਾਰ ਵਿਵਸਥਾ ਤੁਝ ਪਿਆਰ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲਿਹੋ ਤਉ ਨਾਨਕ ਸੀਜਹਿ ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਗ ਹੱਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ।

ਵੈਦਰਗਹਿਮਾਨ ਤਿਸਹ ਬਿਸਾਰੇ ਮੁਗਧ ਅਜਾਨ ਸਦਾ ਸਦਾ ਇਹੋ ਭੂਲਨਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆਗੇ ਕੌਡੀ ਸੰਗ ਰਚੈ ਸਾਧ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪ੍ਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਬਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਿਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤੇ ਲੋਕ ਪਚਾਰਾ ਕਰੈ ਦਿਨ ਰਾਤੇ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੈ।

ਮਾਰਗ ਪਾਵੈ, ਕਰ ਗਹਿਲਿਹੁ ਓੜ ਨਿਭਾਵੈ। ਕਹਾਂ ਬੁਝਰ ਤੇ ਬੂਝੈ ਡੋਰਾ, ਨਿਸ ਕਹੀਐ ਤਾਉ ਸਮਝੈ ਪੋਹਰਾ। ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤਾਉ ਭੀ ਸੁਰ ਭੰਗ। ਕਹਿ ਤੁੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਮਨ। ਕਰਤਾਰ ਕਰੁਣਾਮੈ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈ ਰਾਈ ਤਾਸੋ ਪ੍ਰੀਤ। ਬਲੁਆ ਕੇ ਗ੍ਰਹਿ ਭੀਤ।

ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਪਹਾ ਤੇ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਿਛਤਾਵੈ ਜੋ ਦਿਸੈ ਸੋ ਚਾਲਨਹਾਰ ਲਪਟ ਰਹੋ।

ਮਿਥਿਆ ਤਨ ਤਹਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੁਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸੋ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਾਪੇ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਬ ਕੋ

ਪਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪੇ ਕਰਤ ਨਬੇਰਾ ਕਿਸੈ ਦੂਰ ਏ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਪਹਾਵੈ ਤਿਸ ਲੈ ਲੜ ਲਾਏ ਥਾਨ ਥਨੰਤਰੇ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ।

ਕਰੇਹ ਜਿਹ ਪ੍ਰਸਾਦ ਆਪੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ

ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ। ਸਾਧ ਕਾ ਸੰਗ ਅਗੋਚਰ ਮਿਲੈ, ਸਾਧ ਕਾ ਸੰਗ ਸਦਾ ਪਰਫੁੱਲੈ, ਸਾਧ ਕਾ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕਾ ਸੰਗ ਮਨੋਹਰ ਬੈਨ, ਸਾਧ ਕਾ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕਾ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨਾ ਕਬਹੂਤ ਹਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੂਚੈ।

ਗਤ ਭਈ ਹਮਾਰੀ ਸਾਰ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਨ ਹੈ ਜੇਤਾ ਸੁਨ ਹੈ ਤੇਤਾ ਬਖਿਆਨ ਹੈ ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇ

ਗੁਨਾਓ ਨਾਨਕ ਜਿਉਂ ਪਾਪਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕਹਿ ਮਾਨੇ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀਂ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ।

ਬ੍ਰਹਮ ਗਿਆਨੀ ਕੀ ਸਬੂ ਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਹਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਾ ਨਾਹੀ ਧੰਧਾ ਬ੍ਰਹਮ ਗਿਆਨੀ ਲੈ ਤਹਾਵਤ ਬੰਧਾ ਬ੍ਰਹਮ ਗਿਆਨੀ ਕਾ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕਾ ਰੰਗ ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਹੂੰ ਬੁੱਧ ਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਕਹਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਟ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈਐ ਬ੍ਰਹਮ ਗਿਆਨੀ ਕਾ ਬਾਲ ਬਲ ਜਾਈਐ ਬ੍ਰਹਮ ਗਿਆਨੀ ਕਾ ਖੋਜਹਿ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਾ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੇ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਾਤੇ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਰ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀਵ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭੂ ਪਰਿਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਉ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਏ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗ ਤੇ ਕੀਰਤਨ ਸੰਗ ਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਹ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਵਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਾ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨਾ ਆਵੈ ਬੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਹੁ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮਹਿ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਤਹਰੈ ਪਾਸ ਪ੍ਰੇਤ ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗ ਤੇ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਾਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਹੇ ਤਿਨ ਪਾਇਆ ਸਦਾ ਨਿਗਟੇ ਨਿਗਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗ ਤੇ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਉ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗ ਤੇ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਓ ਆਪੇ ਕਰਨ ਕਰਾਮਨ ਜੋਗ ਪ੍ਰਭ ਭਾਵੈ ਸੋਈ ਫਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਹੇ।

ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸ ਅੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸ਼ੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਤਹਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿੰਦਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭੂਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀਵਹਿ ਮਰਹੇ, ਕਈ ਕੋਟ ਬਹਜੋਨੀ ਫਿਰਹੇ, ਕਈ ਕੋਟ ਬੈਠ ਹੀ ਖਾਹੇ, ਕਈ ਕੋਟ ਘਲ ਹੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਤੇ, ਆਤਮ ਮਹਿ ਪਾਰ ਬ੍ਰਹਮ ਨਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗ ਹੈ ਸਤਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ, ਜਿਨ ਕਾ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ।

ਕਈ ਕੋਟ ਤਤ ਕੇ ਬੇਤੇ ਸਰਾ ਨਿਹਾਰ ਹੈ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵ ਹੈ ਅਮਰ ਪਹਿ ਸਦ ਸਦ ਹੀ ਜੀਵ ਹੈ। ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿਜ ਸਮਾਵ ਹੈ। ਆਪਣੇ ਜਨ ਕਾ ਸਾਸੇ ਸਾਸੇ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ। ਨਾਨਕ ਤਿਸ ਬਲਿਹਾਰਣ ਜਲ ਥਲ ਮਹੀ ਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ। ਖਿਨ ਮਹਿ ਥਾਪਿ ਉਥਾਪਨ ਹਾਰਾ ਅੰਤ ਨਹੀਂ ਕਿਸ ਪਾਰਾ ਵਾਰਾ। ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ। ਨਾਨਕ ਸਭ ਮਹਿ ਰਹਿਆ ਸਮਾਈ। ਪ੍ਰਭ ਪਹਾਵੈ ਮਾਨੁਖ ਗਤ ਪਾਵੈ ਪ੍ਰਭ ਪਹਾਵੈ ਤਾਂ ਪਾਥਰ ਤਰਾਵੈ। ਪ੍ਰਭ ਪਹਾਵੈ ਬਿਨ ਸਾਸ ਤੇ ਰਾਖੈ ਪ੍ਰਭ ਪਹਾਵੈ ਤਾਂ ਹਰ ਗੁਣ ਭਾਖੈ। ਪ੍ਰਭ ਪਹਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਣ ਵਿਚਾਰੈ। ਦੁਹਾਂ ਸਿਰਿਆ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ। ਜੋ ਪਹਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹੋ ਮਾਨੁਖ ਤੇ ਕਿਆ ਹੋਇ ਆਵੈ ਜੋ ਤਿਸ ਭਾਵੈ ਸੋਈ ਕਰਾਵੈ। ਸਕੈ ਹਾਥ ਹੋਏ ਤਾਂ ਸਭ ਕਿਸੇ ਲੇ ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਣ ਆਪ ਬਚੈ। ਪਰਮੇ ਭੂਲਾ ਦਹਿ ਜਿਸ ਭਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ। ਖਿਨ ਮਹਿਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਾਣਾ ਗਣੈ ਜਗਦੀਸ਼। ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ। ਇਸ ਕਾ ਬਾਲ ਨਾਹੀ ਇਸ ਹਾਥ ਕਰਮ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ। ਕਬੂ ਊਚ ਨੀਤ ਮਹਿ ਬਸੈ ਕਬੂ ਸੋਗ ਹਰਖ ਰੰਗ ਹੱਸੈ। ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ। ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਪਹਾਤੇ। ਕਬੂ ਸੋਏ ਰਹਿ ਦਿਨ ਰਾਤੇ ਕਬੂ ਮਹਾ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ। ਕਬੂ ਹੋਏ ਬਹਿ ਬੜ ਰਾਜਾ ਕਬਹੋ ਭਿਖਾਰੀ ਨੀਚ ਕਾ ਸਾਜਾ। ਕਬੂ ਅਪ ਕੀਰਤ ਮਹਿ ਆਵੈ

ਤਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਵੈ ਨਚਾਵੈ, ਜੋਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗ ਤੇ ਹੋ ਪਾਵੈ, ਉਸ ਅਸਥਾਨ ਤੇ ਬਹਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਕਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤਿ ਸਮਾਨਾ, ਮਿਟ

ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮ ਕਾਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੈ ਨਾਨਕੀਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ੇ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਤਹਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹਿੰਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕੋਉ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਹ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਂ ਛੂਟੈ ਸਹਸ ਘਟੇ ਲੱਖ ਕੋ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪੇ ਖਾਪੇ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪੇ ਕਰਨ ਕਰਾਮਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ ਕਰੇ

ਸਾਤੇ ਸਾਤੇ ਸਾਤੇ ਪ੍ਰਭ ਸਵਾਮੀ ਗੁਰ ਪ੍ਰਸਾਦਿ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਹਟ ਕਹਟ ਸੁਨੇ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਓ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਕਹੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੇ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਪਹਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਪਹਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਜਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਾ ਉਦਿਆਨ ਪਰਮਹੀਆ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਹਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਂਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੈ ਇਕੇਲਾ ਜੋ ਬੁਆੜ ਤੇਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਤਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਰ ਤਿਸਕੇ ਉਹ ਕਰਨਾ ਹਾਰ ਸਦਾ ਸਦਾ ਤਿਸਕਾ ਨਮਸਕਾਰ ਪ੍ਰਭ ਕੀ ਉਸ ਤੇ ਕਰਹੋ ਦਿਨ ਰਾਤ ਤਿਸਹ ਤੇ ਆਵਹ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨਾ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨਪ ਸੁਰ ਜਨਹੋ ਸਿਮਰਹੋ ਹਰਿ ਹਰਿ ਰਾਏ ਏਕ ਆਸ ਹਰ ਮਨ ਰੱਖਹੋ ਨਾਨਕ ਦੁਖ ਭਰਮ ਪਹੁ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਸੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਆ ਰਹਿ ਅਘਾਏ ਬਹੁਰ ਨਾ ਤ੍ਰਿਸਨਾ ਲਾਗੈ ਆਏ ਮਾਰੈ ਰਾਖੈ ਏਕੋ ਆਪੇ ਮਾਨੁਖ ਕੈ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਾਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸ ਤੇ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ

ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉੱਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਹੰਤ ਗਣੀ ਸੰਸਾਰ ਮਨ ਤਾਨੇ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕੋ ਏਕ ਪਛਾਨੈ ਇਹ ਤੁਤ ਕੀ ਉਹ ਸੋਝੀ ਜਾਣੈ ਨਾਮ ਸੰਗੇ ਜਿਸ ਕਾ ਮਨ ਮਾਨਿਆ ਨਾਨਕ ਕਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਹਸਥਮੈ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗੈ ਦੂਖ ਜਿਸ ਕਾ ਹਰ ਪ੍ਰਭ ਮਨ ਚੇਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਇਸ ਮਾਇਆ ਸੋਧਤ ਸੋਧਤ ਸੋਧਤ ਸੀਝਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪੇ ਸਕਲ ਮਹਿ ਆਪੇ ਅਨਕ ਜੁਗਤੇ ਰਾਚੇ ਥਾਪੇ ਉਥਾਪੇ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰੇ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰਹਿ ਵੱਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ।

ਮੇਰੇ ਸਦਾ ਹਰ ਜਾਪੇ ਅਬਨਾਸੀ ਪ੍ਰਭ ਆਪੇ ਆਪੇ ਆਪਣ ਕੀ ਆ ਕਛੂ ਨਾ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਾਤੇ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀਆ।

ਜੋ ਮਹਾ ਉਦਿਆਨ ਮਹਿਮਾਰ ਗੁਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਮਨਹਾਰ ਅਵਰ ਤਿਆਗ ਤੂ ਤਿਸ ਸਹਿਚਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਹਿ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ।

ਕਰੋ ਇਸਨਾਨ, ਸਾਧ ਉਪਰੇ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੂਖ ਨਾਨਕ ਤਿਹ ਪਾਇਆ, ਨਿਰਤਕ ਕੋ ਜੀਵਾਲ ਨਹਾਰ, ਭੂਖੇ ਕੋ ਦੇਵਤ ਆਧਾਰ, ਸਰਬ ਨਿਧਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਸ ਤਿਸਕਾ ਹੋ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ।

ਸੰਗ ਉਧਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਾਤੇ ਜਾਕਾ ਸਤ ਅਸਥਾਨ ਪੁਰਖ ਸਾਤੇ ਕੇਵਲ ਪ੍ਰਧਾਨ ਕਰਤੂਤ ਸਾਤੇ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤੇ ਸਤ ਕਰਣੀ ਨਿਰਮਲ ਨਿਰਮਲੀ ਜਿਸ ਹੈ ਬੁਝਾਈ ਤਿਸ ਹੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਾਤੇ ਨਾਨਕ ਗੁਰਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾਕ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਕੀ ਗਤ ਹੋਏ ਆਪ ਸਾਤੇ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਾਤੇ ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ ਅਵਰਨਾ ਬੂਝੇ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਪਹਿ ਬਿਸਮ।

ਕੀਤਾ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟਿ ਲਾਖੈ ਜਿਸ ਕਾ ਸਾਸ ਨ ਕਾਢਤ ਆਪੇ ਤਾਕ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਪਹਾਂ।

ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਇਸ ਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਾਰੇ ਕਛ ਨਾ ਜਨਾਵੈ ਹਰਿ ਹਰਿ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸੇ ਤਿਸ ਸੇਵਕ ਕੇ ਕਾਰਜ ਰਾਸੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋ ਤੇ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤਿ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨੇਕ ਵਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀਅ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਾਨ ਜਨਮ ਹੈ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ ਸਹਸ ਸਿਆਣਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਹੇਰਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ।

ਏਕ ਉਸਤਤਿ ਅਨੇਕ ਸਤਿ ਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰਹੇ ਸਰਬਲਿਹਾਰੀ ਸਰਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ

ਨਾਨਕ ਪਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅਨੰਦ ਪਹਿ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਹ ਦੇ ਮਨ ਤੇ ਖੈ ਨਸੇ ਜਿਸ ਕਾਸਾ ਤਿਨ ਕਿਰਪਾ ਧਾਰੀ ਸਾਧ ਸੰਗੇ ਜਪ ਨਾਮ ਮੁਰਾਰੀ ਹਿਤ ਪਾਈ ਚੂਕੇ ਭਰਮ ਗਮਨ ਸੁਨ ਨਾਨਕ ਹਰਿ ਹਰਿ ਜਸ ਸ੍ਰਵਨ ਨਿਰਗੁਣ ਆਪੇ ਸਰਗੁਣ ਭੀ ਓਹੀ ਕਲਾ ਤਹਾਰੇ ਜਿਨ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪ ਬਨਾਏ ਆਪਣੀ ਕੀਮਤ

ਭਗਤ ਕਰੋ ਪ੍ਰਭ ਕੀ ਨਿਤਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟਿ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧਕੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਦਿਨ ਲਿਵਲਾਗ। ਬੁਢਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਹੀ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀ ਨੋ ਸਦਾ ਨਿਹਾਲ। ਬੰਧਨ ਕਾਟੇ ਮੁਕਤ ਜਨ ਪਹਿਆ, ਜਨਮ ਮਰਨ ਦੁਖ ਭਰਮ ਗਇਆ। ਇਸ਼ਕ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਰ ਸੰਗ ਹਜੂਰੀ।

ਹੈ। ਸੋਕ ਬਿਸਰੈ ਜੇ ਬਿਖਤੇ ਕੱਢ, ਜਨਮ ਜਨਮ ਕਾ ਟੂਟਾ ਗੰਢ, ਗੁਰ ਪੂਰੈ ਤਾਤ ਇਹੈ ਬੁਝਾਇਆ, ਪ੍ਰਭ ਪਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪਹੋ ਹਰਿ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹਿ ਨਾਮ ਜਪਾਵਹੋ। ਭਗਤ ਭਇ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂਰਤ ਜਾਤ ਪਾਏ ਬਿਸਰਾ।

ਜਗਦੀਸ ਤਹ ਛਲ ਛੇਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹਿ ਭੂਖ ਕਮਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪਹਿ ਪ੍ਰਵੀਨ ਤਹ ਬੇਦਕ ਤੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰਤ ਹਰੈ ਤੋ ਸਗਨ ਅਪਸਗਨ ਕਹਾ।

ਏਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ ਆਪਸ ਕਉ ਆਪਹਿ ਆਦੇਸ਼ ਤਿਹੋ ਗੁਣ ਕਾ ਨਾਹੀ ਪਰਵੇਸ਼ ਜਹ ਏਕਹਿ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣ ਆਪ ਆਪ ਪਤੀਯਾਰਾ ਤਹ ਕੌਣ ਕਥੈ ਕੌਣ ਸੁਣਨੈ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕਉ ਆਪਹਿ ਪਹੁੰਚ।

ਜੋ ਜੋ ਰਚਿਓ ਸੋ ਤਿਸਹਿ ਧਿਆਤਿ, ਜਿਸ ਪਹਵੈ ਤਿਸ ਲੈ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨਹਾਰ ਨਾਨਕ ਇਕ ਜਾਨਿਆ, ਜਨ ਲਾਗਾ ਹਰ ਏਕੈ ਨਾਏ, ਤਿਸਕੀ ਆਸ ਨਾ ਬਿਰਥੀ ਜਾਏ, ਸੇਵਕ ਕਾ ਸੇਵਾ ਬਨਿਆਈ ਹੁਕਮ ਬੂ

ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹੋਤ ਨਿਹਾਲ ਤਾਕੈ ਨਿਕਟ ਨਾ ਆਵਤ।

ਤਿਨ ਮਹਿ ਹੋ ਬਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਚ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਾਤੇ ਕੀਆ ਸਭ ਸਾਤੇ ਤਿਸ ਪ੍ਰਭ ਤੇ ਸਗਲੀ ਉਤਪਾਤੇ ਤਿਸ ਪਹਾਵੈ ਤਾਂ ਕਰੇ ਵਿਸਥਾਰ ਤਿਸ ਪਹਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ

ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਦੇਖਣਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਣਾ, ਆਮਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮੱਧ ਅਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਪਹਵੇ ਤਾਂ ਲੈ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਓਰੇ ਕਹੋ ਕਿਨੈ ਕਛ ਕਰਾ।

ਪ੍ਰਭ ਕੀ ਉਸਤੇ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।

ਸਾਂਤਿ ਰਿੱਧ ਨਵ ਨਿਧ ਬੁੱਧ ਗਿਆਨ ਸਰਬਤਹ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਾਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾ

0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
3: Satnam.

जप आदि सच योगा सच

0: हर अनास के नास कहो नानक ते जानी है सदा बस तुम साहस। वाहगुरु जी का खालसा वाहगुरु जी की फतेह। परम सम्मान योग साहिब श्री गुरु ग्रंथ साहिब महाराज जी की पावन पवित्र हजूरी अंदर सुबाए मान हुए बैठे गुरमुख प्यारे सतसंगी जनों, आप जी ने रात्रि वेले के दीवान की हाजरी भरी है और सतगुरु गुरु ग्रंथ साहिब जी की कृपा नाल आप जी ने बड़े प्यार दे नाल गुरमत विचारा सरवण कीतिया ने। गुरु तेग बहादुर महाराज जी दे पावन पवित्र चार श्लोकों की विचार गुरु कृपा नाल आप कर चुके हैं। अज आप जी ने श्लोक नंबर 5 और 6 का पाठ सरवण किया। आओ गुरु तेग बहादुर जी कृपा कर आप जी अंदर की एकाग्रता बख्श के अपने इन्ह पावन पवित्र बचना भी विचार करा लें। आप समूह माई भाई मनोदृतियां एकाग्र करो। बड़े प्यार अदब नाल आशीष बख्शो और उच्चारण करो जी सतनाम श्री वाहे गुरु जी। कृपा करो गुरु प्यारियों नाम जपन नाल रचना सुखी हुंदी है। गुरु दर ते हाजरी लगदी है फिर उच्चारण करो जी सतनाम श्री वाहे गुरु जी। सतगुरु गुरु तेग बहादुर जी महाराज जी ने कल के पावन पवित्र श्लोकों में वचन किया सी कि तरनापो इयों ही गयो लियो जरा तन जी के जवानी का समा व्यर्थ चला गया ते इस तन की तब्दीली दे नाल जोबन तो बाद बुढ़ेपे ने एदे ते कब्जा कर लिया ते साहिब जी कह रहे सन कहो नानक पज हर मना खे मेरे मना तू अजे भी उस वाहगुरु जी दे नाम नू जप ले। औध जात है दीप देख ए उमर ए आरबला ते समा तेरे कोलो निकल दाते। सतगुरु ने बड़े कमाल का वचन किया। पहले श्लोक विच केवल इन्ना को क्या कि जवानी का समा निकल गया है बुढ़ेपा आ गया तू ए भी संभाल कर ले ते जदों फिर बुढ़ेपे नू भी किसे ने सांभिया ना ते मौत ने आके एदे शरीर ते कब्जा कर लिया ते फिर गुरु तेग बहादुर जी ने एक शब्द वरते है बावरे। पहला बावरा नहीं क्या क्या कोई बात नहीं जे जवानी निकल गई बुढ़ेपा सांभ इनू तू संभाल लै ते जदों बुढ़ेपा ना सांभिया ते मौत आ गई ते फिर गुरुदेव ने जिहड़ा शब्द वरते है वह बावरे बावरे दर ते झले वो झलिया मनुखा मैं तेनू समझांदा रहा पर तू मेरी गल नहीं समझी। साहब ने दूसरे बचन में कहा कि बिरद भयो सूझ नहीं काल पहुंचो आन कहो नानक नर बावरे क्यों ना भजै भगवान। ते अज साहब श्री गुरु तेग बहादुर महाराज जी ने कृपालता की। साहब कहते ने धन दारा संपत सगल जिन अपनी करमान इन मैं तक संगी नहीं नानक साची जान। गुरु तेग बहादुर कह रहे ने के मना जिस दौलत नू जिस इस्त्री नू जिस परिवार नूं जिस संसार नूं तू अपनी संपत्ति समझना पे है इन्हां विचों कोई भी तेरा नहीं तू अपने समझना पर तेरा इन्हां विचों कोई है नहीं। ते गुरु तेग बहादुर जी कह रहे ने मेरी गल नूं सच्ची करके अज ही मन लै क्योंकि जेड़ी गल तू अंतले समय कहनी है मैं तेरी जिंदगी विच पहले ही तैनू दृढ़ करा देना कि धन दारा संपत सगल जिन अपनी करमान शायद किन्नी इन मैं कच संगी नहीं नानक साची जान मेरी गल नूं हुणे तू सच्ची करके मन। शायद श्री गुरु ग्रंथ साहिब जी ने न सानू संसार तो भगौड़े नहीं बनाया इस गल से तू संसार विच रहना है पर इन्ना कु ध्यान नाल ते एकाग्रता नाल जिंदगी नूं बतीत करी कि जिस संसार विच रहना है तू इहदे ते इह ना मान कर ली कि इस मेरा है सदा इन्हें मेरे नाल रहना है। गुरु ग्रंथ साहिब कहिंदे ने कुछ समय वास्ते तेरे नाल है पर जिस तरह इक कमल दा फुल पानी विच रहिंदा है भावें असीं तेरे वेल इन्नी कु उधार लैंदे हां कि कमल का फल फुल जिहड़ा पानी विच निरलेप है नहीं प्यारिओ उहदे विचों कई सिख्यावां गुरदेव ने दित्तियां ने। पहली गल तां इह कही कि पैदा चिक्कड़ विच हुंदा है पर याद रख चिक्कड़ तो निरलेप रहिंदा है ते दूजी गल कमल दे फुल विच इह दृढ़ कराई केवल निरलेपता दी नहीं साहिब कहन लगे जिथे वह चिक्कड़ विच निरलेप है उत्थे कभी उहदे ध्यान की बिरती तक लै पैदा चिक्कड़ विच होया पर ध्यान उहदा सूरज नाल इन्ना कु टिक चुका है कि जदों सूरज की टिक्की निकलती उदों खिड़ पैंदा है ते जदों सूरज आलोक हुंदा है उदों अपने आप नूं समेट लैंदा है। हे प्राणी याद रख रहना संसार दे चिक्कड़ विच ही जे तू निरलेप रहना चाहना ते कमल फुल की तरह ध्यान टिकाण की जुगत सिख लै कि दुनिया विच रह के भी तेरा ध्यान उस निरंकार दे ना जुड़िया भावें कमल का फुल ते सूरज का फासला किन्ना करोड़ा को दूर है सूरज पर पता नहीं उन्हें सूरज नाल अंदरों किन्नी कु सांझ पा ली है करोड़ा को दी दूरी होने के बावजूद भी कमल का फुल जिहड़ा उस सूरज के सुहापन नूं देख के खड़ा विच आ जांदा। सतगुरु गुरु ग्रंथ साहिब कहिंदे ने इहनूं अपना मनी ना ध्यान तू अपना निरंकार नाल टिकाई पर जे आपां इहनूं अपना मन भी लवांगे प्यारिओ दावा करन दे विच बड़ा दुख जे गुरु कलगी वाले पिता जी दा ना पवित्र बाणी बचित्र नाटक विच इक साहिब ने बड़ा कमाल दा वचन कीता है। साहिब कहिंदे ने इस संसार विच जदों भी पवाड़ा पिया है ना ते आम तौर ते उहदे दो कारण सन भावें साडे लोकां ने इक तीन कारण जोड़ लै तीजा भी इक बना लिया है जड़ जोरू ते जमीन क्या पर गुरु कलगी वाले ने खास करके दो कारण दसे बचित्र नाटक विच कहिंदे ने जदों भी कभी पवार पवाड़ा पै फसाद होया जदों भी कभी किसी घर दे विच कलेश पै केवल दो कारण ने एक जमीन ते दूसरा पैसा ये कभी भी किसी नूं टिकन नहीं देंदे ते सजना जदों इन्हां नाल कोई चित ला लै उदों ये सच्चे भरावां दे विच भी दीवार खड़ी करदे देर मिलांगे। गुरु कलगी वाले की बचित्र नाटक की बाणी पढ़द्या वचन आया साहिब कहिंदे धन अर बूम भू पुरातन बैरा अज का नहीं कहिंदे दौलत दा ते जमीन का बड़ा पुराना बैर है जदों बंदा इहदे नाल चित ला के बैठ जांदा है ते एक गल जमीन ते दौलत कहिंदी सजना जे साडे नाल चेतू ला बैठा है ते ध्यान रखी साडे नाल लगे हुए चित कभी निरंकार के चरणा विच जुड़दे ने। यही कारण साहिब भगत रविदास जी नूं कहना पै गया इन्ना प्यारा भगत जिहड़ा निरंकार नाल अभेद है उन्हें भी एक गल कह दिती मात दाता इन माया जगदीश गुसाई तुमड़े चरण बिसारे जदों मैं इस नूं अपनी समझ लिया हे मेरे मालक इन्हें तेरे चरणा तो मैनू तोड़ दिता है इन माया जगदीश गुसाई तुमरे चरण बिसारे किंचित प्रीत न उपजै जन को हुण खिन मात्र भी कभी हिरदे विच बैराग ते प्रेम नहीं पैदा हुंदा जन कहां करें विचारे क्योंकि इस सेवक दी कोई पेच नहीं जांदी मेरे मन ने दुनिया की दौलत ते जमीन ते अपना दावा कीता। सतगुरु गुरु तेज बहादुर जी कह रहे ने धन दारा संपत सगल जिन अपनी करमान में केवल इस पंक्ति से पहला अर्ज कर लिया। गुरु कलगी वाले कह रहे ने धन अर भूम पुरातन बैरा जिनका मुआ करत जग घेरा। शायद कह लगे दुनिया जदों भी मरिए केवल एक कब्जा कर जाए, ये दौलत मेरे को आ जाए, ये जमीन मेरे को आ जाए। साहब जी कहते ने कि उस तो बाद हुंदा मोह बाद अहंकार पसारा, फिर मोह भी पैदा हुंदा। सतगुरु कहते ने ते जदों चार टके पैदा हो जाए प्यारिया फिर उदो हंकार नू वाज मारन की लोड़ नहीं, सुटे से भी बंदे की बिरती हंकारी हो जाती। धन अर भूम पुरातन बैरा जिनका मुआ करत जग घेरा। साहब कहने जिन मोह बाद अहंकार पसारा काम क्रोध जीता जग सारा। ते चेते रखियो रुपया आवे कुदरती हंकार है, ते जदो हंकार आ जाए उदो बंदा ऐसो इशरत विच भी खच पुंदा है। ते सतगुरु ने जदो इस तो अगली चुपई कही ना ते कहन लगे धन धन ता को भाकी है। तीन वारी शब्द वरत्या गुरु कलगी वाले ने, कहिंदे ने धन धन धन धन ता को भाकी है। पहले धन का अर्थ है दौलत, कह लगे इस दौलत नू भी धन कहो, धन धन ता को भाकी है। ते सतगुरु ने एक व्यंग किया कि गुरुदेव तुसी तां कहिंदे हो नाम जपण वाला धन है, बंदगी करन वाला धन है, वैगुरु का नाम धन है, पर इतने कह रहे हो कि धन धन धन ता को भाकी है। कह लगे मैं दौलत नू इस करके धन कहना वा जाता जगत गुलाम, क्योंकि इन्ने वड्डे वड्डे परमात्मावां नू भी अपने गुलाम किया हो। धन धन धन ता को भाकी है जाका जगत गुलाम। साहब कहने सदा मिलखत जाको फिर है, सारे इनू ढूंढते पे ने, खोजते पे ने, लभते पे ने। ते सजना जिदे को चार टके आ जन सब चल करत सलाम, वड्डे छोटे जाके ओदे चरणा विच सलाम पै कर दे। गुरु नानक साहब जी की पवित्र बाणी दखनी ओंकार के अंदर हजूर का एक बचन हुंदा है। साहब कहने एक गल चेते रखी सजना, इस संसार की एक रीत है जिस बंदे नू समाज विच बोलन की अकल नहीं, जिस बंदे नू चंगा खान ते पान की समझ नहीं, जिस बंदे नू इन्ना पता नहीं धर्म नू कमाना है नाम जपना है जां समाज विच किवें जिंदगी बतीत करनी है, साहब कहने जितन चार टके ओदे घर भी आ जाना ते जितने भी सियाने ते विद्वान सूझवान लोग ने ओ मूर्ख बंदे दी गल विच भी हां विच हां बुलांदे ने। ते गुरु नानक साहब कहने पता उन्हां नू ही है कि जिहड़ा मूर्ख बोल रहा है इहदी गल विच कोई दम नहीं, पर मूर्ख दी गल पिछे वाह वाह इस करके करदे ने क्योंकि उस मूर्ख दे घर दे अंदर चार टके रखे हुए ने। गुरु नानक साहब दा बचन आया, साहब कहने आप शैल नीच कर होए, आप कर से दौलत आ दुनिया की दौलत जे नीच कर दे विच भी हो जाए। साहब कहने आप देख निवै जिस दोए, ते इस दौलत नू देख के विद्वान भी झुक जाते ने। ते साहब कहने झल्या ने तां झुकना ही है। ते अगे गुरदेव कहने आप होए तां मुक्त सियाना, जे मूर्ख बंदे दे कोल चार टके ने ना ते लोग ओनू विद्वान ते सियाणा कह कह के ओदी गल नू सब तो उच्चा चुकणगे। पर अगे साहब ने क्या कहन लगे भगत बिगूना जग बोराना, जे प्यारिया तेरे कोल वाहिगुरु दी भगती नहीं ना चार दुनिया दे लोग तां चुक जाणगे, पर भगती तो बिना मेरे निरंकार दे घर विच तेरी किते ने पुछ नहीं करनी। गुरु तेग बहादुर जी कह रहे ने जिस दौलत नू जिस पदवी नू जिस संपत्ति नू तू अपनी समझना पै एदे विचों तेरा किसे ने साथ नहीं देना। सतगुरु गुरु ग्रंथ साहब की बाणी विच भगत कबीर साहब का एक बचन आउंदा है, उन्होंने बड़े कमाल का एक बचन किया। साहब कहिंदे ने उदाहरण दित्ती, कहिंदे ने पिंजरे दे विच इक चिड़ा किसे ने बंद किया, ये गुरु ग्रंथ साहब का प्रमाण है। कहिंदे ने पिंजरे विच चिड़ा बंद किया ते जिन्हें भी पंछी बंद किया उन्हें पिंजरे दे विच एक छोटी जी कुजी रखी है ते एक मिट्टी की थूथी रखी। ते सतगुरु ने बचन किया, कह लगे दे कारण उन्हें पिंजरे दे अंदर जेड़ी थूथी ते एक मिट्टी की कुजी रखी है दा कारण है वो थूथी दे विच पा दिंदा पानी ते कुजी दे विच पा दिंदा दाने ਤੇ ਚਿੜਾ ਜਿਹੜਾ ਜਾਂ ਪੰਛੀ ਜਿਹੜਾ ਪਿੰਜਰੇ ਵਿੱਚ ਬੰਦੇ ਉਹ ਇੰਨਾ ਮਾਣ ਕਰ ਬੈਠਦਾ, ਕਹਿੰਦਾ ਇਹ ਕੁੱਜੀ ਵੀ ਮੇਰੀ ਏ, ਇਹ ਠੂਠੀ ਵੀ ਮੇਰੀ ਏ, ਜਦੋਂ ਮਰਜ਼ੀ ਮੇਰਾ ਚਿੱਤ ਕਰੇ ਮੈਂ ਦਾਣਾ ਚੁਣ ਲਵਾਂ, ਜਦੋਂ ਮਰਜ਼ੀ ਮੇਰਾ ਚਿੱਤ ਕਰੇ ਮੈਂ ਚੁੰਝ ਭਰ ਕੇ ਪਾਣੀ ਵੀ ਪੀ ਲਵਾਂ। ਤੇ ਕਬੀਰ ਸਾਹਿਬ ਵੇਖ ਕੇ ਹੱਸ ਪਏ, ਕਹਿਣ ਲੱਗੇ ਨਹੀਂ ਉਹ ਭੋਲਿਆ, ਇਹ ਤੇਰਾ ਨਹੀਂ, ਆਵਾਜ਼ ਦਿੱਤੀ ਨਹੀਂ, ਜਿਸ ਪਿੰਜਰੇ ਵਿੱਚ ਮੈਂ ਬੰਦਾ ਇਹ ਠੂਠੀ ਤੇ ਕੁੱਜੀ ਉੱਪਰ ਕੇਵਲ ਮੇਰਾ ਕਬਜ਼ਾ ਹੈ। ਤੇ ਭਗਤ ਸਾਹਿਬ ਕਹਿੰਦੇ ਨੇ ਜਦੋਂ ਬਿੱਲਾ ਆਇਆ ਉਹਨੇ ਪਿੰਜਰੇ ਨੂੰ ਤੋੜ ਦਿੱਤਾ, ਤੇ ਪਿੰਜਰੇ ਵਿੱਚ ਰਹਿੰਦੇ ਕੋਈ ਚਿੜੇ ਨੂੰ ਝਪਟ ਕੇ ਆਪਣੇ ਮੂੰਹ ਵਿੱਚ ਪਾ ਕੇ ਚਲਾ ਗਿਆ। ਤੇ ਜਿਸ ਠੂਠੀ ਤੇ ਕੁੱਜੀ ਦੀ ਮਾਣ ਉਹ ਚਿੜਾ ਜਾਂ ਪੰਛੀ ਪਿਆ ਕਰਦਾ ਸੀ, ਉਹ ਠੂਠੀ ਤੇ ਕੁੱਜੀ ਪਿੱਛੇ ਰੁਲਦੀਆਂ ਰਹੀਆਂ, ਤੇ ਕਬਜ਼ਾ ਕਰਨ ਵਾਲਾ ਪਤਾ ਨਹੀਂ ਉਹ ਕਿਹੜੇ ਪਾਸੇ ਚਲਾ ਗਿਆ। ਉਦਾਹਰਣ ਲਈ ਕਹਿਣ ਲੱਗੇ, ਸੱਜਣਾ ਤੇਰੀ ਪਾਇਆ ਵੱਧ ਤੋਂ ਵੱਧ ਇਸ ਦੁਨੀਆਂ ਵਿੱਚ ਉਸ ਪੰਛੀ ਦੀ ਤਰ੍ਹਾਂ ਹੀ ਜਿਹੜਾ ਪਿੰਜਰੇ ਵਿੱਚ ਬੰਦੇ, ਉਸ ਪਿੰਜਰੇ ਨੂੰ ਤਾਂ ਬਿੱਲਾ ਤੋੜਦਾ ਹੈ, ਤੇਰੇ ਸਰੀਰ ਦੇ ਪਿੰਜਰੇ ਨੂੰ ਮੌਤ ਦੇ ਬਿੱਲੇ ਨੇ ਤੋੜਨਾ ਹੈ। ਉਹ ਦੋ ਭਾਂਡਿਆਂ ਤੇ ਮਾਣ ਕਰਦਾ ਹੈ ਕਿ ਠੂਠੀ ਤੇ ਕੁੱਜੀ ਮੇਰੀ ਏ, ਤੂੰ ਚਾਰ ਕੱਟਿਆਂ ਜਦੋਂ ਮੌਤ ਦੇ ਬਿੱਲੇ ਨੇ ਤੋੜਿਆ, ਇਹਨਾਂ ਵੀ ਪਿੱਛੇ ਰਹਿ ਜਾਣਾ, ਇਹਨਾਂ ਦੀ ਬਾਤ ਕਿਸੇ ਨੇ ਪੁੱਛਣੀ। ਭਗਤ ਕਬੀਰ ਸਾਹਿਬ ਨੇ ਬਚਨ ਕੀਤਾ ਆਪਣੀ ਬਾਣੀ ਵਿੱਚ, ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ, ਰੱਬ ਦੇ ਪਿਆਰੇ ਸੰਤ ਜਨੋ ਸੁਣੋ, ਮੇਰੀ ਮੇਰੀ ਝੂਠੀ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਮੇਰੀ ਮੇਰੀ ਝੂਠੀ। ਅੱਗੇ ਕਹਿੰਦੇ ਕਿਰਗਟ ਫਾਰ, ਕਿਰਗਟ ਦਾ ਅਰਥ ਹੈ ਪਿੰਜਰਾ, ਫਾਰ ਦਰ ਤੇ ਤੋੜ ਕੇ ਚਿਤਾਰਾ ਲੈ ਜਾਓ, ਚਿਤਾਰਾ ਦਰ ਤੇ ਚਿੜਾ, ਕਿਰਗਟ ਫਾਰ ਚਿਤਾਰਾ ਲੈ ਜਾਓ, ਤਰੀ ਤਾਗਰੀ ਛੁੱਟੀ, ਤਰੀ ਤਾਗਰੀ ਦਰ ਤੇ ਠੂਠੀ ਤੇ ਕੁੱਜੀ, ਜਿਹਦੇ ਵਿੱਚ ਪਾਣੀ ਤੇ ਦਾਣਾ ਪਾਉਂਦਾ ਸੀ ਉਹ ਧਰੀਆਂ ਧਰਾਈਆਂ ਰਹਿ ਗਈਆਂ, ਤੇ ਉਹਨੂੰ ਮਾਨਣ ਵਾਲਾ ਕਿਸੇ ਹੋਰ ਪਾਸੇ ਚਲਾ ਗਿਆ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜਿਹਨੂੰ ਤੂੰ ਆਪਣਾ ਸਮਝਣਾ ਇਹ ਅਸਲ ਵਿੱਚ ਤੇਰਾ ਹੈ ਨਹੀਂ, ਤੇ ਭੁਲੇਖਾ ਕਰ ਦੇਈ, ਇਹਨੇ ਤੇਰੇ ਨਾਲ ਜਾਣਾ ਨਹੀਂ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਆਉਂਦਾ ਹੈ, ਜੈਤ ਸ਼੍ਰੀ ਕੀ ਵਾਰ ਵਿੱਚ ਹਜ਼ੂਰ ਦਾ ਸ਼ਲੋਕ ਹੈ, ਅਕਸਰ ਅਸੀਂ ਪੜ੍ਹਨਿਆ, ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭ ਸਹਿ, ਤੇ ਇਹਦੇ ਅਰਥ ਬੜੇ ਪਿਆਰੇ ਨੇ। ਸਾਹਿਬ ਕਹਿੰਦੇ ਨੇ ਸਚੰਤ ਲਿਖਿਆ ਸਲਨ ਸਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲ ਤੇ। ਸਤਿਗੁਰੂ ਨੇ ਪਹਿਲਾ ਸ਼ਬਦ ਵਰਤਿਆ ਰਾਜ ਕਪਟੰਗ, ਇੱਥੇ ਕਪਟ ਦਰ ਤੇ ਛਲ, ਜਿਸ ਰਾਜ ਨੂੰ ਤੂੰ ਕਈ ਛਲ ਕਰਕੇ ਪ੍ਰਾਪਤ ਪਿਆ ਕਰਨਾ, ਯਾਦ ਰੱਖੀ ਇਸ ਪਦਵੀ ਨੇ ਇੱਕ ਦਿਨ ਤੈਨੂੰ ਛੱਡ ਜਾਣਾ, ਤੂੰ ਰਹਿਣਾ ਤੇ ਇਸ ਪਦਵੀ ਨੇ ਤੇਰੇ ਤੋਂ ਦੂਰ ਚਲੀ ਜਾਣਾ। ਰਾਜ ਕਪਟੰਗ ਰੂਪ ਕਪਟੰਗ, ਤੇ ਜਿਸ ਰੂਪ ਨੂੰ ਤੂੰ ਸੁੰਦਰ ਬਣਾਉਣਾ ਪਿਆ ਇਹਨੇ ਵੀ ਤੈਨੂੰ ਇੱਕ ਦਿਨ ਛੱਡ ਜਾਣਾ। ਸੱਜਣਾ ਇਸ ਦੇਈ ਨੇ ਜਗਰੀ ਹੋ ਜਾਣਾ, ਇਸ ਤਨ ਨੂੰ ਬੁਢੇਪੇ ਨੇ ਖਾ ਲੈਣਾ, ਤੇ ਯਾਦ ਰੱਖੀ ਰੂਪ ਨੇ ਤੈਨੂੰ ਛੱਡ ਕੇ ਚਲੇ ਜਾਣਾ, ਇਹ ਵੀ ਇੱਕ ਛਲਾਵਾ ਹੀ। ਰਾਜ ਕਪਟੰਗ ਰੂਪ ਕਪਟੰਗ, ਸਾਹਿਬ ਕਹਿੰਦੇ ਨੇ ਧਨ ਕਪਟੰਗ, ਤੇ ਜਿਸ ਦੌਲਤ ਨੂੰ ਤੂੰ ਆਪਣੀ ਸਮਝੀ ਬੈਠਾ ਇਹਨੇ ਵੀ ਇੱਕ ਦਿਨ ਤੈਨੂੰ ਛੱਲ ਕੇ ਚਲੇ ਜਾਣਾ। ਪਿਆਰਿਆ ਤੂੰ ਕਿਤੇ ਹੋਣਾ, ਦੌਲਤ ਨੇ ਕਿਸੇ ਹੋਰ ਕੋਲ ਚਲੇ ਜਾਣਾ, ਪਰ ਇੰਨੀ ਕੁ ਗੱਲ ਕਿਸੇ ਨੂੰ ਸਮਝ ਪੈ ਜਾਣਾ ਕਿ ਇਹਨੇ ਮੇਰਾ ਸਾਥ ਨਹੀਂ ਦੇਣਾ, ਤੇ ਪਿਆਰਿਓ ਬੰਦੇ ਦਾ ਅੰਦਰ ਹੰਕਾਰ ਤੋਂ ਬਚ ਜਾਏ। ਹੰਕਾਰ ਪੈਦਾ ਹੀ ਉਦੋਂ ਹੁੰਦਾ ਹੈ ਜਦੋਂ ਇਹ ਯਕੀਨ ਕਰ ਲੈਂਦੇ ਹਾਂ ਕਿ ਇਹਨੇ ਮੇਰੇ ਤੋਂ ਕਦੀ ਜਾਣਾ ਨਹੀਂ। ਇਸ ਅਦੀਬ ਨੇ ਨਾ ਬੜੀ ਪਿਆਰ ਦੀ ਧਟਨਾ ਦਿੱਤੀ, ਕੇਵਲ ਮਨ ਨੂੰ ਸਮਝਾਉਣ ਲਈ ਕਿ ਮਨਾ ਤੂੰ ਮਾਨ ਨਾ ਕਰੀ, ਇਹਨਾਂ ਵਿੱਚੋਂ ਤੇਰਾ ਕੁਝ ਨਹੀਂ। ਮੈਂ ਉਸੇ ਸ਼ਲੋਕ ਤੇ ਪਰਤ ਕੇ ਫਿਰ ਆਵਾਂਗਾ ਜਿਹੜਾ ਅਰਥ ਕਰ ਰਿਹਾ, ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭ ਤੈ। ਉਸ ਵਿਦਵਾਨ ਨੇ ਇੱਕ ਬਚਨ ਕੀਤਾ, ਕਹਿੰਦਾ ਇੱਕ ਮਨੁੱਖ ਕੋਲ ਦੌਲਤ ਬਹੁਤ ਹੈ, ਘਰ ਉਹਦਾ ਅੱਖ ਦਾ ਸੋਹਣਾ ਹੈ, ਤੇ ਉਹਦਾ ਜਿਹੜਾ ਬਿਸਤਰ ਹੈ ਉਹ ਵੀ ਦਿਨ ਵਿੱਚ ਜਿੰਨੀ ਵਾਰ ਉਹਨੇ ਬਿਸਤਰੇ ਤੇ ਆਰਾਮ ਕਰਨਾ ਉਹ ਬਿਸਤਰੇ ਨੂੰ ਬਦਲਿਆ ਜਾਂਦਾ ਹੈ। ਨੌਕਰ ਚਾਕਰ ਉਹਦੇ ਚਰਨਾਂ ਵਿੱਚ ਉਹਦੇ ਜੋੜੇ ਪਾਉਂਦੇ ਨੇ, ਉਹਨੇ ਆਪਣੇ ਹੱਥਾਂ ਨੂੰ ਕਦੀ ਵੀ ਕੁਝ ਨਹੀਂ ਕੀਤਾ, ਤੇ ਅੱਜ ਜਦੋਂ ਉਹ ਇੰਨੇ ਉੱਚੇ ਮਕਾਨ ਦਾ ਇੰਨਾ ਅਮੀਰ ਬੰਦਾ ਆਪਣੇ ਘਰ ਦੇ ਦਰਵਾਜ਼ੇ ਵਿੱਚੋਂ ਨਿਕਲਣ ਲੱਗਾ ਨਾ, ਤੇ ਸਾਹਮਣੇ ਇੱਕ ਮਨੁੱਖ ਆ ਗਿਆ, ਉਹਨੂੰ ਇਹ ਜਾਣਦਾ ਸੀ। ਉਹਨੇ ਕਿਹਾ ਦੇਖੋ ਸੱਜਣਾ, ਅੱਜ ਰੱਬ ਨੇ ਤੈਨੂੰ ਬਹੁਤ ਕੁਝ ਦਿੱਤਾ, ਘਰ ਤੇਰੇ ਕੋਲ, ਨੌਕਰ ਚਾਕਰ ਤੇਰੇ ਕੋਲ ਨੇ, ਕਿਸੇ ਚੀਜ਼ ਦੀ ਕਮੀ ਨਹੀਂ, ਮੈਂ ਲੋੜਵੰਦ ਹਾਂ, ਮੈਨੂੰ ਇੰਨੀ ਕੁ ਦੌਲਤ ਦੀ ਲੋੜ ਹੈ, ਅੱਜ ਮੈਂ ਮੁਸੀਬਤ ਵਿੱਚ ਫਸਿਆ ਵਾਂ, ਜੇ ਇੰਨੀ ਕੁ ਦੌਲਤ ਦੇ ਦੇਣਾ ਮੇਰਾ ਕੰਮ ਸਰ ਜਾਏਗਾ, ਤੇਰਾ ਕੁਝ ਜਾਣਾ ਨਹੀਂ। ਉਹਨੇ ਉਸਤ ਦਾ ਸ਼ਬਦ ਕਹਿ ਦਿੱਤਾ, ਕਹਿੰਦਾ ਪਿਆਰਿਆ ਤੇਰੇ ਘਰ ਸਮੁੰਦਰ ਏ, ਮੈਂ ਚਿੜੀ ਦੀ ਤਰ੍ਹਾਂ ਵਾਂ, ਜੇ ਇੱਕ ਮੈਂ ਚੁੰਝ ਪਾਣੀ ਦੀ ਭਰ ਵੀ ਲਾਂਗਾ ਮੇਰੀ ਪਿਆਸ ਬੁੱਝ ਜਾਏਗੀ, ਤੇਰਾ ਕੁਝ ਘਟਣਾ ਨਹੀਂ, ਮੈਨੂੰ ਥੋੜ੍ਹੀ ਜਿਹੀ ਦੌਲਤ ਦੇ ਦੇ ਮੇਰਾ ਕੰਮ ਸਰ ਜਾਏ। ਅਤੇ ਕਹਿੰਦੇ ਜਿਹਨੂੰ ਦੌਲਤ ਦਾ ਮਾਣ ਸੀ ਨਾ, ਉਹਨੇ ਨੌਕਰ ਨੂੰ ਆਵਾਜ਼ ਮਾਰੀ, ਉਸ ਲੋੜਵੰਦ ਨੇ ਸੋਚਿਆ ਸ਼ਾਇਦ ਇਹ ਨੌਕਰ ਨੂੰ ਬੁਲਾ ਕੇ ਮੈਨੂੰ ਦੌਲਤ ਦਏਗਾ। ਆਵਾਜ਼ ਮਾਰ ਕੇ ਕਹਿੰਦਾ, ਆਖਦਾ ਇਸ ਬੰਦੇ ਨੂੰ ਪੈਰਾਂ ਨਾਲ ਠੋਕਰਾ ਮਾਰ, ਹੱਥਾਂ ਨਾਲ ਧੱਕੇ ਮਾਰ ਕੇ ਘਰ ਦੇ ਦਰਵਾਜ਼ੇ ਤੋਂ ਬਾਹਰ ਧੱਕ ਦੇ। ਕਹਿੰਦਾ ਪਤਾ ਨਹੀਂ ਕਿੱਥੋਂ ਇਹ ਭਿਖਾਰੀ ਲੋਕ ਆ ਜਾਂਦੇ ਨੇ, ਇਹਨਾਂ ਦੀ ਨਜ਼ਰ ਮੇਰੀ ਦੌਲਤ ਉੱਤੇ ਵੇ। ਕਹਿੰਦਾ ਮੈਂ ਬੜੀ ਮਿਹਨਤ ਕਰ ਕਰਕੇ ਇੱਕ ਇੱਕ ਟਕਾ ਕਮਾ ਕੇ ਇੰਨਾ ਕੁਝ ਇਕੱਠਾ ਕੀਤਾ, ਤੂੰ ਅੱਜ ਮੰਗਣ ਆ ਗਿਆ, ਤੈਨੂੰ ਵੀ ਰੱਬ ਜੇ ਦੇਤ ਹੈ, ਤੂੰ ਆਪਣੇ ਕੋਲ ਦੌਲਤ ਰੱਖੀ, ਮੈਂ ਆਪਣੇ ਘਰ ਵਿੱਚੋਂ ਇੱਕ ਕੌਡੀ ਵੀ ਕਿਸੇ ਨੂੰ ਦਿੰਦਾ। ਜਦੋਂ ਉਸ ਬੰਦੇ ਨੂੰ ਧੱਕੇ ਮਾਰ ਦਿੱਤੇ, ਉਹਨੇ ਕੇਵਲ ਇੰਨੀ ਕੁ ਰੋ ਕੇ ਗੱਲ ਕਹੀ, ਕਹਿੰਦਾ ਸੱਜਣਾ ਸਮੇਂ ਦਾ ਕੋਈ ਪਤਾ ਨਹੀਂ ਹੂੰ, ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਇੱਥੇ ਰਾਜੇ ਮੈਂ ਭਿਖਾਰੀ ਬਣੇ ਦੇਖੇ ਨੇ, ਭਿਖਾਰੀਆਂ ਨੂੰ ਪਦਵੀਆਂ ਮਿਲਦੀਆਂ ਦੇਖੀਆਂ ਨੇ, ਇੱਥੇ ਵਿਦਵਾਨ ਮੈਂ ਮੂਰਖ ਬਣਦੇ ਦੇਖੇ ਨੇ, ਅਤੇ ਮੂਰਖਾਂ ਨੂੰ ਮਹਾਨ ਵਿਦਵਾਨ ਬਣਦੇ ਦੇਖਿਆ, ਇਹਨਾਂ ਚਾਰ ਤੱਕਿਆਂ ਦਾ ਮਾਣ ਨਾ ਕਰੀ, ਮਰਨ ਤੋਂ ਬਾਅਦ ਤਾਂ ਸਾਥ ਛੱਡ ਹੀ ਜਾਂਦੇ ਨੇ, ਕਈ ਵਾਰੀ ਹੰਕਾਰੀ ਬੰਦੇ ਦਾ ਜਿੰਦੇ ਵੀ ਸਾਥ ਛੱਡ ਜਾਂਦੇ। ਉਸ ਦੌਲਤ ਵਾਲੇ ਨੇ ਕਿਹਾ, ਕਹਿੰਦਾ ਇਹ ਸੰਤਾਂ ਵਾਲੇ ਬਚਨ ਮੈਨੂੰ ਨਾ ਸੁਣਾਈ, ਤੇਰੀਆਂ ਗੱਲਾਂ ਦਾ ਮੇਰੇ ਉੱਪਰ ਕੋਈ ਅਸਰ ਨਹੀਂ, ਪਰ ਰੱਬ ਦੀ ਕਰਨੀ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਜ ਕਪਟੰਗ, ਰੂਪ ਕਪਟੰਗ, ਧਨ ਕਪਟੰਗ, ਕੁਲ ਗਰਭ ਤੈ, ਸਾਹਿਬ ਕਹਿੰਦੇ ਨੇ ਇਹ ਵੀ ਇੱਕ ਸਲਾਵਾ ਹੀ। ਕਹਿੰਦੇ ਨੇ ਅੱਜ ਉਹ ਸਮਾਂ ਆ ਗਿਆ, ਇਸ ਬੰਦੇ ਨੂੰ ਇੰਨਾ ਕੁ ਘਾਟਾ ਪਿਆ ਕਿ ਇੱਕ ਦਿਨ ਦੇ ਵਿੱਚ ਘਰ ਵੀ ਵਿਕ ਗਿਆ, ਕਾਰੋਬਾਰ ਵੀ ਠੱਪ ਹੋ ਗਿਆ, ਇੱਥੋਂ ਤੱਕ ਕਿ ਕੇਵਲ ਤਨ ਦੇ ਪਾਏ ਹੋਏ ਕੱਪੜੇ ਇਹਨੂੰ ਮਿਲੇ, ਅਤੇ ਜਦੋਂ ਘਰੋਂ ਬਾਹਰ ਨਿਕਲਿਆ ਨਾ, ਜਿਹੜਾ ਨੌਕਰ ਅੱਜ ਤੱਕ ਇਹਦਾ ਵਫ਼ਾਦਾਰ ਸੀ ਉਹਨੇ ਵੀ ਨੌਕਰੀ ਛੱਡ ਦਿੱਤੀ। ਸੋਚਿਆ ਮਨਾ ਕਿ ਹੁਣ ਕੋਈ ਹੋਰ ਮਾਲਕ ਲੱਭਣਾ ਵਾ, ਕਿਸੇ ਹੋਰ ਦੇ ਕੋਲ ਜਾ ਕੇ ਨੌਕਰੀ ਕਰਾਂਗਾ, ਇਹ ਤਾਂ ਕੰਗਾਲ ਹੋ ਗਿਆ। ਅਤੇ ਜਦੋਂ ਉਹਨੂੰ ਕੋਈ ਨੇਕ ਪੁਰਸ਼ ਮਿਲ ਗਿਆ, ਉਸ ਨੌਕਰ ਨੇ ਉਹਦੀ ਨੌਕਰੀ ਕਰ ਲਈ, ਅਤੇ ਕਹਿੰਦੇ ਅੱਜ ਉਹਦੇ ਦਰਵਾਜ਼ੇ ਉੱਪਰ ਵੀ ਕੋਈ ਆਇਆ ਅਤੇ ਆਵਾਜ਼ ਦੇ ਕੇ ਕਹਿੰਦਾ, ਸੱਜਣਾ ਮੈਂ ਲੋੜਵੰਦ ਹਾਂ, ਮੈਨੂੰ ਜੇ ਚਾਰ ਟਕੇ ਦੇ ਦੇ, ਮੈਂ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰ ਲਵਾਂ। ਅਤੇ ਅੱਜ ਨੌਕਰ ਦੇਖਦਾ, ਅੱਜ ਦੂਜੇ ਮਾਲਕ ਦੇ ਘਰ ਵਿੱਚ ਵੀ ਕੋਈ ਮੰਗਣ ਆਇਆ, ਪਰ ਇਸ ਮਾਲਕ ਨੇ ਆਵਾਜ਼ ਦੇ ਕੇ ਕਿਹਾ, ਨੌਕਰ ਨੂੰ ਆ, ਮੈਂ ਤੈਨੂੰ ਇੱਕ ਕੰਮ ਦੱਸਣਾ। ਨੌਕਰ ਸੋਚਦਾ, ਪਹਿਲੇ ਕੋਲ ਤਾਂ ਉਹਨੇ ਵੀ ਧੱਕੇ ਮਰਵਾਏ ਸਨ, ਪਤਾ ਨਹੀਂ ਅੱਜ ਇਹਦੇ ਘਰ ਵਿੱਚੋਂ ਵੀ ਇਹਨੂੰ ਧੱਕੇ ਪੈਣ। ਇਸ ਮਾਲਕ ਨੇ ਕਿਹਾ, ਸੱਜਣਾ ਇਸ ਬੰਦੇ ਨੂੰ ਇਸ਼ਨਾਨ ਕਰਾ, ਮੇਰੇ ਸੋਹਣੇ ਬਸਤਰ ਇਹਦੇ ਤਨ 'ਤੇ ਪਵਾ, ਇਹਨੂੰ ਪੇਟ ਭਰ ਕੇ ਪਹਿਲਾਂ ਭੋਜਨ ਛਕਾ, ਅਤੇ ਜਦੋਂ ਘਰ ਬੁਲਾਇਆ ਇਸ਼ਨਾਨ ਕਰਾਇਆ, ਅਤੇ ਕਹਿੰਦੇ ਨੇ ਉਹਦੇ ਬਸਤਰ ਬਦਲਾਏ, ਉਹਨੂੰ ਭੋਜਨ ਛਕਾਇਆ, ਅਤੇ ਨੌਕਰ ਨਾਲ ਗੱਲਬਾਤ ਕਰਦਿਆਂ ਕਰਦਿਆਂ ਨਾ ਉਹ ਮਾਲਕ ਆਇਆ, ਉਹਨੇ ਰੁਪਈਏ ਗਿਣ ਕੇ ਲੋੜਵੰਦ ਅੱਗੇ ਰੱਖੇ, ਅਤੇ ਨੌਕਰ ਦੀਆਂ ਭੁੱਬਾਂ ਨਿਕਲ ਗਈਆਂ। ਅਤੇ ਉਹ ਮਾਲਕ ਪੁੱਛਦਾ, ਤੂੰ ਰੋਇਆ ਕਿਉਂ ਨਹੀਂ? ਅਤੇ ਨੌਕਰ ਸਮਝ ਗਿਆ, ਕਹਿੰਦਾ ਮਾਲਕਾ ਮੈਂ ਰੋਇਆ ਇਸ ਕਰਕੇ ਵਾਂ, ਰੱਬਾ ਤੇਰੇ ਰੰਗ ਬੜੇ ਨਿਆਰੇ ਨੇ, ਮਾਲਕ ਅੱਜ ਜਿਹਨੂੰ ਤੂੰ ਇਸ਼ਨਾਨ ਕਰਕੇ ਬਸਤਰ ਕੀਮਤੀ ਦਿੱਤੇ ਨੇ, ਜਿਹਨੂੰ ਤੂੰ ਰੁਪਈਏ ਪਿਆ ਦਿੰਦਾ, ਕਦੀ ਇਹ ਬਾਦਸ਼ਾਹ ਸੀ ਮੈਂ ਇਹਦਾ ਨੌਕਰ ਸਾਂ, ਤੂੰ ਇਹਦੇ ਘਰ ਦਿਓ ਅਤੇ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਅੱਜ ਤੇਰੇ ਘਰ ਵਿੱਚ ਇੱਕ ਕੰਗਾਲ ਬਣ ਕੇ ਆ ਗਿਆ, ਅਤੇ ਤੂੰ ਇਹਦੀ ਲੋੜ ਕੋਈ ਪੂਰੀ ਕਰਨਾ? ਮੈਂ ਡਰਨਾ ਵਾਂ ਰੱਬਾ, ਤੇਰੇ ਰੰਗ ਨਿਹਾਰੇ ਨੇ, ਕੱਲ ਜਿਹੜਾ ਕਿਸੇ ਦੇ ਦਰ ਤੇ ਮੰਗਣ ਗਿਆ ਸੀ ਅੱਜ ਉਹ ਬਾਦਸ਼ਾਹ, ਅਤੇ ਜਿਹਦੇ ਕੋਲੋਂ ਮੰਗਣ ਗਿਆ ਸੀ ਉਹ ਭਿਖਾਰੀ ਬਣ ਕੇ ਉਹਦੇ ਦਰ ਤੇ ਮੰਗਦਾ ਸੀ। ਸਾਹਿਬ ਕਹਿੰਦੇ ਨੇ ਨਿਭਣ ਵਾਲੀ ਹੈ, ਰਾਜ ਕਪਟਨ, ਰੂਪ ਕਪਟਨ, ਧਨ ਕਪਟਨ, ਕੁਲ ਗਰਭ ਤੈ। ਸਾਹਿਬ ਕਹਿੰਦੇ ਨੇ ਦੇਖਣ ਸਚੰਤ ਦਿਖਿਆ ਸ਼ਲਮ ਛਿਦਰਨ, ਦੋ ਤਰੀਕੇ ਨੇ ਮਾਇਆ ਇਕੱਠੀ ਕਰਨ ਦੇ ਬਾਣੀ ਮੁਤਾਬਕ। ਸਾਹਿਬ ਕਹਿੰਦੇ ਨੇ ਚਲੋ ਇੱਕ ਤਾਂ ਜਿਹੜਾ ਕਿਰਤ ਕਰਦਾ ਉਹਦੀ ਤਾਂ ਕਿਹੜੀ ਵੱਖਰੀ ਹੈ ਧਰਮ ਦੀ ਕਿਰਤ ਕਰਨ ਵਾਲਾ। ਸਾਹਿਬ ਕਹਿੰਦੇ ਨੇ ਸਚੰਤ ਦਿਖਿਆ ਛਲਮ ਛਿਦਰਨ, ਦੋ ਅੱਖਰ ਵਰਤੇ ਨੇ, ਇੱਕ ਛਲ ਅਤੇ ਇੱਕ ਛਿਦਰ। वैसे छिद्र का अखरी अर्थ सुराख साहब सिंह ने एक तो बंदे दौलत इकट्ठी करते ने किसी नूं छल के किसी नूं धोखा दे के ते छिद्रन का अर्थ कमजोरी किसी बंदे की कमजोरी नूं देख लेना ते उन्हूं कहना जे तू रुपये ना दिते मैं तेनू ब्लैकमेल करांगा मैं तेरा दुनिया विच प्रचार करांगा। साहब कहन लगे सजना किसी बंदे की कमजोरी का नजायज फायदा उठा के जेड़ी तू माया कसी करना पे इन्हें तेरे नाल जाना नहीं। सचंत लिखिया शरण छिद्रंग साहब कहते नानक बिन हर संघ ना चालते। ते अगली जड़ी उदाहरण गुरु अर्जन साहब ने दिती साहब कहते ते खंदड़ो की भुल तुम्मा जिसम सोहना देख तुम्मे का फल बड़ा सोहना लगता है। ते तुम्मे नू जदों देखिए ना भाई काम सिंह नाभा मुताबक कहते खरबूजे का भुलेखा पाता है जां तरबूज का भुलेखा पाता है ये जां मतीरे का भुलेखा पाता है पर जदों इनू चीर के कोई खान लगता है तो अंदरों जहर नालों वध कौड़ा है। सजना साहब कहते ते खंदड़ो की भुल वेखदियां कभी भुल ना जाई तुम्मा जिसम सोहना तुम्मे का फल बड़ा सोहना है अज ना लहंदड़ो मुल पर एदी कीमत अद्धी कौड़ी नहीं नानक साथ ना जुली माया इन्हें तेरे नाल नहीं हो जाना। ते जेड़ा गुरु अर्जन साहब कह रहा नाल सजना माया ने नहीं जाना नानक साथ ना जुली माया उसे गुरु अर्जन साहब का पोता गुरु तेग बहादुर कह रहा है धन दारा संपत सदल जिन अपनी करमान इन मैं तक संगी नहीं नानक साची जान मेरी गल नूं सच जान। गुरु तेग बहादुर जी कहिंदे ने इन्हां विचों तेरे नाल किसे ने जाना नहीं। सतगुरु की बाणी विच गुरु अर्जन साहब दे एक बचन हुंदा है हजूर ने उदाहरण बड़ी प्यारी दिती कहिंदे ने माया कई वारी तू इहो जी खेड वरतानी है ना। साहब कहिंदे ने अगले मुवे सो पछ है पर है इस प्रमाण वल थोड़ा जा ध्यान देना इतने अगले दर से बड़े वडेरे कहने माया तू एहो जी खेड वरतानी है कि उदाहरण वेखनिया समाज विच ते जदों बाणी दी नाल पंक्ति मिल जाए ते मन विच यकीन आ जांदा मना आउण वाले समय विच भी तेरे गुरु दे बचन जुगो जुग अकाल ने तू अज सच करके मान लै तेरे गुरु दे बचना विच किते भी राई मात्र कूड़ नहीं। हुण असीं देखने आ कभी बजुर्ग कोई बीमार होवे ना अक्सर उदाहरण मिलदियां नहीं उहदे ना होवे कोई जमीन जायदाद दौलत ते पुत्तर जेड़े ने बापू का घट ख्याल करते ने वो इतों तक करे कागज खरीद लियो जदों बुढ़ा बेहोश होवे मरदिया मरदिया का ऊंचा लवा लो घट्टो घट जी ये दौलत वह तो सू मिल जाए। तो गुरु अर्जन साहब कहते ने अगले मुवे जड़ा व्डा वडेरा वह मरदा पे है सो पछ है पर है ते जेड़े पिछे दे पुत्र ने माया तू किन्ना तू बंदे ते प्रभाव पानी है एक ता मरदा पे तेरे पिछे तमा करके ते जेड़ा जमदा पे मरदे नू देख के कोई सिख्या नहीं लेता वो मरे दे अंगूठे ला के अपने उत्ते तेरा प्रभाव पिया पाउंदा। आ साहब कहिंदे अगले मुरै अगले मुए सो पछ है पर है साहब कहिंदे जो उभरे सो बंद लख खरै जेड़े मर गए वो ता चले गए ते साहब कहिंदे जेड़े पिछे जिउंदे नूं उहनां ने लक बन लिया कि हुण माया तेनू असीं छड्डना नहीं। ते गुरु अर्जन साहब कहिंदे ने अपने बुढ़े की कदी मड़ी कोल जा के पुछी वो कुछ नाल लै गया ते जे उहदी मड़ी बोल के कह देगी कि मैं कुछ नाल लै के गया तां तू माण करी तेरे वड्डे वडेरे कुछ नहीं लै गया तू भी अपने नाल लै जा। साहब कहिंदे धन दारा संपत सगल जिन अपनी करमान इन मैं का संगी नहीं नानक साची जान मेरी गल सच समझ लै एदे विचों तेरे नाल किते भी निभना। सतगुरु ने बचन किते बाणी विच साहब कहिंदे जैसे रहण प्रौणे किन्ना कु माण करना रात दा एक प्रौणा है उस चलते प्रभात जदों सूरज दी टिक्की निकलदी है तू चले जाना ते जदों किते किस मुसाफर दा जीवन तकने आ ना ते असीं मुसाफर बंदी जात सिख लईए ते हो सकदा साडा जीवन ईरखा तो निंदिया तो चुगली तो बच जाए। भाई गुरदास ने एक बड़े कमाल का वचन किया है कहिंदे ने जदों किते मुसाफर कोई बटाऊ बाणी विच भी शब्द आया बटाऊ तो जो लावे ने बटाऊ दा हुंदा मुसाफर राही अतिथि मेहमान। सह भाई गुरदास कहिंदे ने कि एक मुसाफर अपने सफर ते तुरे है ते रस्ते विच पै गई उहनूं रात ते रात पई ओह सराम विच टिक गए ਕਿ ਕਿੰਨੇ ਜਦੋਂ ਸਰਾਮ ਸਿੱਖਿਆ ਨਾ, ਉਹਨੇ ਪਹਿਲੀ ਗੱਲ ਤਾਂ ਇਹ ਆਪਣਾ ਆਪ ਜਿਤਾਇਆ ਹੀ ਨਹੀਂ ਕਿ ਆਹ ਕਮਰਾ ਮੈਨੂੰ ਦਿਓਗੇ ਮੈਂ ਤਾਂ ਰਹਿਣਾ, ਨਹੀਂ ਤਾਂ ਮੈਂ ਸਰਾਮ ਚ ਨਹੀਂ ਰਹਿਣਾ। ਉਹ ਇੱਕੋ ਗੱਲ ਕਹਿੰਦਾ ਸਰਾਮ ਦੇ ਮਾਲਕਾਂ ਨੂੰ ਕਿ ਭਾਵੇਂ ਚੰਗਾ ਦੇ ਦਿਓ ਭਾਵੇਂ ਮੰਦਾ ਦੇ ਦਿਓ, ਕੇਵਲ ਮੈਂ ਰਾਤ ਕੱਟਣੀ ਹੈ, ਸੂਰਜ ਨਿਕਲਣਾ ਮੈਂ ਚਲੇ ਜਾਣਾ, ਰਾਤ ਰਹਿਣ ਵਾਸਤੇ ਆਇਆ, ਮੈਨੂੰ ਰਹਿਣ ਬਤੇਰੇ ਵਾਸਤੇ ਕੇਵਲ ਥਾਂ ਦੇ ਦਿਓ। ਕਹਿੰਦੇ ਨੇ ਜਦੋਂ ਰਹਿਣ ਬਤੇਰੇ ਲਈ ਥਾਂ ਮਿਲਦੀ ਹੈ ਨਾ, ਤੇ ਉਸ ਸਰਾਮ ਚ ਬੜੇ ਬੈਠੇ ਨੇ, ਕਦੀ ਉਹ ਕਿਸੇ ਬੰਦੇ ਨੂੰ ਦੇਖ ਕੇ ਉਹਦੇ ਮਨ ਵਿੱਚ ਈਰਖਾ ਆਈ ਨਹੀਂ। ਇਹਦਾ ਕਾਰਨ ਇਹ ਵੀ ਉਹ ਸਮਝਦਾ ਮੈਂ ਮੁਸਾਫਰ ਹਾਂ ਤੇ ਮੈਂ ਇਹਦੇ ਨਾਲ ਝਗੜਾ ਕਰਕੇ ਕੀ ਕਰਾਂਗਾ, ਜੇ ਅੱਜ ਝਗੜੇਗਾ ਵੀ ਤੇ ਮੈਂ ਇੱਕ ਪਾਸੇ ਹੋ ਕੇ ਰਾਤ ਬਤੀਤ ਕਰ ਲਾਂਗਾ, ਮੈਨੂੰ ਕੀ ਲੋੜ ਹੈ ਝਗੜਨ ਦੀ, ਮੈਂ ਕਿਹੜੇ ਕਬਜ਼ੇ ਕਰਨੇ ਨੇ, ਸੂਰਜ ਨਿਕਲਦਿਆਂ ਸਾਰ ਮੈਂ ਚਲੇ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਕਿਸੇ ਨੂੰ ਵੇਖ ਕੇ ਈਰਖਾ ਨਹੀਂ, ਸੂਰਜ ਨਿਕਲਿਆ ਆਪਣੇ ਰਾਹ ਤੇ ਤੁਰ ਪਿਆ, ਤੇ ਕਹਿੰਦੇ ਨੇ ਨਾ ਤਾਂ ਉਹ ਕਿਸੇ ਨਾਲ ਹੱਸਿਆ ਕਿਸੇ ਨਾਲ ਖੁੱਲਿਆ, ਨਾ ਉਹ ਕਿਸੇ ਦੇ ਰੋਣੇ ਨੂੰ ਵੇਖ ਕੇ ਰੋਇਆ, ਨਾ ਕਿਸੇ ਦੇ ਵਿਆਹ ਨੂੰ ਵੇਖ ਕੇ ਵਧਾਈ ਦਿੱਤੀ ਏ, ਨਾ ਕਿਸੇ ਦੀ ਗਮੀ ਨੂੰ ਦੇਖ ਕੇ ਵਹਿਣ ਪਾਇਆ। ਤੇ ਭਾਈ ਗੁਰਦਾਸ ਕਹਿੰਦੇ ਨੇ ਦਿਨ ਚੜਿਆ ਤੇ ਜੇ ਉਹਨੂੰ ਸੁੱਕੀ ਰੋਟੀ ਵੀ ਸਰਾਮ ਵਿੱਚੋਂ ਮਿਲ ਗਈ ਨਾ, ਸੁੱਕੀ ਰੋਟੀ ਨੂੰ ਖਾ ਕੇ ਪਾਣੀ ਪੀ ਕੇ ਤੁਰ ਪਿਆ, ਤੇ ਇੱਕ ਗੱਲ ਕਹਿੰਦਾ ਵਾਹ ਸਰਾਮ ਦੇ ਮਾਲਕਾ ਤੇਰਾ ਧੰਨਵਾਦ। ਤੇ ਪੁੱਛਿਆ ਸੱਜਣਾ ਤੈਨੂੰ ਸ਼ਿਰਕ ਨਹੀਂ, ਰਾਤ ਤੈਨੂੰ ਕਮਰਾ ਚੰਗਾ ਨਹੀਂ ਮਿਲਿਆ, ਰੋਟੀ ਚੰਗੀ ਨਹੀਂ ਮਿਲੀ, ਸੁੱਕਾ ਪ੍ਰਸ਼ਾਦਾ ਮਿਲਿਆ, ਤੈਨੂੰ ਬਸਤਰ ਚੰਗੇ ਨਹੀਂ ਮਿਲੇ। ਉਹ ਕਹਿੰਦਾ ਸੱਜਣਾ ਸਰਾਂ ਵਿੱਚ ਕੇਵਲ ਮੈਂ ਰਾਤ ਕੱਢਣੀ ਏ, ਮੇਰੀ ਮੰਜ਼ਿਲ ਸਰਾਂ ਨਹੀਂ, ਮੇਰੀ ਮੰਜ਼ਿਲ ਤਾਂ ਉਹਵੇ ਮੈਂ ਆਪਣੇ ਰਸਤੇ ਤੇ ਤੁਰਦਿਆਂ ਹੋਇਆ ਆਪਣੇ ਘਰ ਵੀ ਜਾ ਕੇ ਪਹੁੰਚਣਾ। ਭਾਈ ਗੁਰਦਾਸ ਸਿੰਘ ਨੇ ਗੁਰੂ ਨਾਨਕ ਤੇਰੇ ਸਿੱਖ ਦਾ ਜੀਵਨ ਵੀ ਇਹ ਵੇ, ਉਹਨੇ ਦੁਨੀਆਂ ਨੂੰ ਇੱਕ ਸਰਾਂ ਸਮਝਿਆ। ਕਹਿੰਦਾ ਮੇਰੀ ਜ਼ਿੰਦਗੀ ਇੱਕ ਰਾਤ ਹੀ ਤਰ੍ਹਾਂ, ਜੇ ਮਾਲਕਾ ਕੱਖਾਂ ਦੀ ਕੁੱਲੀ ਦੇ ਦੇਗਾ ਤਾਂ ਵੀ ਤੇਰਾ ਸ਼ੁਕਰ ਏ, ਤੇ ਜੇ ਸੋਹਣਾ ਮਹੱਲ ਦੇ ਦੇਗਾ ਨਾ ਤਾਂ ਵੀ ਤੇਰਾ ਸ਼ੁਕਰ ਏ। ਸਤਿਗੁਰੂ ਕਿਰਪਾ ਕਰੀ ਮੈਂ ਕਿਸੇ ਨਾਲ ਈਰਖਾ ਨਾ ਕਰਾਂ, ਕਿਉਂਕਿ ਨਾ ਕਿਸੇ ਨਾਲ ਈਰਖਾ ਕਰਨਾ ਉਹਨੇ ਰਹਿਣਾ, ਤੇ ਨਾ ਮੈਂ ਰਾਤ ਤੋਂ ਵੱਧ ਰਹਿਣਾ। ਜੇ ਮੈਨੂੰ ਸੁੱਕੀ ਰੋਟੀ ਦੇ ਦੇਗਾ ਤਾਂ ਵੀ ਤੇਰਾ ਸ਼ੁਕਰ ਏ, ਤੇ ਜੇ ਤੂੰ ਕਿਤੇ ਮੈਨੂੰ ਘਿਓ ਵਿੱਚ ਵਿਚੋਂ ਹੋਏ ਪ੍ਰਸ਼ਾਦੇ ਦੇ ਦੇਗਾ ਤਾਂ ਵੀ ਤੇਰਾ ਸ਼ੁਕਰ ਏ। ਤੇ ਜਦੋਂ ਉਹਦੇ ਘਰ ਵਿਆਹ ਹੋਵੇ ਤੇ ਕਦੀ ਉਹ ਖੁਸ਼ੀ ਵਿੱਚ ਭੰਗੜੇ ਨਹੀਂ ਪਾਉਂਦਾ, ਤੇ ਜਦੋਂ ਕਿਸੇ ਦੀ ਮੌਤ ਹੋ ਜਾਏ ਕਦੀ ਉਹ ਢਾਹਾਂ ਮਾਰ ਕੇ ਰੋਂਦਾ ਨਹੀਂ। ਉਹ ਇੱਕੋ ਗੱਲ ਕਹਿੰਦਾ ਸੱਜਣੋ ਸਰਾਂ ਵਿੱਚ ਆਏ ਹਾਂ, ਬਸ ਰਾਤ ਕੱਢੋ, ਦਿਨ ਚੜ੍ਹਨਾ ਆਪਣੀ ਮੰਜ਼ਿਲ ਵੱਲ ਨੂੰ ਵਧੀਏ। ਉਹ ਸਰਾਂ ਵਿੱਚ ਰਾਤ ਬਤੀਤ ਕਰਦਾ। ਭਾਈ ਗੁਰਦਾਸ ਨੇ ਬਚਨ ਕੀਤੇ, ਕਹਿਣ ਲੱਗੇ ਬਾਤ ਬਚਾਓ ਰਾਤ ਸਰਾਈ ਵਸਿਆ, ਉਹ ਚੱਲਿਆ ਪ੍ਰਭਾਤ ਮਾਰਗ ਦੱਸਿਆ। ਕਹਿਣ ਲੱਗੇ ਨਾ ਤੁਸ ਪਰਾਈ ਸਾਥ ਨਾ ਮਨ ਅੰਦਰ ਹੱਸਿਆ। ਕਹਿਣ ਲੱਗੇ ਉਹ ਕਿਸੇ ਨੂੰ ਦੇਖ ਕੇ ਹੱਸਿਆ ਨਹੀਂ, ਕਿਸੇ ਨਾਲ ਉਹਨੇ ਨਿੰਦਿਆ ਨਹੀਂ ਕੀਤੀ। ਕਹਿਣ ਲੱਗੇ ਮੂਵੇ ਨਾ ਪੁੱਛਿਆ ਜਾਤ ਵਿਵਾਹ ਨਾ ਹੱਸਿਆ, ਕਿਸੇ ਮਰੇ ਨੂੰ ਦੇਖ ਕੇ ਰੋਇਆ ਨਹੀਂ, ਤੇ ਕਿਸੇ ਸੱਜਣਾ ਵਿਆਹ ਨੂੰ ਦੇਖ ਕੇ ਕੁਛ ਨਹੀਂ ਹੋਇਆ। ਤੇ ਕਹਿਣ ਲੱਗੇ ਦਾਤਾ ਕਰੇ ਜੋ ਦਾਤ ਨਾ ਭੁੱਖ ਤੇ ਤਪਿਆ। ਅਖੀਰ ਵਿੱਚ ਕਹਿੰਦੇ ਨੇ ਕਿ ਗੁਰਮੁਖ ਨੇ ਕੀ ਕੀਤਾ, ਆਪਣੇ ਮੁੱਖ ਵਿੱਚ ਸਿਮਰਨ ਰੱਖਿਆ ਤੇ ਦੁਨੀਆਂ ਨੂੰ ਸਰਾਂ ਸਮਝ ਕੇ ਇਹਦੇ ਤੋਂ ਕੂਚ ਕਰ ਗਿਆ। ਮੇਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹ ਧਨ ਇਹ ਸੰਪਦਾ ਇਹ ਜ਼ਮੀਨ ਕੇਵਲ ਇੱਕ ਸਰਾਂ ਹੈ, ਤੂੰ ਰਾਤ ਰਹਿ ਕੇ ਅੱਗੇ ਨਿਕਲ ਜਾਣਾ। ਤੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਿ ਜੈਸੇ ਰਹਿਣ ਪਰਾਉਣੇ ਉਸ ਚਲਸੈ ਪ੍ਰਭਾਤ। ਅੱਗੇ ਕਹਿੰਦੇ ਨੇ ਕਿਆ ਤੂੰ ਰੱਤਾ ਗ੍ਰਿਸ਼ ਕਿਉਂ, ਸਭ ਫੁੱਲਾਂ ਕੀ ਬਾਗਾਤ ਬਾਗਾਤ ਦਰ ਤੇ ਬਗੀਚੀ। ਸੱਜਣਾ ਆ ਦੇਖ ਜਿਹੜਾ ਤੇਰਾ ਗ੍ਰਿਸ਼ ਤੇ ਪੁੱਤਰ ਨੇ ਧੀਆਂ ਨੇ ਮਾਂ ਨੇ ਬਾਪ ਨੇ ਕਦੀ ਫੁੱਲ ਦੇ ਬੂਟੇ ਨੂੰ ਦੇਖੀ, ਇੱਕ ਬੂਟੇ ਨੂੰ ਕਿੰਨੇ ਫੁੱਲ ਲੱਗੇ ਨੇ, ਪਰ ਜਦੋਂ ਫੁੱਲ ਖਿੜਦੇ ਨੇ ਉਦੋਂ ਬੂਟਾ ਖੁਸ਼ ਨਹੀਂ, ਤੇ ਜਦੋਂ ਫੁੱਲ ਟੁੱਟਦੇ ਨੇ ਉਦੋਂ ਬੂਟਾ ਬਹਿਣ ਨਹੀਂ ਪਾਉਂਦਾ। ਜੇ ਬੂਟੇ ਨੂੰ ਪੁੱਛੀਏ ਸੱਜਣਾ ਤੇਰੇ ਫੁੱਲ ਟੁੱਟ ਗਏ ਨੇ, ਉਹ ਇੱਕ ਗੱਲ ਕਹਿੰਦਾ ਪਿਆਰਿਆ ਪਤਾ ਨਹੀਂ ਕਿੰਨੇ ਕੁ ਆਏ ਕਿੰਨੇ ਕੁ ਲੱਗੇ ਕਿੰਨੇ ਕੁ ਟੁੱਟ ਗਏ, ਕਿਸੇ ਦੇ ਖੇੜੇ ਨਾਲ ਖੁਸ਼ੀ ਨਹੀਂ ਕਿਸੇ ਦੇ ਜਾਨ ਨਾਲ ਰੋਣਾ ਨਹੀਂ। ਸਾਹਿਬ ਕਹਿੰਦੇ ਨੇ ਗੁਰਮੁਖ ਜਿਹੜਾ ਹੈ ਉਹ ਪਰਿਵਾਰ ਨੂੰ ਫੁੱਲਾਂ ਦੀ ਬਗੀਚੀ ਸਮਝਦਾ ਹੈ, ਜੇ ਕੋਈ ਜੀ ਆ ਗਏ ਤਾਂ ਵੀ ਰੱਬ ਦਾ ਸ਼ੁਕਰ ਏ, ਤੇ ਜੇ ਕੋਈ ਫੁੱਲ ਟੁੱਟ ਜਾਏ ਤੇ ਤਾਂ ਵੀ ਰੱਬ ਦਾ ਸ਼ੁਕਰ। ਗੁਰੂ ਅਰਜਨ ਸਾਹਿਬ ਜੀ ਬਚਨ ਪੈ ਕਰਦੇ ਨੇ, ਕਹਿਣ ਲੱਗੇ ਪਿਆਰੇ ਸਿੱਖਾਂ ਜੈਸੇ ਰਹਿਣ ਪਰਾਉਣੇ ਉੜ ਸਲਸੈ ਬਰਭਾਤ, क्या तू रत्ता दृष्टियों था फुला की बागात अगे कह लगे मेरी मेरी क्या करें जिन किया शायद कह लगे जिन्हू तेनू पैदा कीता है तू केवल ओदा सिमरन कर मेरी मेरी क्या चीज करें जिन किया इस लोड सर पर उठी चलना छड़ जाती लाख करोड़ धन दारा संपत सगल जिन अपनी करमान इन मैं कर संगी नहीं नानक हाकी जान कह लगे एदे विचो तेरा कोई है कबीर साहब गाना एक बड़ा प्यारा वचन आया उन्होंने देखो अरदास कैसे की उन्होंने अरदास का जो श्लोक पढ़ने ना तो कई बार उस श्लोक न पढ़दिया कई सज्जनों के मन में शंका आ जाएगा कि गुरु ग्रंथ साहब की बाणी किसी को भिखारी बन के मंगण वास्ते मजबूर करती है उन्हों की एक पंक्ति आती है कबीर भली मधपुरी नाना बिद को नाज हूँ ये अखरी अर्थ अभी यही करा भली दर से चंगी मधपुरी दर्द ना मधपुरी मधपुरी दर्द हूँ कि घर मन के लिया हुआ अनाज कह लगे कबीर भली मधपुरी नाना बिद को नाज नाना बिद दर से कई वक् वक् तरह का अनाज मिलता है कह लगे दावा काहू को नहीं बड़ा देश बड़ राज कह लगे चंगी है मधपुरी मंग के रोटी खानी क्योंकि तरह तरह के भोजन मिलते ने हूँ जे कोई सोचे बी गुरमत की विचारधारा बंदे नू लोकां दे घरां विच मंग के रोटी खान लई प्रेरदी है ते याद रखना एक श्लोक दे कदी अर्थ नहीं होने इस तो अगला श्लोक सानू पढ़ना पैणा ते भगत साहिब कहिंदे कबीर दावा दाचिन होत है निरदावै रहे निसंत कबीर साहिब कहिंदे के अकाल पुरख वाहिगुरु जे सोहणी रोटी खा के जे चार दा जमीन लै के जे चार टके लै के अंदर गिरती हंकारी ते कब्जे वाली हो जानी है ते जे ओ वस्तुआं वेख के रब्बा तू भुल जाना है ते तू चंगा तां मैनू भिखारी बना दे मैं दर दर ते मंग के गुजारा कर लांगा पर मैनू इस रोग तो बचा ले किते मैं इन्हां चीजां ते अपना दावा ना कर लवां भगत साहिब कहन लगे कबीर भली मधपुरी चंगी ओ मंग के खाधी रोटी नाना बिद को नाज ते अगे कह लगे दावा काहू को नहीं भिखारी ने कभी दावा किया घर मेरा जिथे रात पै गई उसी सड़क के किनारे सौ गया जिथे समा मिले उसे मंग के खा लिया कह लगे जिन्ने तू दावे करके झगड़ना है भिखारी कभी नहीं झगड़ता अज एक पिंड विचों मंगया कल दूजे विचों मंग लेना तेरे नो चंगा ता भिखारी है जेड़ा इस दावे तो ता बचे कहन लगे दावा काहू को नहीं बड़ा देश बड़ राज तो कहना सारी धरती मेरी है शायद यही कारण मेरे गुरु नानक साहब न जदों नूरी जुलाहे नू मिलते ने तो उन्हें कीमती गलीचा एक बनाया है तो कहने वो गलीचा ना गुरु नानक साहब के थले विछाण लगा तो हजूर पता अगों की कहते ने आखते ने वो नूरी ये गलीचा मैनू ना दे तेरे घर के सामने एक कुत्ती दे छोटे छोटे कतूरे ने सारी रात ठंड विचों विलकते ने ना जे तू कुछ करना चाहना उन्हें उपर कपड़े पा के उन्होंने सानू सर्दी तो ढक दे मतलब दावा नहीं किसी चीज का अगला जो वचन पढ़ने वो एक होर घटना दिखी कहने भाई लालो के घर जाते ने उन्हें पोचा फेरे प्रसाद पानी तैयार किया है तो गुरु नानक साहब कहने भाई लालो आ चौंका कास लई कह लगा सतगुरु इस चौंके तो बहर बह के मैं रोटी खाँगा क्योंकि मैं शूदर हाँ ना तो चौंके बैठ के तुम भोजन छकोगे तो साहब ने घुट के गलवकड़ी में लै के क्या लालो ये लोगों के विकरे ने कि उच्चे से नीवे चौंके सारी धरती मेरा चौंका है जिथे तू बिठा के प्रसादा चुका देगा वो ही साफ मित्र हो जाएंगे दावा किते नहीं कि उच्चा चौंका या नीवा चौंका तो भगत कबीर साहब कह रहे ने दावा काहू को नहीं बड़ा देश बड़ राज जेड़ा कभी दावा नहीं ना करता सारी धरती ओदी है एक विद्वान ने बड़ा सोहना कहा कहिंदे ने गुरु नानक साहब जिथे गए ने कभी उन्हें कहा मेरे नाम का निशान चलाओ उन्हें गल समझाई कहिंदा किते भी मेरे बाबे ने नहीं कहा कि मेरे नाम की पूजा मेरे नाम की धर्मशाला मेरे नाम के मंदिर जा बनाओ कहिंदा असल में जेड़ा किते भी दावा नहीं ना करता रब का वो सुभा है कि जिथे भी वो चरण पा जाए लोग ओदे नाते झंडे चुला देंगे क्योंकि उन्होंने दावा नहीं ਸਾਹਿਬ ਜੀ ਕਹਿ ਰਹੇ ਨੇ ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜਰਾਜ, ਤੇ ਅਗਲਾ ਸ਼ਲੋਕ ਕਬੀਰ ਦਾਵਾ ਦਾਜਨ ਹੋਤ ਹੈ, ਦਾਜਨ ਦਰ ਤੇ ਛੜ ਜਾਂਦੇ ਨੇ ਜਿਹੜੇ ਲੋਕ ਦਾਵਾ ਕਰਦੇ ਨੇ ਇਹ ਦੌਲਤ ਮੇਰੀ ਘਰ ਮੇਰਾ। ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਦੇ ਅੰਦਰ ਛੜ ਜਾਂਦੇ ਨੇ। ਨਿਰਦਾਵੈ ਰਹਿ ਨਿਸੰਤ, ਜਿਹੜਾ ਕਦੀ ਵੀ ਦਾਵਾ ਨਹੀਂ ਕਰਦਾ ਨਿਰਸੰਤ ਦਰ ਤੇ, ਉਹ ਸ਼ੰਕਾ ਤੋਂ ਰਹਿ ਤੇ ਕਹਿਣ ਲੱਗੇ ਜੋ ਜਨ ਨਿਰਦਾਵੈ ਰਹਿ। ਜਿਹੜੇ ਬੰਦੇ ਨੇ ਕਦੀ ਦਾਵਾ ਕਰਕੇ ਨਹੀਂ ਕਿਹਾ ਇਹ ਪੁੱਤਰ ਇਹ ਧੀ ਇਹ ਇਸਤਰੀ ਇਹ ਦੌਲਤ ਸਭ ਕੁਝ ਮੇਰਾ, ਸਾਹਿਬ ਕਿੰਨੇ ਸੋ ਗਣੈ ਇੰਦਰ ਸੋ ਰੰਕ। ਉਹ ਇੰਦਰ ਦੇ ਰਾਜ ਨੂੰ ਵੀ ਦੇਖ ਕੇ ਕਹਿੰਦਾ ਕਿ ਇੰਦਰ ਤੂੰ ਮੇਰੇ ਸਾਹਮਣੇ ਕੰਗਾਲ ਏ, ਕਿਉਂਕਿ ਤੂੰ ਤਾਂ ਆਪਣੇ ਤਖ਼ਤ ਤੇ ਦਾਵਾ ਕਰਨਾ ਇਹ ਮੇਰਾ, ਪਰ ਮੈਂ ਨਿਰਦਾਵਾ ਰਹਿੰਦਾ ਵਾਂ, ਮੈਂ ਤੇਰੇ ਵਰਗੇ ਦੀ ਵੀ ਪਰਵਾਹ ਨਹੀਂ ਕਰਦਾ। ਸਾਹਿਬ ਕਿੰਨੇ ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ। ਸਾਹਿਬ ਕਹਿੰਦੇ ਨੇ ਗੱਲ ਨੂੰ ਸੱਚੀ ਸਮਝ ਲੈ। ਹੁਣ ਅਗਲੀ ਗੱਲ ਕਹੀ ਦਾਤਾ ਜੀ, ਜੇ ਦੌਲਤ ਨਾ ਹੋਈ ਜੇ ਪਦਵੀ ਦਾ ਮਾਨ ਨਾ ਹੋਇਆ ਤੇ ਫਿਰ ਇੱਜ਼ਤ ਕਿਵੇਂ ਨੇ? ਤੇ ਸਾਹਿਬ ਨੇ ਕਿਹਾ ਨਹੀਂ, ਦੌਲਤ ਕਦੀ ਕਿਸੇ ਨੂੰ ਪਵਿੱਤਰ ਨਹੀਂ ਕਰਦੀ, ਪਦਵੀ ਕਦੀ ਕਿਸੇ ਨੂੰ ਉੱਚਿਆ ਨਹੀਂ ਬਣਾਉਂਦੀ, ਕੌਣ ਬਣਾਉਂਦਾ? ਸਾਹਿਬ ਕਹਿਣ ਲੱਗੇ ਪਤ ਉਧਾਰਨ ਭੈ ਹਰਨ, ਮੇਰਾ ਵਾਹਿਗੁਰੂ ਆ ਜਿਹੜਾ ਪੱਤਾਂ ਨੂੰ ਪਵਿੱਤਰ ਕਰ ਦਿੰਦਾ, ਭੈ ਹਰਨ ਜਿਹੜਾ ਸਾਡੇ ਰੋਗਾਂ ਦਾ ਸਾਡੇ ਡਰਾਂ ਦਾ ਨਾਸ਼ ਕਰਦਾ। ਸਾਹਿਬ ਜੀ ਕਹਿਣ ਲੱਗੇ ਹਰ ਅਨਾਥ ਕੋ ਨਾਥ, ਦੋ ਸ਼ਬਦ ਆਏ ਨੇ ਅਨਾਥ, ਇਹਦਾ ਅਰਥ ਜਿਹਦਾ ਕੋਈ ਮਾਲਕ ਨਹੀਂ, ਮੇਰੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾ, ਉਹ ਪਾਪੀਆਂ ਨੂੰ ਪਵਿੱਤਰ ਕਰ ਦੇਈ, ਉਹ ਅੰਦਰ ਦੇ ਭੈ ਦੂਰ ਕਰ ਦੇਈ। ਤੇ ਯਾਦ ਰੱਖੀ ਸੱਜਣਾ, ਜਿਹਦਾ ਕੋਈ ਵੀ ਮਾਲਕ ਨਹੀਂ ਬਣਦਾ ਉਹਦਾ ਮਾਲਕ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਬਣ ਜਾਂਦਾ। ਉਹ ਅਨਾਥਾਂ ਦਾ ਨਾਂ ਤੇ ਆ ਰਾਤ ਨੂੰ ਨਾ ਕੱਲ ਗੁਰਮੁਖਾਂ ਨੇ ਹੁਕਮਨਾਮਾ ਲਿਆ ਤੇ ਬਚਨ ਗੁਰੂ ਤੇਗ ਬਹਾਦਰ ਦਾ ਤੇ ਰਾਗ ਧਨਾਸਰੀ ਵਿੱਚ ਆਇਆ। ਉਸ ਬਚਨ ਨੂੰ ਸੁਣਿਆ ਮਨ ਇੰਨਾ ਕੁ ਸਤਿਗੁਰੂ ਕੇ ਚਰਨਾਂ ਵਿੱਚ ਹੋ ਗਿਆ, ਕਿੰਨੀ ਨਿਮਰਤਾ। ਸਾਹਿਬ ਦਾ ਬਚਨ ਸੀ ਧਨਾਸਰੀ ਮਹੱਲਾ ਨੌਵਾਂ, ਮੇਰਾ ਵਾਹਿਗੁਰੂ ਪਾਪੀਆਂ ਨੂੰ ਪਵਿੱਤਰ ਕਰਦਾ। ਦੇਖੋ ਹੁਣ ਨਿਮਰਤਾ ਮੇਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਅੱਜ ਮੈਂ ਕੌਣ ਉਪਾਅ ਕਰੂੰ, ਬੇਨਤੀ ਕਰਦੇ ਪਏ ਨੇ ਮੇਰੇ ਵਾਹਿਗੁਰੂ ਹੁਣ ਦੱਸੋ ਮੈਂ ਕੀ ਉਪਾਅ ਕਰਾਂ। ਜੇ ਵਿਦ ਮਨ ਕੋ ਸੰਸਾ ਚੁੱਕੈ, ਜਿਸ ਤਰੀਕੇ ਨਾਲ ਮੇਰੇ ਮਨ ਦੇ ਸੰਕੇ ਮਿਟ ਜਾਣ, ਭਵਜਲ ਭਵਜਿਤ ਭਵਨਿਤ ਪਾਰ ਕਰੂੰ, ਮਨ ਦੇ ਸੰਕੇ ਮਿਟ ਜਾਣ ਤੇ ਮੈਂ ਭਵਜਲ ਨੂੰ ਪਾਰ ਕਰਾਂ, ਮੈਨੂੰ ਦੱਸ ਮੈਂ ਕਿਹੜਾ ਉਪਾਅ ਕਰਾਂ। ਹੁਣ ਇਹ ਪਹਿਲੀ ਪੰਕਤੀ ਤੇ ਰਹਾਉ ਦੀ ਪੰਕਤੀ ਸੀ ਤੇ ਪੁੱਛਣ ਵਾਲੇ ਨੇ ਪੁੱਛ ਲਿਆ ਗੁਰੂ ਤੇਗ ਬਹਾਦਰ ਜੀ ਕਿਹੜੇ ਸੰਸੇ ਦੇ, ਤੇ ਸਾਹਿਬ ਨੇ ਫਿਰ ਅੱਗੋਂ ਸੰਸਿਆਂ ਦੀ ਗੱਲ ਕੀਤੀ। ਸਾਹਿਬ ਮਨਾ ਤੂੰ ਕਦੀ ਨੀ ਉਹ ਸੰਸੇ ਸੋਚੇ, ਪਰ ਗੁਰੂ ਤੇਗ ਬਹਾਦਰ ਜੀ ਦੇਖ ਕੀ ਪੈ ਕਹਿੰਦੇ, ਕਹਿੰਦੇ ਕਦੀ ਸੋਚ ਕੇ ਤੂੰ ਹੀ ਕਹਿ ਕਿ ਜੇ ਜਿਦ ਮਨ ਕੋ ਸੰਸਾ ਚੁੱਕੈ ਭਵਨਿਦ ਪਾਰ ਕਰੋ, ਕਿਹੜਾ ਸੰਸਾ ਹੈ? ਕਹਿਣ ਲੱਗੇ ਜਨਮ ਪਾਏ ਤਸ ਭਲੋ ਨਾ ਕੀਨੋ, ਸਭ ਤੋਂ ਪਹਿਲਾਂ ਇਹ ਸੰਸਾ ਵਾਹਿਗੁਰੂ ਤੂੰ ਮਨੁੱਖਾ ਦੇਹੀ ਦਿੱਤੀ, ਪਰ ਇਸ ਦੇਹੀ ਨੂੰ ਲੈ ਕੇ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਭਲਾ ਨਹੀਂ ਕੰਮ ਕੀਤਾ, ਜਨਮ ਪਾਏ ਕਿ ਭਲੋ ਨਾ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਦੱਸੋ ਜਪਣਾ ਜਪਾਉਣਾ ਕੋਈ ਔਖਾ ਨਹੀਂ ਜੀ, ਸਾਰੀ ਰਾਤ ਲਾਓ, ਬੱਲੇ ਬੱਲੇ ਵੀ ਬਹੁਤ ਹੋਊ, ਉਸ ਬਾਬੇ ਦੀ ਦੌਰ ਵੀ ਬਹੁਤ ਬਣੂ। ਪਤਾ ਲੋਕਾਂ ਚ ਗੱਲਾਂ ਕੀ ਹੋਣੀਆਂ, ਨਾ ਕਿਸੇ ਦੀ ਭਾਈ ਮਾੜੀ ਨਾ ਕਿਸੇ ਦੀ ਚੰਗੀ, ਬਾਬਾ ਜੀ ਤੇ ਨਾਮ ਹੀ ਜਪਾਈ ਜਾਂਦੇ, ਨਾਮ ਹੀ ਜਪਾਈ ਜਾਂਦੇ, ਬਸ ਨਾਮ ਨਾਮ, ਹੋਰ ਕੁਛ ਨੀ, ਨਾ ਮਾੜੀ ਨਾ ਕਿਸੇ ਦੀ ਚੰਗੀ। ਲੋਕ ਬੱਲੇ ਬੱਲੇ ਹੋ ਕੇ ਨਹੀਂ, ਕਿਹੜਾ ਜਪਣਾ ਚਾਹੁੰਦੇ? ਗੱਲ ਗਈ ਕਿੱਧਰ ਨੂੰ ਫਿਰ, ਸ਼ੁਰੂ ਕਿੱਥੋਂ ਹੋਈ ਸੀ, ਸਾਡੇ ਚ ਆ ਕੀ ਗਿਆ? ਲੱਗਦਾ ਨੀ ਵੀ ਸਾਡੇ ਨਾਲ ਧੋਖਾ ਕੀਤਾ, ਲੱਗਦਾ ਨੀ ਵੀ ਸਾਨੂੰ ਗੁੰਮਰਾਹ ਕੀਤਾ ਗਿਆ, ਸਾਡੇ ਸਮਝਣ ਸਮਝਾਉਣ ਵਾਲਾ ਕੰਮ ਬੰਦ ਕਰਕੇ ਇਹਨਾਂ ਨੇ ਬਦਲਤਾ ਸਾਰਾ ਢਾਂਚਾ ਹੀ। ਤਵੀ ਤੇ ਗੁਰੂ ਅਰਜਨ ਦੇਵ ਜੀ ਨੂੰ ਤਾਂ ਪਾਇਆ ਸੀ ਵੀ ਉਹ ਨਾਮ ਜਪਦੇ ਸੀ, ਦਿਓ ਜਵਾਬ ਨਹੀਂ। ਸੀਸ ਵਿੱਚ ਰੇਤਾ ਤਾਂ ਪਾਇਆ ਸੀ ਵੀ ਉਹ ਨਾਮ ਜਪਦੇ ਸੀ, ਤਾਂ ਸੀਸ ਵਿੱਚ ਰੇਤਾ ਕੋ ਵੀ ਨਾਮ ਜਪਦਾ। ਗੁਰੂ ਗੋਬਿੰਦ ਸਿੰਘ ਦੇ ਪੁੱਤ ਤਾਂ ਸ਼ਹੀਦ ਕਰਤੇ ਸੀ ਵੀ ਇਹ ਨਾਮ ਜਪਦੇ, ਨਾ ਉਹ ਜ਼ਮਾਨਾ ਬਦਲਣਾ ਚਾਹੁੰਦੇ, ਉਹ ਚੇਂਜ ਕਰਨਾ ਚਾਹੁੰਦੇ, ਉਹ ਸਮਾਜ ਵਿੱਚ ਪਰਿਵਰਤਨ ਚਾਹੁੰਦੇ ਹੈ, ਤਾਂ ਪੁੱਤ ਉਹਨਾਂ ਦੇ ਸ਼ਹੀਦ ਕੀਤੇ ਜਾਂਦੇ, ਤਾਂ ਨਿੱਕੇ ਨਿੱਕੇ ਨੀਹਾਂ ਦੇ ਚਿਣੇ ਜਾਂਦੇ, ਤਾਂ ਅਗਲੇ ਦਾ ਘਰ ਘਰ ਉਜਾੜਨ ਤੱਕ ਜਾਂਦੇ ਅਗਲੇ, ਤਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਖੜੇ ਆ। ਬੋਲਣਾ ਬੰਦ ਕਰੋ, ਸਮਝਾਉਣਾ ਬੰਦ ਕਰੋ, ਚੇਂਜ ਕਰਨਾ ਬੰਦ ਕਰੋ, ਸਮਾਜ ਵਿੱਚ ਚੇਂਜ ਆ ਰਹੀ ਹੈ, ਇਹ ਬੰਦਾ ਖਤਰਨਾਕ ਹੈ ਸਾਡੇ ਲਈ, ਬਦਲ ਤੂੰ ਆਉਣ ਵਾਲੇ ਸਮੇਂ ਵਿੱਚ ਜ਼ਮਾਨਾ, ਇਹਨੇ ਜ਼ਮਾਨਾ ਬਦਲ ਦੇਣਾ। ਦਿਸਦਾ ਹੁੰਦਾ ਪਿਆਰਿਓ, ਜੇ ਕਿਤੇ ਮੀਂਹ ਪੈਣਾ ਪੈਣਾ ਹੋਵੇ ਪਹਿਲਾਂ ਹਵਾਵਾਂ ਠੰਡੀਆਂ ਆਉਣ ਆ ਜਾਂਦੀਆਂ, ਪਤਲੀਆਂ ਦੱਸਦੀਆਂ ਵੀ ਆ ਰਿਹਾ ਪਿੱਛੇ ਤੋਂ, ਉਹ ਚਮਕ ਝੱਲੀ ਨਹੀਂ ਜਾਂਦੀ ਪਿਆਰਿਓ, ਕੁਛ ਹੋਰ ਹੈ ਜਿਹੜਾ ਲੁਕੋਇਆ ਗਿਆ, ਜਿੱਤੇ ਮਰਜ਼ੀ ਸਮਝੋ ਗੱਲ ਹੋਰ ਹੈ, ਸਾਨੂੰ ਭੁਲੇਖਿਆਂ 'ਚ ਰੱਖਿਆ, ਢਾਂਚਾ ਇਹ ਢਾਂਚਾ ਖੜਾ ਕਰ ਦਿੱਤਾ ਗਿਆ ਸਾਡੀ ਸੋਚ ਦੇ ਉੱਤੇ, ਤਾਂ ਕਰਕੇ ਇਹ ਗੱਲ ਨੂੰ ਜ਼ਰੂਰ ਪਕੜੋ ਤੇ ਆਓ ਸਾਰੇ ਗੁੱਸਾ ਖਾਈਏ, ਗੱਲ ਚੱਲਦੀ ਸੀ ਨਾ ਅੱਗੇ, ਗੁੱਸਾ ਖਾ ਜਾ। ਗੁਰੂ ਨਾਨਕ ਦਾ ਜਨੇਊ ਮਹਾਰਾਜ ਕਹਿੰਦੇ ਉਹ ਐਸਾ ਗੁੱਸਾ ਖਾਧਾ, ਕਹਿੰਦੇ ਕੋਈ ਨੀ ਖੜ ਜਾ ਤੈਨੂੰ ਦੱਸ ਦੇ ਆ ਪਤਾ। ਗੁਰੂ ਗੋਬਿੰਦ ਸਿੰਘ ਨੂੰ ਕੀ ਕ੍ਰਾਂਤੀ ਲਿਆਓਗੇ, ਕੀ ਕਰੋਗੇ, ਕਹਿੰਦੇ ਕਰਾਂਗੇ, ਤੂੰ ਖੜ ਜਾ ਤੈਨੂੰ ਦੱਸ ਦੇ ਆ। ਲਓ ਹੁਣ ਆ ਗਾਓ, ਅੱਖ ਖੋਲ ਨਜ਼ਾਰਾ ਵੇਖੀ ਤੂੰ, ਅਸੀਂ ਨਵੀਆਂ ਫਿਰਤਾਂ ਨਵੀਆਂ ਫਿਰਤਾਂ ਪਾਵਾਂ। ਕੈਲਪੁਰ ਵੀਰ ਨੇ ਲਿਖੀ ਸੀ ਕਵਿਤਾ, ਮੈਂ ਪੂਰੀ ਸੁਣੀ ਤੇ ਨਹੀਂ, ਪਰ ਮੈਂ ਚਲੋ ਹੁਣ ਮੈਂ ਸੁਣਦਾ ਮੈਂ ਵੀ ਤੁਹਾਡੇ ਨਾਲ। ਤੇ ਓਏ ਵਿਪਰਾ, ਇੱਥੇ ਵਿਪਰ ਦਾ ਅਰਥ ਲਿਓ ਪੁਜਾਰੀਆ, ਪੁਜਾਰੀਆ ਜਾਂ ਐ ਕਹਿ ਲਓ ਉਹ ਪਖੰਡੀਆ, ਲੋਕਾਂ ਨੂੰ ਲੁੱਟਣ ਵਾਲਿਆ। ਦੱਸਾਂਗੇ ਤੈਨੂੰ ਪਤਾ, ਬਦਲੇਗਾ ਜ਼ਮਾਨਾ। ਅੱਜ ਤੋਂ 20 ਸਾਲ ਬਾਅਦ ਵੇਖੀ ਲੋਕ ਪੈਰ ਧੋਤੋ ਪੀਂਦੇ ਹੈਗੇ ਨਹੀਂ, ਤੇਰੇ ਹੱਥ ਧਵਾਉਂਦੇ ਹੈਗੇ ਨਹੀਂ। ਅਗਲੇ ਨੇ ਕਹਿਣਾ ਵਾਸ਼ ਬੇਸ਼ਨ ਨਹੀਂ ਦਿਸਦਾ ਤੈਨੂੰ, ਧੋ ਲੈ ਉੱਠ ਕੇ, ਤੇਰੇ ਟੁੱਟੇ ਹੈ। ਆਊ ਜ਼ਮਾਨਾ ਵੇਖਿਓ ਸਹੀ ਬਣਦਾ, ਏਦਾਂ ਗੁੱਸਾ ਖਾਓ ਮਾੜਾ ਲੋ ਸੋ।

राम जपो जी ऐसे ऐसे राम जपो जी राम जपो जी राम जपो

ਲੱਗੀ ਹੋਈ ਤਾਂ ਕਿ ਮੈਨੂੰ ਉਸ ਦੇ ਦੀਦਾਰ ਦੀ ਥਾਂ ਥਾਂ ਤੇ ਰੱਤ ਬੁੱਲੀ, ਜਿਹਦੇ ਪਰਿਵਾਰ ਦੀ ਜਿਹਦੇ ਪਿਤਾ ਜਾ ਕੇ ਵਿੱਚ ਦਿੱਲੀ ਸੀ ਸਵਾਰਿਆ ਸੀ, ਖੁੰਡੀ ਕਰ ਦਿੱਤੀ ਚਿੱਠੀ ਧਾਰ ਤਲਵਾਰ ਦੀ, ਚੜ੍ਹਦੇ ਚੜ੍ਹਾਵੇ ਬੜੇ ਗੂੰਜਦੇ ਜੈਕਾਰੇ ਬੜੇ, ਬੋਟੀ ਬੋਟੀ ਹੋਈ ਜਿੱਥੇ ਅਜੀਤ ਤੇ ਜੁਝਾਰ ਦੀ, ਪੁੱਤਾਂ ਦੀਆਂ ਲਾਸਾਂ ਉੱਤੇ ਪੰਥ ਦਾ ਬਣਾਇਆ ਮਹਿਲ, ਮਿਲੇ ਨਾ ਮਿਸਾਲ ਕਿਤੇ ਉਹਦੀ ਉਪਕਾਰ ਦੀ, ਮਰਦ ਅਗਮੜੇ ਸਰਵੰਸ ਬਾਨੀ ਅੰਮ੍ਰਿਤ ਕੇ ਦਾਤੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਵਕਤੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਣਾ ਵਾਂਝੀ ਨਾ ਰਹੇ, ਜੋ ਪਿਆਰ ਦਾ ਸਬੂਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਗੁਰਾਂ ਦਾ ਪਾਵਨ ਵਚਨ ਹੈ, ਇਹ ਸਰੀਰਾ ਮੇਰੇ ਆ, ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ। ਧੰਤਾ ਦੇ ਯੋਗ ਨੇ ਗੁਰੂ ਕੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਧੰਤਾ ਦੇ ਯੋਗ ਬਣਾ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨ ਦਾ ਯਤਨ ਕੀਤਾ, ਆਪ ਦੇ ਨਾਲ ਗੁਰਮਤੀਆਂ ਵਿਚਾਰਾਂ ਦੀ ਸਾਂਝ ਪਾਈ। ਆਹ ਕੁਝ ਕੁ ਸਮਾਂ ਇਸ ਨਿਮਾਣੇ ਜੇ ਯਤਨ ਪ੍ਰਾਪਤ ਹੋਇਆ, ਆਪ ਰੱਬ ਸਰੂਪ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਜਿੰਨਾ ਸਮਾਂ ਪ੍ਰਾਪਤ ਹੋਇਆ, ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਆਪ ਗੁਰੂ ਕੀਆਂ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰੀਏ। ਗੁਰੂ ਦਾ ਸਿੱਖ ਦੁਨੀਆਂ ਦੇ ਉੱਤੇ ਸਿੱਖ ਕੌਮ ਇੱਕ ਇਹੀ ਕੌਮ ਹੈ ਜਿਹੜੀ ਕੁੱਲ ਮਾਨਵਤਾ ਦਾ ਭਲਾ ਲੋੜਦੀ ਹੈ। ਉਸ ਗੁਰੂ ਦੇ ਸਿੱਖ ਦਾ ਦੁਨੀਆਂ ਉੱਤੇ ਆਉਣਾ, ਸੰਸਾਰ ਦੇ ਉੱਤੇ ਆਉਣਾ ਸਪਨਾ, ਉਹਨਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਿਹਾ ਕਰਦਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਦੋ ਗੱਲਾਂ ਨੂੰ ਕਮਾ ਲਿਆ। ਪਹਿਲੀ ਗੱਲ ਆਉਂਦੀ ਹੈ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚ ਵਿਸ਼ਵਾਸ। ਗੁਰੂ ਦੇ ਸਿੱਖ ਦਾ ਵਿਸ਼ਵਾਸ ਕੇਵਲ ਤਾਂ ਕੇਵਲ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਦੂਜੀ ਗੱਲ ਆਉਂਦੀ ਹੈ ਜੀਵਨ ਦੇ ਵਿੱਚ ਅਰਦਾਸ। ਜਿਹੜੇ ਗੁਰੂ ਦੇ ਸਿੱਖ ਨੂੰ ਅਰਦਾਸ ਕਰਨ ਦੀ ਜਾਚ ਆ ਗਈ, ਉਹਨਾਂ ਦਾ ਨਾਂ ਫਿਰ ਦੁਨੀਆਂ ਦੇ ਵਿੱਚ ਰਹਿੰਦੀ ਦੁਨੀਆਂ ਤੱਕ ਰਿਹਾ ਕਰਦਾ। ਉਂਝ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੇ, ਬੇਨਤੀ ਕਰਨ ਦੇ ਅਨੇਕਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਮੇਂ ਤੋਂ ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਮੇਂ ਤੱਕ ਅਨੇਕਾਂ ਪ੍ਰਮਾਣ ਮਿਲਦੇ ਨੇ। ਜਦੋਂ ਵੀ ਗੁਰੂ ਦੇ ਸਿੱਖ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜਿਸ ਮੈਂ ਭਾਈ ਮੱਖਣ ਸਾਹ ਲਵਾਣਾ ਜਿਹਦਾ ਵੇੜਾ ਸਮੁੰਦਰ ਦੇ ਵਿੱਚ ਘਿਰਿਆ, ਤੂਫਾਨ ਦੇ ਵਿੱਚ ਘਿਰਿਆ, ਦੁਨਿਆਵੀ ਤੌਰ ਤੇ ਬੜੇ ਯਤਨ ਕੀਤੇ, ਜਦੋਂ ਦੁਨੀਆਂ ਦੇ ਸਾਰੇ ਹੀ ਲਿਹਾਰੇ ਤਾਂ ਕੇਵਲ ਆਖਿਰ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਦਰ ਚੇਤੇ ਆਇਆ। ਭਾਈ ਮੱਖਣ ਸਾਹਿਬ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਜਲੀ ਕੀਤੀ, ਮੇਰੇ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਦੇ ਡੁੱਬਦੇ ਵੇਲੇ ਨੂੰ ਬੰਨੇ ਲਾਇਆ। ਜਿਸ ਸਮੇਂ ਸਿੱਖ ਕੌਮ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ, ਜਿਹਨੇ ਆਪਣਾ ਜਮੂਰਾ ਦੇ ਨਾਲ ਮਾਸ ਕਰਵਾਇਆ, ਆਪਣੇ ਪੁੱਤਰ ਦਾ ਕਾਲਜ ਆਪਣੇ ਮੁੱਖ ਵਿੱਚ ਪਾਇਆ, ਉਹਨੇ ਵੀ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕੀਤੀ, ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਕਿ ਮੇਰੀ ਸਿੱਖੀ ਗੁਰੂ ਚਰਨਾਂ ਦੇ ਨਾਲ ਨਿਭ ਜਾਵੇ। ਜਿਸ ਸਮੇਂ ਭਾਈ ਤਾਰੂ ਸਿੰਘ ਦੇ ਸਿਰ ਦੇ ਉੱਤੋਂ ਖੋਪਰ ਉਤਾਰਿਆ ਗਿਆ, ਉਹਨਾਂ ਨੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਕਟਵਾਇਆ, ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇਸੇ ਤਰ੍ਹਾਂ ਸਮਾਂ ਜੂਨ 84 ਦਾ ਆਇਆ, ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਸਮੇਂ ਦੀ ਹਕੂਮਤ ਨੇ ਚੜ੍ਹ ਕੇ ਟੈਂਕਾਂ ਦੇ ਨਾਲ ਘੇਰਾ ਪਾਇਆ। ਉਸ ਸਮੇਂ 20 ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਵੀ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਇੱਕ ਅਰਦਾਸ ਕੀਤੀ ਕਿ ਸਾਡੀ ਸਿੱਖੀ ਗੁਰੂ ਚਰਨਾਂ ਦੇ ਨਾਲ ਨਿਭ ਜਾਵੇ। ਇੱਕ ਗੁਰੂ ਦੇ ਸਿੱਖ ਦੀ ਗੁਰੂ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦਾ ਵਰਣਨ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀਵਾੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਕਰਵਾ ਰਿਹਾ।

ਦੁਨੀਆਂ ਦੇ ਉੱਤੇ ਸੰਸਾਰ ਦੇ ਉੱਤੇ ਅਨੇਕਾਂ ਧਰਮ ਨੇ, ਅਨੇਕਾਂ ਮਜ਼ਹਬ ਨੇ। ਹਰੇਕ ਧਰਮ ਆਪਣੀ ਜਗ੍ਹਾ ਉੱਤੇ ਸਤਿਕਾਰਯੋਗ ਹੈ। ਹਰੇਕ ਧਰਮ ਦਾ ਪੈਰੋਗਾਰ ਜਦੋਂ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਯੋਜਨੀ ਕਰਦਾ, ਉਹ ਕੇਵਲ ਤਾਂ ਕੇਵਲ ਆਪਣੇ ਧਰਮ ਆਪਣੇ ਮਜ਼ਹਬ ਦਾ ਭਲਾ ਲੋੜਦਾ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ ਜਦੋਂ ਵੀ ਦੁੱਖ ਵੇਲੇ ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ, ਉਹਦੀ ਕੀਤੀ ਹੋਈ ਅਰਦਾਸ ਓਨੀ ਦੇਰ ਅਧੂਰੀ ਆ ਜਿੰਨੀ ਦੇਰ ਆਪਣੇ ਮੁਖਾਰ ਬਿੰਦ ਵਿੱਚੋਂ ਨਹੀਂ ਉਚਾਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਡਰ, ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ, ਪਰ ਬੜੇ ਦੁੱਖ ਦੇ ਨਾਲ ਗੱਲ ਪਿੰਡ ਕਹਿਣੀ ਪੈਂਦੀ ਹੈ। ਉਹ ਗੁਰੂ ਨਾਨਕ ਦੇ ਘਰ ਨੂੰ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਖਤਮ ਕਰਨ ਦੀ ਖਾਤਰ ਅਨੇਕਾਂ ਪ੍ਰਕਾਰ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਲਿਖਦਾ ਵੀ ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਦੁਸ਼ਮਣ ਸਿੱਖ ਦਾ ਬੁਰਾ ਤਕਾਉਣ ਲੱਗ ਪਏ, ਸਾਰ ਵੀਰ ਤਰਾਸੀ ਦੀ ਆੜ ਲੈ ਕੇ ਸਾਡੇ ਸਿਰ ਦਸਤਾਰ ਨੂੰ ਲਾਉਣ ਲੱਗ ਪਏ। ਪਰ ਇਹ ਪਕਾਰ ਭੁਲਾਇਆ ਹੈ ਖਾਲਸੇ ਦਾ, ਉਲਟਾ ਸਿੰਘਾਂ ਦੀ ਹੋਂਦ ਮਕਾਉਣ ਲੱਗ ਪਏ। ਕਰਕੇ ਗੌਰ ਮੱਦੀ ਨੇ ਵੇਖਿਆ, ਬੈਰੀ ਨਵੇਂ ਨਿਉਂਦਰੇ ਪਾਉਣ ਲੱਗ ਪਈ। ਅੱਜ ਵੇਖਣ ਦੇ ਵਿੱਚ, ਸੁਣਨ ਦੇ ਵਿੱਚ, ਪੜ੍ਹਨ ਦੇ ਵਿੱਚ ਮਿਲਦਾ ਥਾਂ ਥਾਂ ਦੇ ਉਸ ਗੁਰੂ ਕੇ ਸਿੱਖ ਦਾ ਨਿਰਾਦਰ ਕਰਨ ਦੀ ਖਾਤਰ ਕਦੇ ਦਸਤਾਰਾਂ ਦੀ ਤਲਾਸੀ ਲਈ ਜਾਂਦੀ ਹੈ, ਕਦੇ ਨਕਲੀ ਗੁਰੂ ਡੰਮ, ਕਦੇ ਨੂਣ ਵਹਿੰਦੀ ਆ, ਕਿਧਰੇ ਝੂਠੇ ਸੌਦੇ ਵਾਲਾ ਪਖੰਡੀ ਸਾਧ, ਕਿਧਰੇ ਭਨਿਆਰਾਂ ਵਾਲੇ ਵਰਗਾ, ਕਿਧਰੇ ਨਕਲੀ ਨਰਕ ਧਾਰੀ ਆ, ਇਹੋ ਜਿਹੇ ਸਭੀ ਪਖੰਡੀਆਂ ਦਾ ਬੋਲਵਾਲਾ, ਜਿਨ੍ਹਾਂ ਦਾ ਕੇਵਲ ਤਾਂ ਕੇਵਲ ਇੱਕੋ ਮਕਸਦ ਆ ਸਿੱਖ ਕੌਮ ਨੂੰ ਢਾਹ ਲਾਉਣਾ। ਅੱਜ ਥਾਂ ਥਾਂ ਦੇ ਉੱਤੇ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਬਦ ਗੁਰੂ ਦੀ ਬੇਅਦਬੀ ਨੂੰ ਤੱਕਦਿਆਂ ਹੋਇਆਂ, ਜਿਵੇਂ ਕਵੀ ਦੀ ਕਰਨ ਕਰਮ ਪ੍ਰਭਾਵ ਸੀ, ਜਿਵੇਂ ਅੱਜ ਮੁੜ ਕੇ ਫਿਰ ਸਿੱਖ ਕੌਮ ਦਾ ਪੱਤਾ ਪੱਤਾ ਵੈਰੀ ਬਣ ਕੇ ਬੈਠਿਆ, ਉਸ ਗਾਤਾ ਨੂੰ ਢਾਡੀ ਜੱਤਾ ਆਪ ਦੀ ਸੇਵਾ ਅੰਦਰ ਇਉਂ ਬਿਆਨ ਕਰ ਰਿਹਾ।

0: ਪਹੁੰਚਾਉਣਾ ਜੇਕਰ ਸਿੱਖੀ ਨੂੰ ਚੌਂਦੇ ਘਰ ਵਿੱਚ ਪਹੁੰਚਾਉਣਾ ਜੇਕਰ ਸਿੱਖੀ ਨੂੰ
1: ਚੁੱਪ ਮੰਦਰ ਬੈਠੇ ਹੋ ਸਿੱਖ ਪੈਨੂੰ ਚੈਰੀ ਕਿਉਂ ਸਿੱਖ ਕੌਮ ਦਾ ਭੁੱਲ ਗਏ ਇਤਿਹਾਸ ਸੁਨਹਿਰੀ ਕਿਉਂ
0: ਸਿੱਖ ਕੌਮ ਦਾ ਭੁੱਲ ਗਏ ਇਤਿਹਾਸ

ਜੋ ਜੂਨ 83 ਦੇ ਵਿੱਚ ਸਮਾਂ ਬੀਤਿਆ ਅੱਜ ਉਹ ਦਿਨ ਚੱਲ ਰਹੇ ਨੇ। ਕੱਲ ਤੋਂ ਜੂਨ 83 ਦੇ ਘੱਲੂ ਘਰੇ ਦੇ ਸੰਬੰਧ ਵਿੱਚ ਢਾਡੀ ਜੱਥਾ ਉਸ ਇਤਿਹਾਸ ਨੂੰ ਆਰੰਭ ਕਰੇਗਾ ਕਿ ਸਮੇਂ ਦੀ ਹਕੂਮਤ ਨੇ ਕਿਸ ਤਰ੍ਹਾਂ ਸਿੱਖ ਕੌਮ ਦੇ ਉੱਤੇ ਜ਼ੁਲਮ ਢਾਇਆ, ਸਿੱਖ ਕੌਮ ਦੀ ਜਿੰਦ ਜਾਨ ਪਾਵਨ ਪਵਿੱਤਰ ਧਰਤੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਕਿਸ ਤਰ੍ਹਾਂ ਹਮਲਾ ਕਰਵਾਇਆ, ਇਹ ਵਿਚਾਰਾਂ ਕੱਲ ਦੇ ਜਵਾਨ ਅੰਦਰ ਸਾਂਝੀਆਂ ਕਰਾਂਗੇ। ਤਕਰੀਬਨ 3-1 ਵੀਕਾਂ ਦਾ ਸਮਾਂ ਮਿਲਿਆ ਇਸ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ। ਮੈਂ ਇੱਥੋਂ ਦੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਜੱਥੇ ਨੂੰ ਕੁਝ ਵੀਕਾਂ ਵਾਸਤੇ ਸਮਾਂ ਬਖਸ਼ਿਆ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ, ਬੀਬੀ ਅਮਨਦੀਪ ਕੌਰ ਵਿਕ, ਮਨਪ੍ਰੀਤ ਕੌਰ ਢੀਂਸਾ, ਸੁਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਮਾਸੀ ਵਾਲੇ ਵਾਲੀਆਂ ਬੀਬੀਆਂ ਢਾਡੀ ਜੱਥਾ, ਢਾਡੀ ਜੱਥੇ ਕੋਲੋਂ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰੇ ਜਾਇਆ ਕਰਦੀਆਂ ਨੇ, ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ। ਆ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਢਾਡੀ ਜੱਥਾ ਅਨੰਦ ਸਾਹਿਬ ਦੇ ਜਾਪ ਆਪ ਸੰਗਤਾਂ ਨੂੰ ਸਰਵਣ ਕਰਵਾਏਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟਾਨ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰੀਏ ਜੀ। ਢਾਡੀ ਜੱਥੇ ਦੀ ਸੇਵਾ ਕਰੋ, ਪ੍ਰਵਾਨ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਤਾ ਇੱਜ਼ਤ ਨੂੰ ਹਟਾਇਆ ਦੋਸਤਾਂ ਨੇ ਹਰਿਮੰਦਰ ਤੇ ਕੀਤੀ ਚਹਿਰ ਕਮਾਇਆ

ਮੂੰਹ ਉਸਨੂੰ ਨਹੀਂ ਛੁਡਾਇਆ ਦੁਸ਼ਟਾਂ ਨੇ ਹਰਿਮੰਦਰ ਤੇ ਕੀ ਕਹਿਰ ਕਮਾਇਆ ਦੁਸ਼ਟਾਂ ਨੇ ਹਰਿਮੰਦਰ ਤੇ

ਉਹ ਗੱਲ ਕਰ ਰਹੇ ਸੀ ਦੁਨੀ ਚੰਦ ਦੀ, ਕਿਉਂਕਿ ਇਹ ਜੋ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਹਿਰਦੇ ਸਮੇਂ ਦੀ ਸਰਕਾਰ ਨੇ

ਧਰਤੀ ਉੱਤੇ ਜ਼ੁਲਮ ਹੋਇਆ ਅਤਿਆਚਾਰ ਹੋਇਆ ਸਮੇਂ ਦੀ ਸਰਕਾਰ ਨੇ ਕਰਵਾਇਆ, ਕਿਉਂਕਿ ਮਾਇਆ ਬੰਦੇ ਨੂੰ ਹੰਕਾਰੀ ਬਣਾ ਦਿੰਦੀ ਹੈ। ਜਿਹੜੀ ਦਗੇ ਫਰੇਬ ਦੇ ਨਾਲ ਲੋਕਾਂ ਦਾ ਖੂਨ ਚੂਸ ਕੇ ਮਾਇਆ ਕਤਲ ਕੀਤੀ ਹੁੰਦੀ ਹੈ, ਉਹ ਮਾਇਆ ਕਈ ਕੁੱਲਾਂ ਦਾ ਨਾਸ ਕਰ ਦਿੰਦੀ ਹੈ, ਕਈ ਕੁੱਲਾਂ ਨੂੰ ਕਲੰਕਿਤ ਕਰ ਦਿੰਦੀ ਹੈ। ਔਰ ਜਿਹੜੀ ਸਮੇਂ ਦੀ ਸਰਕਾਰ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ, ਇਹ ਵੀ ਉਸ ਬੇਈਮਾਨ ਦੀ ਮਾਇਆ ਦੇ ਵਿੱਚ ਇਹਦਾ ਜਨਮ ਹੋਇਆ। ਇਹ ਕੌਣ ਹੈ, ਇਹਨਾਂ ਦਾ ਪਰਿਵਾਰ ਕੀ ਹੈ, ਇਹ ਕਿੱਥੋਂ ਚੱਲੇ, ਇਹਨਾਂ ਕੋਲ ਧਨ ਦੌਲਤ ਕਿੱਥੋਂ ਆਇਆ? ਇਹ ਉਹ ਪਰਿਵਾਰ ਦੇ ਵਿੱਚੋਂ ਹੈ, ਗੰਗੂ ਦੇ ਪਰਿਵਾਰ ਦੇ ਵਿੱਚੋਂ ਹੈ, ਉਹ ਗੰਗੂ ਜਿਹਨੇ ਧਨ ਨੂੰ ਇਕੱਠਿਆਂ ਕਰਨ ਖਾਤਰ ਲਾਲਚ ਵੱਸ ਹੋ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਸਰਹੰਦ ਦੇ ਸੂਬੇ ਵਜ਼ੀਰ ਖਾਂ ਦੇ ਕੋਲ ਗ੍ਰਿਫਤਾਰ ਕਰਵਾਇਆ, ਕੇਵਲ ਤਾਂ ਕੇਵਲ ਧਨ ਦੀ ਖਾਤਰ। ਜਿਸ ਸਮੇਂ ਸਿੱਖ ਪੰਥ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਨਦੇੜ ਦੀ ਧਰਤੀ ਉਹ ਸਾਪਾ ਲੈ ਕੇ ਜਾਲਮਾਂ ਨੂੰ ਸੁਧਣ ਵਾਸਤੇ ਪੰਜਾਬ ਵੱਲ ਵਧੇ, ਤਾਂ ਇਸ ਗੱਲ ਦਾ ਜਦੋਂ ਗੰਗੂ ਨੂੰ ਪਤਾ ਲੱਗਿਆ ਤਾਂ ਗੰਗੂ ਦੇ ਘਰ ਉਹਦੇ ਪੁੱਤਰ ਹੈ ਜਿਹਦਾ ਨਾਂ ਹੈ ਰਾਜ, ਇਹਨਾਂ ਦਾ ਗੋਤ ਹੈ ਕੌਲ। ਰਾਜ ਕੌਲ ਉਸੇ ਸਮੇਂ ਗੰਗੂ ਦੇ ਕਹਿਣ ਦੇ ਉੱਤੇ ਦਿੱਲੀ ਜਾ ਕੇ ਸੇਵਾ ਉਹਨੇ ਕੀਤਾ, ਦਿੱਲੀ ਜਾ ਕੇ ਵਸਿਆ, ਧਨ ਦੌਲਤ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਰਜੰਦਾਂ ਨੂੰ ਨੀਹਾਂ ਵਿੱਚ ਚਣਵਾ ਕੇ ਜੋ ਇਨਾਮ ਲਿਆ ਧਨ ਦੌਲਤ ਲਈ, ਉਹ ਲੈ ਕੇ ਦਿੱਲੀ ਪਹੁੰਚਿਆ। ਉਸਨੇ ਦਿੱਲੀ ਜਾ ਕੇ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਨਾ ਚਾਹਿਆ। ਜਿਸ ਸਮੇਂ ਔਰੰਗਜ਼ੇਬ ਆਪਦਾ ਮਰਿਆ, ਉਹ ਪਾਪੀ ਬਣਿਆ, ਉਹਦੇ ਬਾਅਦ ਦੇ ਵਿੱਚ ਬਹਾਦਰ ਸਾਹਿਬ ਆਪਦਾ ਬਣਿਆ ਦਿੱਲੀ ਦਾ, ਤਾਂ ਗੰਗੂ ਦਾ ਪੁੱਤਰ ਰਾਜ ਕੌਰ ਉਸ ਸਮੇਂ ਵੀ ਨਹੀਂ ਬੋਲਿਆ। ਜਿਸ ਸਮੇਂ ਉਸ ਤੋਂ ਬਾਅਦ ਫਰਕਚਰ ਵਾਸਤਾ ਬਣਿਆ ਦਿੱਲੀ ਦੇ ਤਖ਼ਤ ਉੱਤੇ ਵਿਰਾਜਮਾਨ ਹੋਇਆ, ਉਸਨੇ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਅਨੇਕਾਂ ਯਤਨ ਕੀਤੇ। ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੂੰ ਗ੍ਰਿਫਤਾਰ ਕਰਕੇ ਗੁਰਦਾਸ ਨਗਰ ਤੋਂ ਨਾਲ 700 ਸਿੰਘਾਂ ਦਾ ਜਥਾ ਦਿੱਲੀ ਦੀ ਧਰਤੀ ਉੱਤੇ ਜਦੋਂ ਸ਼ਹੀਦ ਕੀਤਾ ਗਿਆ, ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਜਮੂਰਾਂ ਦੇ ਨਾਲ ਮਾਸ ਲੁੱਟਿਆ ਗਿਆ, ਪੁੱਤਰ ਦਾ ਕਾਲਜਾ ਮੁੱਖ ਵਿੱਚ ਪਾਇਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਮ ਜਮੂਰਾਂ ਦੇ ਨਾਲ ਜਿਨ੍ਹਾਂ ਦਾ ਮਾਸ ਲੁੱਟਿਆ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਸ ਸਮੇਂ ਗੰਗੂ ਦਾ ਪੁੱਤਰ ਰਾਜ ਕੌਰ ਉਹ ਫਰੈਕਚਰ ਵਾਸਤਾ ਦੇ ਕੋਲ ਆਇਆ, ਕੋਲ ਆ ਕੇ ਆਖਣ ਲੱਗਿਆ, ਮੈਂ ਗੰਗੂ ਦਾ ਪੁੱਤ ਹੈ ਜਿਹਨੇ ਕਲਗੀਆਂ ਵਾਲੇ ਸਤਿਗੁਰ ਦੇ ਪਰਜੰਦਾ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ, ਮੈਂ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੇ ਵਿੱਚ ਬੜਾ ਦਿਲਚਸਪੀ ਰੱਖਦਾ, ਇਸ ਨੂੰ ਖਤਮ ਕਰਨ ਦੀ ਖਾਤਰ ਸਾਡੇ ਵੱਡਿਆਂ ਨੇ ਬੜਾ ਯੋਗਦਾਨ ਪਾਇਆ, ਪਰ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ ਸਾਨੂੰ ਇਨਸਾਫ਼ ਨਹੀਂ ਮਿਲਿਆ ਗਿਆ, ਸਾਨੂੰ ਬਣਦਾ ਅਧਿਕਾਰ ਨਹੀਂ ਦਿੱਤਾ ਗਿਆ। ਜਦੋਂ ਫਰੈਕਚਰ ਵਾਸਤਾ ਦੇ ਕੋਲ ਗੰਗੂ ਦੇ ਪੁੱਤਰ ਰਾਜ ਕੌਲ ਨੇ ਜਾ ਕੇ ਫਰਿਆਦ ਕੀਤੀ, ਦੱਸਣਾ ਕੀਤਾ, ਤਾਂ ਉਸ ਨੇ ਇਹਨਾਂ ਨੂੰ ਬਹੁਤ ਸਾਰਾ ਧਨ ਦੌਲਤ ਅਤੇ ਇਲਾਕੇ ਦਾ ਰਾਜ ਭਾਗ ਦਿੱਤਾ। ਉਹ ਇਲਾਕਾ ਦਿੱਲੀ ਦਾ ਇਲਾਕਾ ਜਿਹਨੂੰ ਅੱਜ ਕੱਲ੍ਹ ਅੰਧੇ ਮੁਗਲ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਉਹ ਪਿੰਡਾਂ ਦਾ ਇਲਾਕਾ ਫਰੈਕਚਰ ਵਾਸਤਾ ਨੇ ਗੰਗੂ ਦੇ ਪੁੱਤਰ ਰਾਜ ਕੌਲ ਨੂੰ ਦਿੱਤਾ, ਧੰਨਵਾਨ ਬਣਿਆ, ਇਲਾਕੇ ਦਾ ਮਾਲਕ ਬਣਿਆ, ਇਹਦੇ ਘਰ ਦੇ ਵਿੱਚ ਜਨਮ ਹੋਇਆ ਨਹਿਰੂ ਦਾ, ਨਹਿਰੂ ਦੇ ਔਲਾਦ ਦੇ ਵਿੱਚੋਂ ਹੋਈ ਸਿੱਖ ਕੌਮ ਦੀ ਕਾਤਲ ਸਿੱਖ ਹਿਰਦੇ ਬਲੂੰਦਣ ਵਾਲੀ ਇੰਦਰਾ ਦਾ ਜਨਮ ਹੋਇਆ, ਜਿਨ੍ਹਾਂ ਦੇ ਧਰਮਾਂ ਨੂੰ ਬਚਾਉਣ ਖਾਤਰ, ਜਿਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਬਚਾਉਣ ਵਾਲਾ ਸਿੱਖ ਧਰਮ, ਜਿਹੜੀਆਂ ਗਜਰੀ ਦੇ ਬਾਜ਼ਾਰ ਦੇ ਉੱਤੇ ਟਿੱਕੇ ਟਿੱਕੇ ਉੱਤੇ ਵਿਕਦੀਆਂ ਸਨ, ਉਹਨਾਂ ਨੂੰ ਬਚਾਉਣ ਵਾਲੀ ਸਿੱਖ ਕੌਮ ਅੱਜ ਉਸੇ ਕੌਮ ਦੀ ਦੁਸ਼ਮਣ ਬਣ ਕੇ ਬੈਠੀ ਇੰਦਰਾ, ਜਿਹਨੇ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਉਸ ਨਕਲੀ ਨਰਕ ਧਾਰੀਏ ਗੁਰਵਚਨੇ ਨੂੰ ਸਹਿ ਦਿੱਤੀ, ਜਿਹਨੇ ਸਰਕਾਰ ਦੀ ਸਹਿ ਦੇ ਉੱਤੇ ਵਿਸਾਖੀ ਵਾਲੇ ਦਿਨ ਸ਼ਾਂਤਮਈ ਢੰਗ ਦੇ ਨਾਲ ਸਿੱਖ ਕੌਮ ਰੋਸ ਨੂੰ ਜ਼ਿਆਦਾ

1978 ਦੇ ਉੱਤੇ ਉਸ ਨਰਕ ਭਾਈ ਦੇ ਗੁੰਡਿਆਂ ਨੇ ਨਰਦੋਪੇ ਸਿੰਘਾਂ ਦੇ ਉੱਤੇ ਅੰਨੇਵਾਹ ਗੋਲੀ ਚਲਾਈ, ਜਿਹਦੇ ਵਿੱਚੋਂ 13 ਸਿੰਘ ਸ਼ਹੀਦ ਹੋਏ, ਬਹੁਤ ਸਾਰੇ ਸਿੰਘ ਜ਼ਖਮੀ ਹੋਏ। ਉਹਨਾਂ ਸਿੱਖਾਂ ਦੇ ਕਾਤਲਾਂ ਨੂੰ ਸਮੇਂ ਦੀ ਹਕੂਮਤ ਨੇ ਦਿੱਲੀ ਵਜਾਇਆ, ਉੱਥੇ ਜਾ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ। ਸਿੱਖ ਕੌਮ ਦੇ ਜ਼ਖਮਾਂ ਦੇ ਉੱਤੇ ਹੋਰ ਲੂਣ ਛਿੜਕਿਆ ਇਸ ਸਮੇਂ ਦੀ ਸਰਕਾਰ ਨੇ, ਤਾਂ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਇੰਦਰਾ ਨੇ ਪੂਰਾ ਜ਼ੋਰ ਲਾਇਆ। ਕਿਉਂ ਜ਼ੋਰ ਲਾਇਆ? ਕਿਉਂਕਿ ਜਿਸ ਕੌਮ ਨੂੰ ਖਤਮ ਕਰਨ ਦੀ ਖਾਤਰ ਇਹਨਾਂ ਦੇ ਖਾਨਦਾਨੀ ਬਜ਼ੁਰਗਾਂ ਨੂੰ ਧਨ ਦੌਲਤ ਮਿਲੀ ਹੋਵੇ, ਸਿੱਖ ਕੌਮ ਦੇ ਖੂਨ ਦੇ ਵਿੱਚੋਂ ਇਹਨਾਂ ਨੂੰ ਮਾਇਆ ਮਿਲੀ ਹੋਵੇ, ਸਿੱਖ ਕੌਮ ਦਾ ਕਤਲ ਕਰਾ ਕੇ ਅੱਜ ਉਸੇ ਕੌਮ ਨੂੰ ਖਤਮ ਕਰਨ ਦੇ ਉੱਤੇ ਜਦੋਂ ਬੀਬੀ ਇੰਦਰਾ ਤੁਲੀ ਤਾਂ ਉਸਨੇ ਸਰਸਾਵਾਂ ਹਰਿਆਣੇ ਦੇ ਵਿੱਚ ਪੈਂਦਾ, ਜਮੁਨਾ ਨਗਰ ਲਾਗੇ ਪੈਂਦਾ, ਉਹ ਜਗ੍ਹਾ ਉੱਤੇ ਦਰਬਾਰ ਸਾਹਿਬ ਦੇ ਨਾਂ ਦਾ ਨਕਸ਼ਾ ਤਿਆਰ ਕਰਵਾ ਕੇ ਜਨਰਲ ਵੈਦਿਆਂ ਨੂੰ ਬੁਲਾਇਆ, ਬਾਹਰ ਦੀਆਂ ਫੌਜਾਂ ਬੁਲਾਈਆਂ, ਦਰਬਾਰ ਸਾਹਿਬ ਦੀ ਹੂ ਹੂ ਸ਼ਕਲ ਬਣਾ ਕੇ ਉਸ ਜਗ੍ਹਾ ਦੇ ਉੱਤੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ। ਗੋਤਾਖੋਰ ਮੰਗਾਏ ਗਏ, ਸਰਸਾਵਾਂ ਲਾਗੇ ਬਹੁਤ ਸਾਰੀ ਫੌਜ ਬੁਲਾਈ ਗਈ। ਜਿਸ ਸਮੇਂ ਜੂਨ 84 ਦਾ ਸਮਾਂ ਆਇਆ, ਉਸ ਸਮੇਂ ਜਨਰਲ ਵੈਦਿਆ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਲੰਮੀ ਛੁੱਟੀ ਤੇ ਉੱਤੇ ਗਿਆ ਹੋਇਆ ਸੀ। ਇਹਨੇ ਉਸੇ ਸਮੇਂ ਉਸ ਨੂੰ ਬੁਲਾਇਆ, ਕੁਲਦੀਪ ਬਰਾੜ ਇਹਨਾਂ ਨੇ ਬੁਲਾ ਕੇ, ਜਿਵੇਂ ਸਿੱਖ ਕੌਮ ਦਾ ਖੁਰਾ ਖੋਦ ਮਚਾਉਣ ਖਾਤਰ ਅੱਜ ਬੀਬੀ ਇੰਦਰਾ ਨੇ ਵਿਅੰਗਤਾ ਬਣਾਈਆਂ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀ ਬਰਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਜਾਣੂ ਕਰਵਾਇਆ।

ਇਸ ਸੰਸਾਰ ਦੇ ਉੱਤੇ ਦੁਨੀਆਂ ਉੱਤੇ ਬਾਬੇਕਿਆਂ ਤੇ ਬਾਬਰਕਿਆਂ ਦੀ ਟੱਕਰ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ। ਜਿਸ ਸਮੇਂ ਸਿੱਖ ਕੌਮ ਦਾ ਖੁਰਾ ਖੋਦ ਮਿਟਾਉਣ ਦੀ ਖਾਤਰ ਉਹ ਸਿੱਖਾਂ ਦੀ ਹਥਿਆਰੀ ਪਾਪਣ ਨੇ ਵਿਉਂਤਬੰਦੀ ਬਣਾਈ, ਕਿਉਂਕਿ ਲਾਹੌਰ ਦਰਬਾਰ ਅਤੇ ਦਿੱਲੀ ਦੇ ਦਰਬਾਰ ਵੱਲੋਂ ਸਿੱਖ ਕੌਮ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਉਹ ਲਾਹੌਰ ਦਾ ਤਖ਼ਤ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਫੀਸ ਉੱਤੇ ਤੱਤੀ ਰੇਤ ਪਾਈ ਗਈ, ਉਹ ਦਿੱਲੀ ਦਾ ਤਖ਼ਤ ਜਿੱਥੇ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ, ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗਾਂ ਦੇ ਵਿੱਚ ਉਤਾਰਿਆ ਗਿਆ। ਇੱਧਰ ਲਾਹੌਰ ਦਾ ਤਖ਼ਤ ਜਿੱਥੇ ਭਾਈ ਤਾਰੂ ਸਿੰਘ ਦੇ ਸਿਰ ਦਾ ਖੋਪਰ ਉਤਾਰਿਆ ਗਿਆ, ਉਹ ਲਾਹੌਰ ਦਾ ਤਖ਼ਤ ਜਿਹਨੇ ਸਿੱਖ ਕੌਮ ਦੇ ਨਾਲ ਅਨਿਆਇ ਕੀਤਾ। ਜਦੋਂ ਇੰਦਰਾ ਗਾਂਧੀ ਨੇ ਵਿਉਂਤਾਂ ਬਣਾਈਆਂ ਸਿੱਖ ਕੌਮ ਨੂੰ ਖਤਮ ਕਰਨ ਦੀਆਂ, ਕੁਝ ਸਾਡੇ ਦਿੱਲੀ ਟੈਕ ਲੀਡਰ ਆਪਣੇ ਸਵਾਰਥਾਂ ਖਾਤਰ, ਆਪਣੇ ਲਾਲਚ ਖਾਤਰ ਉਹਦੀ ਹਾਂ ਦੇ ਵਿੱਚ ਹਾਂ ਭਰਨ ਲੱਗੇ। ਸਮਾਂ ਆਇਆ ਜੂਨ 84 ਦਾ, ਇਸ ਨੇ ਬਾਹਰ ਦੀਆਂ ਫੌਜਾਂ ਮੰਗਵਾਈਆਂ, ਟੈਂਕ ਮੰਗਵਾਉਣੇ ਆਰੰਭ ਕਰ ਦਿੱਤੇ। ਕੇਬਲ ਤਾਂ ਕੇਬਲ ਦਿੱਲੀ ਰੋਡ ਦੇ ਉੱਤੇ, ਮੇਨ ਰੋਡ ਦੇ ਉੱਤੇ, ਕੋਈ ਹੋਰ ਟ੍ਰੈਫਿਕ ਨਹੀਂ ਚੱਲ ਸਕਦੀ, ਸਾਰੀਆਂ ਉੱਤੇ ਪਾਬੰਦੀ ਲਾ ਦਿੱਤੀ, ਕਰਫਿਊ ਲਾ ਦਿੱਤਾ। ਕੇਬਲ ਤਾਂ ਕੇਬਲ ਫੌਜਾਂ ਜਾ ਸਕਦੀਆਂ ਨੇ, ਉਹ ਟੈਂਕ ਲੈ ਕੇ, ਤੋਪਾਂ ਲੈ ਕੇ, ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ, ਬੰਗਾਲ ਦੀਆਂ ਫੌਜਾਂ, ਕਲਕੱਤੇ ਤੋਂ ਫੌਜਾਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਾਉਣੀਆਂ ਆਰੰਭ ਕਰ ਦਿੱਤੀਆਂ ਗਈਆਂ। ਹੌਲੀ ਹੌਲੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਇਹਦੇ ਜੋ ਨਾਲ ਦੇ ਇਮਾਰਤਾਂ ਨੇ, ਨਾਲ ਦੇ ਘਰ ਨੇ, ਉਹਨਾਂ ਨੂੰ ਫੌਜ ਨੇ ਖਾਲੀ ਕਰਾਉਣਾ ਸ਼ੁਰੂ ਕਰ ਦਿੱਤਾ, ਵਿੱਚ ਮੋਰਚੇ ਬਣਾਉਣੇ ਆਰੰਭ ਕਰ ਦਿੱਤੇ। 1 ਜੂਨ ਵਾਲੇ ਦਿਨ ਜਦੋਂ ਚੜ੍ਹ ਕੇ ਆਈਆਂ ਫੌਜਾਂ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਉਂਕਿ ਉਹਨਾਂ ਦਿਨਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਸਿੱਖ ਸੰਗਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਸੱਭੇ ਸਾਹਿਬ ਨਹੀਂ ਪੁੱਜਿਆ, ਉਹ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਸੰਗਤਾਂ ਉੱਤੇ 1 ਜੂਨ ਵਾਲੇ ਦਿਨ ਫੌਜਾਂ ਨੇ ਪਹਿਲਾਂ ਫੈਰ ਆਰੰਭ ਕੀਤੇ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਸ਼ਹੀਦੀ ਪ੍ਰਾਪਤ ਕਰ ਗਈਆਂ। ਉਹ ਜਿਹੜੀਆਂ ਸਿੱਖ ਸੰਗਤਾਂ ਨੂੰ ਅੱਜ ਤੱਕ ਜਿਹੜੀਆਂ ਭੈਣਾਂ ਦੇ ਵੀਰ ਗੁਰੂ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਗਏ, ਅੱਜ ਤੱਕ ਵਾਪਸ ਨਹੀਂ ਮੁੜੇ। ਜਿਹੜੀਆਂ ਮਾਵਾਂ ਦੇ ਪੁੱਤ ਗਏ ਉਹ ਅੱਜ ਤੱਕ ਨਹੀਂ ਗਏ ਮੁੜੇ, ਜਿਹੜੇ ਬੱਚਿਆਂ ਦੇ ਮਾਤਾ ਪਿਤਾ ਗਏ ਉਹ ਅੱਜ ਤੱਕ ਵੀ ਆਪਣੇ ਮਾਤਾ ਪਿਤਾ ਦੀਆਂ ਰਾਹਾਂ ਤੱਕਦੇ ਨੇ ਕਿ ਕਦੋਂ ਵਾਪਸ ਮੁੜ ਕੇ ਆਉਣਗੇ। ਇਸ ਬੁੱਚੜ ਸਰਕਾਰ ਨੇ ਜਿਵੇਂ ਸਿੱਖਾਂ ਦੇ ਉੱਤੇ ਜ਼ੁਲਮ ਢਾਇਆ, ਉਸ ਦਾਸਤਾਨ ਨੂੰ ਢਾਡੀ ਜੱਥਾ ਕਿਉਂ ਬਿਆਨ ਕਰ ਰਿਹਾ।

ਬੜੀ ਵੱਡੀ ਗਿਣਤੀ ਵਿੱਚ ਤੋਪਾਂ ਅਤੇ ਟੈਂਕ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਲਿਜਾਏ ਗਏ। ਇੰਨੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਆਉਂਦੀਆਂ ਗਈਆਂ ਤੇ ਜਿਸ ਤਰ੍ਹਾਂ ਕਿਸੇ ਮੁਲਕ ਦੇ ਨਾਲ ਵਿਰੋਧੀ ਮੁਲਕ ਦੇ ਨਾਲ ਜੰਗ ਲੜਨੀ ਹੋਵੇ, ਉੱਧਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕੌਮ ਦੀ ਸਿੱਧੀ ਅਣਕ ਨੂੰ ਮੁੜਦਾ ਹੋਈ ਅਣਕ ਦੇ ਵਿੱਚ ਮੁੜ ਕੇ ਫਿਰ ਜਾਨ ਪਾ ਦਿੱਤੀ, ਉਹਨਾਂ ਦੇ ਨਾਲ ਜਨਰਲ ਸੁਰੇਸ਼ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਬਾਬਾ ਠਹਿਰਾ ਸਿੰਘ ਜੀ ਵਰਗੇ ਉਹ ਮਹਾਨ ਜੁਝਾਰੂ ਜਰਨੈਲ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ, ਪੰਥ ਨੂੰ ਸਮਰਪਿਤ ਕੀਤਾ, ਉਹ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਵਿਰਾਜਮਾਨ ਨੇ। ਇੱਧਰੋਂ ਜਦੋਂ ਜਨਰਲ ਵੈਦਿਆ ਤੇ ਕੁਲਦੀਪ ਬਰਾੜ ਇਹਨਾਂ ਦੇ ਕਹਿਣ ਦੇ ਉੱਤੇ 1 ਜੂਨ ਵਾਲੇ ਦਿਨ ਫੌਜ ਨੇ ਫੈਰ ਆਰੰਭ ਕੀਤਾ, ਕੁਝ ਘੰਟੇ ਫੈਰਿੰਗ ਹੋਈ, ਤਾਂ ਇਹਨਾਂ ਦਾ ਮਤਲਬ ਇਹ ਸੀ ਜਿਨ੍ਹਾਂ ਨੂੰ ਜਨਰਲ ਵੈਦਿਆ ਜੀ ਨੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਇਹ ਗੱਲ ਆਖੀ ਸੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਸਾਨੂੰ ਬਹੁਤੇ ਜ਼ਿਆਦਾ ਸਮੇਂ ਦੀ ਲੋੜ ਨਹੀਂ, ਤਕਰੀਬਨ 2-3 ਘੰਟਿਆਂ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਹਨਾਂ ਨੇ ਉਸ ਇਰਾਦੇ ਦੇ ਨਾਲ ਫੈਰ ਆਰੰਭ ਕੀਤਾ, ਪਹਿਲਾ ਫੈਰ ਖੁੱਲਿਆ ਕਿ ਉੱਧਰੋਂ ਜਵਾਬੀ ਗੁਰੂ ਕੇ ਸਿੰਘ ਜਦੋਂ ਜਵਾਬ ਦੇਣਗੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਮੋਰਚੇ ਕਿਹੜੀ ਕਿਹੜੀ ਜਗ੍ਹਾ ਉੱਤੇ ਬਣਾ ਕੇ ਰੱਖੇ ਹੋਏ ਨੇ। ਇਹ ਗੁਰੂ ਕੇ ਖਾਲਸੇ ਦਾ ਦਸਤੂਰ ਹੈ, ਸਾਡੇ ਗੁਰੂ ਸਾਹਿਬਾਨਾਂ ਤੋਂ ਇਹ ਮਰਿਆਦਾ ਆਰੰਭ ਹੋਈ ਕਿ ਗੁਰੂ ਕਾ ਸਿੱਖ ਪਹਿਲਾਂ ਕਦੇ ਕਿਸੇ ਉੱਤੇ ਵਾਰ ਨਹੀਂ ਕਰਦਾ, ਪਹਿਲਾਂ ਕਦੇ ਕਿਸੇ ਉੱਤੇ ਚੜ੍ਹਾਈ ਨਹੀਂ ਕਰਦਾ, ਪਰ ਜੇਕਰ ਬੈਰੀ ਨੇ 21 ਭਾਜੀ ਪਾਈ ਤਾਂ ਫਿਰ ਗੁਰੂ ਕਾ ਖਾਲਸਾ 21 ਦਾ 41 ਕਰਕੇ ਨਿਉਂਦਾ ਮੋੜਦਾ ਆਇਆ ਤੇ ਆਉਂਦੇ ਵਾਲੇ ਸਮੇਂ ਵਿੱਚ ਮੋੜਦਾ ਰਹੇਗਾ। ਆਓ ਦਿੱਤਾ ਸਮਾਂ ਸਮਾਪਤ ਇਤਿਹਾਸ ਦੀਆਂ ਵਿਚਾਰਾਂ, ਰਹਿੰਦੀਆਂ ਵਿਚਾਰਾਂ ਕਿਵੇਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਵੇਂ ਉਸ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ ਜਨ ਸਿੰਘਾਂ ਨੇ ਚੜਕੀ ਹੋਈਆਂ ਆਪਣੀਆਂ ਦੀਆਂ ਫੌਜਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ, ਆਪ ਸੰਗਤਾਂ ਦੀ ਸੇਵਾ ਕਰਿਆ ਸੀ ਢਾਡੀ ਜੱਤਾ ਬਲਵੰਤ ਸਿੰਘ ਗੜਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ, ਬੀਬੀ ਅਮਨਦੀਪ ਕੌਰ ਵਿਰਕ, ਬੀਬੀ ਮਨਪ੍ਰੀਤ ਕੌਰ ਢੀਂਡਸਾ, ਸੁਰੰਗੀ ਵਾਦਕ ਜਸਮੇਰ ਸਿੰਘ ਮੁੱਲਾਪੁਰੀ, ਢਾਡੀ ਜੱਤੀਆਂ ਦੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀਆਂ ਦੇ ਵਿੱਚ ਸੇਵਾ ਕੀਤੀ। ਸੇਵਾ ਕਰਦਿਆਂ ਕੋਲ ਅਨੇਕਾਂ ਪ੍ਰਕਾਰ ਦੀਆਂ ਊਰਤਾਂ ਜਾ ਕਰਦੀਆਂ ਨੇ, ਭੁੱਲਾਂ ਚੁਕਾਰਾਂ ਜਾ ਕਰਦੀਆਂ ਨੇ, ਗੁਰੂ ਅਤੇ ਸੰਗਤ ਵਰਤਣ ਯੋਗ ਆ, ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ। ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਉਪਰੰਤ ਅਰਦਾਸਾਂ ਬੇਨਤੀ ਆਉਣਗੀਆਂ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਢਾਡੀ ਜੱਥੇ ਦੀ ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

अमर संत चुगे नहीं दूरे हर रस चोग चुगे प्रभ पावे सरवर में हंस

मंडल में आए जन्म पदार्थ दुबदा खोवे आप नचीनक प्रम प्रम रोवे

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰਿਆਂ ਦੀ ਵਿਚਾਰ ਅੱਜ ਤੋਂ ਆਰੰਭ ਹੋਣੀ ਹੈ। ਇਸ ਸੇਵਾ ਨਿਭਾ ਰਹੇ ਹਨ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ

इंद्र इंद्राणि शाहु

परम पुरख कह पावे काम क्रोध हंकार लोभ हठ मोहना मन सो जावे।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਸਰਬ ਕਲਾ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਸ੍ਰੀ ਮੁੱਖ ਵਾਕ ਸਰਵਣ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ। ਅੱਜ ਦੇ ਵਿਚਾਰ ਦੇ ਸਮੇਂ ਵਿੱਚ ਅਗਲੇ ਦਿਨਾਂ ਵਿੱਚ 27 ਤਰੀਕ ਤੱਕ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਮਾਂ ਬਖਸ਼ਿਆ, ਦਸਮ ਪਾਤਸ਼ਾਹ ਸੰਤ ਸਿਪਾਹੀ ਮਰਦ ਅਗੰਬੜੇ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ, ਜਿਸ ਨੂੰ ਗੁਰਮੁਖਾਂ ਨੇ ਪਿਆਰ ਨਾਲ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਕਿਹਾ, ਔਰ ਇਸ ਬਾਣੀ ਦਾ ਨਿਤਨੇਮ ਵਿੱਚ ਬਹੁਤ ਸਾਰੇ ਗੁਰਮੁਖ ਇਹਦਾ ਪਾਠ ਕਰਦੇ ਨੇ। ਇਸ ਬਾਣੀ ਵਿੱਚ 10 ਸ਼ਬਦ ਹਨ ਔਰ ਦਸਮ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਸਬਾਇਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ 10 ਸ਼ਬਦਾਂ ਵਿੱਚ ਬਹੁਤ ਵੱਡਾ ਅਧਿਆਤਮਕ ਗਿਆਨ, ਅੰਦਰ ਦੀ ਅਵਸਥਾ, ਅਕਾਲ ਪੁਰਖ ਦੇ ਨਾਲ ਸਾਂਝ ਪਾਉਣ ਦੀ ਕਲਾ ਤੇ ਉਹਨਾਂ ਜੁਗਤਾਂ ਦਾ ਵਰਣਨ ਕੀਤਾ ਹੈ ਜਿਹਦੇ ਰਾਹੀਂ ਸਾਡੀ ਖਿਲਰੀ ਹੋਈ ਸੁਰਤ, ਟੁੱਟਿਆ ਹੋਇਆ ਮਨ ਇਕਾਗਰ ਹੋ ਕੇ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਸਾਂਝ ਪਾਉਣ ਦੇ ਸਮਰੱਥ ਹੁੰਦਾ। ਜਿੱਥੇ ਸਤਿਗੁਰਾਂ ਨੇ ਆਪਣੇ ਜੀਵਨ ਵਿੱਚ

0: ਢਾਡੀ ਕਾਨੂੰ ਜਾਤ ਵੱਲੋਂ ਸਮਝਾਤ
1: ਦੇ
0: ਮੰਗਾ ਦੇ ਚਾਹੀਦੇ ਸੱਚਾ ਮਾਰਾ ਤੂੰ ਖਾਈ
1: ਸਭ ਜਗਤ ਬਜਾਰਾ
0: ਸਭ ਪਾਣ ਤੁਦੈ ਪਾਟੀਆਂ
1: ਜੋ ਭਾਵ ਸਾਨੇ ਵਿੱਚ ਇਹਨਾਂ ਦਿਨਾਂ ਦੀ ਵਰਤੋਂ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਧੁਨ ਦੇ ਉੱਤੇ ਗੁਜ਼ਾਰ ਦਈਏ ਸੱਤ ਦਿਨ ਤੇ ਮੇਰੇ ਖਿਆਲ ਵਿੱਚ ਕੋਈ ਵੀ ਐਸਾ ਮਨੁੱਖ ਨਹੀਂ ਹੋਵੇਗਾ ਜਿਹਦੀ ਆਤਮਾ ਦੇ ਵਿੱਚ ਇਹਨਾਂ ਸ਼ਹਾਦਤਾਂ ਨੂੰ ਵੇਖ ਕੇ ਕ੍ਰਾਂਤੀ ਨਾ ਆਵੇ। ਇਸ ਕਰਕੇ ਇਹ ਸਪਤਾਹ ਆਪਾਂ ਮਨਾਉਣਾ ਸ਼ਹੀਦੀ ਸਪਤਾਹ ਤੇ ਨਾਲ ਨਾਲ ਬਾਣੀ ਦੇ ਬਚਨ ਉਚਾਰਨੇ। ਇਹ ਪਹਿਲਾ ਜਿਹੜਾ ਸ਼ਬਦ ਹੈ ਇਹਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਸੇ ਆਤਮ ਤੱਤ ਦੇ ਖੋਜੀ ਦੇ ਸਵਾਲ ਦੇ ਜਵਾਬ ਵਿੱਚ ਉਚਾਰਿਆ। ਜਿਨਨੇ ਸਵਾਲ ਕੀਤਾ ਹੈ ਕਿ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂਕਿ ਜਿੱਥੇ ਹਜ਼ੂਰ ਨੇ ਸ਼ਸਤਰ ਫੜੇ ਸਨ ਉੱਥੇ ਉਹਨਾਂ ਨੇ ਕਵੀ ਵੀ ਰੱਖੇ ਸਨ, ਉੱਥੇ ਉਹਨਾਂ ਨੇ ਵਿਦਵਾਨ ਵੀ ਰੱਖੇ ਸਨ। ਹਰ ਰੋਜ਼ ਸ਼ਾਮ ਨੂੰ ਕਿਤੇ ਨਾ ਕਿਤੇ ਕਲਗੀਧਰ ਪਾਤਸ਼ਾਹ ਦਾ ਇੱਕ ਕਵੀ ਦਰਬਾਰ ਸਜਦਾ ਸੀ, ਇੱਕ ਵਿਚਾਰ ਗੋਸ਼ਟੀ ਸਜਦੀ ਸੀ ਜਿਹਦੇ ਵਿੱਚ ਗੁਰਸਿੱਖ ਇਕੱਠੇ ਹੋ ਕੇ ਬਹਿੰਦੇ ਸਨ ਤੇ ਸਤਿਗੁਰੂ ਦੇ ਸਿਰਮੌਰ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਔਰ ਹੋਰ ਜਿਨ੍ਹਾਂ ਨੂੰ ਆਪਾਂ 52 ਕਵੀਆਂ ਨਾਲ ਯਾਦ ਕਰਨੇ ਆ, ਭਾਵੇਂ ਉਹਨਾਂ ਦੇ ਜਿਹੜੇ ਸਹਾਇਕ ਕਵੀ ਸਨ ਉਹਨਾਂ ਨੂੰ ਇਕੱਠੇ ਕਰਕੇ ਮਿਲਾ ਲਈਏ ਤੇ ਗਿਣਤੀ 120 ਤੱਕ ਚਲੀ ਜਾਂਦੀ। ਇਹ ਦਰਬਾਰ ਸਜਣੇ, ਕਵੀਆਂ ਤੋਂ ਕਵਿਤਾਵਾਂ ਸੁਣਨੀਆਂ ਤੇ ਆਪ ਆਪਣੀ ਰਸਨਾ ਤੋਂ ਵੀ ਹਜ਼ੂਰ ਨੇ ਬੇਅੰਤ ਬਾਣੀ ਉਚਾਰਨ ਕੀਤੀ। ਆਪ ਜੀ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ 42 ਸਾਲ ਦੀ ਉਮਰ ਹੈ, ਜਦੋਂ ਨੂੰ ਇੱਕ ਸਿਰੇ ਤੋਂ ਬਹਿ ਕੇ ਪੜ੍ਹਨੇ ਆ ਜਾਂ ਵੇਖਨੇ ਆ ਤੇ ਹੈਰਾਨ ਹੋ ਜਾਈਦਾ ਹੈ। 42 ਸਾਲਾਂ ਵਿੱਚ ਤੇ ਬੰਦੇ ਨੂੰ ਗ੍ਰਿਸਤੀ ਬਣਨ ਦੀ ਪੂਰੀ ਜਾਚ ਵੀ ਨਹੀਂ ਆਉਂਦੀ, ਪਰ ਇਹਨਾਂ 42 ਸਾਲਾਂ ਦੇ ਵਿੱਚ ਜੇ ਤੇ ਉਹਨਾਂ ਦਾ ਵਿਸ਼ਾ ਵੇਖੋ ਸ਼ਸਤਰ ਦਾ, ਸੂਰਮ ਗਤੀ ਦਾ ਕੋਈ ਅੰਤ ਨਹੀਂ ਹੈ। ਜੇ ਵਿਦਿਆ ਦਾ ਪੱਖ ਵੇਖੋ ਤੇ ਕਿੰਨਾ ਸਾਹਿਤ ਦੂਜੇ ਮਤਾਂ ਦਾ ਵੀ ਇਕੱਠਾ ਕਰਕੇ ਦੂਜੇ ਧਰਮਾਂ ਦੇ ਕਵੀ ਬੁਲਾ ਕੇ ਹਿੰਦੁਸਤਾਨ ਦੀ ਉਸ ਵੇਲੇ ਦੀ ਸੁੱਤੀ ਹੋਈ ਸਭਿਅਤਾ ਜਿਨ੍ਹੇ ਗੁਲਾਮੀ ਨੂੰ ਤਕਰੀਬਨ ਪ੍ਰਵਾਨ ਹੀ ਕਰ ਲਿਆ ਸੀ, ਜਿਨ੍ਹੇ ਗੁਲਾਮੀ ਨੂੰ ਜੀਵਨ ਸਮਝ ਲਿਆ ਸੀ, ਕਿਉਂਕਿ ਜਦੋਂ ਮਨੁੱਖ ਲਗਾਤਾਰ ਕਿਸੇ ਚਿੱਕੜ ਵਿੱਚ ਰਹਿਣ ਲੱਗ ਪੈਂਦਾ, ਕਿਸੇ ਬਦਬੂ ਵਿੱਚ ਰਹਿਣ ਲੱਗ ਪੈਂਦਾ ਤੇ ਥੋੜੇ ਸਮੇਂ ਬਾਅਦ ਉਹਦੀ ਸੁੰਘਣ ਸ਼ਕਤੀ ਇਹ ਖਬਰ ਦੇਣੋਂ ਵੀ ਹਟ ਜਾਂਦੀ ਹੈ ਕਿ ਤੂੰ ਜਿੱਥੇ ਰਹਿ ਰਿਹਾ ਇੱਥੇ ਗੰਦਗੀ ਹੈ, ਇੱਥੇ ਦੁਰਗੰਧ ਹੈ ਤੇ ਇੱਥੇ ਚਿੱਕੜ ਹੈ। ਉਸ ਵੇਲੇ ਦਾ ਜੇ ਹਾਲਾਤ ਵੇਖਿਆ ਜਾਏ ਤੇ ਇਸ ਤਰ੍ਹਾਂ ਸੀ ਹਿੰਦੁਸਤਾਨ ਦਾ ਕਿ ਇੱਥੋਂ ਦੇ ਲੋਕ ਤਕਰੀਬਨ ਗੁਲਾਮੀ ਦੀ ਦੁਰਗੰਧ ਸੁੰਘ ਸੁੰਘ ਕੇ, ਮਾਰ ਖਾ ਖਾ ਕੇ ਉਹਨਾਂ ਦੀ ਅਣਖ ਦੀ ਜਿਹੜੀ ਸੁੰਘਣ ਦੀ ਸ਼ਕਤੀ ਸੀ ਉਹ ਤਕਰੀਬਨ ਜਵਾਬ ਦੇ ਗਈ ਸੀ। ਉਹਨਾਂ ਨੇ ਮੰਨ ਲਿਆ ਸੀ ਕਿ ਜਨਮ ਲੈਣਾ ਹੈ ਤੇ ਖਾਣਾ ਪੀਣਾ, ਕੰਮ ਕਰਨਾ ਤੇ ਮਰ ਜਾਣਾ, ਹੋਰ ਇੱਥੇ ਸਾਡਾ ਕੋਈ ਰਾਈਟਸ ਨਹੀਂ, ਹੋਰ ਇੱਥੇ ਸਾਡਾ ਕੋਈ ਅਧਿਕਾਰ ਨਹੀਂ। ਸਤਿਗੁਰੂ ਨੇ ਆਪਣੀ ਕਲਮ ਦੇ ਨਾਲ ਉਸ ਵੇਲੇ ਜਿੱਥੇ ਅਧਿਆਤਮਵਾਦ ਲਿਖਿਆ ਉਹਦੇ ਨਾਲ ਨਾਲ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਨੂੰ ਤੁੰਬਿਆ, ਜਿਹੜੀ ਜਿਹੜੀ ਅਵਸਥਾ ਵਿੱਚ ਕੋਈ ਪੂਜਾ ਕਰ ਰਿਹਾ ਸੀ, ਜਿਹੜੇ ਜਿਹੜੇ ਰਾਤ ਤੇ ਪੂਜਾ ਕਰ ਰਿਹਾ ਸੀ। ਤੇ ਮੈਂ ਥੋੜਾ ਜਿਹਾ ਪਿੱਛੋਂ ਲੈ ਲਵਾਂ ਕਿਉਂਕਿ ਸਮਝ ਤਾਂ ਆਵੇਗੀ ਕਿ 10 ਪਾਤਸ਼ਾਹਾਂ ਦਾ ਸਿਧਾਂਤ ਇੱਕੋ ਸੀ। ਕਈ ਵਾਰੀ ਤੁਸੀਂ ਵੇਖੋ ਆਸਾ ਦੀ ਵਾਰ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜ਼ਰੂਰੀ ਕਿਉਂ ਕੀਤੀ ਗੁਰਦੁਆਰਿਆਂ ਵਿੱਚ, ਗੁਰੂ ਅਸਥਾਨਾਂ ਵਿੱਚ? ਅੱਜ ਵੀ ਵਾਹ ਲੱਗਦੇ ਜਿੱਥੇ ਜਿੱਥੇ ਵੀ ਕੋਈ ਦੀਵਾਨ ਸਜਦਾ ਆਸਾ ਦੀ ਵਾਰ ਤੁਸੀਂ ਸੁਣਦੇ ਹੋ, ਇੱਥੇ ਹੁਣੇ ਸਰਵਣ ਕੀਤੀ। ਤੇ ਅੰਮ੍ਰਿਤ ਵੇਲਾ ਜਿੱਥੇ ਆਸਾ ਦੀ ਵਾਰ ਏ, ਅੰਮ੍ਰਿਤ ਵੇਲਾ ਰੱਬ ਨਾਲ ਜੁੜਨ ਦਾ ਇੱਕ ਸਮਾਂ ਹੈ, ਅਕਾਲ ਪੁਰਖ ਨਾਲ ਸਾਂਝ ਪਾਉਣ ਦਾ ਸਮਾਂ। ਪਰ ਜਦੋਂ ਤੁਸੀਂ ਆਸਾ ਦੀ ਵਾਰ ਨੂੰ ਧਿਆਨ ਨਾਲ ਕਿਤੇ ਸੁਣੋਗੇ ਉਹਦੇ ਵਿੱਚ ਕੱਲਾ ਅਧਿਆਤਮਵਾਦ ਨਹੀਂ, ਉਹਦੇ ਅੰਦਰ ਪਖੰਡ ਦਾ ਵੀ ਖੰਡਨ ਨੇ, ਉਹਦੇ ਵਿੱਚ ਰਾਜਨੀਤਿਕ ਗੁਲਾਮੀ ਦੇ ਸੰਗਲ ਤੋੜਨ ਦੇ ਸੰਕਲਪ ਵੀ ਦਿੱਤੇ ਗਏ ਨੇ, ਤੇ ਉਹਦੇ ਵਿੱਚ ਉਸ ਸਮੇਂ ਦੇ ਜਿਹੜੇ ਅੱਗੇ ਤੁਰਨ ਵਾਲੇ ਧਾਰਮਿਕ ਬੰਦੇ ਸਨ ਉਹਨਾਂ ਦੀਆਂ ਉਨਤਾਈਆਂ ਕਮੀਆਂ ਦਾ ਨਕਸ਼ਾ ਵੀ ਸਾਹਮਣੇ ਲਿਆਂਦਾ ਗਿਆ। ਇਹਦਾ ਮਤਲਬ ਕੀ ਸੀ? ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਰੱਬ ਨਾਲ ਜੁੜਨ ਦੀ ਪ੍ਰਕਿਰਿਆ ਦਿੱਤੀ ਸੀ ਉੱਥੇ ਉਹਨਾਂ ਨੂੰ ਇਹ ਵੀ ਖਤਰਾ ਸੀ ਕਿ ਇਹ ਜਿਹੜਾ ਮੇਰਾ ਧਰਮ ਹੈ ਕਿਤੇ ਪਰਤ ਕੇ ਫਿਰ ਉਸੇ ਮਾਲਾ ਵਾਲੇ ਇਕੱਲੇ ਕੰਮ ਵਿੱਚ ਪੈ ਕੇ ਦੂਜੀਆਂ ਗੱਲਾਂ ਕਰਨੀਆਂ ਛੱਡਦਾ। ਨਾ ਇਹਨੂੰ ਰਾਜਨੀਤੀ ਦਾ ਪਤਾ ਰਹੇ, ਨਾ ਇਹਨੂੰ ਸਮਾਜ ਦਾ ਪਤਾ ਰਹੇ। ਇਸ ਕਰਕੇ ਗੁਰੂ ਸਾਹਿਬ ਨੇ ਆਸਾ ਦੀ ਵਾਰ ਤੁਸੀਂ ਕਦੀ ਧਿਆਨ ਨਾ ਪੜੋ। ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਜਿਹੜਾ ਇਸ ਹਫ਼ਤੇ ਬਾਰੇ ਵਿਚਾਰਾਂ ਕਰਨੀਆਂ ਨੇ, ਇਤਿਹਾਸ ਭਾਵੇਂ ਕੋਈ ਵੀ ਹੋਵੇ, ਪਰ ਸਾਧ ਸੰਗਤ ਦੀ ਇੱਕੋ ਹੀ ਜਿਹੜੀ ਤੁਕ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਉਹਦੇ ਬੇਸ ਦੇ ਉੱਤੇ ਆਪਾਂ ਜ਼ਿਆਦਾਤਰ ਵਿਚਾਰ ਕਰਨੀ ਹੈ। ਇਹ ਸਾਰੇ ਜਿਹੜੇ ਸੰਘਰਸ਼ ਹੋਏ ਨੇ, ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸੰਘਰਸ਼ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਤੇ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸ਼ਹੀਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਸੰਘਰਸ਼ ਹੋਏ ਨੇ, ਉਹਨਾਂ ਦੇ ਬੇਸ ਵਿੱਚ ਵਿਚਾਰ ਇੱਕੋ ਹੀ ਕੰਮ ਕਰਦਾ ਹੈ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਮੇਰਾ ਸਿੱਖ ਨਾ ਕਿਸੇ ਨੂੰ ਡਰਾਏਗਾ ਤੇ ਨਾ ਕਿਸੇ ਤੋਂ ਡਰੇਗਾ। ਇਹਨਾਂ ਦੋ ਗੁਣਾ ਕਰਕੇ ਸਭ ਕੁਝ ਵਰਤਿਆ। ਜਿਹੜਾ ਇੱਕ ਸਲੋਕ ਹੈ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਸਾਹਿਬ ਨੇ ਕਿਹਾ ਤੂੰ ਕਿਸੇ ਤੋਂ ਡਰਨਾ ਨਹੀਂ, ਤੂੰ ਕਿਸੇ ਨੂੰ ਡਰਾਉਣਾ ਨਹੀਂ, ਤੂੰ ਕਿਸੇ ਤੇ ਜ਼ੁਲਮ ਕਰਨਾ ਨਹੀਂ, ਤੂੰ ਕਿਸੇ ਦਾ ਜ਼ੁਲਮ ਨਹੀਂ ਸਹਿਣਾ। ਇਹ ਸਿਧਾਂਤ ਦਿੱਤੇ ਸਨ, ਇਹਨਾਂ ਦੇ ਆਧਾਰ ਤੇ ਇਹ ਸ਼ੁਰੂਆਤ ਹੋਈ। ਔਰ ਮੈਂ ਸ਼ਬਦ ਦੇ ਵੀ ਨੇੜੇ ਰਵਾਂਗਾ ਨਾਲੋ ਨਾਲ ਸਮੇਂ ਦੇ ਵਿੱਚ, ਸਤਿਗੁਰੂ ਨੇ ਇਸ ਸ਼ਬਦ ਦੇ ਵਿੱਚ ਉਹਨਾਂ ਸੰਨਿਆਸੀਆਂ ਨੂੰ ਜਗਾਇਆ ਜਿਹੜੇ ਇਕੱਲੇ ਆਸ਼ਰਮਾਂ ਦੇ ਵਿੱਚ ਬਹਿ ਗਏ, ਜਿਨ੍ਹਾਂ ਨੇ ਕੇਵਲ ਸਰੀਰ ਤੇ ਸੁਭਾਅ ਵਾਲੀ ਜਟਾਵਾਂ ਧਾਰਨ ਕੀਤੀਆਂ ਤੇ ਹੱਥਾਂ ਦੇ ਨਹੁੰ ਵੀ ਲਾਣੇ ਛੱਡ ਦਿੱਤੇ। ਸਤਿਗੁਰੂ ਨੇ ਉਹਨਾਂ ਨੂੰ ਜਗਾਇਆ ਜੇ ਸੰਨਿਆਸ ਕਰਨਾ ਤੇ ਜ਼ਰੂਰੀ ਨਹੀਂ ਕਿ ਤੁਸੀਂ ਸੰਸਾਰ ਛੱਡ ਕੇ ਸੰਨਿਆਸ ਕਰੋ। ਸੰਨਿਆਸ ਅਸਲ ਵਿੱਚ ਅੰਦਰ ਦੀ ਅਵਸਥਾ ਹੈ। ਸੰਨਿਆਸ ਹੈ ਕੀ? ਸਾਹਿਬ ਨੇ ਉਹਦਾ ਮੈਂ ਸੰਖੇਪ ਜਿਹਾ ਸ਼ਬਦ ਆਪ ਜੀ ਨਾਲ ਸਾਂਝਾ ਕਰਦਿਆਂ ਸਮਝਾਇਆ ਆਪਣੇ ਮਨ ਨੂੰ ਹੀ। ਦੂਜੇ ਨੂੰ ਸਮਝਾਉਣ ਤੋਂ ਪਹਿਲਾਂ ਰੇ ਮਨ ਸ਼ਬਦ ਵਰਤਿਆ। ਇਸ ਤਰ੍ਹਾਂ ਦਾ ਸੰਨਿਆਸ ਕਰ। ਸੰਨਿਆਸ ਸ਼ਬਦ ਦਾ ਅਰਥ ਹੈ ਜਿੱਥੇ ਜਾ ਕੇ ਮਨੁੱਖ ਦੀ ਤ੍ਰਿਸ਼ਨਾ ਬਿਲਕੁਲ ਜ਼ੀਰੋ ਹੋ ਜਾਂਦੀ। ਸੁਣ ਆਸ, ਆਸ ਦਾ ਮਤਲਬ ਤ੍ਰਿਸ਼ਨਾ। ਸੁਣ ਸ਼ਬਦ ਜਿਹੜਾ ਗਿਣਤੀ ਦੇ ਸ਼ੂਨਿਆਂ ਤੋਂ ਬਣਿਆ। ਜਿੱਥੇ ਜਾ ਕੇ ਮਨੁੱਖ ਦਾ ਲੋਭ, ਮਨੁੱਖ ਦਾ ਕਾਮ, ਮਨੁੱਖ ਦਾ ਹੰਕਾਰ, ਉਹਦੀ ਵਾਸ਼ਨਾ ਉਹਦੇ ਕੰਟਰੋਲ ਵਿੱਚ ਆ ਜਾਂਦੀ ਹੈ, ਉਹਨੂੰ ਕਹਿੰਦੇ ਨੇ ਇਹਦੀ ਅੰਦਰਲੀ ਲਾਲਸਾ ਸ਼ੂਨਿਆ ਹੋ ਗਈ, ਜ਼ੀਰੋ ਹੋ ਗਈ, ਭਾਵ ਇਹਦਾ ਮਨ ਤੇ ਕੰਟਰੋਲ ਹੋ ਗਈ। ਸੁਣ ਆਸ, ਆਸ ਦਾ ਸੁਣ ਹੋ ਜਾਣਾ। ਕਹਿੰਦੇ ਜੇ ਤੂੰ ਸੰਨਿਆਸ ਕਰਨਾ ਤੇ ਇਸ ਤਰ੍ਹਾਂ ਦਾ ਕਰੀ, ਇਸ ਜਗਤ ਨੂੰ ਹੀ, ਇਸ ਸੰਸਾਰ ਨੂੰ ਜੰਗਲ ਸਮਝ ਲੈ, ਤੇ ਆਹ ਜਿਹੜੇ ਤੇਰੇ ਪਰਿਵਾਰ ਦੇ ਜੀਅ ਨੇ ਇਹਨਾਂ ਨੂੰ ਰੁੱਖ ਸਮਝ। ਇੱਥੇ ਹੀ ਤੂੰ ਅੰਦਰੋਂ ਵਿਰਾਗ ਕਰਨਾ, ਮਨ ਦੇ ਤੌਰ ਤੇ ਸੰਸਾਰ ਤੋਂ ਉੱਚੇ ਹੋ ਜਾਣਾ ਤੇ ਨਿਰੰਕਾਰ ਦੇ ਨਾਲ ਸਾਂਝ ਪਾ ਲੈਣੀ। ਅੱਗੇ ਬਚਨ ਕੀਤੇ ਨੇ, ਜੱਤ ਦੀਆਂ ਜੱਟਾਂ ਧਾਰਨ ਕਰ ਲੈ, ਯੋਗ ਦਾ ਇਸ਼ਨਾਨ ਕਰ ਤੇ ਨੇਮ ਦੇ ਨਹੁੰ ਵੱਡੇ ਕਰ ਲੈ। ਗਿਆਨ ਨੂੰ ਗੁਰੂ ਬਣਾ, ਗੁਰੂ ਕੇ ਗਿਆਨ ਨੂੰ ਜੀਵਨ ਵਿੱਚ, ਗੁਰੂ ਕੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰ ਲੈ। ਆਪਣੇ ਅੰਦਰ ਨੂੰ ਉਪਦੇਸ਼ ਦੇ ਤੇ ਨਾਮ ਦੀ ਸਵਾਹ ਸਰੀਰ ਤੇ ਮਲ, ਪਰਮਾਤਮਾ ਦੇ ਯਾਦ ਹਮੇਸ਼ਾ ਤੇਰੇ ਲੂੰ ਲੂੰ ਦੇ ਉੱਤੇ ਲੱਗੀ ਰਹੇ। ਆਹਾਰ ਅਲਪ ਕਰ, ਜੇ ਤੂੰ ਪਰਮਾਤਮਾ ਦਾ ਸਿਮਰਨ ਕਰਨਾ ਤੇ ਖਾਣਾ ਪੀਣਾ ਤੇਰਾ ਅਲਪ ਹੋਣਾ ਚਾਹੀਦਾ, ਥੋੜਾ ਹੋਣਾ ਚਾਹੀਦਾ। ਅਲਪ ਦਾ ਮਤਲਬ ਹੈ ਜਿੰਨੀ ਤੇਰੇ ਸਰੀਰ ਦੀ ਜ਼ਰੂਰਤ ਹੈ, ਜਿਹੜੇ ਤੇਰੇ ਸਰੀਰ ਨੂੰ ਆਲਸ ਨਾ ਪੈਦਾ ਕਰੇ, ਤੇਰੇ ਸਰੀਰ ਵਿੱਚ ਵਿਕਾਰਾਂ

ਧਾਰਨ ਕਰ ਤੇ ਸਦਾ ਹੀ ਮਨ ਨੂੰ ਸੰਤੋਖੀ ਰੱਖ ਤੇ ਮਨ ਨੂੰ ਭਟਕਾਉਣ ਵਾਲੇ ਤਿੰਨ ਸੁਭਾਅ ਜਿਹੜੇ ਨੇ ਤ੍ਰੈ ਗੁਣ ਰਜੋ ਤਮੋ ਤੇ ਸਤੋ ਇਹਨਾਂ ਨੂੰ ਲੰਘ ਕੇ ਚੌਥੀ ਅਵਸਥਾ ਦੀ ਖੋਜ ਕਰ ਜਿਸ ਦਿਨ ਤੇਰੇ ਮਨ ਵਿੱਚ ਵਾਸ਼ਨਾ ਕ੍ਰੋਧ ਦੀ ਅੱਗ ਅਹੰਕਾਰ ਲੋਭ ਤੇ ਅੰਦਰ ਦਾ ਹੱਠ ਤੇ ਦੁਨੀਆਂ ਦੀ ਪਕੜ ਘਟ ਜਾਏਗੀ ਉਸ ਦਿਨ ਤੇਰੇ ਅੰਦਰ ਇੱਕ ਅੱਖ ਖੁੱਲੇਗੀ ਉਹਨੂੰ ਕਹਿੰਦੇ ਨੇ ਆਤਮ ਤਤ। ਮੈਂ ਸ਼ੁਰੂ ਵਿੱਚ ਕਿਹਾ ਸੀ ਇਹ ਜਿਹੜਾ ਸ਼ਬਦ ਹੈ ਇਹ ਕਿਸੇ ਗੁਰਮੁਖ ਵੱਲੋਂ ਕੀਤੇ ਹੋਏ ਸਵਾਲ ਦੇ ਜਵਾਬ ਵਿੱਚ ਉਚਾਰਿਆ ਗਿਆ ਹੈ। ਜਿਨਨੇ ਦੋ ਗੱਲਾਂ ਪੁੱਛੀਆਂ ਨੇ ਪਰਮਾਤਮਾ ਦਾ ਦਰਸ਼ਨ ਕਿਵੇਂ ਹੁੰਦਾ ਤੇ ਪਰਮਾਤਮਾ ਦਾ ਦਰਸ਼ਨ ਕਾਹਦੇ ਨਾਲ ਹੁੰਦਾ, ਅੱਖ ਦਾ ਵੀ ਅੱਖ ਬਾਰੇ ਵੀ ਪੁੱਛਿਆ ਕਿ ਉਹ ਕਿਹੜੀ ਅੱਖ ਹੈ ਜਿਹਦੇ ਨਾਲ ਉਸ ਅਕਾਲ ਪੁਰਖ ਦੇ ਦੀਦਾਰ ਹੁੰਦੇ ਨੇ ਤੇ ਕਲਗੀਧਰ ਪਾਤਸ਼ਾਹ ਨੇ ਅਧਿਆਤਮਵਾਦ ਦਾ ਸਿਰਾ ਕਿਹਾ। ਉਹ ਕਹਿੰਦੇ ਨੇ ਪਹਿਲਾਂ ਤੈਨੂੰ ਆਤਮ ਦੀ ਅੱਖ ਮਿਲੇਗੀ, ਪਹਿਲਾਂ ਤੇਰੇ ਅੰਦਰੋਂ ਅੱਖ ਖੁੱਲੇਗੀ, ਦਰਸ਼ਨ ਤੇ ਬਾਅਦ ਦੀ ਗੱਲ ਹੈ। ਗੁਰਮਤ ਦਾ ਜਿਹੜਾ ਰਸਤਾ ਹੈ ਨਾ ਪਰਮਾਤਮਾ ਦੇ ਦਰ ਨੂੰ ਜਾਂਦਾ, ਉਹ ਬਾਹਰ ਨਹੀਂ ਕਿ ਕਿਸੇ ਦਿਸ਼ਾ ਵਿੱਚ ਪਰਮਾਤਮਾ ਹੋਵੇ, ਇਹਨਾਂ ਅੱਖਾਂ ਨਾਲ ਦਿਸੇਗਾ ਜਾਂ ਇਹਨਾਂ ਕੰਨਾਂ ਨਾਲ ਉਹਦੀ ਗੱਲ ਸੁਣਾਂਗੇ, ਇਹ ਨਹੀਂ। ਠੀਕ ਹੈ, ਬਾਅਦ ਵਿੱਚ ਜਦੋਂ ਅੰਦਰੂਨੀ ਆਤਮ ਅੱਖ ਬੰਦੇ ਦੀ ਖੁੱਲ ਜਾਏਗੀ, ਆਤਮ ਪ੍ਰਕਾਸ਼ ਹੋ ਜਾਏਗਾ ਤੇ ਫਿਰ ਇਹਨਾਂ ਅੱਖਾਂ ਨਾਲ ਵੀ ਉਹ ਬਾਹਰ ਨਜ਼ਰ ਆਉਣ ਲੱਗ ਪਏਗਾ। ਫਿਰ ਜਿਹੜੀ ਆਵਾਜ਼ ਇਹਦੇ ਕੰਨਾਂ ਵਿੱਚ ਪਏਗੀ ਉਹ ਆਵਾਜ਼ ਪਰਮਾਤਮਾ ਦੀ ਹੋ ਜਾਏਗੀ, ਪਰ ਸਭ ਤੋਂ ਪਹਿਲਾਂ ਇਹਦੇ ਅੰਦਰ ਲੈਣੇ ਖੁੱਲਣ। ਜਦੋਂ ਅੰਦਰ ਖੁੱਲ ਜਾਏਗਾ, ਜਦੋਂ ਆਤਮਾ ਦੀ ਅੱਖ ਜਿਹਦੇ ਉੱਤੇ ਆ ਪੰਜ ਪ੍ਰਕਾਰ ਦੀ ਮਿੱਟੀ ਪਈ, ਮਹਾਰਾਜ ਨੇ ਉਹਦਾ ਨਾਮ ਵੀ ਲਿਆ, ਕਹਿੰਦੇ ਨੇ ਆਤਮਾ ਦੀ ਅੱਖ ਖੋਲ, ਤੀਜੀ ਅੱਖ ਖੋਲ ਲੈ, ਉਹਦੇ ਨਾਲ ਉਹਨੇ ਦਿਸਣਾ ਧਿਆਨ ਦੀ ਅੱਖ ਦੇ ਨਾਲ। ਪਰ ਉਸ ਅੱਖ ਦੇ ਉੱਤੇ ਜਿਹੜੀਆਂ ਪੱਟੀਆਂ ਬੱਜੀਆਂ ਨੇ ਪਹਿਲਾਂ ਉਹਨਾਂ ਦਾ ਵੀ ਜ਼ਿਕਰ ਕੀਤਾ। ਆ ਉੱਤੇ ਜਿੰਨੇ ਬਚਨ ਨੇ, ਕਾਮ ਦੀ ਪੱਟੀ ਬੱਜੀ ਹੋਈ ਇਹ ਖੁੱਲੇਗੀ ਪਹਿਲਾਂ, ਵਾਸ਼ਨਾ ਦੀ ਭਰਮਾਰ ਜਿਹੜੀ ਜ਼ਿੰਦਗੀ ਵਿੱਚ, ਇਹਦੇ ਤੋਂ ਬਿਨਾਂ ਕ੍ਰੋਧ ਹੰਕਾਰ ਦੀ ਪੱਟੀ ਖੁੱਲੇਗੀ, ਲੋਭ ਦਾ ਪਰਦਾ ਹਟੇਗਾ ਤੇ ਮੋਹ ਦਾ ਜਿਹੜਾ ਰੁਕਾਵਟ ਹੈ, ਜਦੋਂ ਇਹ ਘਟ ਜਾਣਗੀਆਂ ਚੀਜ਼ਾਂ ਤੇ ਅੰਦਰਲਾ ਉਜਾਗਰ ਹੋਵੇਗਾ, ਅੰਦਰੋਂ ਪ੍ਰਕਾਸ਼ ਪੈਦਾ ਹੋ ਜਾਏਗਾ, ਉਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ। ਥੋੜਾ ਜਿਹਾ ਦੇ ਉੱਤੇ ਬੇਨਤੀ ਕਰਦਿਆਂ, ਗੁਰਮਤ ਨੇ ਕਈ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਜਿਹਨੂੰ ਪਾਰ ਜਾ ਕੇ ਦਿਵ ਦ੍ਰਿਸ਼ਟੀ ਖੁੱਲਦੀ। ਦਿਵ ਦ੍ਰਿਸ਼ਟੀ ਜਿੱਦਣ ਖੁੱਲੇਗੀ, ਦਿਵ ਦਾ ਮਤਲਬ ਪ੍ਰਕਾਸ਼ਮਾਨ, ਉਸ ਅੰਦਰ ਨੇ ਪਰਮਾਤਮਾ ਨੂੰ ਵੇਖ। ਜਿਵੇਂ ਸਭ ਤੋਂ ਪਹਿਲਾਂ ਚਰਮ ਦ੍ਰਿਸ਼ਟੀ ਦੀ ਗੱਲ, ਚਰਮ ਦ੍ਰਿਸ਼ਟੀ ਵਿੱਚ ਆਪਾਂ ਸਾਰੇ ਜਿਉਂਦੇ। ਚਰਮ ਦ੍ਰਿਸ਼ਟੀ ਦਾ ਮਤਲਬ, ਚਰਮ ਦਾ ਮਤਲਬ ਹੈ ਚਮੜਾ। ਸਵੇਰੇ ਉੱਠੇ ਸਰੀਰ ਦਾ ਹੀ ਧਿਆਨ ਹੈ, ਬਸ ਸਰੀਰ ਨੂੰ ਜੀਵਨ ਸਮਝ ਲਿਆ। ਸਰੀਰ ਦੇ ਆਲੇ ਦੁਆਲੇ ਜਿਸ ਬੰਦੇ ਦੀ ਸਾਰੀ ਸ਼ਕਤੀ ਘੁੰਮਦੀ ਵੀ ਆਹ ਖਾਣਾ ਹੈ, ਆਹ ਸਵਾਦ ਹੈ, ਆਹ ਨਹੀਂ ਸਵਾਦ, ਕੱਪੜਿਆਂ ਵਿੱਚ ਜਿਹਦੀ ਸੁਰਤ ਹੈ, ਮਕਾਨ ਵਿੱਚ ਜਿਹਦੀ ਸੁਰਤ ਹੈ, ਵੇਖਣ ਵਿੱਚ ਜਿਹਦੀ ਸੁਰਤ ਭੁੱਲੀ ਪਈ ਹੈ, ਸੁਣਨ ਦੇ ਰਸਾਂ ਵਿੱਚ ਪਿਆ ਹੋਇਆ, ਉਹ ਮਨੁੱਖ ਇਸ ਮਾਸ ਮਿੱਟੀ ਦੇ ਜੀਵਨ ਵਿੱਚ ਫਸਿਆ, ਉਹਨੂੰ ਕਹਿੰਦੇ ਨੇ ਬੰਦਾ ਚਰਮ ਦ੍ਰਿਸ਼ਟੀ ਵਿੱਚ ਜਿਉ ਰਿਹਾ, ਅਜੇ ਤੇਨੇ ਪਹਿਲੀ ਪੌੜੀ ਤੇ ਪੈਰ ਵੀ ਨਹੀਂ ਰੱਖਿਆ, ਰੱਬ ਦੇ ਘਰ ਵੱਲ ਕਿਵੇਂ ਜਾਏਗਾ। ਅਸੀਂ ਚਰਮ ਦ੍ਰਿਸ਼ਟੀ ਵਿੱਚ ਜਿਉਂਦੇ, ਸਰੀਰ ਦੀ ਦ੍ਰਿਸ਼ਟੀ ਵਿੱਚ, ਔਰ ਇਹਦੇ ਨਾਲ ਸਾਡਾ ਮੋਹ ਹੈ। ਸਭ ਤੋਂ ਪਹਿਲਾਂ ਗੁਰੂ ਤੇ ਸ਼ਬਦ ਦੀ ਕਮਾਈ ਮਨੁੱਖ ਨੂੰ ਚਰਮ ਦ੍ਰਿਸ਼ਟੀ ਤੋਂ ਉੱਚੀ ਚੁੱਕਦੀ। ਚਰਮ ਦ੍ਰਿਸ਼ਟੀ ਦਾ ਮਤਲਬ ਚੰਮ ਤੋਂ ਉੱਚਾ ਚੁੱਕ ਲੈਂਦੀ। ਸਰੀਰ ਨੂੰ ਇੱਕ ਸਿਰਫ ਸਾਧਨ ਸਮਝਦਾ, ਇਹਦੀ ਵਰਤੋਂ ਕਰਦਾ, ਕਾਹਦੇ ਵਾਸਤੇ ਮਿਲਿਆ, ਇਹਦੀ ਅੰਦਰ ਸਰੀਰ ਦੀ ਵਰਤੋਂ ਕਰਕੇ ਅਗਲੀ ਦ੍ਰਿਸ਼ਟੀ ਵਿੱਚ ਜਾਂਦਾ। ਚਰਮ ਦ੍ਰਿਸ਼ਟੀ ਤੋਂ ਅੱਗੇ ਹੈ ਕਰਮ ਦ੍ਰਿਸ਼ਟੀ, ਕਰਮ ਸ਼ੁੱਧ ਕਰਨ, ਇਹ ਦੂਜੀ ਕਲਾਸ ਹੈ। ਜਦੋਂ ਕਰਮ ਦ੍ਰਿਸ਼ਟੀ, ਕਰਮ ਚੰਗੇ ਹੋ ਗਏ, ਦੂਜੀ ਕਲਾਸ ਪੜ ਗਿਆ ਮਨੁੱਖ, ਕਰਮ ਸ਼ੁਭ ਨੇ, ਤੇ ਕਰਮ ਤੋਂ ਅੱਗੇ ਹੈ ਵਿਚਾਰ ਦ੍ਰਿਸ਼ਟੀ, ਵਿਚਾਰ ਦ੍ਰਿਸ਼ਟੀ ਤੀਜੀ ਹੈ। ਵਿਚਾਰ ਸ਼ੁੱਧ ਹੋ ਗਏ ਤੇ ਵਿਚਾਰ ਤੋਂ ਅੱਗੇ ਫਿਰ ਹੋਰ ਜਦੋਂ ਦ੍ਰਿਸ਼ਟੀ ਬਦਲਦੀ ਹੈ, ਉਸ ਦ੍ਰਿਸ਼ਟੀ ਨੂੰ ਕਹਿੰਦੇ ਨੇ ਧਰਮ ਦ੍ਰਿਸ਼ਟੀ। ਹੁਣ ਮਾਰਗ ਧਰਮ ਵਾਲੇ ਪਾਸੇ, ਸੁਰਤੀ ਧਰਮ ਵਾਲੇ ਪਾਸੇ ਤੁਰ ਪਈ। ਇਹਦੇ ਤੋਂ ਅੱਗੇ ਫਿਰ ਆਤਮ ਦ੍ਰਿਸ਼ਟੀ ਹੈ, ਆਤਮ ਦ੍ਰਿਸ਼ਟੀ ਤੋਂ ਅੱਗੇ ਬ੍ਰਹਮ ਦ੍ਰਿਸ਼ਟੀ ਹੈ, ਤੇ ਬ੍ਰਹਮ ਦ੍ਰਿਸ਼ਟੀ ਤੋਂ ਅੱਗੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਉਹ ਦਿਵ ਦ੍ਰਿਸ਼ਟੀ ਅੱਗੇ ਜਾ ਕੇ ਖੁੱਲਦੀ ਹੈ। ਦਿਵ ਦ੍ਰਿਸ਼ਟੀ ਜਿੱਦਣ ਖੁੱਲੇਗੀ, ਸਾਰੇ ਪਾਸੇ ਅਕਾਲ ਪੁਰਖ ਦੇ ਦੀਦਾਰ ਹੋਣਗੇ, ਉਹਦੇ ਦਰਸ਼ਨ ਹੋਣਗੇ। ਇਸ ਕਰਕੇ

ਉਹ ਦ੍ਰਿਸ਼ਟੀ ਖੁੱਲੀ ਸੀ ਭਾਈ ਘਨੱਈਆ ਜੀ ਦੀ। ਜਦੋਂ ਸਤਿਗੁਰੂ ਨੇ ਕਈ ਜੰਗਾਂ ਲੜੀਆਂ ਆਨੰਦਪੁਰ ਸਾਹਿਬ ਦੇ ਵਿੱਚ, ਤੇ ਭਾਈ ਘਨੱਈਆ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਗੁਰੂ ਸ਼ਰਨ ਵਿੱਚ ਆਏ ਸਨ ਤੇ ਗੁਰੂ ਸ਼ਰਨ ਵਿੱਚ ਸੇਵਾ ਕਰਦੇ ਰਹੇ। ਅੰਦਰ ਨੂੰ ਰੰਗ ਲੱਗ ਗਿਆ ਤੇ ਇਹਨਾਂ ਦੀ ਸੇਵਾ ਸੀ ਪਾਣੀ ਪਿਆਉਣ ਦੀ, ਤੇ ਜਦੋਂ ਜੰਗ ਚੱਲ ਰਹੀ ਸੀ ਇਹ ਪਾਣੀ ਦੀ ਮਸ਼ਕ ਲੈ ਕੇ ਗਏ। ਪਾਣੀ ਪਿਆਉਂਦੇ ਨੇ, ਪਿਆਉਂਦੇ ਪਿਆਉਂਦੇ ਜਦੋਂ ਅੱਗੇ ਸਿੱਖ ਡਿੱਗਾ ਉਹਨੂੰ ਵੀ ਪਿਆਈ ਜਾਂਦੇ ਨੇ, ਮੁਸਲਮਾਨ ਮੁਗਲ ਸਿਪਾਹੀ ਡਿੱਗਾ ਤੇ ਉਹਨੂੰ ਵੀ ਪਿਆਈ ਜਾਂਦੇ। ਸਿੱਖਾਂ ਨੇ ਸ਼ਿਕਾਇਤ ਕੀਤੀ, ਸੱਚੇ ਪਾਤਸ਼ਾਹ ਇਹ ਚੰਗਾ ਹਮਾਇਤੀ ਹੈ, ਜੇ ਕੋਈ ਬੰਦਾ ਅਸੀਂ ਡੇਗਨੇ ਆ ਤੇ ਪਾਣੀ ਪਿਆ ਕੇ ਫਿਰ ਖੜਾ ਕਰ ਦੇਣਾ। ਇਹ ਦਿਵ ਦ੍ਰਿਸ਼ਟੀ ਬਾਰੇ ਮੈਂ ਸਿਰਫ ਇਕੱਲੀ ਸਾਖ ਹੀ ਨਹੀਂ ਆਪ ਜੀ ਨਾਲ ਸਾਂਝੀ ਕਰ ਰਿਹਾ, ਕੋਈ ਵੀ ਇਤਿਹਾਸ ਹੈ ਉਹਦੀ ਜੜ ਦੇ ਵਿੱਚ ਉਹ ਸਿੱਖ ਦੀ ਕਮਾਈ ਪਹਿਲਾਂ ਆਵੇਗੀ, ਇਹ ਧਿਆਨ ਰੱਖਣਾ। ਆਉਣ ਆਏ ਸਾਲ ਅਸੀਂ ਸਾਕੇ ਮਨਾਉਣੇ, ਇੱਕ ਗੱਲ ਜ਼ਰੂਰ ਯਾਦ ਰੱਖੀਏ, ਇਮੋਸ਼ਨਲ ਚੀਜ਼ਾਂ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਂਦੀਆਂ ਨੇ ਜੋਸ਼ ਵਾਲੀ, ਪਰ ਅਸੀਂ ਇਹ ਵੀ ਧਿਆਨ ਰੱਖੀਏ ਕਿ ਇਹ ਸਾਕੇ ਇਹ ਸ਼ਹਾਦਤਾਂ ਉਹਨਾਂ ਨੇ ਕਾਹਦੇ ਵਾਸਤੇ ਦਿੱਤੀਆਂ ਨੇ, ਉਹ ਚੀਜ਼ ਕਿਹੜੀ ਸੀ ਜਿਹਦੇ ਵਾਸਤੇ ਸ਼ਹਾਦਤਾਂ ਦਿੱਤੀਆਂ। ਜੇ ਅਸੀਂ ਇਕੱਲੇ ਸਾਕੇ ਮਨਾਉਂਦੇ ਰਹੇ, ਨਗਰ ਕੀਰਤਨ ਹੁੰਦੇ ਰਹੇ, ਇੱਕ ਬਾਹਰਲਾ ਪੱਖ ਰਹਿ ਜਾਏ। ਸਾਨੂੰ ਇਹ ਵੀ ਦੇਖਣਾ ਪਏਗਾ ਸ਼ਹਾਦਤਾਂ ਹੋਈਆਂ ਕਿਉਂ ਨੇ, ਇਹ ਨਹੀਂ ਕਿ ਇੱਕ ਪਾਸੇ ਨੀਂਹ ਵਿੱਚ 7 ਤੇ 9 ਸਾਲ ਦੇ ਸਾਹਿਬਜ਼ਾਦੇ ਖੜੇ ਨੇ ਕੁਰਬਾਨੀ ਕਰ ਦਿੰਦੇ ਨੇ, ਤੇ ਦੂਜੇ ਪਾਸੇ ਅਸੀਂ ਉਹਨਾਂ ਦੇ ਮੇਲੇ ਤੇ ਥਾਂ ਥਾਂ ਤੇ ਰਸਤੇ ਬੰਨ ਕੇ ਤੇ ਸੜਕਾਂ ਡੱਕ ਕੇ ਲੋਕਾਂ ਨੂੰ ਕਹਿੰਦੇ ਹਾਂ ਪਕੌੜੇ ਖਾ ਕੇ ਜਾਇਆ ਜੇ, ਤੇ ਜੇ ਉਹਨਾਂ ਵਿੱਚੋਂ ਚਲੋ ਚੜ੍ਹਦੀ ਕਲਾ ਵਾਲੇ ਸਿੰਘ ਹੋਣ ਤੇ ਉਹਨਾਂ ਨੂੰ ਨਮਸਕਾਰ ਏ, ਪਰ ਬਹੁਤੇ ਥਾਂ ਤੇ ਤੁਸੀਂ ਵੇਖੋਗੇ ਉਹ ਜਿਹੜੇ ਨੌਜਵਾਨ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਉੱਥੇ ਲੰਗਰ ਲਾ ਕੇ ਬੈਠੇ ਨੇ, ਉਹਨਾਂ ਨੂੰ ਇਹ ਵੀ ਵੇਖਣਾ ਚਾਹੀਦਾ ਵੀ ਸਿਰ ਤੇ ਹੱਥ ਮਾਰ ਕੇ ਵੇਖ ਲਈ ਵੀ ਕਿਸ ਕਿਸਤਾਂ ਵਾਸਤੇ ਤੇ ਸ਼ਹਾਦਤਾਂ ਹੋਈਆਂ ਸਨ, ਤੇ ਤੁਸੀਂ ਉਸ ਸ਼ਹਾਦਤ ਦੇ ਸੰਬੰਧ ਵਿੱਚ ਲੰਗਰ ਲਾ ਕੇ ਬੈਠੇ ਹੋ। ਆਪਣੇ ਮੂੰਹ ਤੇ ਸਿਰ ਤੇ ਹੱਥ ਮਾਰ ਕੇ ਵੇਖੀਏ ਵੀ ਜਿਨ੍ਹਾਂ ਕੇਸਾਂ ਲਈ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ ਉਹ ਸਾਡੇ ਕੋਲ ਹੈਣ, ਜਾਂ ਅਸੀਂ ਕੇਵਲ ਸੰਸਾਰ ਦੀ ਸ਼ੋਹਰਤ ਲੈਣ ਵਾਸਤੇ ਲੰਗਰ ਲਾ ਰਹੇ। ਇਹ ਸਾਨੂੰ ਵਿਚਾਰ ਕਰਨੀ ਚਾਹੀਦੀ, ਦੋਵੇਂ ਪੱਖ ਲੈ ਕੇ ਚੱਲਣਾ ਚਾਹੀਦਾ। ਜਿੱਥੇ ਭਾਵਨਾ ਹੈ, ਜਿੱਥੇ ਇਮੋਸ਼ਨਲ ਹੋਣਾ ਹੈ, ਉੱਥੇ ਵਿਵੇਕ ਵਿਚਾਰ ਵੀ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚੋਂ ਸਾਡੇ ਕੋਲ ਕੀ ਹੈ। ਇਕੱਲਾ ਇਹ ਨਹੀਂ ਹੈ, ਸਾਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਇਕੱਲੀਆਂ ਵਿਰਾਗਮਈ ਗੱਲਾਂ ਕਰਕੇ ਅੱਖਾਂ ਵਿੱਚੋਂ ਪਾਣੀ ਤੇ ਵਹਿ ਜਾਏਗਾ, ਕਿਉਂਕਿ ਉਹ ਇਤਿਹਾਸ ਹੀ ਐਸਾ, ਕੋਈ ਅੱਖ ਨਹੀਂ ਜਿਹੜੀ ਸਿਰਜਲ ਨਹੀਂ ਹੋਵੇ। ਪਰ ਸਾਨੂੰ ਇੱਕ ਖਿਆਲ ਕਰਨਾ ਚਾਹੀਦਾ ਹੈ, ਜਦੋਂ ਅਸੀਂ ਗੱਲਾਂ ਸੁਣਾਉਣ ਵਾਲੇ ਝੂਠ ਨਾਲ ਸਮਝੌਤਾ ਕਰਕੇ ਤੇ ਉਹਨੂੰ ਨਿਮਰਤਾ ਦੇ ਕੱਪੜੇ ਪਵਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੰਦੇ ਹਾਂ ਜੀ ਅਸੀਂ ਤੇ ਕਿਸੇ ਨਾਲ ਈਰਖਾ ਕਰਦੇ ਨਹੀਂ, ਅਸੀਂ ਤੇ ਕਿਸੇ ਨੂੰ ਕੁਝ ਕਹਿੰਦੇ ਨਹੀਂ, ਤੇ ਫਿਰ ਪੁੱਛੋ ਵੀ ਉਹ ਬਾਪੂ ਜਿਹੜਾ ਆਨੰਦਪੁਰ ਸਾਹਿਬ ਛੱਡ ਕੇ ਕੰਡੇ ਮਿੱਧ ਦਾ ਰਾਤ ਦੇ ਹਨੇਰੇ ਵਿੱਚ ਆਇਆ ਸੀ, ਤੇ ਜੇ ਝੂਠ ਨਾਲ ਸਮਝੌਤਾ ਕਰਨਾ ਹੁੰਦਾ ਤੇ ਔਰੰਗਜ਼ੇਬ ਨੇ ਇੱਕ ਆਪਣਾ ਸਪੈਸ਼ਲ ਕਾਜ਼ੀ ਭੇਜਿਆ ਸੀ ਵੀ ਗੁਰੂ ਗੋਬਿੰਦ ਸਿੰਘ ਨੂੰ ਕਹਿ ਦਿਓ ਆਰਾਮ ਨਾਲ ਰਹਿਣ, ਮੇਰਾ ਵਿਰੋਧ ਨਾ ਕਰਨ, ਜੋ ਕੁਝ ਚਾਹੀਦਾ ਦੱਸਣ, ਸਰਕਾਰ ਆਨੰਦਪੁਰ ਸਾਹਿਬ ਕੱਲਾ ਕੀ ਉਹਨਾਂ ਨੂੰ ਪੂਰੀ ਰਿਆਸਤ ਦੇ ਦੇਗੀ, ਤੇ ਜੇ ਸਾਡੇ ਵਾਂਗ ਇਸ ਬਿਰਤੀ ਵਾਲੇ ਹੁੰਦੇ ਤੇ ਉਹ ਕਹਿੰਦੇ ਜੀ ਸਮਝੌਤਾ ਕਰੋ ਤੇ ਐਸ਼ ਕਰੋ, ਆਪਣਾ ਟਾਈਮ ਪੂਰਾ ਕਰੋ, ਨਹੀਂ ਸ਼ਾਇਦ ਅਸੀਂ ਵੀ ਉਸ ਸਿਧਾਂਤ ਨਾਲ ਧੋਖਾ ਕਰ ਰਹੇ। ਜਦੋਂ ਸਾਡੇ ਸਾਹਮਣੇ ਸੱਚ ਆਉਂਦਾ ਹੈ ਤੇ ਜਦੋਂ ਅਸੀਂ ਉਸ ਵੇਲੇ ਆਪਣੀ ਸ਼ਾਖ ਸੰਸਾਰਕ ਬਚਾਉਣ ਵਾਸਤੇ ਝੂਠ ਨਾਲ ਸਮਝੌਤਾ ਕਰ ਲੈਂਦੇ ਹਾਂ, ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਨ ਯਾਦ ਆਉਂਦੇ ਨੇ, ਜੇ ਚਾਹੁੰਦੇ ਤੇ ਉਸ ਵੇਲੇ ਸਮਝੌਤਾ ਕਰ ਸਕਦੇ। ਜਦੋਂ ਆਪ ਜੀ ਹਜ਼ੂਰ ਸਾਹਿਬ ਗਏ ਨੇ ਰਾਜਸਥਾਨ ਵਿੱਚੋਂ ਲੰਘੇ ਨੇ, ਅੱਜ ਵੀ ਤੁਸੀਂ ਜੈਪੁਰ ਵੱਲ ਜਾਓ ਕਿਲੇ ਟੁੱਟੇ ਮਿਲਣਗੇ ਤੁਹਾਨੂੰ, ਉੱਥੇ ਮਹਾਰਾਜ ਉਹਨਾਂ ਨੂੰ ਮਿਲੇ ਰਾਜਸਥਾਨ ਦੇ ਰਾਜਾ, ਤੇ ਹਜ਼ੂਰ ਨੇ ਉਹਨਾਂ ਨੂੰ ਮਿਲ ਕੇ ਕਿਹਾ ਬਈ ਮੈਂ ਤੇ ਇੱਕ ਮਾਮੂਲੀ, ਮੈਨੂੰ ਲੋਕ ਫਕੀਰ ਕਹਿੰਦੇ ਨੇ, ਨਾ ਮੇਰੇ ਕੋਲ ਦੇਸ਼ ਨਾ ਮੇਰੇ ਕੋਲ ਰਾਜ, ਮੈਂ ਤੇ ਇੱਕ ਆਪਣੇ ਪਿਤਾ ਦੀ ਖਰੀਦੀ ਹੋਈ ਜ਼ਮੀਨ ਤੇ 4 ਕੋਠੇ ਪਾ ਕੇ ਕਿਲਾ ਬਣਾ ਕੇ ਬਹਿ ਗਿਆ, ਤੇ ਤੁਹਾਡੇ ਕੋਲ ਤੇ ਇੰਨਾ ਵੱਡਾ ਦੇਸ਼ ਹੈ
ਤੁਹਾਨੂੰ ਕਾਹਦੀ ਮਜਬੂਰੀ ਪੈ ਗਈ ਕਿ ਤੁਸੀਂ ਆਪਣੇ ਸਰੀਰ ਤੇ ਐਸ਼ ਤੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤੇ ਐਸ਼ ਕਰਨ ਵਾਸਤੇ ਆਪਣੀਆਂ ਲੜਕੀਆਂ ਦੇ ਡੋਲੇ ਤੱਕ ਮੁਗਲਾਂ ਨੂੰ ਦਿੰਦੇ ਹੋ? ਤੁਹਾਡੀ ਅੰਦਰਲੀ ਅਣਖ ਕਿੱਥੇ ਚਲੀ ਗਈ? ਇਹ ਵਿਚਾਰਨਾ ਪਏਗਾ ਗੁਰੂ ਸਾਹਿਬ ਨੇ ਕਾਹਦੇ ਵਾਸਤੇ ਕੀਤਾ। ਉਹ ਇੱਕ ਐਸਾ ਸੰਨਿਆਸੀ ਜਿਹਨੇ ਅਕਾਲ ਪੁਰਖ ਤੋਂ ਮੰਗੇ ਗਏ ਸੀ ਕਿ ਮੇਰੀ ਜ਼ਿੰਦਗੀ ਵਿੱਚ ਜੋ ਵੀ ਵਰਤ ਜਾਏ ਮੈਂ ਤੇਰੇ ਚਰਨਾਂ ਦਾ ਆਸਰਾ ਨਾ ਛੱਡਾਂ, ਮੈਂ ਸੰਸਾਰ ਦੀ ਓਟ ਨਾ ਲਵਾਂ। ਇਸ ਕਰਕੇ ਉਸ ਰਾਤ ਮਾਛੀਵਾੜੇ ਦੇ ਜੰਗਲ ਵਿੱਚ ਬਹਿ ਕੇ ਉਹ ਸ਼ਬਦ ਆਏਗਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੇ ਉੱਥੇ ਮਹਾਰਾਜ ਜਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਇੱਕ ਸ਼ੇਰ ਲਿਖਦੇ ਨੇ, ਉਹ ਕਹਿੰਦੇ ਨੇ ਤੂੰ ਸੋਚਦਾ ਹੋਵੇਂਗਾ, ਉਹਦੀ ਸੋਚ ਲਿਖੀ ਉਸ ਸ਼ੇਰ ਦੇ ਵਿੱਚ, ਤੂੰ ਸੋਚਦਾ ਹੋਵੇਂਗਾ ਅੱਜ ਮੇਰੇ ਕੋਲ ਆਨੰਦਪੁਰ ਸਾਹਿਬ ਨਹੀਂ, ਦਰਬਾਰ ਨਹੀਂ, ਗਲੀਚੇ ਨਹੀਂ ਵਿਛੇ, ਅੱਜ ਮੇਰੇ ਕੋਲ ਘੋੜੇ ਨਹੀਂ, ਨਾ ਮੇਰੇ ਕੋਲ ਫੌਜ ਹੈ, ਨਾ ਮੇਰੇ ਕੋਲ ਗਲੀਚੇ ਵਿਛੇ ਨੇ, ਤੇ ਤੂੰ ਬੜਾ ਖੁਸ਼ ਹੋਵੇਂਗਾ ਔਰੰਗਜ਼ੇਬ। ਮਹਾਰਾਜ ਨੇ ਲਿਖਿਆ ਇਹ ਉਹਦੀ ਸੋਚ ਲਿਖੀ ਹੈ ਵੀ ਔਰੰਗਜ਼ੇਬ ਤੂੰ ਝੂਠੀ ਖੁਸ਼ੀ ਮਨਾ ਰਿਹਾ ਵੀ ਅੱਜ ਮੈਂ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਕਰ ਦਿੱਤਾ। ਉਹ ਆਪਣੇ ਭਰਮ ਵਿੱਚ ਸੀ, ਉਸ ਭਰਮ ਦਾ ਜ਼ਿਕਰ ਮਹਾਰਾਜ ਨੇ ਕੀਤਾ। ਔਰੰਗਜ਼ੇਬ ਤੂੰ ਇਹ ਸੋਚ ਰਿਹਾ ਕਿ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਇਹ ਤੇਰੀ ਸੋਚ ਹੈ, ਤੈਨੂੰ ਲੱਗਦਾ ਵੀ ਮੇਰਾ ਮੇਰੀ ਜ਼ਿੰਦਗੀ ਇਹਨਾਂ ਚੀਜ਼ਾਂ ਦੇ ਆਸਰੇ ਤੇ ਤੁਰਦੀ, ਪਰ ਇਹ ਤੇਰਾ ਭੁਲੇਖਾ ਹੈ, ਮੈਂ ਇਹਨਾਂ ਨੂੰ ਵਰਤਿਆ ਜ਼ਰੂਰ ਏ, ਇਹ ਮੇਰੀ ਜ਼ਿੰਦਗੀ ਦਾ ਆਸਰਾ ਨਹੀਂ, ਮੇਰੀ ਜ਼ਿੰਦਗੀ ਦਾ ਆਸਰਾ ਕੁਝ ਹੋਰ ਹੈ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਤੇ ਤੈਨੂੰ ਹੁਣ ਮੈਂ ਦੱਸਣਾ ਮੇਰੇ ਕੋਲ ਕੀ ਏ। ਕਹਿਣ ਲੱਗੇ ਮੇਰੇ ਕੋਲ ਇੱਕ ਐਸ਼ ਹੈ, ਉਸ ਐਸ਼ ਨੂੰ ਫਰਸ਼ ਦੀ ਐਸ਼ ਨਹੀਂ ਕਹਿੰਦੇ, ਉਹਨੂੰ ਅਰਸ਼ ਦੀ ਐਸ਼ ਕਹਿੰਦੇ, ਕਿਉਂਕਿ ਐਸ਼ ਦੋ ਤਰ੍ਹਾਂ ਦੀ, ਇੱਕ ਫਰਸ਼ ਦੀ, ਫਰਸ਼ ਦੀ ਮਤਲਬ ਪਦਾਰਥਾਂ ਦੀ ਐਸ਼, ਪਦਾਰਥਾਂ ਦੀ ਵਰਤੋਂ ਮਾੜੀ ਨਹੀਂ, ਪਰ ਪਦਾਰਥਾਂ ਜੋ ਪਦਾਰਥ ਜਦੋਂ ਬੰਦੇ ਦੀ ਜ਼ਮੀਰ ਨੂੰ ਕਮਜ਼ੋਰ ਕਰ ਦਿੰਦੇ ਨੇ ਉਦੋਂ ਪਦਾਰਥ ਜ਼ਹਿਰ ਬਣ ਜਾਂਦੇ। ਇੱਕ ਅਰਸ਼ ਦੀ ਐਸ਼ ਜਿਹੜੀ ਰੱਬ ਦੇ ਪਿਆਰ ਵਿੱਚ ਸੱਚ ਦੇ ਨਾਲ ਜੁੜ ਕੇ ਜੀਵਨ ਚੱਲਦਾ। ਕਹਿਣ ਲੱਗੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦੇ, ਪਰ ਤੈਨੂੰ ਪਤਾ ਨਹੀਂ ਮੇਰੇ ਖੁਦਾ ਦੀ ਬਖਸ਼ਿਸ਼ ਮੇਰੇ ਸਿਰ ਤੇ ਮੰਡਰਾ ਰਹੀ, ਉਹਦੀ ਛਾਂ ਮੇਰੇ ਸਿਰ ਤੇ ਵੀ ਚੋਵਾਂ ਪਾਸੇ। ਭਾਵੇਂ ਅੱਜ ਕੀ ਹੋਇਆ, ਮੈਂ ਖਾਲੀ ਆਕਾਸ਼ ਵਿੱਚ ਇੱਕ ਰੁੱਖ ਥੱਲੇ ਸੁੱਤਾ, ਇਹਦੇ ਵਿੱਚ ਕੀ ਫਰਕ ਪੈਂਦਾ? ਅੱਜ ਮੇਰੇ ਕੋਲ ਸਿੱਖ ਨਹੀਂ, ਅੱਜ ਮੇਰੇ ਪੈਰਾਂ ਵਿੱਚ ਜੋੜਾ ਨਹੀਂ, ਅੱਜ ਮੇਰੇ ਕੱਪੜੇ ਪਾਟੇ ਨੇ, ਕੰਡੇ ਵੱਜੇ ਨੇ, ਬੱਚੇ ਸ਼ਹੀਦ ਕਰਾ ਕੇ ਆ, ਪਰ ਮੇਰਾ ਰੱਬ ਮੇਰੇ ਸਿਰ ਤੇ ਖੜਾ ਹੈ। ਖੁਦਾਵੰਦ ਬਖਸ਼ੰਦੇ, ਖੁਦਾ ਦੀ ਬਖਸ਼ਿਸ਼ ਮੇਰੇ ਸਿਰ ਤੇ ਹੈ, ਇਸ ਕਰਕੇ ਐਸ਼ ਅਰਸ਼ ਮੈਂ ਅਰਸ਼ ਦੀ ਐਸ਼ ਵਿੱਚ ਜਿਉਂ ਰਿਹਾ। ਇਹ ਉਹ ਸੰਨਿਆਸੀ ਜਿਹਨੇ ਇਕੱਲਾ ਸ਼ਬਦ ਨਹੀਂ ਉਚਾਰਿਆ, ਰੇ ਮਨ ਐਸੋ ਕਰ ਸੰਨਿਆਸਾ, ਇਹ ਉਹ ਸੰਨਿਆਸੀ ਸੀ। ਨਹੀਂ ਤੇ ਸੰਨਿਆਸੀ ਬਣਨ ਵਾਸਤੇ ਆਪਾਂ ਵੀ ਪਾਠ ਕਰਨਾ ਹੋਵੇ ਤੇ ਭਗਤੀ ਕਰਨੀ ਹੋਵੇ, ਆਪਾਂ ਕਹਿੰਦੇ ਪਹਿਲਾਂ ਏਸੀ ਹੋਣਾ ਚਾਹੀਦਾ ਗਰਮੀ ਦੇ ਵਿੱਚ, ਜੇ ਠੰਡ ਹੈ ਤੇ ਆਪਾਂ ਕਿੰਨੇ ਪ੍ਰਬੰਧ ਕਰਨੇ, ਪਹਿਲਾਂ ਇਹ ਹੋਵੇਗਾ ਤੇ ਫਿਰ ਸਿੱਖੀ ਕਮਾਂਗੇ, ਫਿਰ ਅੰਮ੍ਰਿਤ ਛਕਣਾ ਹੋਵੇ ਤੇ ਫਿਰ ਕਹਿੰਦੇ ਜੀ ਸਾਰੇ ਕੰਮ ਨਿਬੇੜ ਲਈ, ਜਦੋਂ ਕੰਮ ਠੀਕ ਹੋ ਜਾਣਗੇ ਫਿਰ ਸਿੱਖ ਬਣ ਜਾਣਗੇ ਕਹਿੰਦੇ ਹਨ। ਕਿੰਨੇ ਆਸ਼ਰਮ ਬਣੇ ਨੇ ਦੁਨੀਆਂ ਦੇ ਸੰਨਿਆਸੀਆਂ ਨੇ, ਸਰੀਰ ਦੇ ਸਾਧਨ ਪ੍ਰਾਪਤ ਕਰਨ ਤੋਂ ਬਾਅਦ ਰੱਬ ਦੀ ਬੰਦਗੀ ਕੀਤੀ ਏ, ਪਰ ਉਹ ਐਸਾ ਸੰਨਿਆਸੀ ਸੀ ਜਿਹਨੇ ਰਾਤ ਦੇ ਨੰਗੇ ਆਕਾਸ਼ ਵਿੱਚ ਸਰਸਾ ਨਦੀ ਦੇ ਕਿਨਾਰੇ ਤੇ ਬਹਿ ਕੇ ਮੀਂਹ ਪੈਂਦੇ ਦੇ ਵਿੱਚ ਆਸਾ ਦੀ ਵਾਰ ਗਾ ਕੇ ਦੱਸ ਦਿੱਤਾ ਹੈ ਜਿਹਨੂੰ ਰੱਬ ਨਾਲ ਪਿਆਰ ਏ, ਜੇ ਪਿਆਰ ਹੋਵੇਗਾ ਤੇ ਉਹ ਨੰਗੇ ਧੜ ਵੀ ਰੱਬ ਨੂੰ ਯਾਦ ਕਰ ਲਏਗਾ, ਤੇ ਜਿਹਦਾ ਅੰਦਰ ਕਮਜ਼ੋਰ ਏ ਉਹ ਤੇ ਸਵੇਰੇ ਉੱਠਦਿਆਂ ਬਹਾਨਾ ਹੀ ਭਾਲਦਾ ਜੀ ਅੱਜ ਠੰਡ ਏ ਤੇ ਅੱਜ ਗਰਮੀ ਏ ਤੇ ਅੱਜ ਧੁੰਦ ਪੈ ਗਈ ਜੀ ਅੱਜ ਨਹੀਂ ਪਈ, ਇਹ ਫਰਕ ਹੈ। ਉਹ ਸਰਸਾ ਦਾ ਕਿਨਾਰਾ, ਅੱਜ ਦਾ ਦਿਨ 21 ਦਸੰਬਰ, ਆਪਾਂ ਦਿਨਾਂ ਦੇ ਨਾਲ ਨਾਲ ਥੋੜਾ ਜਿਹਾ ਤੁਰਨਾ, ਅੱਜ ਸਿਰਫ ਬੇਸ ਵਿੱਚ ਕੁਝ ਕਹਿ ਰਿਹਾ, ਆਧਾਰ ਵਿੱਚ ਅੱਗੇ ਹੋਰ ਬੇਨਤੀਆਂ ਕਰਦਾ ਜਾਵਾਂ।
ਇਹ ਉਹ ਦਿਨ ਸੀ ਜਿੱਦਣ ਮਹਾਰਾਜ 21 ਦੀ ਸਵੇਰ ਨੂੰ ਰੋਪੜ ਤੋਂ ਅੱਗੇ ਨਿਕਲੇ ਨੇ ਤੇ ਅੱਜ ਸ਼ਾਮ ਨੂੰ ਉਹਨਾਂ ਨੇ ਚਮਕੌਰ ਦੀ ਗੜੀ ਵਿੱਚ ਜਾਣਾ। ਇਹ ਉਹ ਦਿਨ ਚੱਲਦੇ, ਪਿਛਲੀ ਰਾਤ ਉਹ ਰਾਹ ਵਿੱਚ ਹੀ ਰਹੇ ਨੇ। ਵੱਖਰੇ ਵੱਖਰੇ ਪ੍ਰੂਫ ਨੇ, ਕਈਆਂ ਨੇ ਕਿਹਾ 19 ਦਸੰਬਰ ਨੂੰ ਸ਼ਾਮ ਨੂੰ ਕਿਲ੍ਹਾ ਛੱਡਿਆ, ਕਈਆਂ ਨੇ ਕਿਹਾ 20 ਨੂੰ ਛੱਡਿਆ। ਜੋ ਵੀ ਹੈ ਉਹ ਸੰਨਿਆਸੀ ਐਸਾ ਜਿਹਨੇ ਰੱਬ ਨੂੰ ਉਦਣ ਵੀ ਯਾਦ ਕੀਤਾ ਹੈ ਜਿੱਦਣ ਪਿਤਾ ਦਾ ਸ਼ਹੀਦੀ ਹੋਣ ਤੋਂ ਬਾਅਦ ਪੂਰਾ ਸਰੀਰ ਵੀ ਵੇਖਣ ਨੂੰ ਨਹੀਂ ਮਿਲਿਆ, ਕੱਲਾ ਸੀਸ ਮਿਲਿਆ ਤੇ ਧੜ ਦਿੱਲੀ ਵਿੱਚ ਰਹਿ ਗਿਆ ਸੀ, ਉਦਣ ਵੀ ਉਹਦੇ ਵਿੱਚ ਜੁੜੇ ਰਹੇ। ਫਿਰ ਬੱਚੇ ਵਿਛੜ ਗਏ ਨੇ ਸਰਸਾ ਨਦੀ ਤੇ ਉਸ ਵੇਲੇ ਸਿੱਖ ਪੁੱਛਦੇ ਨੇ, ਮਹਾਰਾਜ ਛੋਟੇ ਬੱਚੇ ਨਹੀਂ ਲੱਭਦੇ, ਤੇ ਉਸ ਵੇਲੇ ਵੀ ਕਹਿੰਦੇ ਅੱਲਾ ਯਾਰ ਖਾਂ ਯੋਗੀ ਕਹਿੰਦਾ ਫੌਰਨ ਮਰਾਕਬੇ ਮੇ ਗਏ ਤੀਰੇ ਖੁਸ਼ ਖਿਸਾਲ, 14 ਤਬਕ ਕਾ ਮਲੂਮ ਕਰ ਲਿਆ ਪਲ ਮੇ ਹਾਲ, ਬੋਲੇ ਜਾਨ ਸਾਰੋ ਸੇ ਕਿਉਂ ਹੋਤੇ ਹੋ ਨਿਡਾਲ, ਦਾਦੀ ਕੇ ਸਾਥ ਚੱਲ ਦੀਏ ਕੁਰਬਾਨ ਹੋਣੇ ਨਾਲ। ਉੱਥੇ ਵੀ ਸੁਰਤ ਚੜ੍ਹਦੀ ਕਲਾ ਵਿੱਚ ਰਹੀਏ। ਇਹ ਸ਼ਬਦ ਬਹੁਤ ਮਹਿੰਗੇ ਨੇ, ਮੈਂ ਆਉਂਦੇ ਦਿਨਾਂ ਵਿੱਚ ਇਹਨਾਂ ਦੇ ਅਰਥ ਕਰਾਂਗਾ। ਹੁਣ ਸਮੇਂ ਵਿੱਚ ਰਹਿ ਕੇ ਮਹਾਰਾਜ ਦੇ ਬਚਨ, ਰੇ ਮਨ ਐਸੋ ਕਰ ਸੰਨਿਆਸਾ, ਹੇ ਮੇਰੇ ਮਨਾ ਜੇ ਤੂੰ ਸੰਨਿਆਸੀ ਬਣਨਾ ਤੇ ਇਸ ਤਰ੍ਹਾਂ ਦੇ ਅੰਦਰ ਨੂੰ ਬਣਾ, ਆਪਣੇ ਗੁਣ ਧਾਰਨ ਕਰ। ਕਿਵੇਂ ਦੇ? ਕਹਿੰਦੇ ਬਨ ਸੇ ਸਦਨ ਸਭੈ ਕਰ ਸਮਝੋ, ਬਣ ਦਾ ਅਰਥ ਜੰਗਲ, ਸਦਨ ਦਾ ਅਰਥ ਘਰ, ਆਪਣੇ ਘਰ ਨੂੰ ਹੀ ਜੰਗਲ ਬਣਾ ਲੈ, ਉਪਰਾਮ ਰਹਿ ਇਹਦੇ ਤੋਂ। ਸੁਰਤੀ ਤੇਰੀ ਸ਼ਬਦ ਨਾਲ ਜੁੜੀ ਰਹਿਣੀ ਚਾਹੀਦੀ ਹੈ, ਸਰੀਰ ਸੰਸਾਰ ਵਿੱਚ ਰਵੇ, ਬਾਹਰਲਾ ਹਿੱਸਾ ਸੰਸਾਰ ਵਿੱਚ ਰਵੇ, ਅੰਦਰਲੇ ਧਿਆਨ ਨੂੰ ਵਾਹਿਗੁਰੂ ਨਾਲ ਜੋੜ ਕੇ ਆ ਸੰਸਾਰ ਦੇ ਵਿੱਚ ਇਕਾਂਤ ਧਾਰਨ ਕਰ। ਇਹਦਾ ਮਤਲਬ ਇਹ, ਇਸ ਤਰ੍ਹਾਂ ਦਾ ਸੰਨਿਆਸ ਕਰ, ਆਪਣੇ ਘਰ ਨੂੰ ਤੂੰ ਜੰਗਲ ਸਮਝ ਲੈ। ਬਨ ਤੇ ਸਦਨ ਸਭੈ, ਸਭੈਦਾਰ ਤੇ ਸਾਰੇ ਸੰਸਾਰ ਨੂੰ ਵੀ ਜੰਗਲ ਹੀ ਸਮਝ, ਇਕਾਂਤ ਵਿੱਚ ਰਿਹਾ ਕਰ, ਸਮਝੋ। ਇਸ ਤਰ੍ਹਾਂ ਅੰਦਰ ਸੰਕਲਪ ਕਰ, ਮਨ ਹੀ ਮਾਹੇ ਉਦਾਸਾ, ਆਪਣੇ ਮਨ ਦੇ ਵਿੱਚ ਉਦਾਸੀ ਧਾਰਨ ਕਰ। ਇਸ ਉਦਾਸੀ ਦਾ ਅਰਥ ਗਮ ਨਹੀਂ, ਇਸ ਉਦਾਸੀ ਦਾ ਅਰਥ ਡਿਪਰੈਸ਼ਨ ਨਹੀਂ ਹੈ, ਇਸ ਉਦਾਸੀ ਦਾ ਅਰਥ ਹੈ ਜਦੋਂ ਮਨ ਕਿਸੇ ਮਿੱਠੇ ਵਿਰਾਗ ਵਿੱਚ ਸੰਸਾਰ ਵਿੱਚ ਵਿਚਰਦਾ ਹੈ ਤੇ ਮੁਹੱਬਤ ਉਹਦੀ ਰੱਬ ਦੇ ਚਰਨਾਂ ਨਾਲ ਬਣ ਜਾਂਦੀ। ਉਹ ਇੱਕ ਮਿੱਠਾ ਰਸ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਵਾਰੀ ਸਾਰੇ ਹਾਜ਼ਰੀ ਲਵਾਈਏ,

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਔਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਗੋਦੀ ਦਾ ਆਨੰਦ ਪ੍ਰਾਪਤ ਕਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਇਹ ਅਮੋਲਕ ਸੁਭਾਗ ਭਰੀਆਂ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਸਤਿਕਾਰਯੋਗ ਗਿਆਨੀ ਜੀ ਪਾਸੋਂ ਭਾਈ ਸਾਹਿਬ ਭਾਈ ਗੁਰਦਾਸ ਜਿਨ੍ਹਾਂ ਦੇ ਬਚਨਾਂ ਦੀ ਵਿਚਾਰ ਸਰਵਣ ਕੀਤੀ ਹੈ, ਉਪਰੰਤ ਪਿਆਰਿਓ ਸਤਿਗੁਰੂ ਕਲਗੀਧਰ ਪਾਤਸ਼ਾਹ ਸਵਾਮੀ ਫੌਜਾਂ ਦੇ ਜਰਨੈਲ ਨੀਲੇ ਘੋੜੇ ਦੇ ਸ਼ਾਹ ਸਵਾਰ ਚਿੱਟਿਆਂ ਬਾਜਾਂ ਵਾਲੇ ਪਾਤਸ਼ਾਹ, ਜਿਨ੍ਹਾਂ ਦੇ ਪਾਵਨ ਇਤਿਹਾਸ ਦੀ ਲੜੀ ਕੱਲ੍ਹ ਦੇ ਦੀਵਾਨ ਵਿੱਚ ਮਹਾਰਾਜ ਜੀ ਦੀ ਮਿਹਰ ਸਦਕਾ ਆਰੰਭ ਕੀਤੀ ਗਈ ਹੈ। ਪਿਆਰਿਓ ਆਓ ਆਪਣੇ ਮਨ ਬੁੱਧ ਚਿੱਤ ਨੂੰ ਇਕਾਗਰ ਕਰਕੇ ਕਵੀ ਸੰਤੋਖ ਸਿੰਘ ਜੀ ਦੇ ਬਚਨਾਂ ਰਾਹੀਂ ਕਲਗੀਧਰ ਸਵਾਮੀ ਜੀ ਦੇ ਚਰਨਾਂ ਵਿੱਚ ਪਹੁੰਚ ਜਾਈਏ। ਮੈਂ ਕੱਲ੍ਹ ਬੇਨਤੀ ਕਰ ਰਿਹਾ ਸੀ, ਯੈਸਟਰਡੇ ਆਈ ਵਾਜ਼ ਟਾਕਿੰਗ ਅਬਾਊਟ ਦ ਹਿਸਟਰੀ ਆਫ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਐਂਡ ਆਈ ਬਿਗੈਨ ਦ ਸਟੋਰੀ ਫਰੋਮ ਗੁਰੂ ਨਾਨਕ। ਮੈਂ ਥੋੜ੍ਹਾ ਰਿਪੀਟ ਕਰਾਂਗਾ ਕੇਵਲ ਟੋਕ ਮਾਤਰ। ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਐਸੀ ਇੱਕ ਸਿੰਘ ਵਾਲੀ ਲਲਕਾਰ ਮਾਰੀ ਜਿਸ ਲਲਕਾਰ ਨੇ ਬਾਬਰ ਵਰਗਿਆਂ ਨੂੰ ਵੀ ਅੰਦਰੋਂ ਕੰਬਾ ਕੇ ਰੱਖ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਦੇ ਉੱਤੇ ਤੱਤੀ ਤਵੀਆਂ ਉੱਤੇ ਚੌਂਕੜਾ ਮਾਰ ਕੇ ਵੀ ਇਸ ਸਿੰਘ ਵਾਲੀ ਲਲਕਾਰ ਨੂੰ ਨਹੀਂ ਛੱਡਿਆ। 11 ਸਾਲ ਦੀ ਦੁਨਿਆਵੀ ਉਮਰ ਅੰਦਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, 4 ਯੁੱਧ ਕੀਤੇ ਉਸ ਵੇਲੇ ਦੇ ਬਾਦਸ਼ਾਹ ਸ਼ਾਹਜਹਾਂ ਦੇ ਨਾਲ। ਪਰ ਪਿਆਰਿਓ ਇਸ ਸਿੰਘ ਵਾਲੀ ਲਲਕਾਰ ਨੂੰ ਜਾਣ ਨਹੀਂ ਦਿੱਤਾ ਗੁਰੂ ਘਰ ਦੇ ਵਿੱਚੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਰੀ ਦੁਨੀਆ ਦੀ ਸਗਲ ਸ੍ਰਿਸ਼ਟੀ ਦੇ ਚਾਦਰ ਗੁਰੂ ਕੇ ਪਿਆਰਿਓ ਕਵੀ ਸੈਨਾਪਤ ਲਿਖਦੇ ਨੇ, ਪ੍ਰਗਟੇ ਸ਼੍ਰੀ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪਰ ਢਾਂਪੀ ਚਾਦਰ, ਕੇਵਲ ਇੱਕ ਧਰਮ ਵਾਸਤੇ ਨਹੀਂ ਸਾਰੀ ਮਨੁੱਖਤਾ ਵਾਸਤੇ ਗੁਰੂ ਕੇ ਪਿਆਰਿਓ ਸਿੰਘ ਵਾਲਾ ਲਲਕਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦਿੱਲੀ ਦੀ ਚਾਂਦਨੀ ਚੌਂਕ ਦੇ ਵਿੱਚ ਇਹ ਨਾਰਾ ਗੁਰੂ ਕੇ ਪਿਆਰਿਓ ਇਹ ਲਲਕਾਰਾ ਮਾਰਿਆ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸਿੰਘਾਂ ਨੇ ਸਿੱਖਾਂ ਨੇ ਹੱਸ ਹੱਸ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਯੈਸਟਰਡੇ ਆਈ ਵਾਜ਼ ਟਾਕਿੰਗ ਅਬਾਊਟ ਹਾਊ ਗੁਰੂ ਨਾਨਕ ਦੇਵ ਜੀ ਮਹਾਰਾਜ ਰੋਜ਼ ਲਾਈਕ ਅ ਲਾਇਨ ਐਂਡ ਈਵਨ ਸ਼ੇਕਸ ਦੀ ਐਮਪ੍ਰੈਸ ਆਫ ਦ ਟਾਈਮ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਜ਼ ਥ੍ਰੈਟਨਡ ਵਿਦ ਡੈਥ, ਇਜ਼ ਬੋਇਲਡ ਅਲਾਈਵ, ਬਰਨ ਅਲਾਈਵ, ਬਰਨਿੰਗ ਆਫ ਸੈਂਡ ਇਜ਼ ਪੁਟ ਇਨਟੂ ਹਿਸ ਕੇਸ, ਬਟ ਈਵਨ ਦੈਨ ਹੀ ਡਸਨਟ ਗਿਵ ਅਪ ਦ ਰੋਅਰ ਆਫ ਅ ਲਾਇਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਐਟ ਦੀ ਏਜ ਆਫ 11 ਪਿਕਸ ਅਪ ਟੂ ਸੋਰਸ ਐਂਡ ਸੇਜ਼, ਦੋਸ ਪੀਪਲ ਹੂ ਹੈਵ ਬੀਨ ਫਾਇਟਿੰਗ ਅਗੇਂਸਟ ਅਸ, ਨਾਓ ਇਜ਼ ਦ ਟਾਈਮ ਟੂ ਸਟੈਂਡ ਅਪ ਫਾਰ ਟਰੂਥ, ਨਾਟ ਓਨਲੀ ਵਿਦ ਵਰਡਸ ਬਟ ਵਿਦ ਸੋਰਸ ਐਜ਼ ਵੈਲ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਾਈਟਸ 4 ਬੈਟਲਸ, wins every single battle. After Guru Hargobind Sahib Ji Maharaj, the time comes of Guru Tegh Bahadur. Tan Shri Guru Tegh Bahadur Sahib Ji Maharaj, in the middle of Delhi, in the Chandni Chowk, the whole world is watching. Tan Guru Gobind Singh Sahib Ji Maharaj kende ke Tan Guru Tegh Bahadur Sahib Ji Maharaj varga saka aaj tak hoya ni, Tegh Bahadur ki chalat payo chakt ko sok, ਹੈ ਹੈ ਹੈ ਸਭ ਜਗ ਪਇਓ, ਜੈ ਜੈ ਜੈ ਸੁਰ ਲੋਕ। ਹੈ ਹੈ ਦੇ ਅਰਥ ਕੇਵਲ ਗੁਰੂ ਕੇ ਪਿਆਰਿਓ ਕੁਰਲਾੜ ਤੇ ਹਾਹਾਕਾਰ ਨਹੀਂ, ਸਾਰੀ ਦੁਨੀਆ ਦੇ ਅੰਦਰ ਸਾਰੇ ਪਾਸੇ ਇਹ ਗੱਲ ਜਿਹੜੀ ਆ ਧੁੰਮਾਂ ਪੈ ਗਈਆਂ ਚਾਰ ਪਾਸੇ ਕਿ ਕੋਈ ਹੈ ਦੁਨੀਆ ਦੇ ਅੰਦਰ ਸੱਚ ਲਈ ਖੜਨ ਵਾਲਾ, ਕੋਈ ਹੈ ਦੁਨੀਆ ਦੇ ਅੰਦਰ ਗਰੀਬਾਂ ਦੀ ਬਾਹ ਫੜਨ ਵਾਲਾ, ਕੋਈ ਹੈ ਦੁਨੀਆ ਦੇ ਅੰਦਰ ਜਿਹੜਾ ਸਾਡੀ ਪੱਤ ਬਚਾ ਸਕਦਾ ਆ। ਹੈ ਹੈ ਹੈ ਸਭ ਜਗ ਪਇਓ, ਸਾਰੀ ਦੁਨੀਆ ਦੇ ਅੰਦਰ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਦਾ ਦਰ ਉਹ ਦਰ ਹੈ ਗੁਰੂ ਕੇ ਪਿਆਰਿਓ ਸੀਸ ਲੱਥ ਸਕਦੇ ਆ ਪਰ ਕਦੇ ਝੁਕ ਨਹੀਂ ਸਕਦੇ। ਇਨ ਦ ਟਾਈਮ ਆਫ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਮਹਾਰਾਜ ਰਾਈਟ ਵੈਨ ਹਿਸ ਫਾਦਰ ਇਜ਼ ਐਕਸੀਕਿਊਟਿਡ, ਦ ਟਾਈਮ ਹੈਪਨਸ, ਹੈ ਹੈ ਹੈ ਸਭ ਜਗ ਪਇਓ, ਇਨ ਆਲ ਦ ਵਰਲਡ, ਦ ਹੋਲ ਵਰਲਡ ਸੇਜ਼ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੇਵ ਦ ਹੈਡ, ਸੋ ਦ ਵੀ ਨਿਊ ਦ ਇਨ ਐਨੀ ਟਾਈਮ ਆਫ ਡਾਰਕਨੈਸ ਵੀ ਕੁਡ ਗ੍ਰੈਬ ਹੋਲਡ ਆਫ ਦ ਹੈਂਡ ਆਫ ਦ ਗੁਰੂ।
1: खैर प्यारियों मैं फिर बेनती करा जेड़ी सिंह वाली ललकार इमराबाद तो चलती आई कदे लाहौर दियां तत्तियां तवियां उत्ते सुभायमान होई कदे इस सिंह ललकारे ने अपने गत दे विच मीरी ते पीरी दियां तलवारां पहनियां कदे गुरु के प्यारियों इस सिंह वाली ललकार चांदनी चौंक दे विच गूंज उठी भाई मती दास जी दे पावन सीस दे आरा चलदा पिया अपने नेत्रां नूं गुरु तेग बहादुर साहिब जी दे चरणां ते टिकाया होया है भाई मती दास दे अंदर सिंह वाला ललकारा उठिया कहिंदे आरा प्यारा लगता है कारा गरो बनाए सिर जांदा ते जान दे मेरा सिखी सिदक ना जाए। भाई मती दास जी इज इनसाइड दिल्ली इन चांदनी चौक इमेजिन द टाइम looking at the face, the glowing face of Guru Tegh Bahadur, his last wish is, I don't want money, I don't want anything else, I want my face towards my Guru, Pyaryo, even when the sword is ripping him in half, he is looking at his Guru and a smile is on his face. Pyaryo, Singh Wadi Larkar, Dilli to Chandi, aaj Kirtpur Sahib di Dharti te Pahunchi, main kal de diwan ch benti kiti si, गुरु गोबिंद सिंह महाराज उस वेले ना है गोबिंद राय व्हेन गुरु गोबिंद सिंह महाराज सीज द हेड ऑफ हिज फादर कम बैक डिकैपिटेटेड ही इज 9 इयर्स ओल्ड प्यारियों 9 साल की उम्र अंदर छोटे कद वाले प्यारियों नन्हे नन्ना स्वरूप उस वेले महाराज ने अपने पिता के चेहरे वल तकिया ते ए गल आखी पिता जी तुहाडा सीस धर तो अलहदा करके ए दुनिया के लोग सोचते आ कि असी गुरु तेग बहादुर नूं खत्म कर दिता। धन गुरु गोबिंद राय महाराज कहिंदे पिता जी मैं ऐसा खालसा सजावांगा जिथे भी ये जालम देखणगे तुहाडा ही सीस जिहड़ा चमकदा नजर आएगा। गुरु गोबिंद सिंह 9 इयर्स ओल्ड मैं कल रिपीट कर रहा क्योंकि अज नवी संगत आई है आई एम रिपीटिंग अ लिटल बिट फ्रॉम यस्टरडे अ 9 ईयर ओल्ड चाइल्ड गोबिंद राय गुरु गोबिंद सिंह वॉक्स अप टू द हेड ऑफ हिज फादर looks at the head which is covered in blood and he says, Father, the Mughals think that by cutting off your head they have got rid of Guru Tegh Bahadur. He said, I will make such a Khalsa. Whenever these Mughals look at my Khalsa, they will see the face of Guru Tegh Bahadur smiling back at them. Pyareo, Amrit Sanchar vele Guru ka Sikh Seet Dindaya पर प्यारे उन्हों अपना सीस नहीं वापस मिलता उन्हों गुरु तेग बहादुर साहब गुरु गोबिंद सिंह का सीस मिलता है वापस। गुरु नू कदे कोई चीज दिती ते उसी तरह मोड़ती हो नहीं सकता। गुरु साहब सच्ची एक गल नू आपां केवल गल्लां ना समझिए अमृत संचार वेले गुरु ने अपना सीस तेरे मोढ़ा ते टिका दिता। इन द अमृत संचार वन यू गिव योर हेड टू द गुरु द गुरु पुट्स हिज हेड अपॉन योर बॉडी That is what happens in the Amrit Sanchar. Amrit is not water. Amrit is something which changes lives. Khair pyaryo, mere kalgitar paadsha, Ranjit nagare utte chobha lagiyan, hole mahalle khedan lage, Anandpur Sahib di dharti te khalsa tyar par tyar hoya aya. The Ranjit nagara is being played 12:50 at night, the first time it was played in the day. Pyaryo, 12:50 te Ranjit nagare de utte chobh lagdi hundi si. सिंह जकारे चढ़ते सी एक बजे त्यार पर त्यार सारा खालसा महाराज के चरणों में बह जाता सी 12:50 द नगारा वुड बी प्लेड बाय 1 AM नॉट 1 PM बाय 1 AM द होल खालसा वुड बी सिटिंग नेक्स्ट टू गुरु गोबिंद सिंह। खैर प्यारियो पहाड़ी राजियों ने वेख्या ताकतां वधदियां जा रही ने गुरु गोबिंद सिंह महाराज नाल पहला युद्ध किया पंघाणी की धरती से। The first battle happens at the place called Panghani. Pyareo, Tan Shri Guru Gobind Singh Sahib Ji Maharaj ne, jadon pehla eh jang jit ke Maharaj ji aaye, te udharon jang jit ke aun diyan khushiyan, Kalgitar Padshah ne Vichitra Natak de andar darj kita, tahi jeet meri kripa, kaal keri, Maharaj ji walks back into their, where they're staying, into their palaces, When they win their first battle against the evil government of the time, Pyaryo Udro, Mailan de vichu pata lagda hai, Sadkar Jog, Guru ke Mahal, Mata Sundari ji, Una de kuk chon, Tan Tan Baba Ajit Singh ji da aagman hoya hai. Imagine Maharaj ji walks back His face is glowing. Singhs all around doing jagare. As soon as Maharaj walks back into the palaces, the Sikhs run up. They say, Maharaj, congratulations, your first son has been born. Maharaj ne os sahibzade nu apne hathaan ch liya. Te os vele saal si 1686. In 1686, that is when Baba Ajit Singh ji is born. Maharaj ji ne os sahibzade wal neend na takya. Kehnde main apni zindagi andar pehla jang fateh karke aa rya haan. Main apne sahibzade da naam Ajit rakhanga. ਸੱਚੀ ਗੱਲ ਹੈ, ਸਵਾ ਲੱਖ ਦੇ ਅੰਦਰ ਵੀ ਮੌਤ ਨੂੰ ਵੀ ਇਹ ਜਿੱਤ ਕੇ ਜਿਹੜਾ ਹੈ ਅਗਾਹ ਲੰਘ ਜਾਏਗਾ। ਬਾਬਾ ਅਜੀਤ ਸਿੰਘ ਮੀਨਸ ਦ ਵਨ ਹੂ ਕੈਨ ਨੈਵਰ ਬੀ ਵਨ ਓਵਰ। ਗੁਰੂ ਗੋਬਿੰਦ ਸਿੰਘ ਮਹਾਰਾਜ ਸੇਜ਼, ਆਈ ਵਨ ਦ ਫਸਟ ਬੈਟਲ ਆਫ ਮਾਈ ਲਾਈਫ ਐਂਡ ਆਈ ਵਿਲ ਕਾਲ ਮਾਈ ਐਲਡੇਸਟ ਸਨ ਅਜੀਤ, ਦ ਵਨ ਹੂ ਈਵਨ ਡੈਥ ਕੈਨੋਟ ਕੌਂਕਰ। ਖੈਰ ਪਿਆਰਿਓ, ਸਮਾਂ ਚੱਲਦਾ ਆਉਂਦਾ ਹੈ। 1690 ਦੇ ਅੰਦਰ ਬਾਬਾ ਜੁਝਾਰ ਸਿੰਘ ਜੀ ਦਾ ਆਗਮਨ ਹੁੰਦਾ ਹੈ। ਮਹਾਰਾਜ ਕਹਿੰਦੇ, ਮੇਰਾ ਅਜੀਤ ਜਿਹਨੂੰ ਕੋਈ ਜਿੱਤ ਨਹੀਂ ਸਕੇਗਾ, ਮੇਰਾ ਜੁਝਾਰ ਜਿਹੜਾ ਸਵਾ ਲੱਖ ਨਾਲ ਵੀ ਜੂਝਦਾ ਰਹੇਗਾ। ਗੁਰੂ ਗੋਬਿੰਦ ਸਿੰਘ ਨੇਮਸ ਹਿਜ਼ ਐਲਡਰ ਸਨ ਅਜੀਤ, ਹੂ ਕੈਨੋਟ ਬੀ ਕੌਂਕਰਡ ਬਾਈ ਐਨੀਵਨ। ਹੀ ਨੇਮਸ ਹਿਜ਼ ਸੈਕੰਡ ਸਨ ਜੁਝਾਰ। ਜੁਝਾਰ ਮੀਨਸ ਦ ਵਨ ਹੂ ਕੀਪਸ ਫਾਇਰਿੰਗ ਈਵਨ ਅਗੇਂਸਟ ਮਿਲੀਅਨਸ ਐਂਡ ਸਿੱਖੋ ਓ ਸੰਸ ਐਂਡ ਡੋਰਸ ਆਫ ਗੁਰੂ ਗੋਬਿੰਦ ਸਿੰਘ। ਯੂ ਟੋਕ ਅਬਾਊਟ 300 ਐਂਡ ਯੂ ਟੋਕ ਅਬਾਊਟ ਆਲ ਦੀਸ ਫਿਲਮਸ, the greatest battle of all time was fought by 40 people against 1 million inside Chamkaur Sahib. That is the greatest battle in the whole of history that our Guru fought. Guru ke pyareo, Dhan Guru Gobind Singh Sahib Ji Maharaj, unna de grah vikhe, teesre Sahib Jade da aagman hunda hai. Maharaj ne os vele Husaini di jang nu fateh kita si. Husain Khan 10,000 leke aaya. ਮਹਾਰਾਜ ਨੇ 700 ਸਿੰਘਾਂ ਨੂੰ ਉਹਦੇ ਮੁਕਾਬਲੇ ਤੇ ਤੋਰਿਆ। 700 ਸਿੰਘਾਂ ਨੇ 10,000 ਮੁਗਲਾਂ ਦੀ ਸੱਕੇ ਛਡਾ ਕੇ ਰੱਖ ਦਿੱਤੇ। ਮਹਾਰਾਜ ਆਪਣੇ ਮਹਿਲਾਂ ਵਿੱਚ ਫੇਰ ਆਏ ਤੇ ਇੱਕ ਦਾਈ ਭੱਜੀ ਆਈ, ਕਹਿੰਦੀ ਮਹਾਰਾਜ ਵਧਾਈ ਹੋਵੇ, ਆਪ ਜੀ ਦੇ ਘਰ ਅੰਦਰ ਤੀਸਰਾ ਸਾਹਿਬਜ਼ਾਦਾ ਆਇਆ ਹੈ। ਮਹਾਰਾਜ ਨੇ ਉਸ ਤੀਸਰੇ ਸਾਹਿਬਜ਼ਾਦੇ ਵੱਲ ਤੱਕਿਆ, ਕਹਿੰਦੇ ਇਹ ਮੇਰਾ ਜ਼ੋਰਾਵਰ ਹੋਵੇਗਾ, ਸਰਹੰਦ ਦੀਆਂ ਨੀਹਾਂ ਵਿੱਚ ਵੀ 9 ਸਾਲ ਦੀ ਉਮਰ ਵਿੱਚ ਵੀ ਖੜਾ ਹੋਇਆ ਵੀ ਇਤਨੇ ਜ਼ੋਰ ਨਾਲ ਚਕਾਰੇ ਮਾਰੇਗਾ। ਉਹਨਾਂ ਨੀਹਾਂ ਵਿੱਚ ਖਾਲਸੇ ਪੰਥ ਦੇ ਪਹਿਲੇ ਨਿਸ਼ਾਨ ਝੂਲਣਗੇ ਰਾਜ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਵਿਨਸ ਦ ਥਰਡ ਬੈਟਲ ਇਨ ਹਿਜ਼ ਲਾਈਫ, ਅਨਦਰ ਬੈਟਲ, ਦ ਥਰਡ ਸਾਹਿਬਜ਼ਾਦਾ ਕਮਸ, ਦਿਸ ਬੈਟਲ ਇਜ਼ ਅਗੇਂਸਟ ਹੁਸੈਨ ਖਾਨ। ਬਾਬਾ ਅਜੀਤ ਸਿੰਘ ਇਜ਼ ਬੋਰਨ ਇਨ 1686, ਬਾਬਾ ਜੁਝਾਰ ਸਿੰਘ ਇਜ਼ ਬੋਰਨ ਇਨ 1690. After that, Hussain Khan attacks Anandpur Sahib with 10,000 soldiers. And you know how many Singhs your Guru sends? Your Guru sends 700 to fight against 10,000. And the leader of those Singhs was called Pai Sangtiya Singh. Pai Sangtiya Singh, inna 700 Singha da jathedar si, jinna ne 10,000 naal mukabla kita. 10,000 on one side, focus. Keep with me and the history. When you're sitting in the Guru's Darbar, instead of looking at who's coming and going, you should be taking your mind back to Sri Anandpur Sahib and seeing Guru Gobind Singh Sahib Ji Maharaj. Sri Guru Gobind Singh Sahib Ji Maharaj sends 700 Singhs to fight against 10,000. Pai Sangtiya Singh wins the battle. He comes back. A nurse runs up to Guru Gobind Singh. She says, a third son has been born in your house. Maharaj Ji looks into the eyes of his son. And he says, this my son will be called Zorawar. Zorawar means the treasure of power. Even when this son will be being burnt alive in the walls of Sarhand, he will shout Jakare so loudly that where he dies, that is where the first flag of the Khalsa Raj will be flown, the first Nishan. And it was in those Niha, in those bricks where the Sahibzade gave their life, that is where we had our first kingdom. Khair Pyareo, ਚੌਥਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਹੁੰਦਾ ਹੈ। ਤੇ ਬਾਬਾ ਫਤਿਹ ਸਿੰਘ ਜੀ ਬਾਰੇ ਮੈਂ ਇਹ ਬੇਨਤੀ ਕਰਨੀ ਹੈ, ਗੁਰੂ ਕੇ ਪਿਆਰਿਓ, ਪਹਿਲੀ ਬਾਬਾ ਅਜੀਤ ਸਿੰਘ ਉਹਨਾਂ ਦੇ ਮਾਤਾ ਜੀ ਨੇ ਸਤਿਕਾਰਯੋਗ ਮਾਤਾ ਸੁੰਦਰੀ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਮਾਤਾ ਜੀ ਨੇ ਸਤਿਕਾਰਯੋਗ ਮਾਤਾ ਜੀਤੋ ਜੀ। ਤੇ ਮੈਂ ਬੇਨਤੀ ਕਰਾਂ, ਹਾਲਾਂ ਬਾਬਾ ਫਤਿਹ ਸਿੰਘ ਜੀ ਦੀ ਉਮਰ ਕੇਵਲ 1 ਸਾਲ ਦੀ, 1.5 ਸਾਲ ਦੀ ਹੋਈ ਸੀ, ਮਾਤਾ ਜੀਤੋ ਜੀ ਚੜ੍ਹਾਈ ਕਰ ਜਾਂਦੇ ਹਨ।
0: Baba Fateh Singh is only about 1 year old when his mother Mata Jito Ji passes away. Mata Sundari is the mother of Mata of Sahibjada Baba Ajit Singh and of Sahibjada Baba Jujar Singh, Baba Zorawar Singh, Baba Fateh Singh, Mata Jito Ji is the mother. Imagine a 1 year old child, his mother passes away. Pyareo, sachi gal hai, jis din to Mata Jito Ji chadhai kar gaye na, ਉਸ ਦਿਨ ਤੋਂ ਮਾਤਾ ਗੁਜਰੀ ਜੀ ਨੇ ਕਦੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਅੱਖੋਂ ਪਰੋਖੇ ਨਹੀਂ ਕੀਤਾ ਤੇ ਪਿਆਰਿਓ ਇਤਨਾ ਆਪਣੇ ਢਿੱਡ ਦਾ ਇਤਨਾ ਆਪਣੇ ਸੀਨੇ ਦਾ ਨਿੱਘ ਦਿੱਤਾ ਜਦੋਂ ਸਰਸਾ ਨਦੀ ਉੱਤੇ ਪਰਿਵਾਰ ਵਿਛੋੜੇ ਹੋ ਗਏ ਪਿਆਰਿਓ ਪਰਿਵਾਰ ਜਿਹੜਾ ਮਹਾਰਾਜ ਜੀ ਦਾ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਪਰ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਮਾਤਾ ਗੁਜਰੀ ਜੀ ਇਮੈਜਿਨ 1 year old child's mother passes away. Mata Gujri Ji, the grandmother, her whole life, she never ever let the two Sahibjade out of her sight. Even when Mata Gujri Ji goes to the Sarsa River, even when the family breaks up and separates, Mata Gujri Ji keeps her two youngest grandsons pressed close against her chest. Even in that time. Khair Pyaryo, Mata Gujri Ji na, Kavi Santokh Singh Likhdeya, ਸਾਹਿਬਜ਼ਾਦੇ ਸਭ ਤੋਂ ਵੱਧ ਪਿਆਰ ਜਿਹੜਾ ਮਾਤਾ ਗੁਜਰੀ ਜੀ ਨੂੰ ਕਰਦੇ ਸੀ ਤੇ ਮਾਤਾ ਜੀ ਨੂੰ ਵੱਡੇ ਮਾਤਾ ਜੀ ਕਰਕੇ ਬੁਲਾਉਂਦੇ ਸੀ ਦ ਸਾਹਿਬਜ਼ਾਦੇ ਲਵਡ ਮਾਤਾ ਗੁਜਰੀ ਮੋਰ ਦੈਨ ਐਨੀਵਨ ਐਲਸ ਇਨ ਦਾ ਹੋਲ ਫੈਮਿਲੀ ਮਾਤਾ ਗੁਜਰੀ ਜੀ ਨੇ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਤਿਆਰ ਕਰਨਾ ਤੇ ਪਿਆਰਿਓ ਸਾਹਮਣੇ ਬੈਠ ਕੇ ਇਹ ਗੱਲਾਂ ਨਹੀਂ ਇਹ ਸਾਡਾ ਇਤਿਹਾਸ ਹੈ ਇਤਿਹਾਸ ਕਹਿੰਦਾ ਆ ਮਾਤਾ ਗੁਜਰੀ ਜੀ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਦੇ ਮਾਤਾ ਗੁਜਰੀ ਜੀ ਆਪਣੇ ਹੱਥਾਂ ਨਾਲ ਚੋਲੇ ਤਿਆਰ ਕਰਕੇ ਸਾਹਿਬਜ਼ਾਦਿਆਂ ਨੇ ਨਵੇਂ ਚੋਲੇ ਪਵਾ ਕੇ ਉਹਨਾਂ ਲਈ ਪ੍ਰਸ਼ਾਦਾ ਤਿਆਰ ਕਰਕੇ ਆਪ ਬੁਰਗੀਆਂ ਤੇ ਗਰਾਹੀਆਂ ਦਿੰਦੇ ਹੁੰਦੇ ਸੀ ਮਾਤਾ ਗੁਜਰੀ ਜੀ ਯੂਸ ਟੂ ਗੈਟ ਕਲੋਥ ਮੇਡ ਹਰਸੈਲਫ ਫॉर द ਸਾਹਿਬਜ਼ਾਦੇ ਐਂਡ ਮੇਕ ਦ ਫੂਡ ਬਾਈ ਹਰਸੈਲਫ ਨਾਟ ਫਰੋਮ ਦ ਲੰਗਰ ਵਿਦ ਆਰ ਓਨ ਹੈਂਡਸ ਸ਼ੀ ਯੂਸ ਟੂ ਮੇਕ ਫੂਡ ਫॉर द ਸਾਹਿਬਜ਼ਾਦੇ ਐਂਡ ਸ਼ੀ ਸੈਟ ਆਲ ਆਫ ਹਰ ਫੋਰ ਸਾਹਿਬਜ਼ਾਦੇ ਡਾਊਨ ਇਨ ਅ ਲਾਈਨ ਐਂਡ ਸ਼ੀ ਯੂਸ ਟੂ ਫੀਡ ਦਮ ਹਰਸੈਲਫ ਮਾਤਾ ਜੀ ਆਪਣੇ ਸਾਹਿਬਜ਼ਾਦਿਆਂ ਵੱਲ ਤੱਕ ਕੇ ਕਹਿੰਦੇ ਹੁੰਦੇ ਸੀ ਇਹ ਮੇਰੇ ਲਾਡਲੇ ਲਾਲ ਦੇ ਲਾਲ ਨੇ ਕਿਉਂਕਿ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਲ ਜੀ ਕਹਿੰਦੇ ਸੀ ਰਿਮੈਂਬਰ ਦਿਸ ਇਜ਼ ਯੋਰ ਹਿਸਟਰੀ ਮਾਤਾ ਗੁਜਰੀ ਜੀ ਯੂਸ ਟੂ ਕੋਲ ਗੁਰੂ ਗੋਬਿੰਦ ਸਿੰਘ ਲਾਲ ਜੀ ਦੈਟ ਮੀਨਸ ਮਾਈ ਡਾਇਮੰਡ ਐਂਡ ਸ਼ੀ ਯੂਸ ਟੂ ਕੋਲ ਸਾਹਿਬਜ਼ਾਦੇ ਮੇਰੇ ਲਾਲ ਦੇ ਲਾਲ ਦ ਡਾਇਮੰਡਸ ਆਫ ਮਾਈ ਡਾਇਮੰਡ ਖੈਰ ਪਿਆਰਿਓ ਇਤਨਾ ਪਿਆਰ ਕਿਹਾ ਨਹੀਂ ਜਾ ਸਕਦਾ ਹਾਊ ਮੱਚ ਮਾਤਾ ਜੀ ਲਵਜ਼ ਦੇ ਯੰਗਰ ਸਾਹਿਬਜ਼ਾਦੇ ਅਤੇ ਮੈਂ ਕੇਵਲ ਕਿਉਂਕਿ ਸਾਹਿਬਜ਼ਾਦਿਆਂ ਦਾ ਆਪਾਂ ਮਨਾਉਣਾ ਆ ਅਤੇ ਮੈਂ ਬੇਨਤੀ ਕਰਾਂ ਪਿਆਰਿਓ ਪੁਰਾਤਨ ਸਿੰਘ ਹੁੰਦੇ ਸੀ ਨਾ ਪੋਹਦੇ ਮਹੀਨੇ ਦੇ ਵਿੱਚ ਉਹ ਮੰਜਿਆਂ 'ਤੇ ਨਹੀਂ ਸੀ ਪੈਂਦੇ ਹੁੰਦੇ ਕਹਿੰਦੇ ਇਸ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਜਿਹੜੇ ਆ ਜ਼ਮੀਨ ਦੇ ਉੱਤੇ ਗੁਰੂ ਕੇ ਪਿਆਰਿਓ ਠੰਡੇ ਬੁਰਜ ਵਿੱਚ ਪਏ ਸਨ ਉਹਨਾਂ ਦੀ ਯਾਦ ਦੇ ਵਿੱਚ ਜ਼ਮੀਨ ਦੇ ਉੱਤੇ ਲੇਟਦੇ ਹੁੰਦੇ ਸੀ ਕਹਿੰਦੇ ਇਨ ਦੀ ਓਲਡ ਡੇਜ਼ ਵੈਨ ਦ ਮੰਥ ਆਫ ਪੋਹ ਵੁੱਡ ਬਿਗਿਨ And it begins on the 16th of December, the month of Poh begins. In the old days, Singhs in the remembrance of the Sahibjade would not sleep on their beds. They used to say, these are the days when Guru Gobind Singh's 6 and 8 year old sons lay down on the floor. We will not lay on our beds. We will lie down on the floor. Pyareo, pura pura Poh da mahina, ghar de vich mitte di cheez nahi si bandi hundi. Aaj pyareo, Poh da mahina chalda hunda hai. ਕ੍ਰਿਸਮਿਸ ਦਾ ਦਿਨ ਆ ਜਾਂਦਾ ਆ ਪਿਆਰੇ ਉਹ ਸਾਰੇ ਬੱਚਿਆਂ ਨੂੰ ਪਤਾ ਆ ਕਿ ਈਸਾ ਮਸੀਹ ਜੀ ਕਦੋਂ ਦੁਨੀਆਂ 'ਤੇ ਆਏ ਪਰ ਇਹ ਨਹੀਂ ਪਤਾ ਕਿ 6 ਤੇ 8 ਸਾਲ ਦੇ ਬੱਚੇ ਕਦੋਂ ਇਸ ਦੁਨੀਆਂ ਤੋਂ ਜਕਾਰੇ ਛੱਡਦੇ ਗਏ ਨੇ ਹਾਊ ਕਿਡਸ ਨੋ ਨਾਓ ਵਾਟ ਡੇ ਜੀਸਸ ਕ੍ਰਾਈਸਟ ਕੇਮ ਟੂ ਦਿਸ ਅਰਥ ਦੈਟਸ ਨੋਟ ਅ ਪ੍ਰੋਬਲਮ ਬਟ ਦੇ ਡੋਨਟ ਨੋ ਦ ਡੇ ਦ ਗੁਰੂ ਯੰਗੇਸਟ ਸਾਹਿਬਜ਼ਾਦੇ ਲੈਫਟ ਦੀ ਅਰਥ ਦੈਟ ਮੀਨਸ ਦੇਅਰ ਸਮਥਿੰਗ ਰੋਂਗ ਦੈਟ ਮੀਨਸ ਦੇਅਰ ਸਮਥਿੰਗ ਵੀ ਲੋਸਟ ਪਿਆਰਿਓ In the old days, Singhs for a whole month and Singhaniya, when I say Singhs, I mean Singhs and Singhaniya, they would not eat anything sweet for a whole month because they said this is the month where 4 Sahibjade gave their blood. Khair pyareo, poh de mahine vich aap jaande ho, vyah vi nahi si hunde. No one would even get married in that month because that was the month of the Sahibjade. Khair pyareo, main phir binti karan, Baba Ajit Singh ji, ਜਦੋਂ ਉਹਨਾਂ ਨੂੰ ਪਹਿਲੀ ਵਾਰੀ ਘੋੜੇ ਤੇ ਬਿਠਾਇਆ ਗਿਆ ਨਾ ਤੇ ਕਵੀ ਹੀਰ ਨੇ ਦੇਰ ਇਜ਼ ਅ ਕਵੀ ਅ ਪੋਏਟ ਕਵੀ ਹੀਰ
1: he writes about Baba Ajit Singh. Kehnda jadon Baba Ajit Singh ji na Guru Gobind Singh Maharaj ne pehli wari ghode te bithaya na te socho nikke nikke Baba Ajit Singh ਜਦੋਂ ਪਹਿਲੀ ਵਾਰੀ ਉਹਨਾਂ ਨੂੰ ਘੋੜੇ ਦੀ ਕਾਠੀ ਤੇ ਆਪ ਚੁੱਕ ਕੇ ਕੁੱਛੜ ਨਾਲ ਲਾ ਕੇ ਰੱਖਿਆ ਹੋਵੇਗਾ, ਨੰਨੀ ਜ਼ਬਾਨ ਵਿੱਚੋਂ ਬਾਬਾ ਅਜੀਤ ਸਿੰਘ ਨੇ ਆਖਿਆ, ਗੁਰੂ ਪਿਤਾ ਜੀ ਅੱਜ ਤੁਸੀਂ ਮੈਨੂੰ ਘੋੜੇ ਤੇ ਬਿਠਾ ਦਿੱਤਾ ਹੈ, ਇੱਕ ਦਿਨ ਆਵੇਗਾ ਮੈਂ ਲਾਲ ਕਿਲੇ ਨੂੰ ਵੀ ਮੈਂ ਜਿਹੜਾ ਮਿੱਟੀ ਦੀ ਢੇਰ ਬਣਾ ਕੇ ਰੱਖ ਦਿਆਂਗਾ। ਤੋਤਰੀ ਜ਼ਬਾਨ ਹੁੰਦੇ ਨੇ ਪਿਆਰਿਓ। ਬਾਬਾ ਅਜੀਤ ਸਿੰਘ ਜੀ ਉਹਨਾਂ ਬਾਰੇ ਕਵੀ ਹੀਰ ਲਿਖਦੇ ਆ, ਜਦੋਂ ਕਿਸੇ ਨੂੰ ਰੋਂਦਿਆਂ ਵੇਖਦੇ ਸੀ ਉਦੋਂ ਅੰਦਰੋਂ ਉਹਨਾਂ ਦਾ ਦਿਲ ਰੋ ਉੱਠਦਾ ਸੀ। ਜਦੋਂ ਬ੍ਰਾਹਮਣ ਆਇਆ ਉਹ ਕਹਿੰਦਾ ਸੀ ਕਿ ਮੇਰੀ ਧੀ ਨੂੰ ਚੁੱਕ ਕੇ ਇਹ ਮੁਗਲ ਲੈ ਗਏ ਨੇ। ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਦਾ ਤਲਵਾਰ ਤੇ ਹੱਥ ਆਇਆ, ਕਹਿੰਦੇ ਗੁਰੂ ਜੀ ਮੈਂ ਜਾ ਕੇ ਤੇ ਇਸ ਦੀ ਧੀ ਨੂੰ ਵਾਪਸ ਕਰਾਂਗਾ। ਖੈਰ ਪਿਆਰਿਓ, ਜਦੋਂ ਬਾਬਾ ਅਜੀਤ ਸਿੰਘ, ਲੈਟਸ ਟੇਕ ਆਵਰ ਮਾਈਂਡਸ ਅੰਡਰ ਟ੍ਰਾਂਸਲੇਟਡ ਇਨਟੂ ਇੰਗਲਿਸ਼, ਪਲੀਜ਼ ਫੋਕਸ। ਬਾਬਾ ਅਜੀਤ ਸਿੰਘ ਜੀ ਜਦੋਂ ਥੋੜਾ ਥੋੜਾ ਜਿਹਾ ਦਾੜਾ ਆਉਂਦਾ ਹੈ ਨਾ ਉਹਨਾਂ ਦੇ ਚਿਹਰੇ ਉੱਤੇ, ਤੇ ਪਿਆਰਿਓ ਪਹਾੜੀ ਰਾਜਿਆਂ ਦਾ ਦਿਲ ਕੰਬਣ ਉੱਠਦਾ ਹੈ ਕਿ ਇਹਨਾਂ ਦਾ ਪਿਤਾ ਇਤਨੇ ਜੁਸ਼ੀਲਾ, ਇਤਨੇ ਅਣਖੀਲਾ, ਕਿ ਇਤਨਾ ਇਹਨਾਂ ਗੁਰੂ ਪਿਤਾ ਜਿਹੜਾ ਆ ਇਹਨਾਂ ਦਾ ਉਹਦਾ ਪ੍ਰਭਾਵ ਸਾਰੇ ਪਾਸੇ ਪੈ ਰਿਹਾ ਆ। ਜਦੋਂ ਉਹਨਾਂ ਦੇ ਚਿਹਰੇ ਦੇ ਉੱਤੇ ਥੋੜਾ ਥੋੜਾ ਦਾੜਾ ਆਇਆ ਨਾ, ਪਹਾੜੀ ਰਾਜਿਆਂ ਦੇ ਦਿਲ ਕੰਬਣ ਲੱਗ ਪਏ ਕਿ ਹੁਣ ਇਹ ਸਭ ਤੋਂ ਵੱਡਾ ਸਾਹਿਬਜ਼ਾਦਾ ਕੀ ਕਰੇਗਾ। ਖੈਰ ਪਿਆਰਿਓ, ਮੈਂ ਬੇਨਤੀ ਕਰਾਂ, ਕਵੀ ਹੀਰ ਜੀ ਲਿਖਦੇ ਨੇ, ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀ ਨਾ, ਕਹਿੰਦੇ ਜਦੋਂ ਉਹਨਾਂ ਦੇ ਚਿਹਰੇ 'ਤੇ ਦਾੜਾ ਆਇਆ, ਕਹਿੰਦੇ ਗੁਰੂ ਪਿਤਾ ਜੀ ਇਹ ਜਿਹੜੇ ਰਾਜਪੂਤ ਰਾਜੇ ਹੰਕਾਰ ਕਰਦੇ ਹਨ ਨਾ, ਇਹਨਾਂ ਦੀ ਰਾਜਧਾਨੀਆਂ ਵਿੱਚ ਜਾ ਕੇ ਅਸੀਂ ਜਕਾਰੇ ਗਜਾਵਾਂਗੇ। ਖੈਰ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕਵੀ ਹੀਰ ਲਿਖਦੇ ਆ, ਹਿੰਦੁਸਤਾਨ ਦੀ ਧਰਤੀ ਨੂੰ ਸਾਰੇ ਪੀਰ ਪੈਗੰਬਰ ਜੋ ਵੀ ਸੀ ਸੁਣਿਆ ਛੱਡ ਗਏ ਸੀ। ਇੱਕ ਗੁਰੂ ਗੋਬਿੰਦ ਸਿੰਘ ਬਾਜਾਂ ਵਾਲਾ ਸੀ ਜਿਸਨੇ ਸਾਡੀ ਖਾਤਰ ਆਪਣੇ ਚਾਰ ਲਾਲਾਂ ਦੇ ਖੂਨ ਦੀਆਂ ਨਦੀਆਂ ਵਹਾ ਕੇ ਰੱਖ ਦਿੱਤੀਆਂ। ਫਿਰ ਕਹਿੰਦੇ ਨੇ ਕਿ ਬਾਬਾ ਅਜੀਤ ਸਿੰਘ ਜੀ ਨੂੰ ਹਜੇ ਜਮਾਲਾ ਸਜਾਉਣਾ ਨਹੀਂ ਆਉਂਦਾ, ਮਸਤਾਨਾ ਜਾਂ ਕੇਸ ਕੀ ਸਜਾਈ ਹੈ ਸਿਰ 'ਤੇ, ਅਤੇ ਕਹਿੰਦੇ ਉਹਨਾਂ ਨੂੰ ਹਜੇ ਜਮਾਲਾ ਸਜਾਉਣਾ ਨਹੀਂ ਆਉਂਦਾ। ਪਰ ਪਹਿਲਾਂ ਹੀ ਬਾਬਾ ਅਜੀਤ ਸਿੰਘ ਕਿਰਪਾਨ ਹੱਥ ਵਿੱਚ ਲੈ ਕੇ ਸ਼ਸਤਰ ਵਿੱਦਿਆ ਅਤੇ ਗੱਤਕਾ ਖੇਡਦੇ ਨੇ। ਮੈਂ ਉਹ ਪੰਜਾਬੀ ਦੇ ਵਿੱਚ ਆਪ ਜੀ ਦੇ ਸਾਹਮਣੇ ਰੱਖਣਾ ਹੈ। ਕਹਿੰਦੇ ਚੜ੍ਹਤੀ ਹੀ ਬਾਜੀ ਚੜ੍ਹਿਓ, ਗਾੜੇ ਗੜ ਤਾੜ ਚਾਹੇ ਵੇਖੋ। ਕਹਿੰਦੇ ਚੜ੍ਹਤੀ ਹੀ ਬਾਜੀ, ਬਾਜੀ ਦੇ ਅਰਥ ਨੇ ਘੋੜਾ, ਗਾੜੇ ਗੜ ਚਾਹੇ ਵੇਖੋ, ਦਾਹੇ ਵੇਖੋ ਦੁੱਖ ਰੀਜੇ ਬਾਹਰ ਚੋ ਭਵਾਨੀ ਕੋ। ਕਹਿੰਦੇ ਆਵਤ ਹੀ ਦਾੜੀ ਸਾਦੀ, ਦਾੜੀ ਸਿੱਤ ਪਾਲਣ ਕੀ, ਰੱਜ ਕੇ ਕਰੇਗਾ ਉਹਨ ਹੀ ਕੋ ਰਜ ਧਾਨੀ ਕੋ। ਮਹਾਂਬਾਹੁ ਗੁਰੂ ਜੀ ਗੋਬਿੰਦ ਸਿੰਘ ਪਾਤ ਜਿਉ, ਭਾਰਤ ਕੋ ਜੀਤ ਲੈ ਤੇ ਬਸਦਾ ਪੇਰਾਨੀ ਕੋ। ਪਾਗ ਹੁਕੋ ਬਾਂਧਵੇ ਕੱਚਕ ਦਿਨ ਪੀਛੇ ਸਿੱਖਿਓ, ਪਹਿਲਾਂ ਹੀ ਸੋ ਸਿੱਖਿਓ ਸਿੰਘ ਬਾਂਧਵੇ ਕਿਰਪਾਨੀ ਕੋ। ਕਹਿੰਦੇ ਹਜੇ ਸਾਹਿਬਜ਼ਾਦਿਆਂ ਨੂੰ ਜਮਾਲੇ ਸਜਾਉਣੇ ਨਹੀਂ ਆਉਂਦੇ, ਪਰ ਪਹਿਲਾਂ ਹੀ ਕਿਰਪਾਨ ਜਿਹੜੀ ਆ ਉਹ ਗਾਤਰਿਆਂ ਵਿੱਚ ਸੋਭ ਰਹੀ ਹੈ। ਦਾ ਸਾਹਿਬਜ਼ਾਦੇ, ਹਮ ਜਸਟ ਗੋਨਾ ਟ੍ਰਾਂਸਲੇਟ ਦਾ ਵੈਰੀ ਕੁਇਕਲੀ। ਵੈਨ ਬਾਬਾ ਅਜੀਤ ਸਿੰਘ ਸਾਹਿਬ ਔਨ ਅ ਹੋਰਸ ਫੋਰ ਦਾ ਫਸਟ ਟਾਈਮ, ਹੀ ਸੈਡ, ਫਾਦਰ ਟੁਡੇ ਆਈ ਹੈਵ ਸੈਟ ਅਪ ਔਨ ਅ ਹੋਰਸ, ਦਾ ਡੇ ਵਿਲ ਕਮ ਸੂਨ ਵੈਨ ਈਵਨ ਦਾ ਰੈਡ ਫੋਰਟ੍ਰੈਸ ਆਫ ਦਿੱਲੀ ਆਈ ਵਿਲ ਮੇਕ ਇਟ ਇਨਟੂ ਡਸਟ। Baba Ajit Singh, when a little bit of beard comes onto his face, he says, Father, I will make all of those people into dust who are full of ego and anger. Baba Ajit Singh ji, he doesn't know how to tie his damala yet. His damala is a little bit mastana, he can't tie it properly, his dastar, his turban. But he already knows how to spin a sword in the battlefield. That is Baba Ajit Singh, pyareo. ਇਹੋ ਜਿਹੇ ਸਾਹਿਬਜ਼ਾਦੇ ਨੇ ਗੁਰੂ ਦੇ ਜਿਨ੍ਹਾਂ ਲਾਲਾਂ ਨੂੰ ਸਾਡੇ ਸੀਸ ਦੇ ਉੱਤੇ ਉਭਾਰਿਆ। ਦੀਸ ਆਰ ਦਾ ਸੰਸ ਆਫ ਗੁਰੂ ਗੋਬਿੰਦ ਸਿੰਘ ਦੈਟ ਹੀ ਗੇਵ ਫੋਰ ਅਸ। ਖੈਰ ਪਿਆਰਿਓ, ਆਓ ਅਨੰਦਪੁਰ ਸਾਹਿਬ ਦਾ ਜੋ ਪ੍ਰਸੰਗ ਹੈ ਆਪਾਂ ਹੁਣ ਉਹਦੇ ਵੱਲ ਚੱਲਣਾ ਹੈ। ਮੈਂ ਇੱਕ ਇੱਕ ਸਾਹਿਬਜ਼ਾਦੇ ਮੁਤਲਕ ਬੇਨਤੀ ਕੀਤੀ ਹੈ। ਆਈ ਹੈਵ ਸਪੋਕਨ ਟੂ ਯੂ ਅਬਾਊਟ ਈਚ ਆਫ ਦਾ ਸਾਹਿਬਜ਼ਾਦੇ। ਬਾਬਾ ਫਤਿਹ ਸਿੰਘ ਜੀ, ਉਹਨਾਂ ਬਾਰੇ ਮੈਂ ਜ਼ਰੂਰ ਕਹਿਣਾ ਹੈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਕੇਸਗੜ੍ਹ ਸਾਹਿਬ ਹੈ ਨਾ ਉਸ ਥਾਂ ਤੇ ਬੈਠੇ ਸੀ, ਤੇ ਮਹਾਰਾਜ ਨੇ ਆਖਿਆ ਕਿ ਕੋਈ ਸਿੰਘ ਜਿਹੜਾ ਆ ਉਹ ਅਕਾਲ ਪੁਰਖ ਦਾ ਬਾਣਾ ਪਾ ਕੇ ਆਵੇ। ਮਹਾਰਾਜ ਫਿਰ ਕੇਸਗੜ੍ਹ ਸਾਹਿਬ ਆਓ ਪਿਆਰਿਓ, ਦਰਬਾਰ ਵਿੱਚ ਚਲੀਏ। ਉਸ ਦਰਬਾਰ ਦੇ ਵਿੱਚ ਪੰਜ ਪਿਆਰੇ ਵੀ ਬੈਠੇ ਆ, ਉਸ ਦਰਬਾਰ ਦੇ ਵਿੱਚ ਪੰਜ ਮੁਕਤੇ ਵੀ ਬੈਠੇ ਆ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਉਸ ਦਰਬਾਰ ਦੇ ਅੰਦਰ ਬਾਬਾ ਪਚਿੱਤਰ ਸਿੰਘ ਜੀ ਬੈਠੇ ਆ, उस दरबार के अंदर बाबा उदय सिंह जी बैठे आ, उस दरबार के अंदर बाबा आलम सिंह जी बैठे आ, इन गुरु गोबिंद सिंह जी खो दरवाजे पांच प्यारे दरवाजे पांच मुख

There is a Gurdwara next to Kesgar Sahib, called the Malgad. Baba Fateh Singh Ji goes to the Malgad Sahib. Baba Fateh Singh Ji ne uccha nila dastar sajai, dumala sajaya. Os dumale vichu ek farla chunda siga. Baba Ji ne nila bana paya, nila kamarkasa paya, nila hajuriya laya. ਆਪਣੇ ਉੱਤੇ ਦੋ ਦੋ ਤਿੰਨ ਤਿੰਨ ਕਿਰਪਾਨਾਂ ਪਹਿਨ ਲਈਆਂ, ਹੱਥ ਦੇ ਵਿੱਚ ਬਰਛੀ ਲੈ ਲਈ, ਨਾਲੇ ਪਿਸਤੌਲ, ਜਿੰਨੇ ਵੀ ਸ਼ਾਸਤਰ ਪਾ ਹੁੰਦੇ ਸੀ, ਦਮਾਲੇ ਨੂੰ ਚੱਕਰਾਂ ਨਾਲ ਲਿਫਟ ਕਰਕੇ ਰੱਖ ਦਿੱਤਾ। ਮਹਾਰਾਜ ਜੀ ਦੇ ਦਰਬਾਰ ਤੇ ਆਏ ਜਕਾਰੇ ਛੱਡਦੇ ਦਮਾਲਗੜ੍ਹ ਵਾਲੇ ਅਸਥਾਨ ਤੋਂ, ਤੇ ਉਸ ਵੇਲੇ ਗੁਰੂ ਕੇ ਪਿਆਰੇ ਉਹ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ। ਮਹਾਰਾਜ ਨੇ ਉੱਠ ਕੇ ਤੇ ਦੋਵੇਂ ਹੱਥ ਉਲਾਰ ਕੇ ਬਾਬਾ ਫਤਿਹ ਸਿੰਘ ਜੀ ਦਾ ਸਵਾਗਤ ਕੀਤਾ ਤੇ ਇਹ ਗੱਲ ਆਖੀ ਸੀ, ਫਤਿਹ ਸਿੰਘ ਜੀ, ਤੁਹਾਡੇ ਵਰਗਾ ਇੱਕ ਪੰਥ ਚੱਲੇਗਾ ਨੀਲੇ ਬਾਣੇ ਦੇ ਵਿੱਚ, ਸ਼ਸਤਰਾਂ ਦੇ ਵਿੱਚ ਲਿਸ ਫੌਜ ਚੱਲੇਗੀ ਤੇ ਉਹ ਫੌਜ ਹੋਏਗੀ ਮੇਰੀ ਲਾਡਲੀ ਫੌਜ ਨਿਹੰਗ ਸਿੰਘ। ਗੁਰੂ ਕੇ ਪਿਆਰਿਓ, ਬਾਬਾ ਫਤਿਹ ਸਿੰਘ ਜੀ ਦ ਹੋਲ ਸੰਗਤ ਗੁਰੂ ਗੋਬਿੰਦ ਸਿੰਘ, ਕਿਉਂਕਿ ਸਾਹਿਬਜ਼ਾਦਿਆਂ ਬਾਰੇ ਆਪਾਂ ਕਰ ਰਹੇ ਹਾਂ ਤੇ ਕੁਝ ਪਤਾ ਤਾਂ ਲੱਗੇ ਜੀਵਨ ਵਿੱਚ ਕੀ ਉਹਨਾਂ ਨੇ ਕੌਤਕ ਕੀਤੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਆਖਿਆ ਅਕਾਲ ਪੁਰਖ ਦਾ ਬਾਣਾ ਪਹਿਣ ਕੇ ਆਵੇ। ਬਾਬਾ ਫਤਿਹ ਸਿੰਘ ਜੀ ਇਜ਼ ਸੋ ਯੰਗ ਐਟ ਦੈਟ ਟਾਈਮ, ਦਿਸ ਇਜ਼ ਇਨ ਦਾ ਲਾਸਟ ਫਿਊ ਈਅਰਸ ਬਿਫੋਰ ਦੇ ਲੀਵ ਅਨੰਦਪੁਰ ਸਾਹਿਬ। ਬਾਬਾ ਫਤਿਹ ਸਿੰਘ ਜੀ ਇਜ਼ ਐਟ ਸਿਟਿੰਗ ਇਨ ਦਾ ਸੰਗਤ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ, ਇਜ਼ ਦੇਰ ਐਨੀ ਸਿੱਖ who can put on the clothes of God himself, who can put on the bana, the uniform of God himself? Baba Fateh Singh, young 4 or 5 years old, runs over to the other place, the other hill, where is there's a Gurdwara called Dumalgarh Sahib. Baba Fateh Singh ji ties a big, tall, uccha dumala, a nile rang da blue dumala, big, tall, the star. Out of the top of that, the star, there is a farla, a small amount of kapda, blue kapda coming down. Baba ji puts on a blue chola, he puts on a blue kamarkasa, he puts on a blue hajuriya, he puts on 2 or 3 swords. Imagine this young 5-year-old Sahibjada. He takes a spear in his hand, he puts a gun into his kamarkasa, and when he walks down from Jamalgarh, he is shouting, Sat Sri Akal, Gurbar Akal, Teri Mehma Apar, Akal Hi Akal Bajaunde Hoye. Baba ji comes into Guru Gobind Singh's court. Maharaj ji gets up and says, Baba Fateh Singh ji is wearing the bana of God. Akal Purakh da bana paake aaya. Pyareo, os vele, Guru ke pyareo, e padhya janda hai Nihang Singh dalan de andar, hum akali sab ke wali, hamara panth niyara hai, deen majb ka judh jo kina, khanda padhya do tara hai, shehi mein maar, sab dur kini slotar padhya karara hai, ਗਗਨ ਮੰਡਲ ਮੈਂ ਬੁੰਗਾ ਹਮਾਰਾ ਮਾਂ ਕਾਲ ਰਖਵਾਰਾ ਹੈ, ਸਿਰ ਪਰ ਮੁਕਤ ਮੁਕਤ ਪਰ ਚੱਕਰ ਆਇਆ ਅੱਜ ਬਹੁਲਾਰਾ ਹੈ, ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਅੱਗੇ ਸੀਸ ਹਮਾਰਾ ਹੈ। ਲੱਟ ਪਟ ਫਰਲੇ ਸਜ ਰਹੀ ਗੁਰ ਸ਼ਬਦ ਕੀ ਭਈ ਚਮਕਾਰ, ਪ੍ਰਗਟੇ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਕੋ ਲਿਆ ਉਦਾਰ। ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚਲੇ ਗੋ ਤੋਰ ਜੈਸਾ ਪੰਥ ਐਸਾ ਮੁਖ ਤੇ ਅਲਾਇਆ। ਮਹਾਰਾਜ ਜੀ ਖੋਸ ਬਾਬਾ ਫਤਿਹ ਸਿੰਘ, and he says, Baba Ji, a whole group, a whole army you will have, and that army will be called the Guru's beloved army, and that army is known today as the Nihang Singh Army. Khair pyareo, eho jene Baba Fateh Singh Ji Maharaj, Anandpur Sahib de itihas wal aaj aapa aaiye, 1704 Mai da mahina hai, ghera pai janda hai, chari passe Anandpur Sahib, in 1704 in May, Anandpur Sahib is surrounded on all 4 corners. Pyareo, jidhar vi jande aa, jidhar vi disda aa na, Guru Gobind Singh ji Maharaj kehnde, Mughalan di fauj is tarah dis rahi hai jivein haneeri payi hoyi hai baar. There are so many Mughals, around 1 million have surrounded Anandpur Sahib. Imagine 1 million have surrounded Anandpur Sahib. No, a few thousand, millions. Khair pyareo, ਇੱਥੇ 10 ਲੱਖ ਦਾ ਕਹਿੰਦੇ ਨੇ ਕਿ ਘੇਰਾ ਪਿਆ ਹੋਇਆ ਹੈ, ਉਹ ਪਿਆਰ ਉਹੀ ਘੇਰਾ ਆ ਜਿਸ ਘੇਰੇ ਵਿੱਚ ਭਾਈ ਘਨੱਈਆ ਜੀ ਨੇ ਮਸ਼ਕ ਦੇ ਵਿੱਚ ਪਾਣੀ ਪਾ ਕੇ ਤੇ ਇਹ ਗੱਲ ਦੱਸੀ ਸੀ, ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣੇ ਆਈ। ਇਟ ਵਾਜ਼ ਇਨ ਦਿਸ ਸੀਟ ਵੇਅਰ ਗੁਰੂ ਜੀ ਇਜ਼ ਸਰਾਊਂਡਡ ਬਾਈ ਮਿਲੀਅਨਸ, ਦਿਸ ਇਜ਼ ਵੇਅਰ ਭਾਈ ਘਨੱਈਆ ਜੀ ਵੈਂਟ ਆਊਟ ਇਨ ਦਿਸ ਬੈਟਲ, ਦਿਸ ਇਜ਼ ਵੇਅਰ ਭਾਈ ਘਨੱਈਆ ਜੀ, ਇਮੈਜਿਨ ਯੂ ਆਰ ਸਰਾਊਂਡਡ ਬਾਈ ਮਿਲੀਅਨਸ। But a Sikh has so much love inside his heart, he is even giving war again to the enemy. Khair pyareo, Mai da

ਸਮਾਂ ਆਉਂਦਾ ਹੈ, ਚੱਲਦਿਆਂ ਚੱਲਦਿਆਂ ਸਿਆਲ ਦੀ ਰੁੱਤ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਸਿੰਘਾਂ ਨੂੰ ਮੁਗਲ ਚਾਹੁੰਦੇ ਨੇ, ਇੱਕ ਪਾਸੇ ਸੂਬਾ ਏ ਸਰਹੰਦ, ਇੱਕ ਪਾਸੇ ਸੂਬਾ ਏ ਲਾਹੌਰ, ਇੱਕ ਪਾਸੇ ਬਾਈ ਧਾਰ ਦੇ ਰਾਜੇ। ਔਨ ਵਨ ਸਾਈਡ ਦੇਰ ਇਜ਼ ਸੂਬਾ ਸਰਹੰਦ, ਔਨ ਦੀ ਅਦਰ ਸਾਈਡ ਦੇਰ ਇਜ਼ ਸੂਬਾ ਲਾਹੌਰ, ਔਨ ਦੀ ਅਦਰ ਸਾਈਡ ਦੇਰ ਆਰ ਦ ਓਲ ਦ ਰਾਜੇ ਬਾਈ ਧਾਰ, ਦ 22 ਡਿਫਰੈਂਟ areas of around Anandpur Sahib, they have all encircled the Guru. Pyare aur ras bas andro pauni hat gayi, who doesn't come in to Anandpur Sahib. Eh sochde si ke singhan nu bhukh de mare inna to qila chhadavange, par inna nu eh nahi pata kalgi tar paas kare khande di dhar de vich jaggi sahib di bani de andar inna nu ghol ke pila ditta hai. ਕਿਤਿਆਂ ਦੁੱਖ ਭੋਗ ਸਦ ਮਾਰ, ਇਹ ਪੇਦਾਰ ਤੇਰੀ ਦਾਤਾਰ। ਇਹਦਾ ਸਿੰਘ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਪੜ੍ਹਦੇ ਨੇ, ਜੋ ਤੁੱਡ ਭਾਵੈ ਸਾਈ ਭਲੀ ਕਾਰ, ਤੁਸ ਦਾ ਸਲਾਮਤ ਨਿਰੰਕਾਰ। ਐਵਰੀ ਡੇ ਦੇ ਸਿੰਘ ਦ ਸਿੰਘ ਵਿਲ ਗਿਵ ਅਪ ਬਿਕਾਜ਼ ਆਫ ਹੰਗਰ, ਬਟ ਇਨ ਯੋਰ ਨਿਤਨੇਮ ਓ ਗੁਰੂ ਗੋਬਿੰਦ ਸਿੰਘ ਜੀ ਖਾਲਸਾ, ਡੋਂਟ ਗਿਵ ਅਪ ਯੋਰ ਨਿਤਨੇਮ। ਦ ਸਿੰਘ ਡਿਡਨਟ ਹੈਵ ਫੂਡ ਟੂ ਈਟ, ਦੇ ਡਿਡਨਟ ਹੈਵ ਵਾਟਰ ਟੂ ਡਰਿੰਕ, but they had their nitnem. They thought, the army outside thought, that hunger would kill the Sings, but every day in Japji Sahib they read, Kitiyan Dukh Bhukh Sadma. Doesn't matter how much pain comes, doesn't matter how much hunger comes, Epe Daad Teri Daataad, even pain is a gift of God. Guru Ke Pyareo, Andar Dukh, Andar Bhukh, Par Guru Ke Pyareo, Andar Naam Da Sukh Bhi Hai. Singh Jedeya, ਉਹ ਇੱਕ ਇੱਕ ਕਰਕੇ ਮਈ ਦਾ ਮਹੀਨਾ ਜਾਂਦਾ, ਜੂਨ ਜੁਲਾਈ ਅਗਸਤ ਸਤੰਬਰ, ਤੇ ਪਿਆਰੇ ਨਵੰਬਰ ਦਸੰਬਰ ਦਾ ਮਹੀਨਾ ਜਿਹਨੂੰ ਅਸੀਂ ਪੰਜਾਬੀ ਚ ਪੋਹ ਕਹਿੰਦੇ ਆ, ਉਹ ਮਹੀਨਾ ਆਉਣ ਵਾਲਾ ਹੈ। ਸਿੰਘ ਜਿਹੜੇ ਆ ਉਹ ਤਰਾ ਤਰਾ ਕਰਕੇ, ਕਈ ਸਿੰਘ ਜਿਹੜੇ ਆ ਭੁੱਖ ਦੇ ਦੁੱਖ ਦੇ ਨਾਲ ਸ਼ਹੀਦ ਹੋ ਗਏ, ਕਈ ਸਿੰਘਾਂ ਨੂੰ ਬਿਮਾਰੀਆਂ ਲੱਗ ਕੇ ਤੇ ਪਿਆਰੇ ਉਹ ਸ਼ਹੀਦ ਹੋ ਗਏ। ਤੇ ਮੈਂ ਬੇਨਤੀ ਕਰਾਂ, ਇਹੋ ਜਿਹਾ ਸਮਾਂ ਸੀ, ਇਤਿਹਾਸ ਵਿੱਚ ਲਿਖਿਆ ਹੈ, ਸਿੰਘ ਰਾਤ ਨੂੰ ਜਦੋਂ ਬਿਰਾਜਮਾਨ ਵੀ ਹੁੰਦੇ ਸੀ ਨਾ, ਤੇ ਆਪਣੇ ਹੱਥਾਂ ਦੇ ਵਿੱਚ ਸ੍ਰੀ ਸਾਹਿਬਾਂ ਲੈ ਕੇ, ਹੱਥਾਂ ਦੇ ਨਾਲ ਸ੍ਰੀ ਸਾਹਿਬਾਂ ਨੂੰ ਬੰਨ ਕੇ ਤੇ ਰਾਤ ਨੂੰ ਆਰਾਮ ਕਰਦੇ ਹੁੰਦੇ ਸੀ। ਈਵਨ ਇਨ ਦੀਸ ਸਿਕਸ ਮੰਥਸ ਦ ਸੀਜ, ਨੋ ਫੂਡ ਇਜ਼ ਕਮਿੰਗ ਇਨ ਅਨੰਦਪੁਰ ਸਾਹਿਬ, ਸਿੰਘ ਸਟਾਰਟ ਡਾਇੰਗ ਆਫ ਹੰਗਰ, ਬਟ ਦੇ ਡੋਨਟ ਟਰਨ ਦੇਅਰ ਬੈਕ ਔਨ ਗੁਰੂ ਗੋਬਿੰਦ ਸਿੰਘ, ਸਿੰਘ ਸਟਾਰਟ ਡਾਇੰਗ ਆਫ ਥਰਸਟ, ਤੇ ਆਈ ਐਮ ਸੇਇੰਗ ਇਟਸ ਵੈਰੀ ਈਜ਼ੀ ਟੂ ਸੇ ਡਾਈ ਆਫ ਹੰਗਰ, ਬਟ ਇਟਸ ਵੈਰੀ ਹਾਰਡ ਟੂ ਡਾਈ। Dying of hunger is the worst death ever. Imagine in Anandpur Sahib, Guruji's own Sahibzade, or they don't have enough food to eat every day. The Guru's things are dying day by day. Maharaji looks at the fauja, te pyareo, os vele e dasya janda hai ke Maharaji da prashadi hathi, jehda apni sund de vich sache paatshah ji nu chaur karda si, ਮਹਾਰਾਜ ਜੀ ਦੇ ਚਰਨਾਂ ਦਾ ਇਸ਼ਨਾਨ ਕਰਾਉਂਦਾ ਸੀ, ਸੋਨੇ ਦੇ ਤੀਰਾਂ ਨੂੰ ਆਪ ਜਾ ਕੇ ਤੇ ਲੱਭਦਾ ਸੀ, ਉਹ ਵੀ ਤਰਾ ਤਰਾ ਕਰਕੇ, ਤੇ ਪਿਆਰੇ ਮਹਾਰਾਜ ਜੀ ਦੇ ਸਾਹਮਣੇ ਦਮ ਤੋੜ ਜਾਂਦਾ ਹੈ। ਮਹਾਰਾਜ ਜੀ ਸਿੰਘ ਜਾਏ ਦ ਪ੍ਰਸ਼ਾਦੀ ਹਾਥੀ ਦ ਉਡ ਵਾਸ਼ ਗੁਰੂ ਗੋਬਿੰਦ ਸਿੰਘ ਜੀ ਸੀ ਹੰਡੂ ਚੌਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਈਵਨ ਦੈਟ ਡਾਈ ਇਨ ਸਾਈਡ ਅਨੰਦਪੁਰ ਸਾਹਿਬ। ਪਿਆਰਿਓ ਜੋ ਸਮਾਂ ਹੈ ਉਹ ਤਕਰੀਬਨ ਨੇੜੇ ਆ ਗਿਆ ਹੈ, ਮੈਂ 2 ਮਿੰਟ ਸਮਾਪਤੀ ਕਰ ਦਿਆਂਗਾ। ਇਨ ਦੈਟ ਟਾਈਮ ਪਿਆਰੇ ਉਸ ਪਿਆਰ ਦਾ ਮਹੀਨਾ ਆ ਜਾਂਦਾ ਹੈ, ਠੰਡ ਜਿਹੜੀ ਹੈ ਉਹ ਚਾਰੋਂ ਪਾਸਿਓਂ ਅਨੰਦਪੁਰ ਸਾਹਿਬ 'ਤੇ ਪੂਰਾ ਪੂਰਾ ਆਪਣਾ ਅਸਰ ਦਿਖਾ ਰਹੀ ਹੈ। ਅਤੇ ਉਸ ਵੇਲੇ ਇਹ ਜਿਹੜੇ ਪਹਾੜੀ ਰਾਜੇ ਨੇ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਕਸਮਾਂ ਖਾਂਦੇ ਨੇ। ਆਪ ਜੀ ਨੇ ਸੁਣਿਆ ਹੈ, ਦ ਪਹਾੜੀ ਰਾਜੇ ਦ ਮੁਗਲ ਦੇ ਖੰਭ, and they look at Anandpur Sahib, they can't attack, they can't get into Anandpur Sahib, the Sings are fighting so ferociously, so they come and they swear upon their faith. Pyareo, pehli baar ye kasma khande ne, te Maharaj ne Singhan nu aakhya, Singho, inhan diyan kasmaan utte yakeen na karyo. Maharaj ji, ye kasma kha rahe ne, aapa tur chaliye. Maharaj ne aakhya, Singho, kuch khachra ladd lo, inhan de utte ਪਾਟੇ ਹੋਏ ਜਿਹੜੇ ਵਸਤਰ ਆ, ਟੁੱਟੇ ਹੋਏ ਜਿਹੜੇ ਚਿੱਤਰ ਆ, ਤੇ ਪਿਆਰਿਓ ਜਿਹੜੀ ਜਾਨਵਰਾਂ ਦੀਆਂ ਹੱਡੀਆਂ ਲੱਦ ਕੇ, ਤੇ ਉੱਤੋਂ ਚੰਗੀ ਤਰ੍ਹਾਂ ਇਹਨਾਂ ਨੂੰ ਢੱਕ ਦਿਓ। ਜਦੋਂ ਉਹਨਾਂ ਖੱਚਰਾਂ ਨੂੰ ਬਾਹਰ ਭੇਜਿਆ ਗਿਆ, ਇੱਕਦਮ ਪਹਾੜੀ ਰਾਜੇ ਸੋਚਦੇ ਸੀ
ਤੁਰਕ ਸੋਚਦੇ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਆ ਗਿਆ, ਜਦੋਂ ਟੁੱਟ ਕੇ ਪੈ ਗਏ ਮਹਾਰਾਜ ਨੇ ਸਿੰਘਾਂ ਨੂੰ ਆਖਿਆ, ਸਿੰਘੋ ਇਹਨਾਂ ਦੀਆਂ ਦੇਖ ਲਈਆਂ ਕਸਮਾਂ। As soon as Maharaj ji says to the Singhs, these Pahari Raja, they are swearing upon their holy books, the Gita and the Quran, but Maharaj said, don't trust them. They have no religion. The Singh said, Maharaj, we are dying of hunger inside, let us leave. And at that point, Maharaj ji says, cover donkeys and make a car, and cover the car with all of the things which are left over, all of the shoes which are ripped up, all of the clothes which are ripped up, and cover it with a cloth on top. As soon as they sent it outside of Anandpur Sahib, the Mughal army attacked. Maharaj said, look, look at their promises. Pyareo, khair, aapa phir bhi aaj Anandpur Sahib chhaddan tak main chahunda si ki aapa shuruaat kariye, itihas di arambhta paave nahi hui. ਪਰ ਪਿਆਰਿਓ, ਕਵੀ ਸੰਤੋਖ ਸਿੰਘ ਜੀ ਜਦੋਂ ਕੋਲ ਬਹਿੰਦੇ ਆ ਨਾ, ਤੇ ਜਦੋਂ ਇਹ ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਆ ਇਹ ਕੋਲ ਖੋਲਿਆ ਜਾਂਦਾ ਹੈ ਨਾ, ਤੇ ਉਹ ਕਵੀ ਜੀ ਕੋਲ ਬੈਠਦੇ ਆ ਜਿਨ੍ਹਾਂ ਨੇ ਜਦੋਂ ਕਵੀ ਸੰਤੋਖ ਸਿੰਘ ਜੀ ਦੇ ਪ੍ਰਾਣ ਨਿਕਲੇ ਨਾ, ਉਦੋਂ ਪਤਾ ਉਹਨਾਂ ਦੇ ਅਖੀਰ ਨੇ ਬਚਤ ਕੀਤੀ। ਕਹਿੰਦੇ ਸੀ, ਅਰ ਆਨ ਕੀ ਆਸ ਨਿਰਾਸ ਸਹੀ, ਕੱਲ ਹੀ ਧਰ ਬਾਸ ਕੀ ਉਹ ਮਨ ਮਾਏ। ਇਹ ਉਹ ਕਵੀ ਹੈ ਜਿਹੜੇ ਕਵੀ ਨੇ ਜਦੋਂ ਉਹਦੇ ਸਾਹ ਨਿਕਲੇ ਇਹ ਗੱਲ ਆਖੀ ਸੀ, ਹੁਣ ਮੈਨੂੰ ਹੋਰ ਕੋਈ ਨਹੀਂ ਦਿਸਦਾ, ਮੈਨੂੰ ਕੇਵਲ ਕਲਗੀਧਰ ਪਾਤਸ਼ਾਹ ਜੀ ਹੁਣ ਦਿਸ ਰਹੇ ਆ। ਕਵੀ ਸੰਤੋਖ ਸਿੰਘ, ਵੀ ਹੈਵਨ ਗੋਨ ਇਨ ਟੂ ਦ ਹਿਸਟਰੀ ਫਰੋਮ ਹੇਅਰ, ਬਟ ਕਵੀ ਸੰਤੋਖ ਸਿੰਘ ਇਜ਼ ਸੱਚ ਅ ਪੋਇਟ, ਵਨ ਹੀ ਵਾਜ਼ ਲਾਇੰਗ ਔਨ ਹਿਜ਼ ਡੈਥ ਬੈਡ, ਹੀ ਸੈਡ, ਆਲ ਆਈ ਕੈਨ ਸੀ ਨਾਓ ਇਜ਼ ਗੁਰੂ ਗੋਬਿੰਦ ਸਿੰਘ, ਨੋ ਵਨ ਐਲਸ। ਖੈਰ ਪਿਆਰਿਓ, ਕਿਵੇਂ ਇਹ ਕਸਮਾਂ ਦੁਬਾਰਾ ਫਿਰ ਖਾਂਦੇ ਨੇ, ਕਿਵੇਂ ਕੁਝ ਸਿੰਘ ਜਿਹੜੇ ਆ ਕੇਲੇ ਨੂੰ ਛੱਡ ਜਾਂਦੇ ਆ, ਕਿਵੇਂ ਮਾਤਾ ਗੁਜਰੀ ਜੀ ਬੇਨਤੀਆਂ ਕਰਦੇ ਆ, ਤੇ ਕਿਵੇਂ ਰਾਤ ਦੇ ਹਨੇਰੇ ਦੇ ਵਿੱਚ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਆ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਇਨ ਟਮੋਰੋਜ਼ ਦੀਵਾਨ ਵੀ ਓ ਹੇ ਹਾਊ ਯੋਰ ਟੈਂਥ ਗੁਰੂ ਲੀਵ ਸ੍ਰੀ ਅਨੰਦਪੁਰ ਸਾਹਿਬ, ਹਾਓ ਪਿਆਰਿਓ ਭੁੱਲਾ ਚੁੱਕਾ ਜੀ ਖੇਮਾ ਬਖਸ਼ਣੀ ਬਾਬਾ ਜੀ ਦਰਬਾਰ ਵਿੱਚ ਆਏ ਨੇ, ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਮੈਂ ਜਿਉਂ ਆਇਆ ਆਖਦਾ ਹਾਂ, ਮਹਾਰਾਜ ਕਿਰਪਾ ਕਰੇ ਇਹੋ ਜਿਹੇ ਗੁਰਸਿੱਖਾਂ ਦੀ, ਇਹੋ ਜਿਹੇ ਮਹਾਤਮਾਵਾਂ ਦੀ ਸੰਗਤ ਸਾਨੂੰ ਮਿਲਦੀ ਰਹੇ। ਆਓ ਪਿਆਰਿਓ, ਅਖੀਰ ਦੀਆਂ ਇਹ ਪੰਕਤੀਆਂ ਜਿੱਥੋਂ ਆਪਾਂ ਅੱਜ ਕੱਲ੍ਹ ਇਤਿਹਾਸ ਸ਼ੁਰੂ ਕਰਨਾ ਹੈ, ਉਹ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ।

0: ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਤ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਾਗਤ ਜੋਤ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ, ਤਨ ਕਰਕੇ ਮਨ ਕਰਕੇ ਆਪਣੀਆਂ ਹਾਜ਼ਰੀਆਂ ਲਵਾਉਣ ਦਾ ਯਤਨ ਕਰੀਏ। ਸਾਰੇ ਗੱਜ ਵੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਹੈ, ਬਖਸ਼ਿਸ਼ ਹੈ, ਜਿਸ ਧਰਤੀ ਦਾ ਜਰਰਾ ਜਰਰਾ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਉਸ ਧਰਤੀ ਉੱਤੇ ਸਵਾਯਮਾਨ ਹੋ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪਣੇ ਵੱਡ ਵਡੇਰਿਆਂ ਦੀ ਜੋ ਮਹਾਨ ਬਖਸ਼ਿਸ਼ ਹੈ ਉਹਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ, ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਬਾਬਤ ਆਪ ਨੇ ਸਾਡੇ ਤੋਂ ਪਹਿਲਾਂ ਕਥਾ ਰਾਹੀਂ ਉਹਨਾਂ ਦੀ ਬਖਸ਼ਿਸ਼ ਅਤੇ ਰਹਿਮਤ ਦੇ ਕੁਝ ਪੱਖ ਜਿਹੜੇ ਸਨ ਸਰਵਣ ਕਰਨ ਦਾ ਯਤਨ ਕੀਤਾ। ਸਵੇਰ ਤੋਂ ਲੈ ਕੇ ਤਕਰੀਬਨ ਅੱਜ ਪਹਿਲੇ ਦੀਵਾਨ ਦੇ ਵਿੱਚ ਆਪ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਅਤੇ ਰਹਿਮਤ ਦਾ ਜੋ ਇਤਿਹਾਸ ਹੈ ਉਹ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ, ਕਿਉਂਕਿ ਸਿੱਖ ਧਰਮ ਦੀ ਸੰਪੂਰਨਤਾ, ਇਹਦੀ ਸ਼ੁਰੂਆਤ, ਇਹਨੂੰ ਚਲਾਉਣ ਵਾਲੇ, ਇਹਦੇ ਨਿਰੰਤਰ ਸਿਰ ਉੱਤੇ ਹੱਥ ਰੱਖਣ ਵਾਲੇ ਜੇ ਉਹ ਅਲਾਹੀ ਰੂਪ ਨੇ ਤੇ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਔਰ ਜਿੰਨੀ ਸਿੱਖ ਜੀਵਨ ਅੰਦਰ ਸਿੱਖ ਦੀ ਜੀਵਨ ਸ਼ੈਲੀ ਹੈ ਇਹਦੇ ਵਿੱਚ ਜੋ ਰਸ ਭਰਪੂਰ ਕੀਤੇ ਨੇ ਇਹਦੇ ਜਨਮਦਾਤਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜੋ ਸਿੱਖ ਨੇ ਸਿੱਖ ਨੂੰ ਬਖਸ਼ਿਆ ਰਹਿਮਤਾਂ ਅਤੇ ਪ੍ਰਾਪਤੀਆਂ ਦਿੱਤੀਆਂ ਨੇ ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਪੱਖ ਨੂੰ ਜਦੋਂ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਨਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਵੱਡੀਆਂ ਘਾਲਣਾ ਘਾਲੀਆਂ ਨੇ। ਬਹੁਤ ਵੱਡਾ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਵਾਸਤੇ ਕਰਮ ਕਰਕੇ ਸਾਨੂੰ ਇਸ ਜੀਵਨ ਸ਼ੈਲੀ ਤੱਕ ਲਿਜਾਉਣ ਵਾਸਤੇ ਬੜਾ ਵੱਡਾ ਉਦਮ ਕੀਤਾ, ਕਿਉਂਕਿ ਕਈ ਵਾਰ ਅਸੀਂ ਇਤਿਹਾਸ ਨੂੰ ਬਾਹਰੀ ਤੌਰ ਉੱਤੇ ਤੱਕਦੇ ਹਾਂ। ਜਦੋਂ ਬਾਹਰੀ ਤੌਰ ਉੱਤੇ ਤੱਕਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਜਿਵੇਂ ਬੜਾ ਸੌਖਾ ਸਭ ਕੁਝ ਵਾਪਰ ਜਾਂਦਾ, ਪਰ ਜਦੋਂ ਤੁਸੀਂ ਅਨੁਭਵੀ ਰੂਪ ਦੇ ਵਿੱਚ ਉਹਦੇ ਵਿੱਚ ਜਾ ਕੇ ਆਪਣੇ ਆਪ ਨੂੰ ਜੁੜੋਗੇ ਫਿਰ ਮਨੁੱਖ ਨੂੰ ਪਤਾ ਲੱਗਦਾ ਹੈ ਭਾਈ ਘਾਲਣਾ ਕੀ ਹੁੰਦੀ। ਸਵੇਰ ਦੇ ਦੀਵਾਨ ਅੰਦਰ ਅਸੀਂ ਜਥੇ ਨੇ ਆਪ ਦੇ ਨਾਲ ਸਾਂਝ ਕੀਤੀ ਸੀ ਬਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 3 ਸਾਲ ਮੋਦੀ ਦੀ ਡਿਊਟੀ ਕੀਤੀ ਹੈ ਔਰ ਇਸ ਡਿਊਟੀ ਦੇ ਵਿੱਚ 3 ਵਾਰ ਹੀ ਆਡਿਟ ਹੋਇਆ, 3 ਵਾਰ ਹਿਸਾਬ ਚੈੱਕ ਹੋਇਆ, 3 ਵਾਰ ਹੀ ਵਾਧਾ ਆਇਆ। ਅਗਰ ਬਰੀਕੀ ਨਾਲ ਇਹ ਪੱਖ ਕਹਿਣ ਦਾ ਯਤਨ ਕਰੀਏ ਬੜਾ ਸਮਾਂ ਨਵੇਰਾ ਚਾਹੀਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਸਤਿਗੁਰੂ ਮਹਾਰਾਜ ਨੇ ਜਦੋਂ ਨਵਾਬ ਦੌਲਤ ਖਾਨ ਨੂੰ ਹਕੀਕਤ ਨਮਾਜ਼ ਪੜ੍ਹਨੀ ਕਿਵੇਂ, ਮਸੀਤ ਵਿੱਚ ਜਾਣਾ ਕਿਵੇਂ ਇਹ ਸਮਝਾਇਆ ਤੇ ਨਵਾਬ ਦੌਲਤ ਖਾਨ ਕਹਿਣ ਲੱਗਾ ਮਹਾਰਾਜ ਤੁਸੀਂ ਦੁਬਾਰਾ ਮੋਦੀਖਾਨੇ ਦੀ ਜਿਹੜੀ ਡਿਊਟੀ ਆ ਉਹਨੂੰ ਫੇਰ ਸੰਭਾਲੋ, ਮੈਂ ਮੋਦੀਖਾਨਾ ਤੁਹਾਡੇ ਸਪੁਰਦ ਕਰਦਾ, ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਲਾਜ਼ਮ ਇੱਥੇ ਸੇਵਾ ਕਰਕੇ ਗਏ ਹੋਣਗੇ। ਪਰ ਜਦੋਂ ਨਵਾਬ ਦੌਲਤ ਖਾਨ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਕਾਰਗੁਜ਼ਾਰੀ ਵੇਖੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਮ ਦੀ ਬਖਸ਼ਿਸ਼ ਵੇਖੀ ਤੇ ਨਵਾਬ ਦੌਲਤ ਖਾਨ ਜਿਹੜਾ ਸੀ ਅੱਜ ਅਫਸਰ ਨਹੀਂ, ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਭੌੜਾ ਬਣ ਗਿਆ। ਕਿਹਾ ਜਦੋਂ ਇਤਿਹਾਸ ਨੂੰ ਵੇਖੋਗੇ, ਮੈਂ ਉਹਨਾਂ ਅੱਗੇ ਸਿਰ ਝੁਕਾਉਣਾ ਹੈ ਜਿਨ੍ਹਾਂ ਨੇ ਸੱਚ ਨੂੰ ਤਸਦੀਕ ਕਰ ਲਿਆ। ਬਹੁਤ ਸਾਰੇ ਐਸੇ ਲੋਕ ਨੇ ਸਾਰੀ ਜ਼ਿੰਦਗੀ ਹੱਠ ਕਰੀ ਜਾਂਦੇ, ਸੱਚ ਨੂੰ ਤਸਦੀਕ ਨਹੀਂ ਕਰਦੇ। ਜਿੱਦਣ ਮਨੁੱਖ ਨੂੰ ਸੱਚ ਨੂੰ ਤਸਦੀਕ ਕਰ ਗਿਆ ਉਦਣ ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਕੱਢਣ ਵਾਸਤੇ ਸਮੇਂ ਦਾ ਹਾਣੀ ਬਣ ਜਾਵੇਗਾ। ਖੁਦ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਸਾਰੇ ਐਸੇ ਲੋਕ ਨੇ ਜਿਹੜੀਆਂ ਆਪਣੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਕਈ ਵਾਰ ਸਿਧਾਂਤ ਨਾਲ ਜੋੜ ਜੋੜ ਕੇ ਆਪਣੇ ਗੁਣ ਬਣਾਉਣ ਦਾ ਯਤਨ ਕਰਦੇ, ਪਰ ਜਦੋਂ
ਪਤਾ ਲੱਗ ਜਾਵੇ ਗੁਣ ਅਸਲ ਹੁੰਦੇ ਕੀ ਨੇ ਤੇ ਔਗੁਣਾਰਾ ਮਨੁੱਖ ਜਿਹੜਾ ਉਹਨਾਂ ਗੁਣਾਂ ਨੂੰ ਝੁਕ ਜਾਵੇ ਤੇ ਉਸ ਵੇਲੇ ਉਹਦੀ ਜ਼ਿੰਦਗੀ ਵਿੱਚ ਇਨਕਲਾਬੀ ਬਦਲਾਅ ਆ ਜਾਂਦਾ। ਨਵਾਬ ਦੌਲਤ ਖਾਨ ਸਤਿਗੁਰੂ ਮਹਾਰਾਜ ਦੇ ਸਾਹਮਣੇ ਝੁਕ ਗਿਆ, ਮੰਨ ਗਿਆ ਮਹਾਰਾਜ ਮੈਥੋਂ ਗਲਤੀ ਹੋ ਗਈ, ਹੁਣ ਤੱਕ ਜਿਹੜੀ ਮੈਂ ਨਮਾਜ਼ ਉਚਾਰਦਾ ਸਾਂ ਨਾ ਮੈਨੂੰ ਉਚਾਰਨ ਦਾ ਪਤਾ ਹੀ ਨਹੀਂ ਸੀ, ਹੁਣ ਮੈਨੂੰ ਪਤਾ ਲੱਗਿਆ ਹੈ ਦਰਅਸਲ ਨਮਾਜ਼ ਉਚਾਰਨੀ ਕਿਵੇਂ। ਮੈਂ ਤਾਂ ਸੁਰਤੀ ਮੇਰੀ ਕਿਤੇ ਫਿਰਦੀ ਸੀ, ਮੈਂ ਕਿਤੇ ਫਿਰਦਾ ਸਾਂ, ਮੈਂ ਨਾ ਸਾਂ ਅੱਲਾਹ ਤਾਲਾ ਦੇ ਦਰ ਉੱਤੇ ਪ੍ਰਵਾਨ ਵਿਚਾਰੀ ਹੈ। ਅੱਜ ਮੈਨੂੰ ਤੁਸੀਂ ਦੱਸਿਆ ਹੈ, ਮੈਨੂੰ ਅੱਜ ਧਰਮ ਦਾ ਰਹਿਸ ਆਨੰਦ ਆਇਆ ਹੈ ਤੇ ਆਹ ਜਿਹੜੀ ਤੁਸੀਂ ਦੁਨਿਆਵੀ ਕਾਰ ਕਰਦੇ ਹੋ ਨਾ ਇਹ ਫਿਰ ਆਰੰਭ ਕਰ ਦਿਓ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਨਵਾਬ ਦੌਲਤ ਖਾਨ ਹੁਣ ਕੋਈ ਦੁਨਿਆਵੀ ਕਾਰ ਨਹੀਂ ਕਰਨੀ, ਹੁਣ ਪਰਮੇਸ਼ਰ ਦੇ ਹੁਕਮ ਅਨੁਸਾਰ ਜਿਹੜਾ ਆ ਜਗਤ ਜਲੰਦਾ ਸੜ ਰਿਹਾ ਨਾ ਇਹਦਾ ਆਧਾਰ ਕਰਨ ਵਾਸਤੇ, ਇਹਦੇ ਹਿਰਦਿਆਂ ਨੂੰ ਉਤਸ਼ਾਹਤ ਕਰਨ ਵਾਸਤੇ, ਇਹਨੂੰ ਸੱਚ ਨਾਲ ਜੋੜਨ ਵਾਸਤੇ ਜਿਹੜੀ ਪਰਮੇਸ਼ਰ ਡਿਊਟੀ ਲਾਈ ਹੈ ਨਾ ਉਹਨੂੰ ਨਿਭਾਉਣ ਵਾਸਤੇ ਜਾਣਾ। ਇਸ ਫੇਰੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਨਾਲ ਸਾਂਝਾ ਕੀਤਾ। ਉਹ ਕਹਿੰਦੇ ਨੇ, ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਸਿਆਈ, ਬਾਝੋ ਗੁਰੂ ਗਵਾਰ ਹੈ, ਹੈ ਹੈ ਕਰਦੀ ਸੁਣੀ ਲਗਾਈ। ਬਈ ਹੁਣ ਜਦੋਂ ਅਸੀਂ ਬਾਹਰੀ ਤੌਰ 'ਤੇ ਨਹੀਂ ਨਾ ਧੱਕਦੇ, ਸਾਨੂੰ ਇੰਝ ਲੱਗਦਾ ਮੇਰਾ ਗੁਆਂਢੀ ਬੜਾ ਸੌਖਾ ਹੈ, ਮੇਰੇ ਇੱਧਰਲੇ ਵਾਲਾ ਸੱਜੇ ਪਾਸੇ ਵਾਲਾ ਬੜਾ ਸੌਖਾ ਹੈ, ਮੇਰੇ ਖੱਬੇ ਪਾਸੇ ਵਾਲਾ ਬੜਾ ਸੌਖਾ ਹੈ, ਮੇਰੇ ਤੋਂ ਜਿਹੜਾ ਅੱਗੇ ਜਾ ਰਿਹਾ ਉਹ ਬੜਾ ਸੌਖਾ ਹੈ, ਜਿਹੜਾ ਮੇਰੇ ਪਿੱਛੇ ਆ ਰਿਹਾ ਉਹ ਬੜਾ ਸੌਖਾ ਹੈ, ਦੁਖੀ ਕੇਵਲ ਮੈਂ ਹਾਂ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਬਾਬੇ ਨੇ ਧਿਆਨ ਧਰ ਕੇ ਵੇਖਿਆ, ਜਦੋਂ ਆਪਾਂ ਅੱਜ ਸੰਸਾਰ ਦੇ ਵਿੱਚ ਧਿਆਨ ਧਰ ਕੇ ਵੇਖਾਂਗੇ ਨਾ ਆਪਾਂ ਨੂੰ ਹਕੀਕਤ ਦਾ ਪਤਾ ਲੱਗ ਜਾਏਗਾ, ਬਈ ਇਕੱਲਾ ਮੈਂ ਨਹੀਂ ਦੁਖੀ, ਦੁਖੀ ਸਾਰੇ ਨੇ, ਪਰ ਇਹ ਦੁੱਖ ਕਿਹੜੇ ਨੇ ਜਿਹੜੇ ਮੈਨੂੰ ਲੱਗੇ ਨੇ ਉਹੀ ਉਹਨਾਂ ਨੂੰ ਲੱਗੇ ਹੋਏ ਨੇ, ਕਿਉਂਕਿ ਮੈਂ ਵੀ ਜਿਹੜੀਆਂ ਪੰਜ ਬਹੁਤ ਵੱਡੀਆਂ ਬਿਮਾਰੀਆਂ ਉਹਨਾਂ ਦਾ ਰੋਗੀ ਹੈ, ਮੇਰੇ ਗੁਆਂਢੀ ਵੀ ਉਹਨਾਂ ਦੇ ਰੋਗੀ ਨੇ। ਬਾਬਾ ਦੇਖੇ ਧਿਆਨ ਧਰ, ਹੁਣ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਵੇਖਿਆ ਕਿਉਂਕਿ ਧਿਆਨ ਹੀ ਨਹੀਂ ਕੀਤਾ। ਸੰਸਾਰ ਦੁਖੀ ਹੈ ਤੇ ਦੁਖੀ ਰਹੀ ਜਾਵੇ, ਆਪਣੇ ਸੁੱਖਾਂ ਵਾਸਤੇ ਯਤਨ ਕਰੋ, ਕਿਸੇ ਨੂੰ ਕੁੱਟੋ ਮਾਰੋ, ਆਪਣੇ ਵਾਸਤੇ ਸਾਰੇ ਸਾਧਨ ਕਾਇਮ ਕਰ ਲਓ। ਪਰ ਬਾਬੇ ਨੇ ਇਸ ਗੱਲ ਨੂੰ ਨਹੀਂ, ਬਾਬੇ ਨੇ ਧਿਆਨ ਧਰ ਕੇ ਵੇਖਿਆ ਬਈ ਇਹ ਸੰਸਾਰ ਜਿਹੜਾ ਨਾ ਇਹਦੇ ਵਿੱਚ ਸਾਰੀ ਦੁਨੀਆ ਪ੍ਰਾਹੁਣੀ ਹੈ, ਤੇ ਦੁਖੀ ਨਾ ਹੋਣ ਸਾਰੇ ਸੁਖੀ ਹੋਣ, ਇਹਨਾਂ ਸਾਰਿਆਂ ਨੂੰ ਇਹ ਜਿਹੜਾ ਧਨ ਇਸ ਧਰਤੀ ਦਾ ਉਹ ਵਰਤਣ ਦਾ ਹੱਕ ਹੋਵੇ, ਇਹਨਾਂ ਨੂੰ ਇੱਥੇ ਸਾਰੀ ਆਜ਼ਾਦੀ ਹੋਵੇ, ਕੋਈ ਕਿਸੇ ਦਾ ਹੱਕ ਨਾ ਛੀਨੇ, ਕਿਸੇ ਦਾ ਕੋਈ ਹੱਕ ਖਾਵੇ ਨਾ। ਇਹ ਬਾਬੇ ਨੇ ਜਦੋਂ ਵੇਖਿਆ ਧਿਆਨ ਧਰ ਕੇ ਤੇ ਲੋਕਾਂ ਅੰਦਰ ਪਈ ਲੁੱਟ ਘਸੁੱਟ ਸੀ, ਉਹਦੀਆਂ ਜਿਹੜੀਆਂ ਲਾਟਾਂ ਸਨ ਉਹ ਸਮਾਨ ਨੂੰ ਛੂ ਰਹੀਆਂ ਸਨ। ਬਾਬੇ ਨੇ ਇਹਨਾਂ ਨੂੰ ਭਜਾਉਣ ਵਾਸਤੇ ਹੁਣ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ। ਰਾਏ ਭੋਏ ਦੀ ਤਲਵੰਡੀ ਤੋਂ ਮਾਤਾ ਪਿਤਾ ਜੀ ਇੱਥੇ ਸੁਲਤਾਨਪੁਰ ਦੀ ਧਰਤੀ ਉੱਤੇ ਆਏ ਨੇ, ਪਿਤਾ ਕਲਿਆਣ ਰਾਏ, ਮਾਤਾ ਤ੍ਰਿਪਤਾ ਜੀ, ਭੈਣ ਜੀ ਬੇਬੇ ਨਾਨਕੀ ਜੀ, ਜਿਹੜੇ 5 ਸਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਾਲੋਂ ਵੱਡੇ ਸਨ, ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਨਵਈਆ ਜੀ, ਉਹਨਾਂ ਦੀ ਧਰਮ ਪਤਨੀ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਉਹਨਾਂ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਹੁਣ ਤੱਕੋ ਬਾਬੇ ਨਾਨਕ ਦਾ ਚਾਰ ਚਫੇਰਾ ਰਿਸ਼ਤੇਦਾਰ ਪਰਿਵਾਰ ਸੁਨੇਹੀ ਸੱਜਣ ਮਿੱਤਰ ਸੰਗੀ ਸਾਥੀ ਸਤ ਸੰਗਤ ਕਰਨ ਵਾਲੇ ਬਹੁਤ ਵੱਡਾ ਘੇਰਾ ਜਿਹੜਾ ਸੀ ਉਹ ਇਕੱਠਾ ਹੋਇਆ ਹੈ। ਇਸ ਘੇਰੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਤੁਰਨ ਲੱਗੇ ਨੇ, ਇਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਣੇ ਨਿਸ਼ਾਨੇ ਵਾਸਤੇ ਉਹਨੂੰ ਆ ਕਵਿਤਾ ਦੀਆਂ ਲਾਈਨਾਂ ਵਿੱਚ ਕਹਿਣ ਲੱਗੇ, ਆਓ ਸਰਵਣ ਕਰੋ, ਤਵੱਜੋ ਦੇ ਕੇ ਸਰਵਣ ਕਰਨ ਦਾ ਯਤਨ ਕਰੋ, ਬੜੀ ਕਾਬਲੇ ਗੌਰ ਕਵਿਤਾ ਹੈ, ਆਓ ਸਰਵਣ ਕਰਦੇ।

ਇਹ ਉਹ ਸਫ਼ਰ ਸੀ ਜਿਹੜਾ ਤਕਰੀਬਨ ਇੱਕ ਸਾਲ ਦਾ ਨਹੀਂ ਸੀ, ਦੋ ਸਾਲ ਦਾ ਨਹੀਂ ਸੀ, ਜਿਹਦਾ ਜਿਹੜਾ ਨਿਰੰਤਰ ਇਤਿਹਾਸ ਹੈ ਉਹ ਹਜ਼ਾਰਾਂ ਸਾਲਾਂ ਦਾ ਸੀ। ਕਿਉਂਕਿ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸਫ਼ਰ ਸੀ ਉਹਦਾ ਹੀ ਪਹਿਲੀ ਉਦਾਸੀ ਦਾ ਇਹਦੀ ਆਰੰਭਤਾ ਕੀਤੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅਤੇ ਇਹ ਸਫ਼ਰ ਜਿਹੜਾ ਸੀ ਇਹਦਾ ਕਦੀ ਸਮਾਂ ਲੋਹਾਂ ਉੱਤੇ ਬਹਿਣ ਦਾ ਸੀ, ਕਦੀ ਸੋਵਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਸਰਾਣੇ ਰੱਖ ਕੇ ਸੌਣ ਦਾ ਸੀ, ਕਦੀ ਸਮਾਂ ਸੀ ਸਾਹਿਬਜ਼ਾਦਿਆਂ ਦੀ ਅਦੁੱਤੀ ਦਾਸਤਾਨ ਨੂੰ ਸੁਣਨ ਦਾ। ਅੱਜ ਇੱਥੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਪਹਿਲੀ ਜੋਤ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਲਾਲਾਂ ਨੂੰ ਛੱਡ ਕੇ ਤੁਰੇ ਨੇ, ਪਰ ਇਸ ਤੋਂ ਅੱਗੇ ਵਿਖਣਾ ਹੀ ਵਿਖਣਾ ਪੈਣਾ ਸੀ, ਜਿਹਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੈਅ ਕਰਨ ਵਾਸਤੇ ਆਪਣੇ ਛੋਟੇ ਬੱਚਿਆਂ, ਆਪਣੀ ਮਾਤਾ, ਆਪਣੀ ਧਰਮ ਪਤਨੀ, ਆਪਣੇ ਪਰਿਵਾਰ ਦੇ ਸੰਗੀ ਸਾਥੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਇੰਨਾ ਮਿੱਠ ਬੋਲੜਾ, ਇੰਨਾ ਪਿਆਰਾ ਸੀ, ਜਿਹੜਾ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਗਿਆ ਚਰਨਾਂ ਦਾ ਭੌੜਾ ਹੀ ਬਣਦਾ ਗਿਆ। ਕਿਉਂਕਿ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ, ਕਿਸੇ ਨੂੰ ਜੇ ਸਮਝਾਇਆ ਤਾਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ, ਛਾਤੀ ਨਾਲ ਲਾ ਕੇ ਸਮਝਾਇਆ, ਉਹਨੂੰ ਆਪਣਾ ਪੁੱਤ ਬਣਾ ਲਿਆ, ਪੁੱਤਾਂ ਤੋਂ ਵੀ ਪਿਆਰਾ ਸਿੱਖ ਬਣਾ ਲਿਆ। ਕਿਉਂਕਿ ਜਦੋਂ ਗੁਰਤਾ ਗੱਦੀ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ ਅਤੇ ਸਿੱਖ ਨੂੰ ਦਿੱਤੀ ਹੈ, ਇੱਥੇ ਇਹ ਗੱਲ ਸਪੱਸ਼ਟ ਹੋ ਜਾਵੇਗੀ ਬਈ ਜਦੋਂ ਗੁਣਾਂ ਵਿੱਚ ਦੀ ਸਿੱਖੀ ਨੂੰ ਵੇਖਿਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਤੇ ਆਪਣੇ ਪਰਿਵਾਰ ਦੀ ਗੱਲ ਨਹੀਂ, ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲਿਆ। ਜੇ ਕਦੀ ਕੌੜਾ ਬੋਲਿਆ ਨਾ ਤੇ ਉਹ ਉਹਨਾਂ ਲੋਕਾਂ ਨੂੰ ਹੈ ਜਿਹੜੇ ਲੋਕ ਗ੍ਰਿਸਤਮਾਏ ਨਿਰਵਾਣ ਦੇ ਮਤ ਦੇ ਖਿਲਾਫ ਗੱਲ ਕਰਦੇ ਸੀ। ਕਿਸੇ ਦਿਨ ਆਪਾਂ ਪ੍ਰਸੰਗ ਦੇ ਵਿੱਚ ਚਲਦਿਆਂ ਚਲਦਿਆਂ ਉਹ ਵੀ ਵੇਖਣ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਰਿਵਾਰ ਨੂੰ ਸੁੱਤਿਆਂ ਨਹੀਂ ਛੱਡਿਆ। ਦੁਨੀਆਂ ਦੇ ਵਿੱਚ ਬੜੇ ਬੜੇ ਪੈਗੰਬਰ ਹੋਏ, ਇੱਕ ਪੈਗੰਬਰ ਦਾ ਜ਼ਿਕਰ ਮਿਲਦਾ ਹੈ ਬਈ ਮੁੱਢ ਤੋਂ ਵਿਰਾਗੀ ਤਿਆਗੀ ਹੋ ਗਿਆ, ਵਿਰਾਗੀ ਤਿਆਗੀ ਹੋਇਆ ਅਤੇ ਫਿਰ ਇੱਕ ਦਿਨ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਅਤੇ ਜਦੋਂ ਘਰ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਰਾਤ ਦੇ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀ ਉਦੋਂ ਤੁਰਨ ਲੱਗਾ ਹੈ, ਅਤੇ ਜਦੋਂ ਸੁੱਤੇ ਪਰਿਵਾਰ ਨੂੰ ਛੱਡ ਕੇ ਤੁਰ ਪਿਆ ਅਤੇ ਬੂਹੇ ਅੱਗੇ ਗਿਆ ਹੈ, ਮਨ ਦੀ ਮਮਤਾ ਨੇ ਖਿੱਚ ਮਾਰੀ, ਮਨਾ ਪਰਿਵਾਰ ਛੱਡ ਕੇ ਚੱਲਿਆ, ਇੱਕ ਵਾਰ ਇਹਨਾਂ ਦਾ ਮੂੰਹ ਵੇਖ ਲਾ। ਸੁੱਤੇ ਪਏ ਆਪਣੇ ਬੱਚੇ ਦਾ ਮੂੰਹ ਵੇਖਿਆ, ਅੱਖਾਂ ਵਿੱਚੋਂ ਹੰਝੂ ਆ ਗਏ, ਤ੍ਰਿਪ ਤ੍ਰਿਪ ਬੱਚੇ ਦੇ ਮੂੰਹ ਉੱਤੇ ਡਿੱਗੇ। ਬੱਚਾ ਜਦੋਂ ਇਹਨਾਂ ਡਿੱਗਦੇ ਪਾਣੀ ਦੇ ਅਥਰੂਆਂ ਤੋਂ ਤ੍ਰਪਕਿਆ ਅਤੇ ਮਾਂ ਨੇ ਪਿੱਛਾ ਪਰਤ ਕੇ ਛਾਤੀ ਨਾਲ ਲਾ ਲਿਆ, ਬੜੇ ਦੁੱਖ ਦੇ ਵਿੱਚ ਵਿਯੋਗ ਦੇ ਵਿੱਚ ਆਪਣੇ ਘਰ ਨੂੰ ਛੱਡਿਆ ਅਤੇ ਵਿਰਾਗੀ ਤਿਆਗੀ ਹੋ ਕੇ ਤੁਰਿਆ। ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਜਰਾ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਾਂਗੇ, ਇੱਕ ਦਿਨ ਵੀ ਵਿਰਾਗੀ ਤਿਆਗੀ ਦੀ ਗੱਲ ਨਹੀਂ, ਕੋਈ ਗਿਲਾ ਨਹੀਂ, ਕੋਈ ਹੱਥ ਨਹੀਂ, ਕੋਈ ਸੋਗ ਨਹੀਂ, ਪਰਿਵਾਰ ਵੀ ਛੱਡਿਆ ਹੈ, ਬਹੁਤ ਸਾਰਾ ਮਾਨਵਤਾ ਦੇ ਭਲੇ ਵਾਸਤੇ ਕਾਰਜ ਕੀਤੇ ਨੇ, ਪਰ ਉਸ ਪਰਿਵਾਰ ਦੇ ਨਾਲ ਜੁੜ ਕੇ ਵੀ ਰਹੇ ਨੇ। ਸਮਾਂ ਆਇਆ ਉਸ ਪਰਿਵਾਰ ਨੂੰ ਵੇਖਿਆ ਹੈ, ਉਹਦੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਹੈ, ਔਰ ਉਹਦੇ ਨਾਲ ਨਾਲ ਜਿਹੜਾ ਸੰਸਾਰ ਦਾ ਸਫ਼ਰ ਸੀ ਉਹ ਵੀ ਸਤਿਗੁਰੂ ਮਹਾਰਾਜ ਨੇ ਬਰਕਰਾਰ ਰੱਖਿਆ। ਇਸੋ ਤੁਰੇ ਨੇ ਸੁਲਤਾਨਪੁਰ ਦੀ ਧਰਤੀ ਤੋਂ, ਅਤੇ ਸੀਮਤ ਸਮਾਂ ਬਾਕੀ ਹੈ, ਆਪਾਂ ਥੋੜ੍ਹਾ ਜਿਹਾ ਅੱਗੇ ਚੱਲਣ ਦਾ ਯਤਨ ਕਰੀਏ। ਲਾਹੌਰ ਦੀ ਧਰਤੀ ਉੱਤੇ ਜਾ ਪਹੁੰਚੇ, ਲਾਹੌਰ ਦੀ ਧਰਤੀ ਦੇ ਬਾਰ ਬਾਰ ਇੱਕ ਮਸੀਤ ਸੀ, ਉਸ ਮਸੀਤ ਦੇ ਸਤਿਗੁਰੂ ਮਹਾਰਾਜ ਲਾਗੇ ਜਿਹੜਾ ਰਾਤ ਦੇ ਸਮੇਂ ਵਿਸ਼ਰਾਮ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ, ਫਤਿਹਾਬਾਦ ਦੀ ਪਾਵਨ ਧਰਤੀ, ਇਸ ਤੋਂ ਅੱਗੇ ਅੰਮ੍ਰਿਤਸਰ ਦੀ ਪਾਵਨ ਧਰਤੀ, ਇਹਨਾਂ ਦਾ ਵੀ ਜਦੋਂ ਆਪਾਂ ਇਤਿਹਾਸਕ ਵਿਸ਼ਲੇਸ਼ਣ ਕਰਾਂਗੇ, ਇੱਥੇ ਵੀ ਸਤਿਗੁਰੂ ਮਹਾਰਾਜ ਨੇ ਬੜੀਆਂ ਰਹਿਮਤਾਂ ਬਖਸ਼ਾਂ ਕੀਤੀਆਂ ਨੇ। ਪਰ ਸਤਿਗੁਰੂ ਮਹਾਰਾਜ ਜਦੋਂ ਲਾਹੌਰ ਦੇ ਬਾਰ ਬਾਰ ਬੈਠੇ ਨੇ ਅਤੇ ਤੜਕੇ ਦਾ ਸਮਾਂ ਹੋਇਆ ਅਤੇ ਬੜਾ ਵੱਡਾ ਜਿਹੜਾ ਕੁਰਲਾਟ ਪੈ ਗਿਆ, ਜਾਨਵਰਾਂ ਨੇ ਹਾਲ ਦਵਾਈ ਚੁੱਕ ਲਈ, ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆ ਅੰਮ੍ਰਿਤ ਵੇਲਾ ਹੈ, ਪਰਮੇਸ਼ੁਰ ਦੇ ਨਾਲ ਜੁੜਨ ਦਾ ਸਮਾਂ ਹੈ, ਕਿਆ ਕਿਉਂ ਕੁਰਲਾਟ ਪੈ ਰਿਹਾ?
ਜਦੋਂ ਮਰਦਾਨੇ ਨੇ ਜਾ ਕੇ ਵੇਖਿਆ ਜਾਨਵਰ ਖੋਏ ਜਾ ਰਹੇ ਸਨ, ਗਲਾਂ ਉੱਤੇ ਛੁਰੀਆਂ ਰੱਖੀਆਂ ਹੋਈਆਂ ਸੀ, ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਇਹਨਾਂ ਦੀ ਪੁਕਾਰ ਸੁਣ ਕੇ ਬੈਠੇ ਨਹੀਂ, ਫਿਰ ਜਾ ਕੇ ਇਹਦੇ ਜਿਹੜੇ ਪ੍ਰਬੰਧਕ ਸਨ ਉਹਨਾਂ ਨਾਲ ਸਤਿਗੁਰੂ ਮਹਾਰਾਜ ਨੇ ਗੱਲ ਸ਼ੁਰੂ ਕੀਤੀ, ਬਈ ਇਹ ਕੀ ਹੋ ਰਿਹਾ ਹੈ। ਕਹਿਣ ਲੱਗੇ ਜੀ ਇਹ ਅੱਲਾਹ ਤਾਲਾ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੂੰ ਹਲਾਲ ਕੀਤਾ ਜਾ ਰਿਹਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਈ ਜੇ ਤੁਹਾਡੇ ਕੱਪੜੇ ਨੂੰ ਬਾਹਰਲੇ ਬੰਨਿਓ ਰੱਤ ਲੱਗ ਜੇ ਤੇ ਤੁਸੀਂ ਇਹਦੇ ਉਹ ਭਿੱਟਿਆ ਗਿਆ, ਤੇ ਜਿਨ੍ਹਾਂ ਦੀ ਰੱਤ ਹੁਣ ਪੀਵੋਗੇ ਇਹਨਾਂ ਨੂੰ ਖੋ ਖੋ ਕੇ ਮਾਰ ਰਹੇ ਹੋ, ਇਹ ਜਿਹੜਾ ਤੁਹਾਡਾ ਸੁਭਾਵ ਹੈ ਇਹਨੂੰ ਸਵਾਰਥ ਕਿਉਂ ਬਣਾ ਕੇ ਬੈਠੇ ਹੋਏ, ਤੁਹਾਡੇ ਮੂੰਹ ਦੇ ਸਵਾਦ ਨੇ ਉਹਨਾਂ ਬਦਲੇ ਇਹਨਾਂ ਨੂੰ ਤੁਸੀਂ ਕੋ ਰਹੇ ਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਬਈ ਇੱਥੇ ਜ਼ਹਿਰ ਵਰਤਦਾ ਹੈ ਜਿੱਥੇ ਇੰਨਾ ਵੱਡਾ ਜਿਹੜਾ ਦੁਖਾਂਤ ਵਾਪਰਿਆ, ਕਿਉਂਕਿ ਮਨ ਅੰਦਰ ਜਿਹੜੀ ਮੈਂ ਤੁਹਾਡੇ ਨਾਲ ਮੁੱਢ ਵਿੱਚ ਗੱਲ ਕਰਕੇ ਅਸੀਂ ਤੁਰੇ ਸਾਂ, ਦਰਦ ਹੈ ਬਈ ਇਹ ਜਿਹੜੀ ਸ੍ਰਿਸ਼ਟੀ ਹੈ ਇਹਦੇ ਉੱਤੇ ਕਾਇਨਾਤ ਦੇ ਵਿੱਚ ਜਿਹੜਾ ਕਿਸੇ ਨੂੰ ਦੁੱਖ ਆ ਰਿਹਾ ਕਿਉਂ ਆ ਰਿਹਾ, ਨਹੀਂ ਤੇ ਮਨੁੱਖ ਦਾ ਦਰਦ ਤਾਂ ਭਾਵੇਂ ਕਿਸੇ ਨੇ ਵੰਡਾ ਲਿਆ ਹੋਵੇ, ਪਰ ਪਸ਼ੂਆਂ ਪੰਛੀਆਂ ਜਾਨਵਰਾਂ ਰੁੱਖਾਂ ਇਹਨਾਂ ਦਾ ਦਰਦ ਕਿਸੇ ਨੇ ਵੰਡਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਜੇ ਇਸ ਦਰਦ ਦੀ ਗੱਲ ਕੀਤੀ ਨਾ, ਤੇ ਅੱਜ ਵਿਗਿਆਨ ਜਿਹੜੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹਨਾਂ ਕਦਮਾਂ ਤੇ ਚੱਲ ਕੇ ਅੱਜ ਇਹ ਗੱਲ ਨੂੰ ਮੰਨ ਗਈ ਹੈ ਬਈ ਸਮਾਂ ਆਉਣ ਤੇ ਜਦੋਂ ਬਿਪਤਾ ਬਣਦੀ ਹੈ ਤੇ ਰੁੱਖ ਵੀ ਰੋਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਕਿਹਾ, ਜਾਨਵਰ ਵੀ ਗਾਉਂਦੇ ਨੇ ਰੋਂਦੇ ਵੀ ਨੇ, ਕਿਉਂਕਿ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਫਿਰ ਗਾਉਂਦੇ ਨੇ ਤੇ ਜਦੋਂ ਦੁੱਖ ਆਉਂਦਾ ਤੇ ਫਿਰ ਰੋਂਦੇ ਨੇ। ਹਰ ਚੀਜ਼ ਗਾਉਂਦੀ ਹੈ, ਹਰ ਚੀਜ਼ ਪ੍ਰਲਾਪ ਕਰਦੀ ਹੈ, ਇਹ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਇਹਨਾਂ ਆਵਾਜ਼ਾਂ ਨੂੰ ਸੁਣ ਸਕਦੇ ਸਨ, ਇਹਨਾਂ ਦੁੱਖਾਂ ਨੂੰ ਸੁਣ ਸਕਦੇ ਸਨ। ਇੱਥੋਂ ਸਤਿਗੁਰੂ ਮਹਾਰਾਜ ਏਮਨਾਬਾਦ ਦੀ ਧਰਤੀ ਉੱਤੇ ਗਏ ਨੇ ਜਿੱਥੇ ਭਾਈ ਲਾਲੋ ਕਿਰਤੀ ਗੁਰੂ ਕਾ ਸਿੱਖ ਰਹਿੰਦਾ ਹੈ, ਔਰ ਇੰਨਾ ਮਹਾਨ ਕਿਰਤੀ ਹੈ ਬਈ ਆਪਣੇ ਹੱਥ ਦੇ ਨਾਲ ਸਾਰੀ ਦਿਹਾੜੀ ਜਿਹੜੀ ਕਾਰ ਕਰਦਾ ਹੈ ਉਸ ਕਮਾਈ ਵਿੱਚੋਂ ਆਪਣਾ ਪ੍ਰਸ਼ਾਦਾ ਚਲਾਉਂਦਾ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ ਤੇਸਾ ਸੀ ਸਥਰਾ ਤਰਖਾਨ ਕਾਰੇ ਲੱਗ ਰਿਹਾ, ਸਖਤ ਸੀ ਕੰਮ ਉਸ ਦਾ ਪਰ ਸਿਉਂ ਸੀ ਤਨ ਵਗ ਰਿਹਾ, ਸੁਣ ਕੇ ਤੇ ਮਨ ਭਰ ਆਇਆ ਲਾਚਾਰ ਸੀ ਤਦ ਪਿੱਛੋਂ ਆਵਾਜ਼ਾਂ ਆਇਆ ਲਾਲੋ ਜੀ ਸਤ ਕਰਤਾਰ ਤਦ। ਬਈ ਅੱਜ ਤੱਕ ਬੜੇ ਬੜੇ ਪੈਗੰਬਰ ਜਿਹੜੇ ਸਨ ਉਹ ਆਪਣੇ ਚੇਲਿਆਂ ਕੋਲ ਗਏ, ਪਰ ਉਸ ਚੇਲੇ ਕੋਲ ਗਏ ਜਿਹੜਾ ਚੇਲਾ ਕਰੋੜਾਂ ਪਾਤਰੀ ਸੀ, ਉਹਦੇ ਤੋਂ ਬਾਅਦ ਲੱਖਾਂ ਪਾਤਰੀ ਕੋਲ ਗਏ, ਉਹਦੇ ਤੋਂ ਬਾਅਦ ਹਜ਼ਾਰਾਂ ਪਾਤਰੀ ਕੋਲ ਗਏ, ਪਰ ਅੱਜ ਪਹਿਲੀ ਵਾਰ ਸੀ ਕਿਸੇ ਕਿਰਤੀ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਉਹਦੇ ਨਾਲ ਜੋ ਵਾਰਤਾਲਾਪ ਕਰ ਰਹੇ ਆ ਕਵਿਤਾ ਦੀਆਂ ਲੀਨਾਂ ਕਹਿਣ ਲੱਗਿਆ ਉਹ ਸਰਵਣ ਕਰੇ।

0: ਉਹਨਾਂ ਪਸੀਂਦੇ ਦੀ ਜੋ ਹੱਕ ਦੀ ਕਿਰਤ ਕਮਾਈ ਜੀ
1: ਉਹ ਜੱਗ ਦੀ ਸ਼ੋਰਤ ਛੱਡ ਕੇ ਕੰਠ ਸਜਾਈ ਲਾਉਂਦੇ
0: ਉਹ ਸਤ ਸੰਤੋਖ ਸਮਝ ਕੇ ਮੱਲੇ

0: ਚੰਦਿਆਂ ਲਾਪੇ ਸਤਿਗੁਰ ਬ੍ਰਹਮ ਗਿਆਨ ਦੇ
1: ਹੋਈ ਧਰਤ ਪਵਿੱਤਰ ਚਰਨ ਗੁਰਾਂ ਦੇ ਛੋਕੇ
0: ਉਹ ਤੇਰਾ ਲਾਲੋ ਦਾ ਵੀ ਸ੍ਰੀ

0: ਸਤਿਗੁਰੂ ਮਹਾਰਾਜ ਜੀ ਭਾਈ ਲਾਲੋ ਦੇ ਘਰ ਵਿੱਚ ਬੈਠੇ ਹੋਏ ਨੇ। ਭਾਈ ਲਾਲੋ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਅਨੁਭਵੀ ਗਿਆਨ ਜਿਹੜਾ ਸੀ, ਬਖਸ਼ਿਸ਼ਾਂ ਸੀ, ਰਹਿਮਤਾਂ ਸੀ, ਜੋ ਪਰਮੇਸ਼ਰ ਦੀ ਦਾਤ ਸੀ, ਉਹਦੀ ਸਾਂਝ ਕਰ ਰਹੇ ਨੇ ਭਾਈ ਲਾਲੋ ਦੇ ਨਾਲ। ਔਰ ਨਾਲ ਨਾਲ ਇਸ ਸੰਸਾਰ ਦੀ ਵੀ ਗੱਲ ਚੱਲ ਰਹੀ ਹੈ। ਹੁਣ ਇੱਥੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ ਤੇ ਉਦੋਂ ਤਕਰੀਬਨ 15 ਸਤੰਬਰ ਦਾ ਏੜ ਗੇੜ ਸੀ ਤੇ ਉਸ ਵੇਲੇ ਜਿਹੜੇ ਸਰਾਧ ਨੇ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਸੀ। ਕਿਉਂਕਿ ਜਿਹੜਾ ਦੇਸੀ ਮਹੀਨਾ ਤੇ ਅੰਗਰੇਜ਼ੀ ਮਹੀਨਾ ਇਹਦਾ ਤਕਰੀਬਨ ਅੱਧ ਦੇ ਵਿੱਚ ਦੇਸੀ ਮਹੀਨੇ ਦੀ ਸੰਗਰਾਂਦ ਦੇ ਨਾਲ ਅੱਜ ਦੇ ਸਮੇਂ ਅੰਦਰ ਜਿਹੜਾ ਸੁਮੇਲ ਚੱਲ ਰਿਹਾ ਹੈ। ਔਰ ਇਸ ਤੋਂ ਪਹਿਲਾਂ 1753 ਤੋਂ ਪਿੱਛੇ ਚਲੇ ਜਾਈਏ ਤੇ ਇਹ ਜਿਹੜਾ ਸੀ ਇਹਦਾ 3-4 ਦਿਨ ਦਾ ਅੰਤਰ ਸੀ। ਕਿਉਂਕਿ ਜਿਹੜਾ ਈਸਵੀ ਸਨ ਸੀ ਇਹ ਪਹਿਲਾਂ ਯੂਰਪ ਦੇ ਵਿੱਚ ਲਾਗੂ ਹੋ ਗਿਆ ਤੇ ਇੰਗਲੈਂਡ ਜਿਹੜਾ ਸੀ ਇਹਨੇ ਇਹਨੂੰ ਅਡੋਪਟ ਨਾ ਕੀਤਾ ਤੇ 1753 ਤੱਕ ਜਿਹੜਾ ਇੰਗਲੈਂਡ ਦਾ ਕੈਲੰਡਰ ਸੀ ਇਹ 12 ਦਿਨ ਪਿੱਛੇ ਚਲਾ ਗਿਆ। ਔਰ ਜਦੋਂ 1753 ਦੇ ਵਿੱਚ ਇਹਨੂੰ ਇੰਗਲੈਂਡ ਨੇ ਅਡੋਪਟ ਕੀਤਾ ਤੇ ਉਦਣ 2 ਸਤੰਬਰ ਸੀ, 12 ਦਿਨ ਗੈਪ ਕਰਕੇ ਤੇ ਜਿਹੜਾ 14 ਸਤੰਬਰ ਦਾ ਦਿਨ ਸੀ ਇਹਨੂੰ ਘੋਸ਼ਿਤ ਕਰ ਦਿੱਤਾ ਗਿਆ। ਔਰ 12 ਦਿਨਾਂ ਦਾ ਇਹ ਜਿਹੜਾ ਫਰਕ ਸੀ ਇਹ ਸਾਡੇ ਸੰਗਰਾਂਦ ਦੇ ਮਹੀਨਿਆਂ ਦੇ ਵਿੱਚ ਵੀ ਪਲੱਸ ਹੋ ਕੇ ਇਹਦਾ ਅੱਧ ਦੇ ਨਾਲ ਮੇਲ ਜੋਲ ਬਣਦਾ। ਔਰ ਸਰਾਧਾਂ ਦੇ ਦਿਨਾਂ ਦੇ ਵਿੱਚ ਇੱਕ ਹਿੰਦੁਸਤਾਨ ਦੇ ਜਿਹੜੀ ਹਿੰਦੂ ਧਰਮ ਹੈ ਉਹਦੇ ਵਿੱਚ ਪਰੰਪਰਾ ਚੱਲਦੀ ਹੈ। ਕਿਉਂਕਿ ਕਿਸੇ ਦਿਨ ਆਪਾਂ ਫਿਰ ਵਿਚਾਰ ਕਰਾਂਗੇ ਮਰਯਾਦਾ ਅਤੇ ਪਰੰਪਰਾ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ। ਪਰੰਪਰਾਵਾਂ ਸਮੇਂ ਨਾਲ ਚੱਲਦੀਆਂ ਵੀ ਨੇ ਅਤੇ ਸਮੇਂ ਨਾਲ ਖਤਮ ਵੀ ਹੋ ਜਾਂਦੀਆਂ। ਮਰਯਾਦਾ ਇੱਕ ਜਾਬਤਾ ਹੁੰਦਾ ਜਿਹੜਾ ਨਿਰੰਤਰ ਸਦਾ ਬਰਕਰਾਰ ਰਹਿੰਦਾ, ਇਹਦੇ ਵਿੱਚ ਕੋਈ ਘਾਟ ਵਾਧ ਨਹੀਂ ਕੀਤੀ ਜਾ ਸਕਦੀ। ਹੁਣ ਇਹ ਜਿਹੜੇ ਸਰਾਧ ਸਨ ਇਹ ਪਰੰਪਰਾ ਮੈਂ ਕਿਉਂ ਕਿਹਾ ਹੈ, ਜੇ ਹਕੀਕਤ ਸੱਚਾਈ ਹੁੰਦੀ ਮੈਂ ਇਹਨੂੰ ਮਰਯਾਦਾ ਵੀ ਕਹਿ ਦਿੰਦਾ ਕਿਉਂਕਿ ਕਿਸੇ ਦੂਜੇ ਧਰਮ ਦੀ ਗੱਲ ਹੈ। ਪਰੰਪਰਾ ਇਸ ਕਰਕੇ ਹੈ ਬਈ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਜਿਉਂਦਿਆਂ ਤਾਂ ਉਹਨਾਂ ਵੱਲ ਧਿਆਨ ਨਹੀਂ ਕਰਦੇ, ਉਹਨਾਂ ਦੀ ਸੇਵਾ ਨਹੀਂ ਕਰਦੇ ਅਤੇ ਜਦੋਂ ਮਰ ਜਾਂਦੇ ਨੇ ਉਹਨਾਂ ਨਿਮਿੱਤ ਸਰਾਧ ਜੱਗ ਕਰਾਏ ਜਾਂਦੇ। ਔਰ ਇਸ ਗੱਲ ਦੀ ਗਵਾਹੀ ਭਰੀ ਹੈ ਕਬੀਰ ਸਾਹਿਬ ਜੀ ਹੋਰਾਂ ਨੇ, ਕਿਉਂਕਿ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਉਹਨਾਂ ਨੇ ਆਪਣੀ ਬਾਣੀ ਅੰਦਰ ਵੀ ਸਾਡੇ ਨਾਲ ਸਾਂਝ ਕੀਤੀ ਬਈ ਇਹ ਲੋਕੋ ਆਹ ਜਿਹੜੇ ਮਗਰੋਂ ਸਰਾਧ ਕਰਾਉਂਦੇ ਜੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਅੱਗੇ ਜਦੋਂ ਮਨੁੱਖ ਚਲਾ ਜਾਏਗਾ ਤੇ ਉਹਦਾ ਜੋ ਲੇਖਾ ਜੋਖਾ ਉਹ ਪਰਮੇਸ਼ਰ ਉਹਦੇ ਵਾਸਤੇ ਤਿਆਰ ਲੈ ਕੇ ਬੈਠਾ। ਹੁਣ ਅਸੀਂ ਪ੍ਰਚਾਰਕ ਹੈ, ਰਾਗੀ ਹੈ, ਢਾਡੀ ਹੈ, ਹਿੰਦੁਸਤਾਨ ਤੋਂ ਆਉਂਦੇ ਕੋਈ ਨਾਜ ਪੱਲੇ ਬੰਨ ਕੇ ਲਿਆਉਂਦੇ, ਜਿੱਥੇ ਜਿੱਥੇ ਜਾਂਦੇ ਨੇ ਪਰਮੇਸ਼ਰ ਨੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੁੰਦੀ ਹੈ। ਅਤੇ ਜੇ ਕੋਈ ਹਿੰਦੁਸਤਾਨ ਵਾਲਾ ਆਖੇ ਬਈ ਮੈਂ ਤਾਂ ਬਈ ਜਹਾਜ਼ 'ਚ ਰੋਟੀਆਂ ਰੱਖਣ ਲੱਗਾ, ਸਾਡੇ ਪਿਓ ਨੇ ਉੱਥੇ ਖਾਣੀਆਂ ਨੇ ਅਤੇ ਇੱਥੇ ਉਹ ਰੋਟੀਆਂ ਨਹੀਂ ਪਹੁੰਚ ਸਕਦੀਆਂ ਨਾ ਮੈਂ ਖਾ ਸਕਦਾ, ਹੋ ਸਕਦਾ ਹਫ਼ਤੇ 2 ਹਫ਼ਤਿਆਂ ਬਾਅਦ ਆ ਵੀ ਜਾਣ, ਪਰ ਉਹ ਉਸ ਵੇਲੇ ਜਿਸ ਵੇਲੇ ਭੇਜੇ ਆ ਉਸ ਵੇਲੇ ਨਹੀਂ ਪਹੁੰਚ ਸਕਦੀ। ਔਰ ਇਹ ਤਾਂ ਬਿਲਕੁਲ ਅਗਲੀ ਗੱਲ ਸੀ। ਹੁਣ ਇਹ ਜਿਹੜੀਆਂ ਲੰਗਰ ਸੀ ਅੱਗੇ ਜਾਣੇ ਤਾਂ ਬਹੁਤ ਮੁਸ਼ਕਲ ਗੱਲ ਸੀ, ਕਿਉਂਕਿ ਮਨੁੱਖ ਦੇ ਕੀਤੇ ਕਰਮਾਂ ਨੇ ਉਹਦੇ ਅੱਗੇ ਜਾ ਕੇ ਉਹਦੀ ਉਪਜੀਵਿਕਾ ਦੇ ਸਾਧਨ ਕਾਇਮ ਕਰਨੇ ਨੇ, ਉਹਦੀ ਕਿਹੜੀ ਉਪਜੀਵਿਕਾ ਉਦੋਂ ਬਣਨੀ ਹੈ ਉਹ ਪਰਮੇਸ਼ਰ ਨੇ ਨਿਜਮਤ ਕਰਨੀ ਉਹਦੇ ਕਰਮਾਂ ਅਨੁਸਾਰ। ਜਿਹੜਾ ਮੁਹੰਮਦ ਸਾਹਿਬ ਸੀ ਉਹਦੀ ਚਾਚੀ ਨੇ ਉਹਨੂੰ ਪਾਲਿਆ ਸੀ ਅਤੇ ਉਹ ਜਦੋਂ ਅੰਤਮ ਸਮੇਂ 'ਤੇ ਆਇਆ, ਅੰਤਮ ਸਮੇਂ 'ਤੇ ਆਈ ਅਤੇ ਉਹ ਕਹਿੰਦੀ ਮੁਹੰਮਦ ਸਾਹਿਬ ਬਈ ਮੇਰੀ ਅੱਗੇ ਰੱਖਿਆ ਕਰੀ। ਉਹ ਕਹਿਣ ਲੱਗਾ ਹਰਗਿਜ ਨਹੀਂ, ਮੈਂ ਤੇਰੀ ਇੱਥੇ ਤਾਂ ਪਾਲਣਾ ਕਰ ਸਕਦਾ ਸਾਂ ਪਰ ਅੱਗੇ ਹੁਣ ਤੇਰੇ ਕਰਮਾਂ ਨੇ ਤੇਰਾ ਸਹੀ ਹੋਣਾ, ਕਿਉਂਕਿ ਇੱਥੇ ਜੋ ਕੁਝ ਵੀ ਅਸੀਂ ਕਰਦੇ ਹਾਂ ਆਪੋ ਆਪਣੇ ਕਰਮਾਂ ਦਾ ਲੇਖਾ ਜੋਖਾ ਹੈ। ਮੱਤ ਕੋਈ ਕਵੇ ਬਈ ਮੈਂ ਪੁੱਤਾਂ ਧੀਆਂ ਬਦਲੇ ਪਾਪ ਕਰ ਰਿਹਾ ਅਤੇ ਇਹ ਮੈਨੂੰ ਬਖਸ਼ੇ ਜਾਣਗੇ, ਇਹ ਸਾਡੇ ਕਰਮਾਂ ਵਿੱਚ ਜਮ੍ਹਾਂ ਹੁੰਦੇ, ਕਿਉਂਕਿ ਪੁੱਤ ਧੀ ਕਿਸੇ ਨੂੰ ਨਹੀਂ ਕਹਿ ਰਿਹਾ ਬਈ ਉਹਦੇ ਵਾਸਤੇ ਕੋਈ ਅਨਰਥ ਕਰੋ, ਇਹ ਸਭ ਕੁਝ ਮਨੁੱਖ ਆਪਣੇ ਉੱਤੇ ਕਰਦਾ। ਖੈਰ ਇਹ ਵਿਸ਼ਾ ਬੜਾ ਲਮੇਰਾ ਹੈ, ਆਓ ਜਰਾ ਤੱਕਣ ਦਾ ਯਤਨ ਕਰੋ। ਇੱਥੇ ਇੱਕ ਏਮਨਾਬਾਦ ਦਾ ਬਹੁਤ ਵੱਡਾ ਅਹਿਲਕਾਰ ਹੈ ਜਿਹਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ ਮਲਕ ਭਾਗੋ, ਅਤੇ ਇਹ ਜਿਹੜਾ ਮਲਕ ਭਾਗੋ ਹੈ ਇਹਨੇ ਆਪਣੇ ਪਿਤਰਾਂ ਨਵੇਂ ਸਰਾਧ ਜਾਗਰ ਚਾਇਆ ਹੋਇਆ ਹੁਣ ਇਹਦੇ ਸਾਰਾ ਜਗ ਦੇ ਵਿੱਚ ਬੜੀ ਦੁਨੀਆਂ ਆਉਣ ਪ੍ਰਸ਼ਾਦੇ ਖਾ ਖਾ ਜਾਂਦੀ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਹੀਂ ਗਏ। ਹੁਣ ਇੱਕ ਦਿਨ ਜਦੋਂ ਇਹਨੂੰ ਪਤਾ ਲੱਗਾ ਬਈ ਗੁਰੂ ਨਾਨਕ ਸਾਹਿਬ ਮੇਰੇ ਇਸ ਭੋਜ ਦੇ ਵਿੱਚ ਸ਼ਾਮਲ ਨਹੀਂ ਹੋਏ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਜਬੂਰਨ ਆਪਣੇ ਕੋਲ ਸੱਦਿਆ ਅਤੇ ਇੱਕ ਬੜਾ ਸੁੰਦਰ ਪਲੰਘ ਵਿਛਾਇਆ ਹੋਇਆ, ਉੱਤੇ ਬਹਾ ਕੇ ਦੋ ਗੱਲਾਂ ਮਲਕ ਭਾਗੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਾਲ ਸਾਂਝੀਆਂ ਕਰਨ ਲੱਗਾ ਬਈ ਇਹ ਪਾਤਸ਼ਾਹ ਤੂੰ ਬੜੀ ਉੱਚੀ ਕੁਲਦਾ ਅਤੇ ਮੈਂ ਵੀ ਬੜੀ ਉੱਚੀ ਕੁਲਦਾ ਅਤੇ ਤੁਸੀਂ ਇੱਕ ਛੂਤਰ ਦੇ ਘਰ ਬੈਠੇ ਹੋ, ਹਕੀਕਤ ਚੰਗਾ ਨਹੀਂ। ਆਪਣੇ ਵੱਲੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਹਕੀਕਤ ਇਸ ਦੁਨੀਆਂ ਦੀ ਜਿਹੜੀ ਉਹਦੀ ਮਨੋਬਿਰਤੀ ਉਹਨੂੰ ਸਮਝਾ ਰਹੇ ਨੇ। ਕਵਿਤਾ ਦੀਆਂ ਲਾਈਨਾਂ ਪੇਸ਼ ਕਰਨ ਲੱਗੇ ਸਰਵਣ ਕੋਲ।
1: ਦਾਤੇ ਨੂੰ ਕੋਲ ਬਹਾ ਕੇ ਦਾਦਾ ਦਿਲ ਗੁੱਸਾ ਖਾ ਕੇ ਭਾਗ ਸਣਾ ਕੇ ਬੇਦੀ

0: ਸਿਰ ਤੁਮਾਰਾ ਦਿਲ ਤਾਂ ਦੁੱਖ ਗਿਆ ਹਮਾਰਾ ਲਾਲਾ ਦਾ ਮਾਵਨ ਜਾਰਾ ਤੁਹਾਡੀ ਪਾਤਲ ਦੇ ਛੱਡ ਕੇ ਤੇ ਮਾਲ ਮਨਾਰੇ ਕੁੱਲੀਆਂ ਵਿੱਚ ਰੁਲਦੇ ਕਿਉਂ ਛੱਡ ਕੇ ਤੇ ਮਹਿਲ ਮਨਾਰੇ
1: ਤੂੰ ਝੂਠੇ ਤਨਕਾ ਐਪੁਰ ਮੈਂ ਮੈਰ ਮਣਕਾ ਕਰਜਾ ਦਾ ਬੇੜਾ ਦਨਕਾ ਡੁਬਜੂ ਹੰਕਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਿਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ
0: ਪੂਰੇ ਪਾਲਾ ਤੇ ਖੀਰਾਂ ਭੋਜਨ ਸਭ ਛਕੇ ਫਕੀਰਾਂ ਆਪ ਦੀਆਂ ਗਲਤ ਨਜ਼ੀਰਾਂ ਵੈਰੀ ਹੋ ਕੁੱਲ ਦੇ ਕਿਉਂ

ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਮਲਕ ਭਾਗੋ ਨੂੰ ਹਕੀਕਤ ਸਮਝਾਈ ਹੈ ਔਰ ਇਸ ਹਕੀਕਤ ਦਾ ਰਿਜ਼ਲਟ ਕੀ ਨਿਕਲਿਆ ਇਹ ਸਵੇਰ ਦੇ ਦੀਵਾਨ ਅੰਦਰ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ ਕਿਉਂਕਿ ਨਿਯਮਤ ਸਮੇਂ ਦੇ ਅਨੁਸਾਰ ਆਪਦੇ ਨਾਲ ਇਤਿਹਾਸ ਦੀ ਸਾਂਝ ਕਰਨ ਦਾ ਯਤਨ ਕੀਤਾ ਹੈ। ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਤੁਹਾਡਾ ਆਪਣਾ ਜਥਾ ਹੈ ਦਾਸ ਸਿੰਘ, ਦਾਸ ਭਾਈ ਸੁਰਜੀਤ ਸਿੰਘ, ਆਗੂ ਬੁਲਾਰਾ ਭਾਈ ਸੁਨਾਮ ਸਿੰਘ ਜੀ, ਇੱਧਰ ਭਾਈ ਗੁਰਮੇਲ ਸਿੰਘ ਜੀ, ਆਪ ਦੀ ਸੇਵਾ ਵਿੱਚ ਇਸ ਪਾਵਨ ਪੁੱਤਰ ਸਟੇਜ 'ਤੇ ਜਥਾ ਹਾਜ਼ਰ ਹੈ। ਪਹਿਲਾ ਦਿਨ ਸੀ, ਇਸ ਤੋਂ ਅੱਗੇ ਨਿਰੰਤਰ ਸੇਵਾ ਕਰਨ ਦਾ ਯਤਨ ਕਰਾਂਗੇ। ਧੰਨਵਾਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਸਦਕਾ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸਾਹਸ ਪ੍ਰਾਪਤ ਹੋਇਆ। ਔਰ ਇਹਦੇ ਵਿੱਚ ਕੜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪਾਵਨ ਪਵਿੱਤਰ ਸਥਾਨ ਦੀ ਨੁਮਾਇੰਦਾ ਪ੍ਰਬੰਧਕ ਜਮਾਤ, ਸਾਡੇ ਸਤਿਕਾਰਯੋਗ ਬਾਬਾ ਜੀ, ਇੱਥੇ ਜਿੰਨਾ ਸਟਾਫ ਸਮੂਹ ਸੇਵਾ ਕਰ ਰਿਹਾ, ਸਾਰਿਆਂ ਦਾ ਦਾਸ ਸਤੀ ਧੰਨਵਾਦੀ ਹੈ। ਇੱਥੇ ਸਮਾਪਤੀ ਆ ਉਚਾਰ ਵਿੱਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ